ਘਟ ਘਟ ਅੰਦਰ ਵਿਆਪ ਰਹੀ, ਹਰ ਜ਼ਰੇ ਜ਼ਰੇ ਅੰਦਰ ਵਿਆਪਕ ਮਾਨ ਪ੍ਰਭੂ, ਸਰਬ ਜਗ੍ਹਾ ਦੇ ਉੱਪਰ ਰਮਿਆ ਹੋਇਆ ਨਜ਼ਰ ਆਉਂਦਾ। ਹਜ਼ੂਰ ਗਰੀਬ ਨਵਾਜ ਧੰਨ ਧੰਨ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਨੇ ਰਮੇ ਹੋਏ ਪਰਮਾਤਮਾ ਨੂੰ ਇਉਂ ਫੁਰਮਾਨ ਕੀਤਾ ਕਿ ਉਹ ਜਲ ਅੰਦਰ, ਥਲ ਅੰਦਰ, ਮਹੀ ਆਕਾਸ਼, ਅਲ ਧਰਤੀ ਦੇ ਸਾਰੇ ਹਿਰ ਜਗ੍ਹਾ ਦੇ ਉੱਪਰ ਪਰਮਾਤਮਾ ਵਿਆਪਕ ਮਨ, ਜਲ ਥਲ ਮਹੀ ਅਲ ਪੂਰਿਆ, ਸਵਾਮੀ ਸਿਰਜਣਹਾਰ, ਅਣਖ ਭਾਂਤ ਹੋਏ ਪਸਰਿਆ ਨਾਨਕ ਏਕੰਕਾਰ। ਇੱਕ ਪਰਮਾਤਮਾ ਸਾਰੀ ਜਗ੍ਹਾ ਦੇ ਅੰਦਰ ਰਮਿਆ ਹੋਇਆ ਨਜ਼ਰ ਆ ਰਿਹਾ। ਇਹ ਐਸੇ ਰਮੇ ਹੋਏ ਪਰਮਾਤਮਾ ਨੂੰ ਭਗਤ ਨਾਮਦੇਵ ਨੇ ਆਪਣੀ ਪਾਵਨ ਗੁਰਬਾਣੀ ਦੇ ਅੰਦਰ ਬੜਾ ਸੁੰਦਰ ਫੁਰਮਾਨ ਕੀਤਾ, ਜਿਸ ਨੂੰ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਨੇ ਪ੍ਰਵਾਨ ਕੇ ਬੜਾ ਸੁੰਦਰ ਫੁਰਮਾਨ ਕੀਤਾ। ਮੇਰਾ ਗੋਬਿੰਦ ਸਭ ਜਗ੍ਹਾ ਦੇ ਉੱਪਰ ਵਿਆਪਕ ਮਨ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਣਨਾ ਕੋਈ। ਗੋਬਿੰਦ ਅਕਾਲ ਪੁਰਖ ਪਰਮਾਤਮਾ ਤੋਂ ਬਗੈਰ ਕੋਈ ਸੰਸਾਰ ਦਾ ਜ਼ਰਾ, ਕੋਈ ਸੰਸਾਰ ਦਾ ਕੋਨਾ ਖਾਲੀ ਨਹੀਂ, ਹਰ ਇੱਕ ਜਗ੍ਹਾ ਦੇ ਉੱਪਰ ਰਮਿਆ ਹੋਇਆ, ਬਲਕਿ ਊਚ ਨੀਚ ਦੇ ਅੰਦਰ ਉਹਦੀ ਜੋਤ ਹੈ। ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਹਨ, ਘਟ ਘਟ ਮੈਂ ਹਰਜੂ ਬਸੈ ਸੰਤਨ ਕਹਿਓ ਪੁੱਤਰ। ਐਸੇ ਨੂੰ ਹਜ਼ੂਰ ਗਰੀਬ ਨਵਾਜ ਆਪਣੀ ਪਾਵਨ ਗੁਰਬਾਣੀ ਦੇ ਅੰਦਰ ਤੇ ਦਸਮ ਪਾਤਸ਼ਾਹ ਸ੍ਰੀ ਦਸਮ ਗ੍ਰੰਥ ਦੇ ਅੰਦਰ ਬੜਾ ਸੁੰਦਰ ਫੁਰਮਾਨ ਕਰਦੇ ਹਾਂ, ਤੇ ਭਾਈ ਨੰਦ ਲਾਲ ਜੀ ਆਪਣੀ ਗਜ਼ਲਨਾਮੇ ਦੇ ਅੰਦਰ ਬੜਾ ਸੁੰਦਰ ਫੁਰਮਾਨ ਕਰਦਿਆਂ ਕਹਿ ਰਹੇ ਨੇ।

ਤੇ ਦਿਲ ਸਿਆਣਾ ਬਣ ਜਾਏ, ਦਿਲਦਾਨਾ ਬਣ ਜਾਏ। ਹਰ ਜਗ੍ਹਾ ਦੇ ਉੱਪਰ ਰਮਿਆ ਹੋਇਆ ਪਰਮਾਤਮਾ ਨਜ਼ਰ ਆਉਂਦਾ। ਦਿਲ ਅਗਰ ਦਾਨਾ ਬਵਤ ਅੰਦਰ ਕਿਨਾਰ ਸ਼ਿਆਰ ਹਸ, ਅੰਦਰ ਰਮਿਆ ਹੋਇਆ ਪਰਮਾਤਮਾ ਨਜ਼ਰ ਆ ਜਾਏਗਾ, ਹਿਰਦੇ ਦੇ ਅੰਦਰ ਬੈਠਿਆ ਪ੍ਰਭੂ ਨਜ਼ਰ ਆ ਜਾਏਗਾ। ਜੇ ਅੱਖਾਂ ਵੇਖਣ ਵਾਲੀਆਂ ਹੋਣ ਤਾਂ ਰੱਬ ਸਭ ਜਗ੍ਹਾ ਦੇ ਅੰਦਰ ਵਿਆਪਕ ਮਾਨ ਨਜ਼ਰ ਆ ਜਾਂਦਾ।

ਜੇ ਕਿਸੇ ਨੇ ਵੇਖਣਾ ਤੇ ਵੇਖ ਲੈ, ਕਿਤੇ ਉਹ ਸੰਸਾਰ ਦੇ ਹਰ ਕੋਨੇ ਦੇ ਅੰਦਰ ਵਿਦਵਾਨ ਬਣ ਕੇ ਵਿਚਰਦਾ ਫਿਰਦਾ, ਕਿਤੇ ਕਲਮ ਦਾ ਧਣੀ ਬਣ ਕੇ ਕਲਮ ਕਵਿਤਾਵਾਂ ਰਚਦਾ, ਕਿਤੇ ਮੂਰਖ ਦਾ ਰੂਪ ਲੈ ਕੇ ਸੰਸਾਰ ਦੇ ਅੰਦਰ ਸਰਬ ਜੋਤ ਤੇਰੀ ਪਸਰ ਰਹੀ, ਜੈ ਜੈ ਦੇਖੋ ਤੈ ਤੈ ਨਰ ਹਰੀ। ਹਰ ਇੱਕ ਜਗ੍ਹਾ ਤੇ ਨਰਹਰ ਸਾਰਿਆਂ ਨੂੰ ਹਰਾ ਭਰਾ ਕਰਨ ਵਾਲਾ ਪਰਮਾਤਮਾ ਰਮਿਆ ਹੋਇਆ। ਗਰੀਬ ਨਵਾਜ ਪਾਤਸ਼ਾਹ ਨੇ ਬੜਾ ਸੁੰਦਰ ਫੁਰਮਾਨ ਕਰਦਿਆਂ ਕਿਹਾ, ਧੰਨ ਗੁਰੂ ਅਰਜਨ ਦੇਵ ਮਹਾਰਾਜ ਰਾਮ

ਉਹ ਜੀਵਨ ਵਿੱਚ ਜਲ ਵਿੱਚ ਹੈ, ਥਲ ਵਿੱਚ ਉਸਦਾ ਵਾਸਾ ਹੈ। ਜੀਵਨ ਮੈਂ, ਜਲ ਮੈਂ, ਥਲ ਮੈਂ, ਸਭ ਰੂਪਨ ਮੈਂ, ਚੰਦਰਮਾ ਸੂਰਜ ਤਾਰਿਆਂ ਦੇ ਅੰਦਰ ਉਸਦਾ ਅਕਸ ਹੈ, ਪਰਛਾਵਾਂ ਹੈ, ਜੋਤ ਹੈ। ਗਰੀਬ ਨਵਾਜ ਪਾਤਸ਼ਾਹ ਫਰਮਾ

ਲੱਗ ਕੇ ਸਾਰੇ ਸੰਸਾਰ ਨੂੰ ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਨੇ ਇੱਕ ਬੜਾ ਸੁੰਦਰ ਸੁਨੇਹਾ ਦਿੱਤਾ, ਮੈਸੇਜ ਦਿੱਤਾ ਹੈ ਸਾਰੇ ਸੰਸਾਰ ਦੇ ਅੰਦਰ ਜਿਹਨੇ ਪਰਮਾਤਮਾ ਨੂੰ ਮਿਲਣਾ, ਕਿਉਂਕਿ ਪ੍ਰਭੂ ਦਾ ਰੂਪ ਸ਼ਬਦ ਹੈ, ਜੋ ਪ੍ਰਭ ਕੋ ਮਿਲਵੋ ਚਾਹੈ ਖੋਜ ਸ਼ਬਦ ਮੈਂ ਲੈ। ਸ਼ਬਦ ਦੇ ਅੰਦਰ ਪਰਮਾਤਮਾ ਦਾ ਵਾਸਾ ਹੈ, ਸ਼ਬਦ ਹੀ ਬਲਕਿ ਨਿਰੰਕਾਰ ਹੈ। ਜਿਸ ਨੇ ਨਿਰੰਕਾਰ ਦੇ ਨਾਲ ਬਾਤ ਕਰਨੀ, ਜਿਸ ਨੇ ਨਿਰੰਕਾਰ ਦੇ ਦਰਸ਼ਨ ਕਰਨੇ ਨੇ, ਹਜ਼ੂਰ ਗਰੀਬ ਨਵਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਕਹਿੰਦੇ ਜੋ ਪ੍ਰਭ ਕੋ ਮਿਲਵੋ ਚਾਹੈ, ਜਿਹੜਾ ਮਿਲਣਾ ਚਾਹੇ ਉਹ ਸ਼ਬਦ ਦੇ ਅੰਦਰ ਰੱਬ ਨੂੰ ਖੋਜ ਲਵੇ। ਗਰੀਬ ਨਵਾਜ ਪਾਤਸ਼ਾਹ ਜੀ ਦੇ ਇਸ ਸ਼ਬਦ ਨੂੰ ਆਪਾਂ ਹਿਰਦੇ ਦੇ ਅੰਦਰ ਵਸਾਈਏ। ਗਰੀਬ ਨਵਾਜ ਕਿਰਪਾ ਕਰਨ, ਸ਼ਬਦ ਦੇ ਲੜ ਲੱਗ ਕੇ ਸਾਰੇ ਸੰਸਾਰ ਦੇ ਵਿੱਚ ਜੋ 300 ਸਾਲਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਗੁਰਿਆਈ ਦਿਵਸ ਮਨਾ ਰਹੇ ਹਾਂ, ਸ਼ਬਦ ਗੁਰੂ ਭਵਸਾਗਰ ਤਰੀਏ, ਸਾਰੇ ਸੰਸਾਰ ਦੇ ਭਵਸਾਗਰ ਦੇ ਵਿੱਚੋਂ ਸ਼ਬਦ ਦੇ ਲੜ ਲੱਗ ਕੇ ਤਰਨਾ ਹੈ। ਅਤੇ ਸ਼ਬਦ ਹਰ ਇੱਕ ਜਗ੍ਹਾ 'ਤੇ ਰਮੇ ਹੋਏ ਪਰਮਾਤਮਾ ਨੂੰ ਦਰਸਾ ਰਹੇ ਹੈ। ਉਹ ਹਿੰਦੂ ਅੰਦਰ, ਮੁਸਲਮਾਨ ਦੇ ਅੰਦਰ, ਈਸਾਈ ਦੇ ਅੰਦਰ, ਪਾਰਸੀ ਅੰਦਰ, ਉਹ ਸਗਲ ਜੀਵਾਂ ਦੇ ਅੰਦਰ, ਧਰਤੀ ਆਕਾਸ਼ ਦੇ ਅੰਦਰ, ਜ਼ਰੇ ਜ਼ਰੇ ਅੰਦਰ ਵਿਆਪਕ ਮਾਣ ਹੈ। ਭਗਤ ਨਾਮਦੇਵ ਨੇ ਬੜਾ ਸੁੰਦਰ ਫਰਮਾਨ ਕਰਦਿਆਂ ਕਿਹਾ

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਭਗਤ ਰਵਿਦਾਸ ਜੀ ਦੇ ਉਚਾਰਨ ਕੀਤੇ ਹੋਏ ਪਵਿੱਤਰ ਸ਼ਬਦ ਜੋ ਰਾਗ ਗੌੜੀ ਦੇ ਅੰਦਰ ਦਰਜ ਹੈ, ਇਸ ਦੀ ਵਿਚਾਰ ਆਪਾਂ ਕਰ ਰਹੇ ਹਾਂ। ਸ਼ਬਦ ਦੇ ਅੰਮ੍ਰਿਤ ਬਚਨ ਨੇ ਮੇਰੀ ਸੰਗਤ ਪੋਚ ਸੋਚ ਦਿਨ ਰਾਤੀ, ਮੇਰਾ ਕਰਮ ਕੁਟਿਲਤਾ ਜਨਮ ਕੁਭਾਂਤੀ, ਰਾਮ ਗੁਸਈਆ ਜੀ ਕੇ ਜੀਵਨਾ, ਮੋਹੇ ਨਾ ਵਿਸਾਰੋ ਮੈਂ ਜਨ ਤੇਰਾ ਰਹਾਉ। ਇਸ ਪਾਵਨ ਪਵਿੱਤਰ ਸ਼ਬਦ ਦੀਆਂ ਆਰੰਭਕ ਦੋ ਤੁਕਾਂ ਦੀ ਵਿਚਾਰ ਆਪਾਂ ਸ਼ੁਰੂ ਕੀਤੀ ਸੀ। ਆਓ ਉਸੇ ਵਿਚਾਰ ਦੀ ਲੜੀ ਨੂੰ ਅੱਜ ਦੇ ਇਸ ਦੀਵਾਨ ਵਿੱਚ ਆਪਾਂ ਅੱਗੇ ਤੋਰ ਸਕੀਏ। ਆਪ ਜਿਤਨੇ ਗੁਰੂ ਚਰਨਾਂ ਵਿੱਚ ਉਪਸਥਿਤ ਹੋ, ਕਰੋ ਕਿਰਪਾ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ। ਅਸੀਸ ਬਖਸ਼ੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਗਤ ਰਵਿਦਾਸ ਜੀ ਨੇ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਦਰਅਸਲ ਉਸ ਪਰਬ੍ਰਹਮ ਪਰਮੇਸ਼ਵਰ ਦੇ ਚਰਨਾਂ ਵਿੱਚ ਆਪਣੇ ਆਪ ਨੂੰ ਮੁਕੰਮਲ ਤੌਰ ਤੇ ਸਮਰਪਿਤ ਕਰਕੇ ਤੇ ਅੰਦਰੋਂ ਨਿਮਰਤਾ ਵਿੱਚ ਆ ਕੇ ਅਰਦਾਸ ਕਰਨ ਦੀ ਇੱਕ ਜੁਗਤ ਦਸੀ ਹੈ। ਹਜ਼ੂਰ ਦੇ ਬਚਨ ਮੇਰੀ ਸੰਗਤ ਪੋਚ, ਅਰਜ਼ ਕਲ ਕੀਤੀ ਸੀ ਪੋਚ ਦਾ ਅਰਥ ਮੰਦੇ। ਅਸਲ ਵਿੱਚ ਇਹ ਸ਼ਬਦ ਪੋਚੀ ਤੋਂ ਹੈ। ਪੋਚ ਦਾ ਅਰਥ ਹੁੰਦਾ ਹੈ ਕਿ ਬਨਾਵਟ, ਕਿਉਂਕਿ ਸ਼ਬਦ ਪੋਚ ਕਿਵੇਂ ਬਣਿਆ। ਮੇਰੀ ਸੰਗਤ ਪੋਚ, ਪੋਚ ਕਹਿੰਦੇ ਆ ਕਿ ਜਿਵੇਂ ਥੱਲੇ ਧਾਤ ਕੁਝ ਹੋਰ ਹੋਵੇ ਤੇ ਉਹਦੇ ਉੱਪਰ ਰੰਗ, ਉਹਦੇ ਉੱਪਰ ਬਨਾਵਟ ਕੁਝ ਹੋਰ ਬਣਾਈ ਹੋਵੇ, ਉਸ ਨੂੰ ਪੋਚ ਕਿਹਾ ਜਾਂਦਾ ਹੈ। ਜਿਵੇਂ ਹੋਵੇ ਤਾਂ ਲੋਹਾ ਤੇ ਉੱਪਰ ਉਹਦੇ ਗੋਲਡ ਰੰਗ, ਸੁਨਹਿਰੀ ਰੰਗ ਕੀਤਾ ਜਾਏ। ਉਹ ਜਿਹੜਾ ਸੁਨਹਿਰੀ ਰੰਗ ਹੈ ਨਾ, ਉਹ ਅਸਲ ਵਿੱਚ ਬਨਾਵਟ ਹੈ। ਉਸ ਬਨਾਵਟ ਦੇ ਥੱਲੇ ਧਾਤ ਹੋਰ ਹੈ। ਇਹਦਾ ਮਤਲਬ ਪੋਚਦਾ ਹੈ ਕਿ ਮੇਰੀ ਸੋਭਤ, ਮੇਰੀ ਸੰਗਤ ਉਹਨਾਂ ਲੋਕਾਂ ਦੇ ਨਾਲ ਹੈ ਕਿ ਜਿਹੜੇ ਸੱਚਮੁੱਚ ਅੰਦਰੋਂ ਕੁਝ ਨੇ ਤੇ ਬਾਹਰੋਂ ਕੁਝ ਨੇ, ਜਿਨ੍ਹਾਂ ਦੇ ਅੰਦਰ ਮੈਲੇ ਨੇ, ਬਾਹਰੋਂ ਨਿਰਮਲਤਾਈ ਦਾ ਭੁਲੇਖਾ ਪਾਉਂਦੇ ਨੇ। ਹੇ ਪ੍ਰਭੂ, ਇੱਕ ਤਾਂ ਸੰਗਤ ਮੇਰੀ ਉਹਨਾਂ ਦੇ ਨਾਲ, ਦੁਸ਼ਟ ਬੰਦਿਆਂ ਨਾਲ, ਦੁਸ਼ਟ ਖਿਆਲਾਂ ਦੇ ਨਾਲ ਮੇਰੀ ਸੰਗਤ ਪੋਚ, ਸੋਚ ਦਿਨ ਰਾਤੀ ਮੈਨੂੰ ਇੱਕੋ ਸੋਚ ਖਾਈ ਜਾ ਰਹੀ ਹੈ ਕਿ ਮੇਰਾ ਬਣੇਗਾ ਕੀ, ਕਿਉਂਕਿ ਮਾੜੇ ਬੰਦੇ ਦੀ ਸੋਭਤ ਵੀ ਬੰਦੇ ਦੀ ਜ਼ਿੰਦਗੀ ਨੂੰ ਤਬਾਹ ਕਰ ਜਾਂਦੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਨੇ ਇਹ ਬਖਸ਼ਿਸ਼ ਕੀਤੀ ਹੈ। ਕਹਿੰਦੇ ਨੇ ਪਰਮਾਤਮਾ ਤਰਸ ਕਰੇ ਉਹਨਾਂ ਲੋਕਾਂ ਨਾਲ ਕਦੀ ਵੀ ਮਿਲਾਪ ਨਾ ਕਰਾਏ ਕਿ ਜਿਨ੍ਹਾਂ ਨੂੰ ਮਿਲ ਕੇ ਪਰਮਾਤਮਾ ਤੇ ਗੁਰੂ ਦੀ ਯਾਦ ਭੁੱਲੇ, ਅੰਦਰ ਕੇਵਲ ਵਾਸ਼ਨਾਵਾਂ ਦਾ ਤੂਫਾਨ ਆ ਜਾਏ। ਕਿਉਂ? ਕਿਉਂਕਿ ਮਨਮੁਖ ਸਾਕਤ ਬੰਦੇ ਕੋਲ ਬੈਠਣ ਨਾਲ ਵੀ ਥੋੜਾ ਜਿਹਾ ਸਮਾਂ ਬੈਠਾਂਗੇ ਤਾਂ ਵੀ ਅੰਦਰ ਖਲਬਲੀ ਪੈਦਾ ਹੋ ਜਾਏਗੀ। ਉਹ ਇਸ ਤਰ੍ਹਾਂ ਹੈ ਕਿ ਜਿਵੇਂ ਬੇਰੀ ਦੇ ਨੁਕੀਲੇ ਕੰਡੇ ਨੇ, ਭਗਤ ਸਾਹਿਬ ਨੇ ਉਦਾਹਰਣ ਦਿੱਤੀ ਹੈ ਨਾ। ਹੁਣ ਬੇਰੀ ਦੇ ਨੁਕੀਲੇ ਕੰਡੇ ਟਾਹਣੀ ਨਾਲ ਜੁੜੇ ਨੇ ਤੇ ਕੋਲ ਉਹਦੇ ਕੇਲੇ ਦਾ ਰੁੱਖ ਹੈ। ਜਦੋਂ ਹਵਾ ਚੱਲੇਗੀ ਬੇਰੀ ਦੇ ਕੰਡਿਆਂ ਨੂੰ, ਬੇਰੀ ਦੀ ਟਾਹਣੀ ਨੂੰ ਕੋਈ ਪਰਵਾਹ ਨਹੀਂ। ਹਵਾ ਚੱਲਦੀ ਏ, ਉਹ ਆਪਣੀ ਮੌਜ ਵਿਚ ਖਿਲਦੀ ਏ, ਪਰ ਉਹਦੇ ਕੰਡੇ ਕੇਲੇ ਨੂੰ ਚੀਰ ਕੇ ਰੱਖ ਦਿੰਦੇ ਨੇ। ਸੱਚ ਇਵੇਂ ਕਿ ਮਾੜੇ ਬੰਦੇ ਦੀ ਅੰਦਰ ਦੀ ਸੁਰਤ ਨੂੰ ਕੋਈ ਫਰਕ ਨਹੀਂ, ਅੰਦਰ ਨੂੰ ਫਰਕ ਤਾਂ ਉਹਨੂੰ ਪੈਂਦਾ ਜਿਹੜਾ ਅੰਦਰ ਦੇ ਰਸਤੇ ਦਾ ਭੇਦੀ ਹੈ। ਕੇਲਾ ਚੀਰਿਆ ਜਾਂਦਾ ਪਰ ਕੰਡੇ ਦਾ ਤਾਂ ਕੁਝ ਨਹੀਂ ਵਿਗੜਿਆ। ਜਿਸ ਬੰਦੇ ਨੇ ਸਾਧਨਾ ਕੀਤੀ, ਅੰਦਰ ਟਿਕਾਂਦਾ ਪਿਆ ਹੈ, ਉਹਨੂੰ ਪਤਾ ਵੀ ਖਿੰਡਾ ਕੀ ਹੈ ਤੇ ਜਿਹੜਾ ਪਹਿਲੀ ਖਿੰਡਿਆ ਹੋਇਆ ਉਹਦੇ ਵਾਸਤੇ ਖਿੰਡਾ ਦਾ ਅਰਥ ਹੀ ਕੋਈ ਨਹੀਂ। ਸਤਿਗੁਰੂ ਨੇ ਬਾਣੀ ਵਿਚ ਫੁਰਮਾਇਆ, ਕਹਿਣ ਲੱਗੇ ਕਬੀਰ ਮਾਰੀ ਮਰੂ ਕੋ ਸੰਗ ਕੀ, ਮੇਰੀ ਸੰਗਤ ਪੋਚ ਉਸੇ ਲੜੀ ਨੂੰ, ਮੇਰੀ ਸੰਗਤ ਪੋਚ ਸੋਚ ਦਿਨ ਰਾਤੀ, ਕਬੀਰ ਮਾਰੀ ਮਰੂ ਕੋ ਸੰਗ ਕੀ, ਕੇਲੇ ਨਿਕਟ ਜੋ ਬੇਰ ਉਹ ਝੂਲੇ ਉਹ ਮੌਜ ਵਿਚ ਕਹਿ। ਝੂਲੇ ਦਰ ਤੂੰ ਤੇ ਕੋਈ ਅਸਰ ਨਹੀਂ, ਮਨਮੁਖ ਬੰਦੇ ਤੇ ਕੋਈ ਅਸਰ ਨਹੀਂ। ਉਹ ਝੂਲਾ, ਉਹ ਆਪਣੀ ਮੌਜ ਵੀ ਤੁਰਿਆ ਫਿਰਦਾ, ਉਹ ਚੀਰ ਹੀ ਹੈ ਪਰ ਦੂਜੇ ਦੇ ਅੰਦਰ ਨੂੰ ਚੀਰ ਜਾਂਦਾ ਹੈ। ਸਤਿਗੁਰੂ ਕਹਿੰਦੇ ਨੇ ਸਾਕਤ ਸੰਗ ਨਾ, ਫੇਰ ਇਹੋ ਜਿਹਾ ਸਾਕਤ ਬੰਦਿਆਂ ਦੇ ਨੇੜੇ ਕਿਉਂ? ਦੂਸਰੀ ਪ੍ਰਮਾਣ ਹੋਰ ਅਰਜ਼ ਕਰਦੇ ਹਾਂ, ਭਾਵੇਂ ਅਸੀਂ ਵਿਚਰਨੇ ਆ ਸੰਸਾਰ ਵਿਚ, ਪਰ ਹਾਂ ਸਤਿਗੁਰੂ ਨੇ ਬੇਬਖਸ਼ ਸਾਡੇ ਤੇ ਕੀਤੀ, ਸਾਨੂੰ ਸ਼ਬਦ ਦਾ ਪੱਲਾ ਪਕੜਾ ਦਿੱਤਾ। ਸ਼ਬਦ ਗੁਰੂ ਆਪਾਂ ਕਹਿੰਦੇ ਹਾਂ ਨਾ, ਗਿਆਨ ਗੁਰੂ ਆਤਮ ਉਪਦੇਸ਼ੋ ਕਿਹਾ ਜਾਂਦਾ ਕਿ ਜਿਹੜਾ ਸ਼ਬਦ ਗੁਰੂ ਕਾ ਹੈ ਕਿਤੇ ਵੀ ਜਾਈਏ ਸਾਨੂੰ ਤੱਤੀ ਵਾਹ ਤੋਂ ਬਚਾਉਂਦਾ ਹੈ। ਧੰਨ ਗੁਰੂ ਅਰਜਨ ਸਾਹਿਬ ਜੀ ਦੇ ਤਾਂ ਬਚਨ ਨੇ ਕਿ ਜਿੱਥੇ ਵੀ ਸਿੱਖ ਜਾਏ ਜੇ ਬਾਣੀ ਸਿਮਰਨ ਨਾਮ ਤੇ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਇਹਦੇ ਕੋਲ ਨੇ, ਸ਼ਬਦ ਤੋਂ ਮੁਰਾਦ ਉਸ ਬਾਣੀ ਦਾ ਇਹ ਜਾਣੂ ਹੈ ਤੇ ਸ਼ਬਦ ਇਸ ਤਰ੍ਹਾਂ ਇਹਦੀ ਰਖਵਾਲੀ ਕਰਦਾ ਕਿ ਜਿਵੇਂ ਚਾਰ ਚਵੇਰੇ ਕਿਸੇ ਲਕੀਰ ਖਿੱਚ ਦਿੱਤੀ ਹੋਵੇ, ਜਿਵੇਂ ਲਕੀਰ ਵਿੱਚ ਕੋਈ ਮਾੜਾ ਆਦਮੀ ਪ੍ਰਵੇਸ਼ ਨਹੀਂ ਕਰ ਸਕਦਾ। ਜਿਸ ਕੋਲ ਗੁਰੂ ਦਾ ਸ਼ਬਦ ਹੈ, ਸੱਚ ਇਵੇਂ ਉਹ ਮਾੜਿਆਂ ਦੀ ਸੰਗਤ ਵਿੱਚੋਂ ਵੀ ਨਿਕਲ ਜਾਂਦਾ, ਉਹਨੂੰ ਤੱਤੀ ਵਾਹ ਨਹੀਂ ਲੱਗਣ ਦਿੰਦੇ। ਸਤਿਗੁਰੂ ਦੇ ਬਚਨ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌ ਗਿਰਦ ਹਮਾਰੇ, ਰਾਮ ਨਾਮ ਮਨ ਲਾਗਾ ਜਮ ਲੱਜ ਜਾਏ ਕਰ ਭਾਗਾ। ਜੋ ਅਰਜ਼ ਕਰਦਿਆਂ ਕਿ ਮਾੜੇ ਬੰਦਿਆਂ ਦੀ ਸੋਭਤ ਉਸ ਲੜੀ ਨੂੰ, ਤੇ ਮਾੜਿਆਂ ਦੀ ਸੋਭਤ ਕੱਲੇ ਤਨ ਦਾ ਵੀ ਅਸਰ ਪੈਂਦਾ ਹੈ, ਭਾਵੇਂ ਨਾ ਵੀ ਉਹ ਬੋਲਣ, ਉਹਨਾਂ ਦੇ ਸਰੀਰ ਵਿੱਚ ਜੋ ਉਹਨਾਂ ਦਾ ਆਭਾ ਮੰਡਲ ਕਹਿ ਲਓ ਜਾਂ ਉਹਨਾਂ ਦੇ ਵਿਚਾਰਾਂ ਦੀਆਂ ਤਰੰਗਾਂ ਨੇ, ਉਹ ਦੂਸਰੇ ਬੈਠੇ ਹੋਏ ਬੰਦੇ ਤੇ ਅਸਰ ਜ਼ਰੂਰ ਪਾਉਂਦੀਆਂ। ਸਤਿਗੁਰੂ ਨੇ ਦੂਸਰਾ ਬਚਨ ਕਿਹਾ, ਫੁਰਮਾਇਓ ਨੇ ਕਿ ਜਿਵੇਂ ਇੱਕ ਭਾਂਡਾ ਕਾਲਖ ਨਾਲ ਭਰਿਆ, ਸਰਬ ਸਮਝਣ ਵਾਸਤੇ ਉਦਾਹਰਨਾਂ ਨੇ, ਤੇ ਉਦਾਹਰਨਾਂ ਦਾ ਮਤਲਬ ਕਥਾ ਵਿੱਚ ਖਿਆਲਾਂ ਦਾ ਮਤਲਬ ਇਹ ਨਹੀਂ ਕਿ ਵਿਦਵਤਾ ਦਾ ਕੋਈ ਪ੍ਰਦਰਸ਼ਨ ਕਰਨਾ। ਸਵੇਰੇ ਵੀ ਅਰਜ਼ ਕੀਤੀ, ਪੜ੍ਹਨਾ ਸੁਣਨਾ ਇਸ ਕਰਕੇ ਕਿ ਮਨ ਕਿਤੇ ਮੰਨ ਜਾਏ, ਮਨ ਸਮਝਾਵਣ ਕਾਰਨ ਹੈ। ਕਛੂਕ ਪੜ੍ਹੀਆ ਗਿਆਨ, ਜੇ ਮਨ ਹੀ ਨਹੀਂ ਸਮਝਿਆ ਤੇ ਅੱਜ ਬਾਣੀ ਦਾ ਸਵੇਰੇ ਹੁਕਮਨਾਮਾ ਇਹ ਸੀ ਕਿ ਕਿਆ ਪੜ੍ਹੀਏ, ਕਿਆ ਗੁਣੀਏ, ਕਿਆ ਵੇਦ ਪੁਰਾਣਾ ਸੁਣੀਏ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ ਕੀ ਲਾਭ ਹੋਇਆ ਉਸ ਵਿਦਿਆ ਦਾ, ਜੇ ਅੰਦਰ ਹੀ ਤਬਦੀਲ ਨਹੀਂ ਹੋਇਆ ਤਾਂ। ਕਬੀਰ ਸਾਹਿਬ ਦੀ ਬਚਨ ਹੈ, ਕਹਿੰਦੇ ਸ਼ਵੇਤ ਕੱਪੜੇ ਚਿੱਟੇ ਬਸਤਰ ਕਿਸੇ ਪਾਏ ਹੋਣ ਤੇ ਉਹਦੇ ਹੱਥ ਵਿੱਚ ਤੁਸੀਂ ਭਾਂਡਾ ਪਕੜਾ ਦਿਓ ਕਾਲਾ, ਉਹਨੂੰ ਕਹੋ ਵੀ ਤੂੰ ਇੰਨਾ ਕੁ ਸਫ਼ਰ ਕਰਨਾ ਹੈ, ਮੀਲ ਦੋ ਮੀਲ ਉਹ ਬਰਤਨ ਤੂੰ ਚੁੱਕ ਕੇ ਲਿਜਾਣਾ। ਉਸ ਬੰਦਾ ਦਾ ਜਿੰਨਾ ਮਰਜ਼ੀ ਉਹ ਬਚਾ ਕਰੀ ਜਾਏ, ਕਾਲਾ ਭਾਂਡਾ ਉਹਦੇ ਸਰੀਰ ਤੇ, ਉਹਦੇ ਤਨ ਤੇ, ਉਹਦੇ ਕੱਪੜਿਆਂ ਤੇ ਕੋਈ ਨਾ ਕੋਈ ਆਪਣਾ ਧੱਬਾ ਨਿਸ਼ਾਨ ਦਾਗ ਜ਼ਰੂਰ ਛੱਡੇਗਾ, ਭਾਵੇਂ ਹੱਥਾਂ ਦੀਆਂ ਉਂਗਲੀਆਂ ਜਾਣ ਲੱਗਿਆਂ ਕਾਲੀਆਂ ਕਰ ਜਾਏ, ਕਿਉਂਕਿ ਉਹਦਾ ਸੁਭਾਅ ਹੈ ਕਿ ਜਿਹੜਾ ਉਹਨੂੰ ਪਕੜੇਗਾ ਉਹਨੇ ਕੁਲੱਤਣ ਛੱਡਣੀ ਹੈ। ਮਹਾਰਾਜ ਕਹਿੰਦੇ ਜਿਵੇਂ ਕਾਲਾ ਭਾਂਡਾ ਬਚਾਇਆ ਵੀ ਕੋਈ ਨਾ ਕੋਈ ਧੱਬਾ ਲਾ ਜਾਂਦਾ ਹੈ। ਮਨਮੁਖ ਤੇ ਟੁੱਟੇ ਬੰਦੇ ਕੋਲ ਰੋਜ਼ ਬਹਿਣ ਨਾਲ ਕਦੀ ਨਾ ਕਦੀ ਜ਼ਿੰਦਗੀ ਵਿੱਚ ਉਹਦੇ ਖਿਆਲ ਜਿਹੜੇ ਨੇ ਅੰਦਰ ਨੂੰ ਸ਼ੰਕੇ ਵਿੱਚ ਲੈ ਜਾਂਦੇ। ਸਤਿਗੁਰੂ ਦੇ ਅੰਮ੍ਰਿਤ ਬੋਲ ਕਬੀਰ, ਸ਼ਾਕਤ ਸੰਗ ਨਾ ਕੀਜੀਏ ਦੂਰੇ ਜਾਈਏ ਭਾਗ। ਇਹਦਾ ਮਤਲਬ ਕਿ ਤੂੰ ਆਪਣੇ ਅੰਦਰ ਨੂੰ ਕਮਾਣਾ, ਥੋੜਾ ਜਿਹਾ ਇਹਨੂੰ ਬਚਾ। ਕਬੀਰ ਜਿਹਦੇ ਬਚਨ ਸਾਕਤ ਸੰਗ ਨਾ ਕੀਜੀਏ ਦੂਰੇ ਜਾਈਏ ਭਾਗ, ਬਾਸਨ ਕਾਰੋ ਪਰਸੀਏ ਤਉ ਕਛ ਲਾਗੈ ਦਾਗ, ਕਛ ਲਾਗੈ ਦਾਗ, ਕਿਤੇ ਨਾ ਕਿਤੇ ਧੱਬਾ ਜ਼ਰੂਰ ਛੱਡੇਗਾ। ਭਗਤ ਰਵਿਦਾਸ ਸਾਹਿਬ ਨੇ ਕਿਹਾ ਮਾਲਕ ਕਿ ਮੇਰੀ ਜਿਹੜੀ ਸੋਭਤ ਹੈ ਸੰਗਤ ਹੈ ਉਹ ਮਾੜਿਆਂ ਦੇ ਨਾਲ ਹੈ। ਤੇ ਕੱਲ ਦਾਸ ਨੇ ਇੱਕ ਅਰਜ਼ ਕੀਤੀ ਸੀ ਕਿ ਦੇਖੋ ਇਹ ਵੇ ਅੰਦਰੂਨੀ ਨਿਮਰਤਾ। ਇਹਦਾ ਮਤਲਬ ਕਿਤੇ ਨਾ ਕਿਤੇ ਸੁਰਤ ਵਿੱਚ ਕੋਈ ਵੱਜ ਆਈ। ਭਾਈ ਸਾਹਿਬ ਨੇ ਲਿਖਿਆ ਇਹਦਾ ਟੀਕਾ ਕਰਦਿਆਂ ਭਾਈ ਵੀਰ ਸਿੰਘ ਹੋਣਾ ਕਿ ਜਿਹੜੇ ਮਹਾਂਪੁਰਖ ਇੰਨੇ ਪਹੁੰਚੇ ਹੋਏ ਨੇ ਉਹਨਾਂ ਨੂੰ ਵੀ ਇਹ ਸੋਚ ਖਾਈ ਜਾ ਰਹੀ ਹੈ ਮਾਲਕ ਮੇਰੇ ਅੰਦਰ ਇੰਨਾ ਮੈਲਾਪਨ ਤੂੰ ਮੈਨੂੰ ਬਚਾ। ਕਹਿਣ ਲੱਗੇ ਆਮ ਸਾਡੇ ਵਰਗੇ ਆਦਮੀਆਂ ਦਾ ਕੀ ਬਣੇਗਾ, ਮੇਰੀ ਸੰਗਤ ਪੋਚ ਸੋਚ ਦਿਨ ਰਾਤੀ, ਮੇਰੇ ਅੰਦਰ ਸਾਰੇ ਔਗਣ ਨੇ, ਮੇਰਾ ਕਰਮ ਕੁਟਿਲਤਾ, ਤਿਲ ਦਾ ਅਖਰੀ ਅਰਥ ਹੁੰਦਾ ਟੇਢਾ ਵਿੰਗਾਪਣ। ਕਹਿੰਦੇ ਮੇਰੇ ਜਿਹੜੇ ਕਰਮ ਨੇ ਨਾ ਉਹ ਸਾਰੇ ਟੇਢੇ ਨੇ, ਮੈਂ ਅੰਦਰ ਦਾ ਕਪਟਤਾ ਛੱਡੀ ਨੀ, ਅੰਦਰ ਦੇ ਵਲ ਮੇਰੇ ਨਿਕਲੇ ਕਿ ਨਹੀਂ। ਮਾਲਕ ਬਾਹਰੋਂ ਲੋਕਾਂ ਨੂੰ ਕੋਈ ਪਤਾ ਨਹੀਂ ਮੈਂ ਸ਼ਰੀਫ ਹਾਂ, ਪਰ ਜਦੋਂ ਮੇਰਾ ਵਾਹ ਲੱਗਦਾ ਮੈਂ ਲੋਕਾਂ ਦੇ ਪੈਰਾਂ ਵਿੱਚ ਦਾਤਰੀ ਫੇਰਨ ਤੋਂ ਗੁਰੇਜ਼ ਨਹੀਂ ਕਰਦਾ। ਮੌਕਾ ਲੱਗ ਜਾਏ ਤੇ ਮੈਂ ਕਦੀ ਕਿਸੇ ਨੂੰ ਬਖਸ਼ਦਾ। ਮੇਰੇ ਕਰਮ ਕੁਟਿਲਤਾ ਜਨਮ ਕੁਭਾਂਤੀ, ਕੁਭਾਂਤੀ ਭਾਂਤ ਦਾ ਅਰਥ ਤਰ੍ਹਾਂ, ਕੁਭਾਂਤੀ ਦਾ ਅਰਥ ਹੈ ਮਾੜੇ ਘਰ ਵਿੱਚ ਮਾੜੇ ਪਰਿਵਾਰ ਵਿੱਚ। ਇਹ ਸ਼ਬਦ ਕਿ ਮੇਰਾ ਜਨਮ ਵੀ ਕਿਸੇ ਚੰਗੇ ਘਰ ਵਿੱਚ ਨਹੀਂ, ਸਿਰਫ ਸਮਝਣ ਲਈ। ਕਹਿਣ ਲੱਗੇ ਮੇਰੇ ਕਰਮ ਵੀ ਇਹੋ ਜਿਹੇ ਨੇ। ਆਓ ਥੋੜਾ ਜਿਹਾ ਹੋਰ ਬਾਣੀ ਚ ਅੱਜ ਪ੍ਰਮਾਣ ਲਈਏ। ਧੰਨ ਗੁਰੂ ਨਾਨਕ ਸਾਹਿਬ ਦੇ ਅੱਜ ਬਚਨ ਪੜ੍ਹਦਿਆਂ ਇੱਕ ਆਇਆ ਪਵਿੱਤਰ ਸ਼ਬਦ ਕਿ ਅਰਦਾਸ ਹੀ ਹੈ ਨਾ ਕਿ ਮੇਰੇ ਕੋਲ ਗੁਣ ਕੋਈ ਨਹੀਂ, ਸਿਰਫ ਔਗਣ ਹੀ ਔਗਣ ਨੇ। ਉਹਨਾਂ ਦਾ ਪਵਿੱਤਰ ਬਚਨ ਹੈ ਕਿ ਸਭ ਔਗੁਣ ਮੈਂ ਗੁਣ ਨਹੀਂ ਕੋਈ, ਕੋਈ ਗੁਣ ਮੇਰੇ ਵਿੱਚ ਨਹੀਂ, ਸਿਰਫ ਔਗਣ ਹੀ ਔਗਣ ਮੇਰੇ ਵਿੱਚ ਭਰੇ ਨੇ। ਕਿਉਂ ਕਰ ਕੰਤ ਮਿਲਾਵਾ ਕੋਈ, ਕਿਵੇਂ ਸਾਈ ਨੂੰ ਮਿਲਾਂ, ਸਿਰਫ ਮੇਰੇ ਕੋਲ ਔਗਣ ਨੇ। ਸੱਚ ਕਿ ਜਿਸ ਦਿਨ ਬੰਦਾ ਔਗਣਾ ਵਾਲਾ ਵੀ ਸਵੀਕਾਰ ਲੈ ਕੇ ਮੈਂ ਔਗਣਾ ਨਾਲ ਭਰਿਆ ਹਾਂ ਤੇ ਮਾਲਕ ਉਹਦੇ ਤੇ ਵੀ ਤਰਸ ਕਰਦਾ, ਹਕੀਕਤ ਤੇ ਵੀ ਬੰਦਾ ਔਗਣਾ ਨਾਲ ਭਰ ਕੇ ਵੀ ਦਾਵਾ ਕਰੀ ਜਾਂਦਾ ਕਿ ਮੇਰੇ ਤੋਂ ਵੱਡਾ ਗੁਣਵਾਨ ਹੀ ਕੋਈ ਨਹੀਂ, ਸਵੀਕਾਰ ਤੇ ਨਹੀਂ। ਦਾਸ ਇੱਕ ਵਾਰੀ ਅਰਜ਼ ਕੀਤੀ ਸੀ ਕਿ ਅਰਦਾਸ ਅਸੀਂ ਸਾਰੇ ਰੋਜ਼ ਕਰਨੇ ਆ, ਜੋ ਪੰਥਕ ਮਰਿਆਦਾ ਅਨੁਸਾਰ ਸਾਨੂੰ ਅਰਦਾਸ ਦਿੱਤੀ ਗਈ। ਪਰ ਗੁਰੂ ਸਾਹਿਬ ਧੰਨ ਗੁਰੂ ਅਰਜਨ ਦੇਵ ਜੀ ਨਾ ਰਹਿ ਰਾਸ ਵਿੱਚ ਇੱਕ ਸ਼ਬਦ ਵਿੱਚ ਸਾਨੂੰ ਅਰਦਾਸ ਕਰਨ ਦਾ ਤਰੀਕਾ ਸਮਝਾਉਂਦੇ ਨੇ। ਉਹ ਤਰੀਕਾ ਇਹ ਵੇ ਕਿ ਜਦੋਂ ਤੂੰ ਗੁਰੂ ਕੋਲ ਜਾਣਾ ਹੈ ਨਾ, ਜੋ ਭਗਤ ਰਵਿਦਾਸ ਸਾਹਿਬ ਨੇ ਕਿਹਾ ਇਹ ਨਵੇਨੇ ਦੇ ਨਾਲ ਮਿਲਦੇ ਸ਼ਬਦ, ਕਹਿੰਦੇ ਦੋ ਗੱਲਾਂ ਚੇਤੇ ਰੱਖਿਆ ਕਰ। ਇੱਕ ਤਾਂ ਅਰਦਾਸ ਕਰਦਿਆਂ ਕਹਿ ਮਾਲਕ ਜੋ ਕੰਮ ਕਰਨ ਵਾਸਤੇ ਮੈਂ ਧਰਤੀ ਤੇ ਆਇਆ ਉਹ ਕਰਮ ਮੈਂ ਕੀਤੇ ਨਹੀਂ। ਉਹ ਅਰਦਾਸ ਜੀ ਵੈਸੇ ਰੋਜ਼ ਕਰਨੇ ਆ, ਪਰ ਥੋੜਾ ਜਿਹਾ ਉਹਨੂੰ ਬਾਰੀਕੀ ਨਾਲ ਲੈ ਲਈਏ। ਗੱਲ ਸਿਰਫ ਧਿਆਨ ਦੀ ਹੈ, ਕਈ ਵਾਰੀ ਬੰਦਾ ਪੜ੍ਹੀ ਜਾਂਦਾ ਪਰ ਜਦੋਂ ਧਿਆਨ ਦੇਣ ਲੱਗ ਪਏ ਨਾ ਤੇ ਫਿਰ ਕਹਿੰਦਾ ਅੱਜ ਤਾਂ ਬਾਣੀ ਚ ਰਸ ਹੀ ਬੜਾ ਆਇਆ। ਬਾਣੀ ਵਿੱਚ ਤਾਂ ਅੱਗੇ ਵੀ ਰਸ ਹੈ, ਸਿਰਫ ਬੇਧਿਆਨਾ ਲੰਘੀ ਜਾਂਦਾ, ਪਤਾ ਕੋਈ ਨੀ ਮੈਂ ਪੜ੍ਹਦਾ ਕੀ ਪਿਆ। ਸਾਡਾ ਤਾਂ ਧਿਆਨ ਇਸ ਤਰ੍ਹਾਂ ਕਿ ਨਹਿਰ ਵਗਦੀ ਪਈ ਏ ਤੇ ਕੋਈ ਆਦਮੀ ਲੰਘ ਕੇ ਆਇਆ ਪੁਲ ਤੋਂ ਤੇ ਰਸਤੇ ਵਿੱਚ ਅੱਗੋਂ ਕੋਈ ਟੱਕਰ ਗਿਆ ਮਿਲ ਗਿਆ, ਉਹਨੇ ਪੁੱਛਿਆ ਭਾਈ ਜਾਨ ਉਹ ਮੇਰੇ ਵੀਰ ਤੋਂ ਲੰਘ ਕੇ ਆਇਆ, ਨਹਿਰ ਚ ਪਾਣੀ ਹੈ ਸੀ। ਉਹ ਕਹਿੰਦਾ ਲੰਘ ਕੇ ਤੇ ਪੁਲ ਚੋਂ ਆਇਆ, ਪੁਲ ਤੋਂ ਹੀ, ਪਰ ਮੈਂ ਦੇਖਿਆ ਕੋਈ ਨੀ ਪਾਣੀ ਹੈ ਕਿ ਨਹੀਂ। ਲੰਘ ਕੇ ਪੁਲ ਤੇ ਆਇਆ ਪਰ ਪਾਣੀ ਨੀ ਦੇਖਿਆ। ਸੱਚ ਇਵੇਂ ਜਪਜੀ ਸਾਹਿਬ ਸਾਰਾ ਬੰਦਾ 10 ਮਿੰਟ ਚ ਪੜ ਜਾਂਦਾ ਪਰ ਉਹ ਦੇਖੀ ਨੀ ਜਪਜੀ ਸਾਹਿਬ ਵਿੱਚ ਵਿਆਹ ਕੀ ਹੋਇਆ। ਲੰਘ ਹੀ ਗਿਆ ਨਾ, ਪੁਲ ਲੰਘ ਗਿਆ ਪਰ ਪਾਣੀ ਦਾ ਪਤਾ ਹੀ ਨੀ ਪਾਣੀ ਹੈ ਕਿ ਨਹੀਂ। ਜਪਜੀ ਸਾਰਾ ਲੰਘ ਗਿਆ ਪਰ ਪਤਾ ਨੀ ਬਾਣੀ ਵਿੱਚ ਹੈ ਕੀ ਹੈ। ਇਹਨੂੰ ਨੈਗੇਟਿਵ ਨਾ ਲਿਜਾਣਾ। ਸਤਿਗੁਰੂ ਨੇ ਕਿਹਾ ਦੋ ਸ਼ਬਦ ਅਰਦਾਸ ਵਿੱਚ, ਇੱਕ ਤਾਂ ਜਿਹੜੇ ਕਰਮ ਮੈਂ ਕਰਨ ਆਇਆ ਉਹ ਕੀਤੇ ਨਹੀਂ, ਮੈਂ ਉਹਨਾਂ ਦੀ ਖਿਮਾ ਮੰਗਣ ਆਇਆ, ਮੈਂ ਕਰ ਨਹੀਂ ਸਕਿਆ, ਜ਼ਿੰਦਗੀ ਲੰਘ ਗਈ। ਤੇ ਦੂਜੀ ਮੈਂ ਅਰਦਾਸ ਇਹ ਕਰਨ ਆਇਆ ਵਾ ਜਿਹੜੇ ਨਹੀਂ ਸਨ ਕਰਨੇ ਮੈਂ ਅੱਜ ਤੱਕ ਉਹ ਕਰਨਾ ਪਿਆ ਜਿਹੜੇ ਨਹੀਂ ਸਨ ਕਰਨੇ ਉਹ ਕਰਮ ਮੈਂ ਕਰ ਰਿਹਾ ਜੋ ਕਰਨੇ ਸਨ ਉਹ ਨਹੀਂ ਕੀਤੇ ਜੋ ਨਹੀਂ ਕੀਤੇ ਉਹਨਾਂ ਦੀ ਖਿਮਾ ਮੰਗਣ ਆਇਆ ਜਿਹੜਾ ਕਰਨਾ ਪਿਆ ਮੈਂ ਉਹਦੇ ਤੇ ਪਛਤਾਵਾ ਕਰਨਾ ਮੈਨੂੰ ਇਹਨਾਂ ਤੋਂ ਬਚਾ ਲੈ ਉਹ ਅਰਦਾਸ ਦੀਆਂ ਹੈ ਤਾਂ ਸ਼ਬਦ ਹੀ ਨਾ ਹੋ ਹਜ਼ੂਰ ਦੇ ਪਵਿੱਤਰ ਬਚਨ ਧੰਨ ਗੁਰੂ ਅਰਜਨ ਸਾਹਿਬ ਜੀ ਦੇ ਜਪ ਤਪ ਸੰਜਮ ਧਰਮ ਨਾ ਕਮਾਇਆ ਇਹਦਾ ਮਤਲਬ ਇਹ ਕਰਨ ਵਾਲੀਆਂ ਚੀਜ਼ਾਂ ਸਨ ਜਪ ਕੀ ਹੈ ਗੁਰਮਤ ਦੇ ਪਰਪੇਖ ਵਿੱਚ ਵੇਖੋ ਇਹਨੂੰ ਜਪ ਨੂੰ ਆਪਾਂ ਛੱਡੀਏ ਨਾ ਇਹਨੂੰ ਆਮ ਤੌਰ ਤੇ ਪੜ੍ਹੇ ਲਿਖੇ ਸੱਜਣ ਇਹਨੂੰ ਕਹਿੰਦੇ ਨੇ ਮਸ਼ੀਨੀ ਦੁਹਰਾਓ ਹੈ ਇਹ ਮਕੈਨੀਕਲ ਰੈਪੀਟੇਸ਼ਨ ਕਹਿ ਲਓ ਜਾਂ ਪਰਤ ਪਰਤ ਕੇ ਸ਼ਬਦ ਦਾ ਉਚਾਰਨ ਕਰਨਾ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਬੇਅੰਤ ਜਪ ਨਾਲ ਸ਼ਬਦ ਸੰਬੰਧਿਤ ਨੇ ਮਹਾਰਾਜ ਕਹਿੰਦੇ ਨੇ ਜਪ ਨਹੀਂ ਕੀਤਾ ਦੂਜਾ ਤਪ ਵੀ ਕੋਈ ਨਹੀਂ ਕੀਤਾ ਮਾਲਕ ਮੈਂ ਇੰਦਰੀਆਂ ਦਾ ਸੰਯਮ ਵੀ ਨਹੀਂ ਰੱਖ ਸਕਿਆ ਕਰਮ ਕਰਨੇ ਸਨ ਮੈਂ ਨਹੀਂ ਕੀਤੇ ਜਪ ਨਹੀਂ ਮੇਰੇ ਕੋਲ ਹੋਇਆ ਤਪ ਨਹੀਂ ਮੇਰੇ ਕੋਲ ਹੋਇਆ ਮੇਰੀਆਂ ਆ ਨੌ ਦਰਵਾਜ਼ੇ ਮੇਰੇ ਤੇ ਕਾਬੂ ਨਹੀਂ ਹੋਏ ਤੇ ਜਿਹੜੇ ਧਰਮ ਨੇ ਕਰਮ ਦੱਸੇ ਸਿਰ ਮੈਂ ਸਾਰੀ ਜ਼ਿੰਦਗੀ ਪੜ੍ਹਦੇ ਹੀ ਰਿਹਾ ਪਰ ਕਮਾਇਆ ਤੇ ਇੱਕ ਵੀ ਨਾ ਸਤਿਗੁਰੂ ਨੇ ਕਿਹਾ ਪਹਿਲੀ ਬੇਨਤੀ ਚ ਮਨ ਕਿ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਹਿ ਨਾ ਸੇਵਾ ਨਾ ਗੁਰੂ ਨਾ ਹਰੀ ਪ੍ਰਭੂ ਨੂੰ ਜਾਣਿਆ ਇਹ ਕਰਨੇ ਸਨ ਮੈਂ ਕੀਤੇ ਨਹੀਂ ਪਰ ਕਰ ਕੇ ਬੈਠਾ ਕਹੋ ਨਾਨਕ ਹਮ ਨੀਚ ਕਰਮਾਂ ਮੈਂ ਨੀਚ ਕਰਮ ਕੀਤੇ ਉਹ ਨੀਚ ਕਰਮ ਕੱਲ ਅਸੀਂ ਪੜ੍ਹੇ ਸਨ ਕੰਚਨ ਨਾਰੀ ਮੈਂ ਜੀਓ ਲੁਪਤ ਹੈ ਮੋਹ ਮਿੱਠਾ ਮਾਇਆ ਘਰ ਮੰਦਰ ਘੋੜੇ ਖੁਸ਼ੀ ਮਨ ਅਨਰਸ ਰਾਇਆ ਹਰ ਪ੍ਰਭ ਚਿੱਤ ਨਾ ਆਵੀ ਕਿਉਂ ਛੂਟਾ ਮੇਰੇ ਘਰ ਰਾਇਆ ਮੇਰੇ ਨਾਂ ਰਾਮ ਇਹ ਨੀਚ ਕਰਮ ਹਰ ਮੇਰੇ ਕਹੋ ਨਾਨਕ ਹਮ ਨੀਚ ਕਰਮਾਂ ਬਸ ਇੱਕ ਕਿਰਪਾ ਕਰ ਸ਼ਰਨ ਪਰੇ ਕੀ ਰਾਖੋ ਸ਼ਰਮਾ ਸ਼ਰਨ ਪਏ ਹੋਏ ਦੀ ਲੱਜਿਆ ਰੱਖ ਲੈ ਸ਼ਰਮ ਰੱਖ ਲੈ ਧੰਨ ਗੁਰੂ ਨਾਨਕ ਸਾਹਿਬ ਦੇ ਬਚਨ ਕਿ ਸਭ ਅਵਗੁਣ ਮੈਂ ਗੁਣ ਨਹੀਂ ਕੋਈ ਕਿਉਂ ਕਰ ਕੰਤ ਮਿਲਾਵਾ ਹੋਈ ਨਾ ਮੈਂ ਰੂਪ ਮੇਰੀ ਤਾਂ ਸ਼ਕਲ ਵੀ ਕੋਈ ਨੀ ਮੇਰੀ ਸੰਗਤ ਪੋਚ ਸੋਚ ਦਿਨ ਰਾਤੀ ਮੇਰਾ ਕਰਮ ਕੁਟਲਤਾ ਜਨਮ ਕੁਭਾਂਤੀ ਸਭ ਅਵਗੁਣ ਮੈਂ ਗੁਣ ਨਹੀਂ ਕੋਈ ਕਿਉਂ ਕਰ ਕੰਤ ਮਿਲਾਵਾ ਹੋਈ ਨਾ ਮੈਂ ਰੂਪ ਨਾ ਬੰਕੇ ਨੈਣਾ ਨਾ ਕੁਲ ਢੰਗ ਨਾ ਮਿੱਠੇ ਬਹਿਣਾ ਮੈਨੂੰ ਤਾਂ ਜ਼ਬਾਨ ਤੋਂ ਬੋਲਣ ਦੀ ਵੀ ਸਮਝ ਦੇਖੀ ਇਹ ਅਰਦਾਸਾਂ ਨੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀਆਂ ਸਤਿਗੁਰੂ ਜੀ ਕਹਿ ਰਹੇ ਨੇ ਫਿਰ ਜਦੋਂ ਜਿਉਂ ਅਸੀਂ ਬਾਣੀ ਪੜ੍ਹਨੇ ਦੇਖੋ ਰਾਤ ਵੀ ਮੇਰੇ ਮਨ ਚ ਜਿਹੜੀ ਵਿਚਾਰ ਕਰਨੀ ਹੋਵੇ ਉਹ ਖਿਆਲ ਚੱਲਦੀ ਰਹਿੰਦਾ ਹੈ ਆਖਰ ਸੰਗਤ ਦੀ ਸੇਵਾ ਕਰਨੀ ਹੈ ਤੇ ਧਿਆਨ ਉਧਰ ਦੇਣਾ ਪੈਂਦਾ ਹੈ ਇੰਨੇ ਸਮਰੱਥ ਸਤਿਗੁਰੂ ਉਹ ਵਾਰ ਵਾਰ ਔਗਣਾਂ ਨੂੰ ਸਵੀਕਾਰ ਪੈ ਕਰਦੇ ਕਿ ਮੇਰੇ ਵਿੱਚ ਔਗਣ ਨੇ ਮੇਰੇ ਵਿੱਚ ਘਾਟ ਹੈ ਤੇ ਲੁਕਾਉਂਦੇ ਕੁਛ ਨੇ ਹਾਲਾਂਕਿ ਉਹਨਾਂ ਦੇ ਦਰਸ਼ਨ ਪਰਚਿਆਂ ਹੀ ਜਨਮ ਮਰਨ ਦੁੱਖ ਕੱਟਿਆ ਜਾਂਦਾ ਹੈ ਗੁਰਬਾਣੀ ਮੁਤਾਬਕ ਦਰਅਸਲ ਇਨਸਾਨ ਜਿਸ ਰਸਤੇ ਤੇ ਚੱਲਦਾ ਉਸ ਦਿਨ ਵੀ ਅਰਜ਼ ਕੀਤੀ ਸੀ ਬਹੁਤ ਸਾਰੇ ਕਰਮ ਐਸੇ ਕਰਦਾ ਜਿਹੜੇ ਨਾ ਕਰਨ ਯੋਗ ਨੇ ਬਹੁਤ ਸਾਰੇ ਖਿਆਲ ਐਸੇ ਬਣਾਉਂਦਾ ਜਿਹੜੇ ਨਿੰਦਣ ਯੋਗ ਨੇ ਪਰ ਪਰਮਾਤਮਾ ਨੇ ਇੱਕ ਇਹਨੂੰ ਸੁਰਤ ਦਿੱਤੀ ਏ ਕਿ ਉਹਨਾਂ ਕਰਮਾਂ ਨੂੰ ਸਵੀਕਾਰ ਲਵੇ ਜਿਉਂਦੇ ਜੀ ਤੇ ਪਰਮਾਤਮਾ ਉਹਦੇ ਕਰਮਾਂ ਦਾ ਬੰਧਨ ਕੱਟ ਦਿੰਦਾ ਸਵੀਕਾਰ ਲਵੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਇਹ ਗੱਲ ਕਹੀ ਕਿ ਅਸੀਂ ਔਗਣਾਂ ਨਾਲ ਭਰੇ ਹਾਂ ਇੱਕ ਸ਼ਬਦ ਹੈ ਇੱਕੋ ਹੀ ਸ਼ਬਦ ਹੈ ਭਗਤ ਪਰਮਾਨੰਦ ਜੀ ਦਾ ਚਲੋ ਉਹ ਵੀ ਪੜ੍ਹ ਲਈਏ ਆਪਾਂ ਉਹ ਵੀ ਮਿਲਦਾ ਜੁਲਦਾ ਹੈ ਮੇਰੀ ਸੰਗਤ ਪੋਚ ਸੋਚ ਦਿਨ ਰਾਤੀ ਉਹਦੇ ਵਿੱਚ ਉਹਨਾਂ ਬਚਨ ਕਿਹਾ ਕਿ ਬਹੁਤ ਸਾਰੇ ਗ੍ਰੰਥ ਪੜ੍ਹੇ ਧਰਮ ਪੜ੍ਹਨਾ ਧਰਮ ਦੀ ਵਿਆਖਿਆ ਕਰਨੀ ਤੇ ਧਰਮ ਨੂੰ ਜ਼ਿੰਦਗੀ ਚ ਢਾਲਣਾ ਬੜਾ ਅੰਤਰ ਹੈ ਫਰਕ ਹੈ ਨਾ ਉਹ ਕਹਿੰਦੇ ਨੇ ਗ੍ਰੰਥ ਬੜੇ ਪੜ੍ਹੇ ਤੇ ਇੱਕ ਗੱਲ ਇਸ ਉਰਦੂ ਦੇ ਇੱਕ ਵਿਦਵਾਨ ਨੇ ਕਹੀ ਸੀ ਉਹ ਕਹਿੰਦਾ ਯੇ ਅਹਿਲੇ ਕਰਮ ਯੇ ਅਹਿਲੇ ਹੁਨਰ ਬੇਕਾਰ ਕੀ ਬਾਤੇ ਕਰਤੇ ਹੈ ਖੁਦ ਸਾਹਿਲ ਸਾਹਿਲ ਫਿਰਤੇ ਹੈ ਮੰਝ ਧਾਰ ਕੀ ਬਾਤੇ ਕਰਤੇ ਸਾਹਿਲ ਦਾ ਅਰਥ ਕਿਨਾਰਾ ਕਹਿੰਦੇ ਤੁਰੇ ਫਿਰਦੇ ਨੇ ਦਰਿਆ ਦੇ ਕੰਢੇ ਤੇ ਲੋਕਾਂ ਨੂੰ ਦੱਸਦੇ ਪਏ ਨੇ ਦਰਿਆ ਦੇ ਵਿਚਕਾਰ ਡੂੰਘਾਈ ਕਿੰਨੀ ਹੈ ਆਪਣਾ ਪੈਰ ਤਾਂ ਕਦੀ ਭਿੱਜਿਆ ਹੀ ਨਹੀਂ ਆ ਪਤਾ ਨਹੀਂ ਖੁਦ ਸਾਹਿਲ ਸਾਹਿਲ ਚਲਤੇ ਹੈ मंझधार की बातें करते हैं। उथे भगत जी ने कहा तै नर क्या पुराण सुन की ना, ए इंसान तू धर्म ग्रंथ सुने पर कीता की, तैनर क्या पुराण सुन की ना, अन पावनी भगत ना उपजी। अन पावनी एदा मतलब जिन्ने नाश नहीं होना, सदीव का रहना है कि एने ग्रंथ पढ़ के तेरे मन विच कदी कल्या ख्याल आया कि जो कुछ मैं पढ़ना पिया वो किते अंदर पैदा भी हो जाए। अन्न पावनी भगत ना उपजी, भूखे दान ना दीना, किते लोड़वान दे मुंह विच रोटी पाई, किसे दे तन नू टकिया, किसे गरीब दी तू मदद कीती। अन्न पावनी भगत ना उपजी, भूखे दान ना दीना, काम ना बिसरियो मेरी संगत पोच। दस का इना कुछ पढ़िया तेरे अंदर वासना कोई कटी, क्रोध ना बिसरियो कि तेरे अंदर गुस्से विच कोई फर्क पिया भी अगले साल नो ऐद की मेरा गुस्सा घट गया, पर ए ता काम पूरा करी जा रहा है। ज्यों ज्यों सच ए जे कि बंदा मौत वाले पासे जांदा है त्यों त्यों वासना भी खनेरी वधी जांदी है, त्यों त्यों तृष्णा भी वधी जांदी है, अंदर टिकदे ही नहीं। काम ना बिसरियो, क्रोध ना बिसरियो, लोभ ना छूटियो, देवा देवा दरते प्रभु मेरी संगत पोच सोच दिन राती। काम नहीं भुलिया, क्रोध नहीं भुलिया, लालच मेरा खेड़ा नहीं छड़दा। काम ना बिसरियो, क्रोध ना बिसरियो, लोभ ना छूटियो देवा, पर निंदा मुक्ते नहीं छूटी, नेफल पई सब सेवा। घंटा वाहगुरु वाहगुरु जपिया ते डेढ़ घंटे बाहर खलो के रज के निंदा कीती, खिमा करियो महसूस ना करियो, वो तो हो गया खीर बनाते रहे जान लग्या उत्ते सवा पा ली। खीर बनाई बड़े जतन नाल, गुरु ग्रंथ साहब कह रहे ने करना की पै तू बंदे। काम ना बिसरियो, क्रोध ना बिसरियो, लोभ ना छूटियो देवा, पर निंदा मुक्ते नी छूटी, नेफल पई सब सेवा। बाट पार कर मूस बिरानू, रस्ते च कलोटा। बाट पार वैसे कहने रस्ते विच लंघ दे लोकां नू ठगण वाला, जेडे लोग लंघ दे ने उन्हां नू ठगना पै। बाट पार कर मूस बिरानू, पेट भरे अपराधी, अपराध कर करके बच्चियां दा ते अपने ढिड पिया भरना है। जय पर लोक जाए अपकीरत, सोई अविद्या साधी, विद्या दर्थ हुंदा है ज्ञान, इथे ऐड़ा गेतर लगा अविद्या। कहिंदे ओ अविद्या, ओ मूर्खताई, ओ अज्ञानता सारी जिंदगी कच्ची करदा रहे, जिदे नाल तू रब दी दरगाह भी जाके शर्मिंदा होना है। बाट पार कसम कर मूस बिरानो, पेट भरे अपराधी, जय पर लोक जाए अपरिकीरत, सोई अविद्या साधी, हिंसा तो मन ते नहीं छूटी। ध्यान दिया जी, मन तो क्या है, कई बार बंदा तन तो संकोच कर जाता है, आ कीड़ी नहीं मारनी, देखना नंगे पैर तुरना, मैं किसी जीव की हत्या नहीं करता। महाराज कहिंदे बाहरों तो तू कहना मैं हत्या नहीं करता, अपने मन नू पुछ के देख, तेरा मन ता हंसियारा बन के जेड़े लोगों का बुरा सोचना है हत्या ही करना पिया।

ਤੇ ਮੈਂ ਆਪਣੇ ਆਪ ਨੂੰ ਸ਼ਾਮਿਲ ਕਰਕੇ ਮਣਾ ਕੂੜ ਦੀ ਗੱਡੇ ਧੋਈ ਜਾਂਦੇ ਹਾਂ। ਸਾਰੀ ਜ਼ਿੰਦਗੀ ਜ਼ੋਰ ਲੱਗਾ ਰਿਹਾ ਵੀ ਮੈਂ ਇੰਨੇ ਇਕੱਠੇ ਕਰ ਲਿਆ ਖੂਨ, ਇਸ ਤੋਂ ਅੱਗੇ ਕਿੰਨੇ? ਉਹ ਕਹਿੰਦੇ ਨੇ ਜਿੰਨਾ ਮਨ ਵਿਹਾਰ ਵਿੱਚ ਲੱਗਦਾ, ਕਦੀ ਅਰਦਾਸ ਕਰਕੇ ਆਪਣੇ ਅੰਦਰ ਦੇ ਨੇਮ ਵਿੱਚ ਤੇਰੀ ਸੁਰਤ ਵੀ ਸ਼ਬਦ ਵੀ ਜੁੜੇ ਤੇ ਇਹ ਵੀ ਅਰਦਾਸ ਕਰ, ਅਗਲੇ ਸਾਲ ਜੇ ਹੁਣ 2 ਘੰਟੇ ਨਿਤਨੇਮ ਕਰਨਾ, ਅਗਲੇ ਸਾਲ ਮਾਰਕਾ ਮੇਰੀ 4 ਘੰਟਿਆਂ ਦੀ ਬੈਠਕ ਹੋ ਜਾਏ। ਅੰਦਰ ਦਾ ਵਪਾਰ ਵੀ ਵਧਾ, ਪਰ ਨਹੀਂ, ਜਿੰਨਾ ਵਪਾਰ ਵਾਲੇ ਪਾਸੇ ਚੱਕਰੀ ਦਿਮਾਗ ਦੀ ਘੁਲਦੀ ਏ ਘੁੰਮਦੀ ਏ, ਉਨੀ ਨਿਰੰਕਾਰ ਵਾਲੇ ਪਾਸੇ ਨਹੀਂ। ਜੈਸੋ ਮਨ ਲਾਗਤ ਹੈ ਲਿਖ ਕੋ ਲਿਖ ਹੈ ਦਿਖੈ, ਤੈਸੋ ਮਨ ਹਰ ਜਸ ਲਿਖਤ ਨਾ ਠਹਿਰਾਵਹੀ। ਕਹਿਣ ਲੱਗੇ ਜੈਸੋ ਮਨ ਬਨਜ ਬਿਹਾਰ ਕੈ ਬਿਥਾਰ ਦਿਖੈ, ਸ਼ਬਦ ਸੁਰਤ ਅਵਗਾਹਨ ਨਾ ਠਹਿਰਾਵਹੀ। ਕਦੀ ਉਹਨਾਂ ਮਨ ਟੇਕ ਕੇ ਸ਼ਬਦ ਸੁਰਤ ਵਾਲੇ ਪਾਸੇ ਨਹੀਂ ਤੁਰਿਆ। ਕਹਿਣ ਲੱਗੇ ਜੈਸੋ ਮਨ ਕਣਕ ਔ ਕਾਮਨੀ ਸਨੇਹ ਵਿਖੈ, ਜਿੰਨਾ ਮਨ ਧਨ ਕਣਕ ਤੇ ਕਾਮਣੀ ਆਪ ਸਮਝ ਗਏ ਇਸਤਰੀ ਦੌਲਤ ਚ ਦੌੜਦਾ ਹੈ। ਕਹਿਣ ਲੱਗੇ ਸਾਧ ਸੰਗ ਤੈਸੋ ਨਿਉ ਇੱਕ ਪਲ ਨਾ ਲਗਾਵੀ, ਕਦੀ ਇੱਕ ਪਲ ਜਿਤਨਾ ਸਮਾਂ ਜਿੰਨਾ ਕਣਕ ਕਾਮਣੀ ਵਿੱਚ ਫਸਿਆ, ਇੰਨਾ ਕਿਤੇ ਸੱਚ ਸੰਗਤ ਵੱਲ ਵੀ ਲੱਗ ਜਾਏ। ਮਹਾਰਾਜ ਕਹਿੰਦੇ ਨੇ ਸੱਚ ਇਹ ਵੇ ਕਿ ਅੰਦਰ ਦੀ ਅਵਸਥਾ ਹੈ ਕਿ ਮੇਰੀ ਸੰਗਤ ਪੋਚ ਸੋਚ ਦਿਨ ਰਾਤੀ, ਮੇਰਾ ਕਰਮ ਕੁਟਿਲਤਾ ਜਨਮ ਕੁਮਾਰ ਕੁਭਾਂਤੀ। ਕਰਮ ਮਾੜੇ ਨੇ, ਕੁਟਿਲ ਨੇ, ਵੇਖੋ ਭਗਤਾਂ ਨੇ ਮਹਾਂਪੁਰਖਾਂ ਨੇ ਇਹ ਅਰਦਾਸਾਂ ਕੀਤੀਆਂ। ਅਗਲਾ ਬਚਨ ਉਹਨਾਂ ਕਿਹਾ ਮੇਰਾ ਕਰਮ ਕੁਟਲਤਾ ਜਨਮ ਕੁਭਾਂਤੀ ਰਾਮ ਗੁਸਈਆ ਜੀ ਕੇ ਜੀਵਨਾ। ਸੋਹਣੇ ਰਾਮ, ਸੋਹਣੇ ਪ੍ਰਭੂ, ਜੀ ਕੇ ਜੀਵਨਾ ਬੜਾ ਲਾਡਲਾ ਸ਼ਬਦ ਕਹਿ, ਜੀ ਕੇ ਜੀਵਨਾ ਇਹਦਾ ਮਤਲਬ ਜਿੰਦ ਦਾ ਜੀਵਨ, ਮੇਰੀ ਜਿੰਦ ਤੋਂ ਪਿਆਰੇ ਵਾਹਿਗੁਰੂ ਜੀ, ਦਿਨ ਕੰਮ ਤਾਂ ਮੇਰੇ ਮਾੜੇ ਨੇ, ਮੈਂ ਮੰਨ ਗਿਆ, ਪਰ ਇਹ ਗੱਲ ਦੱਸਾਂ ਮੈਂ ਤੇਰਾ ਦਾਸ ਕਹਾਉਣਾ। ਰਾਮ ਗੁਸਾਈਆ ਜੀ ਕੇ ਜੀਵਨਾ ਮੋਹੇ ਨਾ ਵਿਸਾਰੋ, ਮੈਂ ਜਾਣ ਤੇਰਾ, ਮੈਨੂੰ ਭੁਲਾ ਨਾ, ਤੂੰ ਨਾ ਕਦੀ ਭੁਲਾਈ, ਮੈਂ ਤੇਰਾ ਜਨ ਖਾਂ, ਜਿਉਂ ਜਾਨੋ ਤਿਉਂ ਰਾਖ, ਹਰ ਪ੍ਰਭ ਤੇਰਿਆ ਤੇਰਾ ਵਾ ਨਾ, ਮੋਏ ਨਾ ਵਿਸਾਰੋ ਮੈਂ ਜਨ ਤੇਰਾ, ਜਿਉਂ ਜਾਨੋ ਤਿਉਂ ਰਾਖ, ਹਰ ਪ੍ਰਭ ਤੇਰਿਆ, ਕੇਤੇ ਗਨੂ ਅਸੰਖ ਅਵਗਣ ਮੇਰਿਆ, ਅਸੰਖ ਅਵਗਣ ਖਤੇ ਫੇਰੇ ਨਿਤ ਪ੍ਰਭ ਸਦ ਭੁੱਲੀਏ, ਮੋਹ ਮਕਰ ਬਿਕਰਾਲ ਮਾਇਆ ਤੋ ਪ੍ਰਸਾਦੀ ਘੁਲੀਏ, ਲੋਕ ਕਰਤ ਬਿਖਾਰ ਬਿਖੜੇ ਪ੍ਰਭ ਨੇਰ ਹੂੰਤੇ ਨੇਰਿਆ, ਮੋਹੇ ਨਾ ਵਿਸਾਰੋ ਪ੍ਰਭ ਨੇਰ ਹੂੰਤੇ ਨੇਰਿਆ, ਬਿਨਵੰਤ ਨਾਨਕ ਦਇਆ ਧਾਰੋ ਕਾਢ ਭਵਜਲ ਫੇਰਿਆ। ਆਖਰ ਤੇਰਾ ਖਾਂ ਲੇਖਾ ਕਿਤੇ ਨਾ ਛੁੱਟੀਏ, ਖਿਨ ਖਿਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ, ਰਾਮ ਗੁਸਾਈਆ ਜੀ ਕੇ ਜੀਵਨਾ ਮੋਏ ਨਾ ਵਿਸਾਰੋ, ਮੈਨੂੰ ਭੁਲਾਓ ਨਾ ਮੈਂ ਜਨ ਤੇਰਾ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਹੁਣ ਇਹ ਇੱਕ ਬੜੀ ਪ੍ਰੇਮ ਦੀ ਝਲਕ ਹੈ ਕਿ ਤੁਸੀਂ ਮੈਨੂੰ ਭੁਲਾਓ ਨਾ ਕਦੀ। ਸੱਚ ਇਹ ਵੇ ਜਿਹੜਾ ਭੁੱਲ ਜਾਂਦਾ ਹੈ ਨਾ, ਸਮਝੋ ਉਹ ਮਰ ਗਿਆ। ਸੋ ਮੂਵਾ ਜਿਸ ਮਨੋ ਵਿਸਾਰੇ, ਮਰ ਨਾ ਚਾਹੀ ਜਿਨ੍ਹਾਂ ਵਿਸਰਤ ਰਾਮ, ਵਿਸਰਿਆ ਜਿਨ ਨਾਮ ਤੇ ਭੂਵੇਂ ਭਾਰ ਸੀਏ। ਦੇਖੋ ਵਿਸਰ ਜਾਣਾ ਇੱਕ ਮੌਤ ਹੈ, ਆਖਾਂ ਜੀਵਾਂ ਵਿਸਰੇ ਮਰ ਜਾ, ਪ੍ਰਭੂ ਤੂੰ ਮੈਨੂੰ ਵਿਸਾਰ ਨਾ, ਕੈਸੀ ਕਮਾਲ ਦੀ ਗੱਲ, ਇਹ ਤਰਲਾ ਹੈ, ਤੂੰ ਮੈਨੂੰ ਭੁਲਾ ਨਾ, ਕਿਉਂਕਿ ਮੈਂ ਜਨ ਤੇਰਾ, ਕਿਸੇ ਦਾ ਕੋਈ, ਕਿਸੇ ਦਾ ਕੋਈ, ਸੱਚ ਏਵੇ ਰਵਿਦਾਸ ਦਾ ਤਾਂ ਤੇਰੇ ਤੋਂ ਬਿਨਾਂ ਹੈ ਵੀ ਕੋਈ, ਮੈਂ ਜਨ ਤੇਰਾ, ਕਿਸੇ ਕੋਈ ਕੋਏ ਮੰਝ ਨਿਮਾਣੀ ਇੱਕ ਤੂੰ, ਕਿਉਂ ਨਾ ਮਰੀਜੈ ਰੋਏ ਜਾਲਗ ਚੇਤਨਾ ਆਵਖੇ। ਮੈਂ ਜਨ ਤੇਰਾ ਘਰ ਬਾਹਰ ਤੇਰਾ, ਪਰਵਾਸਾ ਮੈਨੂੰ ਤਾਂ ਤੇਰਾ ਕੀ ਸਹਾਰਾ ਹੈ, ਤੁਝ ਬਿਨ ਕਮਨ ਹਮਾਰਾ, ਮੇਰੇ ਪ੍ਰੀਤਮ ਪ੍ਰਾਣ ਆਧਾਰਾ, ਮੇਰਾ ਤਾਂ ਆਪ ਜੀ ਤੋਂ ਬਿਨਾਂ ਸਹਾਰਾ ਹੀ ਕੋਈ। ਦੇਖੋ ਜਦੋਂ ਫਿਰ ਬੰਦਾ ਇੱਧਰ ਤੁਰਦਾ ਹੈ, ਇੱਕ ਪ੍ਰੇਮ ਦੀ ਖੇਡ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨਾ, ਉਹਨਾਂ ਦੇ ਪਾਵਨ ਪਵਿੱਤਰ ਜੀਵਨ ਵਿੱਚ ਬੜੀਆਂ ਪ੍ਰੇਮ ਦੀਆਂ ਝਾਕੀਆਂ ਨੇ। ਅਸੀਂ ਆਮ ਤੌਰ ਤੇ ਜਦੋਂ ਸੱਚੀ ਸਰਕਾਰ ਦਾ ਦਿਨ ਹੁੰਦਾ, ਆ 2-3 ਹਰ ਗੁਰੂ ਸਾਹਿਬ ਦੀ ਇੱਕ ਇੱਕ 2-2 ਗੱਲ ਹੀ ਚੇਤੇ ਰੱਖੀ, ਮੁਕੰਮਲ ਜੀਵਨ ਤਾਂ ਮੇਰਾ ਖਿਆਲ ਕਦੀ ਕਿਸੇ ਵਿਚਾਰਿਆ ਵੀ ਨਹੀਂ। ਅਸੀਂ ਵੱਧ ਤੋਂ ਵੱਧ 2 ਕਿਰਪਾਨਾਂ ਦਾ ਜ਼ਿਕਰ ਕਰਾਂਗੇ, ਅਕਾਲ ਤਖ਼ਤ ਸਾਹਿਬ ਦਾ ਜ਼ਿਕਰ ਹੋ ਜਾਏਗਾ, ਬੜਾ ਚੰਗਾ ਇਹ ਕਰਨਾ, ਪਰ ਬਹੁਤ ਸਾਰੀਆਂ ਪ੍ਰੇਮ ਦੀਆਂ ਝਲਕੀਆਂ ਨੇ। ਮੇਰਾ ਸਤਿਗੁਰੂ ਦਲ ਭੰਜਨ ਗੁਰਸੂਰਮਾ ਜਿੱਥੇ, ਉੱਥੇ ਵੱਡ ਜੋਧਾ ਬਹੁ ਪਾਰੂ ਪਕਾਰੀ।
ਇਹਨੇ ਪ੍ਰੇਮ ਦੀਆਂ ਝਲਕਾਂ ਕੋਈ ਪਾਣੀ ਰੱਖ ਕੇ ਬੈਠਾ ਯਾਦ ਕਰਦਾ ਉਹਦਾ ਪਾਣੀ ਪੀਣ ਤੁਰੇ ਜਾਂਦੇ ਨੇ ਸਾਧੂ ਤੇ ਰੂਪੇ ਦਾ। ਬੁਤਾਲਾ ਪਿੰਡ ਬਾਬਾ ਬਕਾਲਾ ਸਾਹਿਬ ਦੇ ਨੇੜੇ ਵਿਧਵਾ ਮਾਂ ਦਾ ਪੁੱਤਰ ਪਿਤਾ ਮਰ ਚੁੱਕਾ, ਉਹ ਗੁੜ ਪੱਲੇ ਨਾਲ ਬੰਨ ਕੇ ਕਹਿੰਦਾ ਮੇਰਾ ਗੁਰੂ ਆਏਗਾ ਗੁੜ ਭੇਟਾ ਕਰਨਾ, ਤੇ ਉਹਦਾ ਬਾਬਾ ਬਕਾਲਾ ਸਾਹਿਬ ਤੋਂ ਗੁੜ ਖਾਣ ਲਈ ਤੁਰ ਪੈਂਦੇ ਨੇ। ਮਾਈ ਅੰਤਲੇ ਸਮੇਂ ਤੇ ਵੇ ਕੱਪੜਾ ਬੁੰਦਿਆਂ ਬੁੰਦਿਆਂ ਅੱਖਾਂ ਰਹਿ ਗਈਆਂ, ਪਰ ਕਹਿੰਦੀ ਇਹ ਸਵਾਸ ਉਦੋਂ ਨਿਕਲਣ ਜਦੋਂ ਗੁਰੂ ਹਰਗੋਬਿੰਦ ਸਾਹਿਬ ਨੂੰ ਜੋੜਾ ਇਹ ਚੋਲਾ ਪਹਿਨਾਇਆ ਮੈਂ ਅੱਖਾਂ ਨਾਲ ਦੇਖ ਸਕਾਂ ਪਹਿਨਾ ਸਕਾਂ। ਮਾਈ ਭਾਗ ਭਰੀ ਪ੍ਰੇਮੀ ਹੈ ਨਾ। ਇੱਕ ਘਟਨਾ ਦਾਸ ਜ਼ਰੂਰ ਅੱਜ ਕਹਿਣੀ ਚਾਹੇਗਾ, ਮੋਹੇ ਨਾ ਵਿਸਾਰੋ ਮੈਂ ਜਨ ਤੇਰਾ, ਥੋੜੀ ਜਿਹੀ ਭਾਵਨਾ ਬਣ ਜਾਂਦੀ ਹੈ ਸਾਖੀ ਨਾਲ। ਇਹ ਨਹੀਂ ਕਿ ਮੈਂ ਵਕਤ ਟਾਲਣ ਲਈ ਕਹਿ ਰਿਹਾ, ਸ਼ਬਦ ਤਾਂ ਬੇਅੰਤ ਸਤਿਗੁਰੂ ਤਰਸ ਕਰਦੇ ਨੇ ਪ੍ਰਮਾਣ ਵਜੋਂ। ਇੱਕ ਹੋਇਆ ਹੈ ਖਵਾਜਾ ਰੋਸ਼ਨ ਕਸ਼ਮੀਰੀ ਮੁਸਲਮਾਨ, ਇਹਦੀ ਜਿਹੜੀ ਕਬਰ ਹੈ ਪਿੰਡ ਮਾਓ ਸਾਹਿਬ ਦੇ ਅੰਦਰ ਹੈ। ਖਵਾਜਾ ਰੋਸ਼ਨ ਕਸ਼ਮੀਰੀ, ਇਹਦੇ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਦੀ ਬਹੁਤ ਬਖਸ਼ਿਸ਼ ਹੋਈ, ਹਰ ਵਕਤ ਇਹ ਅੰਦਰੋਂ ਜੁੜਿਆ ਰਹਿੰਦਾ ਸੀ। ਤੇ ਦੇਖੋ ਜੁੜਨ ਦਾ ਅਰਥ ਅਸੀਂ ਜਪਣਾ ਰਸਨਾ ਨਾਲ, ਇਹ ਇਸ ਕਰਕੇ ਜਪਣਾ ਕਿ ਚੁੱਪ ਕਰਨ ਦੀ ਜਾਚ ਆ ਜਾਏ। ਫਿਰ ਬੇਨਤੀ ਸਮਝਿਓ, ਇਸ ਕਰਕੇ ਬੋਲਣਾ ਚੁੱਪ ਕਰਨ ਦੀ ਜਾਚ ਆ ਜਾਏ, ਕਿਉਂ ਬੋਲ ਕੇ ਤਾਂ ਰਸਨਾ ਜਪਦੀ ਹੈ, ਇੰਨਾ ਕੁ ਅਭਿਆਸ ਕਰ ਕਿ ਤੇਰੇ ਮੂੰਹ ਤੇਰਾ ਲੱਭ ਤੇਰੀ ਜ਼ਬਾਨ ਬੰਦ ਹੋਵੇ ਤੇ ਚੁੱਪ ਸਿਮਰਨ ਤੇਰੇ ਅੰਦਰ ਆਪਣੇ ਆਪ ਹੀ ਚੱਲਦਾ ਰਹੇ। ਬਿਨ ਜੇਵਾ ਜੋ ਜਪੈ ਖਿਆਏ, ਜ਼ਬਾਨ ਤੋਂ ਬਿਨਾ ਵਾਹਿਗੁਰੂ ਗੁਰ ਸ਼ਬਦ ਲੈ ਪਿਰਮ ਪਿਆਲਾ, ਚੁੱਪ ਚ ਬੋਲਾ। ਜਿਹੜਾ ਚੁੱਪ ਸਿਮਰਨ ਹੈ ਨਾ, ਇਹਦਾ ਤਾਂ ਰਸ ਹੀ ਵੱਖਰਾ, ਨਾ ਕਿਸੇ ਨੂੰ ਪਤਾ ਲੱਗਦਾ, ਇੱਥੋਂ ਤੱਕ ਕਿ ਕੋਲ ਨਿਆਣੇ ਵੀ ਪਏ ਹੁਣ ਕਿਸੇ ਨੂੰ ਕੀ ਪਤਾ, ਕਿਉਂਕਿ ਚੁੱਪ ਇੱਕ ਪਿਆਲਾ ਹੀ ਐਸਾ। ਭਾਈ ਵੀਰ ਸਿੰਘ ਹੁਣਾਂ ਲਿਖਿਆ ਸੀ ਕਿ ਜਿਨ੍ਹਾਂ ਉਚਾਈਆਂ ਉੱਤੇ ਬੁੱਧੀ ਖੰਭ ਸਾਰ ਝੱਠੀ, ਮੱਲੋ ਮੱਲੀ ਦਿਲ ਉੱਥੇ ਮਾਰਦਾ ਉਡਾਰੀਆਂ, ਪਿਆਲੇ ਅਣਡਿੱਚ ਨਾਲ ਬੁੱਲ ਲੱਗ ਜਾਣ ਉੱਥੇ, ਰਸਤੇ ਸਰੂਰ ਆਵੇ ਝੂਮਾ ਆਉਣ ਪਿਆਰੀਆਂ, ਗਿਆਨੀ ਸਾਨੂੰ ਹੋੜਦੈ ਤੇ ਵਹਿਮੀ ਢੋਲਾ ਆਖਦੈ, ਮਾਰੇ ਗਏ ਨੇ ਬੁੱਧੋ ਪਾਰ ਜਿਨ੍ਹਾਂ ਲਾਈਆਂ ਤਾਰੀਆਂ, ਬੈਠ ਵੇ ਬਿਆਨੀ ਬੈਠ ਵੇ ਗਿਆਨੀ, ਬੁੱਧੀ ਮੰਡਲੇ ਦੀ ਕੈਦ ਵਿੱਚ ਵਲਵਲੇ ਦੇ ਦੇਸ਼ ਮੇਰੀਆਂ ਲੱਗ ਗਈਆਂ ਯਾਰੀਆਂ। ਉਹ ਵਲਵਲਾ ਕੀ ਹੈ, ਉਹ ਮਿੱਤਰਤਾ ਕੀ ਹੈ, ਉਹ ਖਵਾਜਾ ਰੋਸ਼ਨ ਕਸ਼ਮੀਰੀ ਤੇ ਹੋਈ ਕਿਰਪਾ, ਚੁੱਪ ਕਰਕੇ ਉਹਦੇ ਸਿਮਰਨ ਅੰਦਰ ਚੱਲਦਾ। ਜਿਹਦੇ ਅੰਦਰ ਚੁੱਪ ਸਿਮਰਨ ਚੱਲਦਾ ਉਹਨੂੰ ਵਕਤ ਹੀ ਨਹੀਂ ਮਿਲਦਾ ਬੋਲਣ ਦਾ। ਸੱਚ ਏਵੇ ਬੁਰਕੀ ਮੂੰਹ ਚ ਪਾਈ ਹੋਵੇ ਤੇ ਕਿਹੜਾ ਗੱਲ ਕਰੇਗਾ, ਗੱਲਾਂ ਵੀ ਉਹੀ ਕਰਦਾ ਜਿਹਦਾ ਮੂੰਹ ਖਾਲੀ ਹੋਵੇ, ਧਰਮ ਦੀਆਂ ਚਰਚਾ ਵੀ ਉਹੀ ਕਰਦਾ ਜਿਹਦੇ ਅੰਦਰ ਚੁੱਪ ਨਹੀਂ, ਜਿਹਦੇ ਅੰਦਰ ਦੀ ਚੁੱਪ ਆ ਜਾਏ ਬੋਲਣਾ ਵੀ ਘੱਟ ਕਰ ਦਿੰਦਾ। ਕਹੋ ਕਬੀਰ ਛੂਛਾ ਘੱਟ ਬੋਲੇ ਭਰਿਆ ਹੋਏ ਸੋ, ਕਬੂ ਨਾ ਡੋਲੇ ਖਾਲੀ ਤਣਕਾਈਏ ਤੇ ਬੋਲਦਾ ਭਰੇ ਨੇ ਕੀ ਬੋਲਣਾ ਹੈ। ਉਹ ਖਾਮੋਸ਼ ਰਹਿੰਦਾ ਤੇ ਉਹਦੇ ਉਹਨੂੰ ਇੱਕ ਮਿਲਿਆ ਸਜਦ, ਉਹਦਾ ਨਾਮ ਸੀ ਜਾਨੀ ਸ਼ਾਹ। ਜਾਨੀ ਦਾ ਅਖਰੀ ਅਰਥ ਹੁੰਦਾ ਪਿਆਰਾ। ਉਹ ਸਜਦ ਨੇ ਖਵਾਜਾ ਰੋਸ਼ਨ ਕਸ਼ਮੀਰੀ ਨੂੰ ਕਿਹਾ ਵੀ ਮੈਂ ਜਦੋਂ ਤੇਰੇ ਕੋਲ ਬੈਠਣਾ ਨਾ, ਪਤਾ ਨੀ ਤੇਰੇ ਕੋਲ ਇੱਕ ਅਕਹਿ ਜਿਹਾ ਰਸ ਹੁੰਦਾ ਬੈਠ ਕੇ, ਤੂੰ ਬੋਲਦਾ ਵੀ ਨਹੀਂ ਪਰ ਮੇਰਾ ਚਿੱਤ ਕਹਿੰਦਾ ਮੈਂ ਤੈਨੂੰ ਸਿਰਫ ਦੇਖੀ ਜਾਵਾਂ, ਤੂੰ ਨਾ ਵੀ ਬੋਲ, ਤੇਰੀ ਚੁੱਪ ਵਿੱਚੋਂ ਵੀ ਮੈਨੂੰ ਕੁਝ ਅੰਦਰ ਨੂੰ ਸਕੂਨ ਮਿਲਦਾ। ਮੈਨੂੰ ਇਹ ਗੱਲ ਦੱਸ ਵੀ ਤੇਰੇ ਕੋਲ ਹੈ ਕੀ ਹੈ, ਤੂੰ ਮੈਨੂੰ ਕੀਲ ਕਿਉਂ ਲਾਉਂਦਾ, ਕੀ ਮੇਰੇ ਤੇ ਕਾਮਣ ਕਰ ਦੇਣਾ, ਟੂਣਾ ਕਰ ਦੇਣਾ, ਜਦੋਂ ਮੈਂ ਤੇਰੇ ਕੋਲ ਆਉਂਦਾ ਮੇਰਾ ਅੰਦਰ ਦੌੜਦਾ ਨੀ ਟਿਕ ਜਾਂਦਾ। ਖਵਾਜਾ ਰੋਸ਼ਨ ਕਸ਼ਮੀਰੀ ਨੇ ਕਿਹਾ ਦੇਖ, ਜੇ ਅੰਦਰ ਦਾ ਖੋਜੀ ਬਣਨਾ ਤੇ ਗੁਰੂ ਨਾਨਕ ਸਾਹਿਬ ਦੀ ਦਹਿਲੀਜ਼ ਤੇ ਡਿੱਗ ਪੋ, ਮੋਹੇ ਨਾ ਵਿਸਾਰੋ ਮੈਂ ਜਨ ਤੇਰਾ। ਉਸ ਦਹਿਲੀਜ਼ ਤੇ ਡਿੱਗ ਕਦੀ ਕੋਈ ਖਾਲੀ ਨੀ ਗਿਆ। ਇਹ ਅੰਦਰ ਦੀ ਜਿਹੜੀ ਖੇਡ ਮੈਨੂੰ ਬਖਸ਼ਿਸ਼ ਕੀਤੀ ਹੈ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਕੀਤੀ, ਤੂੰ ਚਲਾ ਜਾਓ ਨਾ ਕੋਲ। ਕਹਿੰਦਾ ਮੈਂ ਸਜਦ ਹਾਂ। ਉਹਨਾਂ ਕਿਹਾ ਨਹੀਂ, ਸੂਰਜ ਕੋਲ ਕੋਈ ਵੀ ਜਾਏਗਾ ਤੇ ਉਹਨੇ ਨਿੱਘ ਵੀ ਦੇਣਾ, ਚਾਨਣ ਵੀ ਦੇਣਾ। ਸੂਰਜ ਕਦੀ ਵਿਤਕਰੇ ਕਰਕੇ ਨੀ ਵੇਖਦਾ ਕਿ ਮੁਸਲਮਾਨ ਹੈ ਕਿ ਹਿੰਦੂ ਹੈ, ਉਹਨੇ ਤਾਂ ਆਪਣੀ ਰੋਸ਼ਨੀ ਦੇਣੀ ਹੀ ਦੇਣੀ। ਉਹਨੇ ਕਿਹਾ ਦੇਖ, ਚਿੰਤਾ ਸ਼ੰਕਾ ਨਾ ਲੈ ਕੇ ਜਾਈ, ਪਾਣੀ ਮੂੰਹ ਚ ਜਾਏਗਾ ਤੇ ਉਹਨੇ ਇਹ ਨਹੀਂ ਦੇਖਣਾ ਤੇਰੀ ਜਾਤ ਕੀ। ਪਾਣੀ ਦਾ ਤਾਂ ਸਰਬ ਵਿਆਪੀ ਸੁਭਾਅ ਹੈ ਕਿ ਜਿਹੜਾ ਪੀਏਗਾ ਉਹਦੀ ਪਿਆਸ ਬੁੱਝੇਗੀ।
ਭੋਜਨ ਦਾ ਸੁਭਾਅ ਹੈ ਜੋ ਖਾਏਗਾ ਉਹਦੀ ਭੁੱਖ ਜਾਏਗੀ, ਹਵਾ ਦਾ ਸੁਭਾਅ ਹੈ ਜੋ ਨੇੜੇ ਆਏਗਾ ਉਹਨੂੰ ਸਪਰਸ਼ਤਾ ਮਿਲੇਗੀ ਕਿ ਤੂੰ ਇੱਕ ਵਾਰੀ ਜਾ ਤਾਂ ਸਹੀ ਪਰ ਇੱਕ ਗੱਲ ਸ਼ੰਕਾ ਲੈ ਕੇ ਨਹੀਂ, ਤੂੰ ਇਹ ਭਾਵਨਾ ਬਣਾ ਕੇ ਜਾ ਮੈਂ ਕੁਝ ਉਥੋਂ ਲੈ ਕੇ ਆਉਣਾ ਹੈ। ਸ਼ਾਇਦ ਜਾਨੀ ਸਾਹਿਬ ਤੁਰਿਆ ਜੀ ਤੇ ਜਿਹੜਾ ਸਥਾਨ ਸ੍ਰੀ ਹਰਗੋਬਿੰਦਪੁਰਾ ਹੈ ਨਾ ਉੱਥੇ ਇਹਦੀ ਜਗ੍ਹਾ ਬਣੀ ਹੋਈ ਹੈ, ਸ਼ਾਇਦ ਜਾਨੀ ਸਾਹਿਬ ਦੀ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਇਹਦੀ ਜਗ੍ਹਾ ਤੇ। ਸ਼ਾਇਦ ਜਾਨੀ ਸਾਹਿਬ ਗਿਆ ਜੀ, ਇਹਦੇ ਅੰਦਰ ਪਤਾ ਨੀ ਪੂਰਬਲਾ ਭਾਈ ਸਾਹਿਬ ਉਹਨੇ ਪੜ੍ਹ ਰਹੇ ਸਨ ਕਿ ਪੂਰਬਲਾ ਕਰਮ ਜਦੋਂ ਕਿਤੇ ਪ੍ਰਗਟ ਹੁੰਦਾ ਤੇ ਕਿਸੇ ਬਖਸ਼ੇ ਦੀ ਸੰਗਤ ਮਿਲਦੀ ਹੈ। ਪੜ ਤਾਂ ਅਸੀਂ ਸਾਰੇ ਕੀਰਤਨੀਆਂ ਨਾਲ ਦਿੰਦੇ ਹਾਂ, ਵੱਡ ਭਾਗੀ ਹਰ ਸੰਗਤ ਪਾਵੈ, ਭਾਗਹੀਣ ਭਰਮ ਝੋਟਾ ਖਾਵੈ, ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮਹਿਲ ਪ੍ਰੀਜੈ ਜੀ। ਹੁਣ ਉਹ ਸ਼ਾਇਦ ਜਾਨੀ ਸਾਹ ਉਹਦੇ ਅੰਦਰ ਜਿਉਂ ਜਿਉਂ ਨੇੜੇ ਜਾਏ ਸੱਚਮੁੱਚ ਬੈਰਾਗ ਪ੍ਰੇਮ, ਜਦੋਂ ਗੁਰੂ ਦਰਬਾਰ ਤੱਕ ਪਹੁੰਚਾ ਉਹਦੀ ਜ਼ਬਾਨ ਤੇ ਇੱਕੋ ਸ਼ਬਦ ਚੜ ਗਿਆ ਕਿ ਬਾਬਾ ਜਾਨੀ ਕੋ ਜਾਨੀ ਦਿਖਾ ਦੋ ਤੇ ਦੂਜੀ ਕੱਲ ਕਹਿੰਦਾ ਜਾਨੀ ਕੋ ਜਾਨੀ ਸੇ ਮਿਲਾ ਦੋ। ਦੋ ਹੀ ਸ਼ਬਦ, ਆਪਣਾ ਨਾਮ ਜਾਨੀ ਤੇ ਗੁਰੂ ਸਾਹਿਬ ਨੂੰ ਜਾਨੀ ਉਹ ਪਿਆਰਾ ਕਹਿਣ ਲੱਗ ਪਿਆ, ਕਹਿੰਦਾ ਮੈਂ ਹਾਂ ਜਾਨੀ, ਮੇਰਾ ਮੁਰਸ਼ਦ ਹੈ ਪਿਆਰਾ, ਜਾਨੀ ਕੋ ਜਾਨੀ ਸੇ ਮਿਲਾ ਦੋ, ਜਾਨੀ ਕੋ ਜਾਨੀ ਦਿਖਾ ਦੋ। ਜਦੋਂ ਇਹ ਸ਼ਬਦ ਕਹੇ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੋਈ ਖਿਆਲ ਨਹੀਂ ਕੀਤਾ ਜ਼ਿਆਦਾ, ਇਹ ਵੀ ਇੱਕ ਗੁਰੂ ਦੀ ਮੌਜ ਸੀ। ਉਹਨੂੰ ਕਿਹਾ ਸਿੱਖਾਂ ਨੇ ਲੰਗਰ ਛਕ, ਕਹਿੰਦਾ ਨਹੀਂ ਬਾਬਾ ਜਾਨੀ ਕੋ ਜਾਨੀ ਸੇ ਮਿਲਾ ਦੋ। ਲੰਗਰ ਨਾ ਛਕਿਆ, ਸ਼ਾਮ ਪੈ ਗਈ, ਇਹ ਕਹੀ ਜਾਏ ਜਦੋਂ ਕੋਈ ਲੰਘੇ ਜਾਨੀ ਕੋ ਜਾਨੀ ਸੇ ਮਿਲਾ ਦੋ। ਇਤਿਹਾਸ ਕਹਿੰਦਾ ਹੈ ਉਥੋਂ ਦੀ ਧਰਾਤਲ ਦੀ ਹਕੀਕਤ, ਜ਼ਮੀਨੀ ਇਤਿਹਾਸ ਕਹਿੰਦਾ ਕਿ ਸਤਿਗੁਰੂ ਜੀ ਨੇ ਕੋਈ ਧਿਆਨ ਨਾ ਦਿੱਤਾ, ਇਹਨੂੰ ਪ੍ਰਸ਼ਾਦਾ ਪਾਣੀ ਸਭ ਕੁਝ ਭੇਜਿਆ, ਇਹਨੇ ਕਿਹਾ ਕੁਛ ਨਹੀਂ ਸਿਰਫ ਜਾਨੀ। ਮਹਾਰਾਜ ਜੀ ਨੇ ਦੂਜੇ ਦਿਨ ਕਿਹਾ ਜਿੱਥੇ ਬੈਠੇ ਇਹਦੇ ਅੱਗੇ ਦੀਵਾਰ ਚਿਣ ਦਿਓ, ਇਹਦੇ ਅੱਗੇ ਦੀਵਾਰ ਚਿਣ ਦਿਓ, ਇਹਨੂੰ ਕੁਛ ਨਜ਼ਰ ਨਾ ਆਏ। ਦੀਵਾਰ ਚਿਣ ਦਿੱਤੀ ਗਈ ਜੀ, ਪਰ ਉਹ ਦੀਵਾਰ ਦੇ ਪਿੱਛੇ ਬੈਠਾ ਵੀ ਇਹੀ ਕਹੀ ਜਾ ਰਿਹਾ ਕਿ ਜਾਨੀ ਕੋ ਜਾਨੀ ਸੇ ਮਿਲਾ ਦੋ। ਨਾਲੇ ਰੋਂਦਾ ਮੋਹੇ ਨਾ ਵਿਸਾਰੋ ਮੈਂ ਜਨ ਤੇਰਾ। ਇਸ ਤਰ੍ਹਾਂ ਹੈ ਕਿ ਜੇ ਕਿਸੇ ਨੇ ਕੁਛ ਪਾਣਾ ਡਿੱਗਣਾ ਤੇ ਹੈ ਨਾ, ਤਾਂ ਹੀ ਤਾਂ ਸਾਹਿਬ ਨੇ ਕਿਹਾ, ਕਹਿਣ ਲੱਗੇ ਜੇ ਕੁਛ ਲੈਣਾ ਹੈ ਤੇ ਬਸ ਇੱਕ ਵਾਰੀ ਮਾਲਕ ਦੇ ਦਰ ਤੇ ਢਹਿ ਪਾਓ ਤੇ ਜਿਹੜੇ ਢਹਿ ਪੈਂਦੇ ਨੇ ਫਿਰ ਉਹ ਉੱਠਦੇ ਨਹੀਂ। ਇੱਕ ਅਦੀਬ ਦੇ ਸ਼ਬਦ ਨੇ ਕੂਚਾ ਇਹ ਯਾਰ ਮੇ ਬੈਠ ਨਕਸ਼ੇ ਪਾਂ ਕੀ ਤਰ੍ਹਾਂ, ਕੋਈ ਮਿਟਾ ਤੋ ਸਕੇ ਪਰ ਉਠਾ ਨਾ ਸਕੇ। ਬੈਠ ਗਿਆ, ਕੰਧ ਚਿਣ ਦਿੱਤੀ ਗਈ, ਪਰ ਇੱਕੋ ਗੱਲ ਜਾਨੀ ਕੋ ਜਾਨੀ ਸੇ ਮਿਲਾ ਦੋ। ਇੱਕ ਦਿਨ ਸਤਿਗੁਰੂ ਲੰਘੇ, ਇਹਨੇ ਦੇਖਿਆ ਦੌੜਿਆ ਵੀ ਪਿੱਛੇ, ਮਹਾਰਾਜ ਜੀ ਨੇ ਆਪਣੇ ਘੋੜੇ ਦੀਆਂ ਸੁਮਾਂ ਘੋੜੇ ਦੇ ਪੈਰ ਵੀ ਉਹਨੂੰ ਮਰਵਾਏ, ਉਹ ਜ਼ਮੀਨ ਤੇ ਡਿੱਗਾ, ਫਿਰ ਵੀ ਕਹਿੰਦਾ ਬਾਬਾ ਮਿਲਾ ਦੋ ਜਾਨੀ ਕੋ। ਬੜੇ ਪਿਆਰ ਨਾਲ ਇਹ ਸਾਖੀ ਤਵਾਰੀ ਗੁਰੂ ਖਾਲਸਾ ਵਿੱਚ ਵੀ ਹੈ, ਇਹਦਾ ਅਨੇਕਾਂ ਵਿਦਵਾਨਾਂ ਨੇ ਜ਼ਿਕਰ ਕੀਤਾ ਹੈ। ਕਹਿੰਦੇ ਅਖੀਰ ਤੇ ਮਹਾਰਾਜ ਜੀ ਨੇ ਇੱਕ ਦਿਨ ਕਿਹਾ ਚੁੱਪ ਨਹੀਂ ਕਰਦਾ, ਇਹਦੀ ਜ਼ਬਾਨ ਬੰਦ ਨਹੀਂ ਹੁੰਦੀ। ਸਿੱਖਾਂ ਕਿਹਾ ਮਹਾਰਾਜ ਰਾਤ ਦਿਨ ਇੱਕੋ ਹੀ ਰੱਟ ਲਾਈ ਬੈਠਾ, ਜਾਨੀ ਕੋ ਜਾਨੀ ਤੇ ਮਿਲਾ ਦੋ। ਮਹਾਰਾਜ ਜੀ ਨੇ ਕਹਿਣ ਨੂੰ ਕਹੋ ਜੇ ਜਾਨੀ ਨੂੰ ਮਿਲਣੀ ਆ ਦਰਿਆ ਵਿੱਚ ਡੁੱਬ ਮਾਰ। ਬਸ ਇੰਨਾ ਕੁ ਸ਼ਬਦ ਕਿਹਾ, ਸਿੱਖ ਨੇ ਜਾ ਕੇ ਕਹਿ ਦਿੱਤਾ ਮਹਾਰਾਜ ਸਤਿਗੁਰੂ ਦਾ ਇਹ ਬਚਨ ਕਹਿ ਜਾਨੀ ਨੂੰ ਮਿਲਣਾ? ਕਹਿੰਦਾ ਹਾਂ ਬਾਬਾ ਜਾਨੀ ਕੋ ਜਾਨੀ ਤੇ ਮਿਲਾਓ। ਉਹ ਕਹਿੰਦਾ ਮਹਾਰਾਜ ਜੀ ਕਹਿੰਦੇ ਡੁੱਬ ਮਾਰ ਦਰਿਆ ਦੇ ਵਿੱਚ। ਬਸ ਸੁਣਦੇ ਆ ਸਾਰ ਇੱਕੋ ਦਮ ਦੌੜ ਪਿਆ, ਉਹਨਾਂ ਕਿਹਾ ਤੈਨੂੰ ਪਤਾ ਦਰਿਆ ਚ ਮਰੇਗਾ? ਕਹਿੰਦਾ ਜਿਹਦੀ ਰਸਨਾ ਚੋ ਸ਼ਬਦ ਨਿਕਲਿਆ ਉਹਨੇ ਮਰਨ ਵਿੱਚੋਂ ਵੀ ਜ਼ਿੰਦਗੀ ਦੇ ਦੇਣੀ। ਆਖਿਰ ਮੈਨੂੰ ਉਹਨੇ ਸਵੀਕਾਰ ਤਾਂ ਲਿਆ ਹੈ ਨਾ, ਭਾਵੇਂ ਡੁੱਬਣੇ ਕਿਹਾ ਪਰ ਮੇਰੇ ਲਈ ਕੁਛ ਕਹਿ ਤਾਂ ਦਿੱਤਾ, ਅੱਗੇ ਤਾਂ ਮੇਰੇ ਲਈ ਕੁਛ ਕਿਹਾ ਹੀ ਨਹੀਂ। ਜਦੋਂ ਦੌੜਿਆ ਜਾਂਦਾ ਸੀ ਸਤਿਗੁਰੂ ਨੇ ਕਿਨਾਰੇ ਤੋਂ ਬੁਲਾਇਆ, ਵਾਪਸ ਆਇਆ, ਬਸ ਚਰਨਾਂ ਤੇ ਡਿੱਗਾ, ਮੇਰੇ ਦਾਤੇ ਨੇ ਇੱਕ ਖਿੰਨ ਵਿੱਚ ਰੱਬ ਪ੍ਰਗਾਸ ਰਜਨੀ ਜਥਾ ਗਤ ਜਾਂਤ ਸਭ ਸੰਸਾਰ। ਜਿਵੇਂ ਰਾਤ ਹੋਵੇ ਤੇ ਚਾਨਣ ਹੋਵੇ, ਇੱਕ ਖਿੰਨ ਵਿੱਚ ਚਾਰ ਪੈਰਾਂ ਦਾ ਹਨੇਰਾ ਮਿਟ ਜਾਂਦਾ ਹੈ ਜਦੋਂ ਗੁਰੂ ਆਪਣੀ ਕਿਰਪਾ ਕਰੇ ਤੇ ਕਰੋੜਾਂ ਜਨਮਾਂ ਦਾ ਹਨੇਰਾ ਮਿਟਾ ਦਿੰਦਾ। ਇਹ ਸ਼ਬਦ ਨੇ ਕਿ ਮਾਲਕ ਤੂੰ ਮੈਨੂੰ ਭੁਲਾ ਨਾ,
मैं तेरा दास हां सतगुरु दे बचन भगत रविदास साहिब जी दे के राम गुसाइयां जी के जीवना मोहे ना बिसारो मैं जन तेरा मेरा कोई होर है ही नहीं। उंज वैसे दुनिया विच बंदा किसे ना किसे नु सहारा बनाई बैठा है, अंदर नहीं मानदा छेती कि ते पुत्र गुरु रामदास जी ने ते शब्द सिद्धे कहे। अज तो सदियां पहला भी ये काम सी, अज भी है। महाराज जी ने कहा हर बंदा धड़े विच जींदा है, जो मर्जी कही जाइए अंदर दा धड़ा मरदा थोड़ा है, धड़े भी जींदा है। सतगुरु जी ने कहा किसे दा धड़ा यही बन जांदा है कि मेरा पुत्र जवान हो गया, सच एवे जिन्नी कमाई ये करदा हुण मैनू पुत्र दे हुंदिया कोई परवाह नहीं। भलिया तेनू पता है कि जिंदगी सिर्फ एक सवास का नाम है, तू किसे ते भरोसा करके जी

ਤੇ ਠਾਕੁਰ ਹਰਿ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ, ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ, ਹਰੇਕੋ ਪੁਰਖ ਸਮਾਣਾ। ਇੱਕ ਦਾਤੇ ਇੱਕ ਪੇਖਾਰੀ ਜੀ, ਸਭ ਤੇਰੇ ਚੋਜ ਵਿਡਾਣਾ, ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹਉ ਤੁਧ ਬਿਨ ਅਵਰ ਨਾ ਜਾਣਾ।

ਸਾਜ ਸੰਗਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹੈ ਸਾਡ ਕੋਈ ਅਵਰ ਨਾ ਤਿਆਉਂ ਜੋ ਬਰ ਚਾਹੋਂ ਸੋ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀ ਹੈ ਚੁਣ ਚੁਣ ਸਤਰ।

ਗਾਵੇਂ ਮੈਨੂੰ ਤਾਂ ਹੀ ਸਫਲ ਹੁੰਦਾ। ਭਾਵ ਹੈ ਜਦ ਨਾ ਆਪ ਜਿਹਨੂੰ ਭਾਵੇ ਮਨਜ਼ੂਰ ਹੋ ਜਾਏ ਕਿ ਜਲ ਵਿੱਚ ਤੀਰਥਾਂ ਦਾ ਇਸ਼ਨਾਨ ਕਰਨਾ ਵੀ ਸਫਲ ਹੈ। ਜਾ ਤੁਧ ਭਾਵ ਹੈ ਤਾਂ ਕਰਹਿ ਬਹੁਤਾ ਸਿੰਘੀ ਨਾਦ ਬਜਾਵ ਹੈ। ਜਿਨ ਓਂਕਾਰ ਆਪ ਜੀ ਨੂੰ ਭਾ ਜਾਏ ਮਨਜ਼ੂਰ ਹੋ ਜਾਏ ਫਿਰ ਸਰੀਰ ਦੇ ਉੱਤੇ ਜਿਹੜੀ ਭਗੂਤੀ ਮਲਣੀ ਹੈ ਰਾਖ ਉਹਦਾ ਲੇਪ ਕਰਨਾ ਇਹ ਸਫਲ ਹੈ। ਔਰ ਸਿੰਘੀ ਅਤੇ ਨਾਦ ਦਾ ਬਜਾਉਣਾ ਵੀ ਫਿਰ ਸਫਲ ਹੁੰਦਾ ਹੈ। ਜਾਂ ਤੁਧ ਭਾਵ ਹੈ ਤਾਂ ਪੜ੍ਹੈ ਕਤੇਬਾ ਮੁੱਲਾਂ ਸੇਖ ਕਹਾਵ ਹੈ। ਇਹਨਾਂ ਓਂਕਾਰ ਜੀ ਆਪ ਨੂੰ ਭਾ ਜਾਏ ਅਤੇ ਜਿਵੇਂ ਮੁਸਲਮਾਨ ਕਿਤਾਬਾਂ ਦਾ ਪੜ੍ਹ ਕਿਤਾਬਾਂ ਨੂੰ ਪੜ੍ਹਦੇ ਤੈਨੂੰ ਮਨਜ਼ੂਰ ਹੋਵੇ ਤਾਂ ਹੀ ਸਫਲ ਹੈ। ਔਰ ਮੁੱਲਾਂ ਸ਼ੇਖ ਕਹਾਉਣਾ ਵੀ ਤਾਂ ਹੀ ਸਫਲ ਹੈ ਜੇ ਮਤ ਜਿਹੜੀ ਪ੍ਰਾਂਤ ਦਿੱਤੀ ਹੈ ਉਹਨੂੰ ਗ੍ਰਹਿਣ ਕਰੇ। ਜਾਂ ਤੁਧ ਭਾਵ ਹੈ ਤਾਂ ਹੋ ਰਿਹਾ ਰਾਜੇ ਰਸਪਸ ਬਹੁਤ ਕਮਾਵ ਹੈ। ਜੇ ਨਿਰੰਕਾਰ ਆਪ ਜੀ ਨੂੰ ਭਾ ਜਾਏ ਅਤੇ ਰਾਜਾ ਹੋ ਕੇ ਮੌਕੇ ਦਾ ਸੰਕਸਾਂ ਦਾ ਕਮਾਉਣਾ ਉਹਦਾ ਸਫਲ ਹੈ। ਭਾਵ ਦੁਨੀਆ ਨੂੰ ਨਿਆਣ ਸਾਹਿਬ ਜੀ ਦੇ ਵੀ ਆਪਣੇ ਅਸ਼ੋ ਚਰਚੇ ਨਾਲ ਲਗਾ ਰਹੇ। ਜਾਂ ਤੁਧ ਭਾਵ ਹੈ ਤਾਂ ਦੇਵ ਵਗਾਵ ਹੈ ਸਿਰ ਮੁੰਡੀ ਕੱਟ ਜਾਵ ਹੈ। ਜੇ ਨਿਰੰਕਾਰ ਆਪ ਜੀ ਨੂੰ ਭਾ ਜਾਏ ਤਾਂ ਤੇਗ ਭਾਵ ਹੈ ਜਿਹੜਾ ਸ੍ਰੀ ਸਾਹਿਬ ਨੂੰ ਚਲਾ ਕੇ ਮੁੰਡੀ ਅਤੇ ਗਰਦਨ ਨਾਲ ਸਿਰ ਦਾ ਜਿਹੜਾ ਕੱਟ ਜਾਣਾ ਸੂਰਵੀਰਤਾ ਦਾ ਤਾਂ ਹੀ ਸਫਲ ਹੈ। ਜੇ ਦੇਸ਼ ਕੌਮ ਧਰਮ ਦੀ ਰੱਖਿਆ ਵਾਸਤੇ ਤਲਵਾਰ ਚਲਾਵੇ ਇਹ ਤਾਂ ਸਫਲ ਹੈ। ਜੇ ਤੁਹਾਨੂੰ ਤਲਵਾਰ ਜਿਵੇਂ ਮਹਾਰਾਜ ਦਾ ਸੰਪਾਸ਼

چنگه فنر که نادر شاہ عبدالعالی دے ہاتھ آ جائے کہ وہ جرم کا کارن بن جائے. اس واسطے یہ تو کم ہے پھر کٹیا جائے تاں سکڑیا جی لوگ کی رکھا واسطے بلی دان دینا ہے. جات بھاو ہے جاہے جسنتر تم گلا کاریا ہے کیونکہ بدھی روپی گردن سر کی ہے ہنکار میرا ہنکار کا کٹ کٹ جانا تا ہی سک لیا جی تین پا لیا نہیں تو لوگ بننے واسطے لڑ لڑ مر جاندے وہ شہید نہیں بن جاندے انہوں کا سفل نہیں لالچن واسطے جڑا گو گریب دھرم کی رکھا واسطے آپا قربان کرتا وہی سیوا سفل ہوتی ہے. جا تج بھاگ ہے جائے جسنتر تم گلا کریا ہے جن ہنکار آپ جی پا جائے پھر ہی جسنتر منی پردیش میں جا کے اتنے دن جہاں گلان باتوں سن کے گھر ہونا سفل ہے. جیسا جا کے بھجن والی گلان کرتا رہا یہ تو سفل ہے جی نیا چگلی پھر کوئی سفل نہیں. سات سنگت روپی دیش کے اندر جا کے جی سنگت بھی جا کے بھجن سننی گلان کرتا ہے سن کے گھر آ پھر وہ سفل ہے کہ جی وہ آپ جی منظور ہو جائے پروار نو بھی آ کے وجن سنا کہ اج گرو گھر یہ سکھیا ملی ہے یہ مطابق آپ چلنا سارا نے. جا تج بھاو ہے نہ ہی رچا وہ تج پانے توں بھاو ہے کہ نہنکار جی آپ جی پا جائے کہ نام دلین ہونا سفر ہے کیونکہ آپ کے پانے رضا بھی ترن والا بھی جڑا پرش ہے وہ آپ جی بھاوے میں نہیں پاؤں ہے. نانک کہے بھی انہوں کی ہو سکے کوٹ کماو ہے سچے پاتشاہ کہتے اس طرح بےنتی کرو کہ پرمیشر سنو اپنے پانے میں ترن کی سکھیا دیو کیونکہ اور جنے بھی یہ پوسکل کرم کما یہ کوٹ جڑے ہے جھوٹے ہی ہیں. محلہ پہلا جا توں وڈا سب وڈیائی ہے چنگا چنگا ہوئی یہ نرنکار پرمیشر جو آپ بھی وٹے ہیں ساری وڈیائیاں جنیاں ہے تھوڑے بچے ہی ہے. اس واسطے یہ چنگے جی یہ چنگے کہندے جی آپ دے پاسوں جو بھی ہوں وہ بھی چنگا ہی ہے کیونکہ جب تھی چنگے ہیں چنگے تو چنگا ہی ہوئے گا ماڑا نہیں ہوئے گا تو ماڑے تو چنگا نہیں ہوں. جان توں سچا تاں سب کو سچا کوڑا کوئی نہ کوئی یہ نرنکار جو آپ جی سچے ہیں کہ سارا کوئی سچا وڈا کیتا سارا سچ سروپ ہے یہ کہندے کھنٹی ہے تو کوڑا جھوٹا کوئی بھی نہیں کیونکہ تیری درشٹی دے وچ جڑا آ جاتا وہ پوتر ہو جاتا آخن ویکھن بولن چلن جیون مرنا دھات آخنا تینوں دن بچن بولنا آخنا ویکھنا پیروں میں چلنا کرنا جیونا تے مرنا یہ جنہ کچھ بھی ہے دھات مایا روپ ہی ہے. حکم تاج حکم وچ رکھا ہے نانک سچایا پاتشاہ کہتے نرنکار آپ اپنے حکم سے ہی اس رشتی کی ساجنا ساجدا ہے سرجنا کرتا ہے اپنے حکم بچ ہی رکھتا ہے. پوڑی ستگر سے بھی نسنگ بھرم چکائی ہے ستگر آخر کار تو کار کمائی ہے. یہ گرو پیارو نشانک ہو کے ستگروں کی سیوا کرو لوک علاج نو تیاگ کے پھر سیوا ہوں سمرن ہوں امرت چا کیا جاتا ہے لوک علاج پائے وہ گرو کا لڑ نہیں پڑ سکتے اتنے جدو گرو کا لڑ پڑنا تو بھرم چکائیے دور کر دینا کریے کہ ستگر سچے پاتشاہ کہندے ہے آخنا بھی وہی کار کام کما کریے جو ستگرو جی کہ جڑا کام ستگرو جی کرنا کہندے ہے وہ کام کما کرو. ستگر ہوئے دیال کا نام دیائی ہے ستگر سچے پاتشاہ دیالو ہوں پھر پرمیشر کا جڑا نام ہے وہ دیا جا رہا ہے لاہا بھگت تار گر پائی ہے پھر کہندے ہے پرماتما کی بھگتی سو تار سریشٹ لاب کہ ستگر سچے پاتشاہ دوارا پراپت کرنا کریے من کوڑ گوار کوڑ کمائیے جڑے من پور کے وہ جھوٹ رپ گوار جڑا ہنیرا آیا گاڑا ہنیرا چیز پس کے کوڑ جھوٹ نو کما ہے بس جھوٹے بہار چ لگے ہوئے سچے کا در جائے سچ چبائی ہے چبائی ہے
ਕਿਉਂਕਿ ਸੱਚੇ ਪਰਮਾਤਮਾ ਦਾ ਜਿਹੜਾ ਸਤਸੰਗ ਰੂਪੀ ਦਰਵਾਜ਼ਾ ਆ, ਹਾਂਜੀ, ਉਹਦੇ 'ਤੇ ਜਾ ਕੇ ਸੱਚ ਨੂੰ ਚਵਾਈਆਂ, ਫਿਰ ਉਹ ਸੱਚ ਨੂੰ ਚਵਾਈਆਂ ਮੈਨੇ ਉਚਾਰਨਾ ਕਰੀਏ, ਜਿੱਥੇ ਬਿੰਦੀ ਹੈ ਚਵਾਈ ਹੈ ਚਵਾਈ ਹੈ, ਇਸ ਕਰਕੇ ਜੇ ਬਿੰਦੀ ਨਾ ਹੋਵੇ ਤਾਂ ਚਵਾਈ ਹੈ, ਅਤੇ ਬਿੰਦੀ ਵਿਲੋਣੀ ਚਵਾਈ ਹੈ, ਇਸ ਕਰਕੇ ਸੱਚ ਦੇ ਨਾਮ ਨੂੰ ਉਚਾਰਨ ਕਰੀਏ। ਸੱਚਾ ਅੰਦਰ ਮਹਿਲ ਸੱਚ ਬੁਲਾਈ ਹੈ, ਕਿਉਂ ਸੱਚਾ ਨਾਮ ਜਪਣਾ ਸੱਚਾ ਜਿਹੜਾ ਪਰਮਾਤਮਾ ਆਪਣੇ ਮਹਿਲ ਸਰੂਪ ਦੇ ਵਿੱਚ ਬੁਲਾ ਲੈਂਦਾ ਹੈ। ਨਾਨਕ ਸੱਚ ਸਦਾ ਸੱਚਾ ਸੱਚ ਸੁਣਾਈ ਹੈ, ਸੱਚੇ ਸਾਹਿਬ ਸੱਚਾ ਨਾਮ ਜਪਣ ਵਾਲਾ ਜਿਹੜਾ ਪੁਰਖ ਹੈ ਉਹ ਸਦਾ ਫਿਰ ਤਿਆਰ ਹੋ ਕੇ ਸੱਚ ਰੂਪੀ ਪਰਮਾਤਮਾ ਵਿੱਚ ਸਮਾ ਜਾਂਦਾ, ਭੇਦ ਹੋ ਜਾਂਦਾ। ਲੋਕ ਮਹਲਾ ਪਹਿਲਾ ਕੱਲ ਕਾਕੀ ਰਾਜੇ ਸਾਖਾ ਸਾਈ ਧਰਮ ਪੰਕਰ ਉਦਰਿਆ। ਇੱਕ ਵਾਰੀ ਸਿੱਧਾਂ ਨੇ ਗੁਰੂ ਪਾਸੋਂ ਪੁੱਛਿਆ ਵੀ ਸੰਸਾਰ ਵਿੱਚ ਇਸ ਤਰ੍ਹਾਂ ਦਾ ਵਰਤਾਰਾ ਵਰਤ ਰਿਹਾ, ਕੀ ਹਾਲ ਆ ਹਸਪਤਾਲ ਦਾ? ਮਹਾਰਾਜ ਕਹਿੰਦੇ ਤੁਸੀਂ ਹਾਲ ਤੋਂ ਕੀ ਲੈਣਾ, ਤੁਸੀਂ ਤਾਂ ਪਹਾੜਾਂ 'ਚ ਰੋਕੇ ਬਹਿ ਰਹੇ। ਅਤੇ ਮਹਾਰਾਜ ਦੱਸਦੇ ਕੱਲ ਕਾਕੀ ਰਾਜੇ ਸਾਈ ਧਰਮ ਪੰਕਰ ਉੱਡ ਰਿਹਾ। ਕਹਿੰਦੇ ਜਿਹੜੇ ਰਾਜੇ ਆ ਰਾਜੇ ਰੂਪ ਸਾਈਆਂ ਦੇ ਹੱਥ ਵਿੱਚ, ਕਲਯੁਗ ਦੀ ਜਿਹੜੀ ਕਿਰਿਆ ਰੂਪੀ ਕੀ ਹੈ, ਕਾਕੀ ਕਾਕੀ ਇਹਨਾਂ ਨੇ ਛੁਰੀ ਫੜੀ ਹੋਈ ਹੈ, ਅਥਵਾ ਕਲਯੁਗ ਦੇ ਜਿਹੜੇ ਰਾਜੇ ਹੈ ਉਹ ਕਸਾਈਆਂ ਦਾ ਰੂਪ ਧਾਰ ਕੇ ਬੈਠੇ ਹੈ ਅਤੇ ਅਨਿਆਂ ਦੀ ਛੁਰੀ ਦੇ ਨਾਲ ਪਰਜਾ ਨੂੰ ਖੋ ਖੋ ਕੇ ਮਾਰ ਰਹੇ ਹੈ। ਔਰ ਜਿਹੜਾ ਧਰਮ ਆ ਉਹ ਤਾਂ ਕਹਿੰਦੇ ਪੰਖ ਖੰਭ ਲਾ ਕੇ ਉੱਡ ਰਿਹਾ, ਮੈਨੂੰ ਉੱਡ ਗਿਆ ਹੈ, ਕਿਉਂਕਿ ਧਰਮ ਦਿਸਦਾ ਨਹੀਂ, ਕੂੜਾ ਮਾਵਲ ਸਾਚੀ ਅੰਦਰ ਨਾਲ ਦਿਸਿਆ ਨਾ ਹੀ ਚਾਹ ਚੜਿਆ। ਫਿਰ ਕਹਿੰਦੇ ਆ ਕੂੜਾ ਮਾਵਲ ਅਤੇ ਜਿਹੜਾ ਕੁਸੰਗ ਰੂਪੀ ਮੱਸਿਆ ਦੀ ਰਾਤ ਵਿੱਚ ਕੂੜਮੇ ਨੇ ਝੂਠ ਰੂਪੀ ਜਿਹੜਾ ਹਨੇਰਾ ਅੰਧਕਾਰ ਫੈਲ ਰਿਹਾ ਚਾਰ ਫੇਰੇ, ਇਸ ਵਿੱਚ ਜਿਹੜਾ ਸੱਚ ਸਰੂਪ ਚੰਦਰਮਾ ਉਹ ਤਾਂ ਕਦੇ ਚੜਿਆ ਹੋਇਆ ਨਜ਼ਰ ਹੀ ਨਹੀਂ ਆਉਂਦਾ ਹੈ। ਹੁਣ ਭਾਲਗੂ ਪੁੰਨੀ ਹੋਈ ਆਧੇਰ ਹੈ ਰਾਹੋ ਨਾ ਕੋਈ। ਹੁਣ ਕਹਿੰਦੇ ਮੈਂ ਭਾਲਦੀ ਭਾਲਦੀ ਆਹ ਮੇਰੀ ਬੁੱਧੀ ਜਿਹੜੀ ਹੈ ਭਾਲ ਕਰਦੀ ਹੋਈ ਵਿਆਕਲ ਹੋ ਗਈ, ਬੁਕੁੰਨੀ ਮੈਨੂੰ ਵਿਆਕਲ ਹੋ ਗਈ ਅਤੇ ਅਗਿਆਨਤਾ ਦਾ ਹਨੇਰਾ ਹੋਣ ਕਰਕੇ ਕੋਈ ਰਸਤਾ ਨਹੀਂ ਮਿਲਦਾ, ਇਸ ਹਨੇਰੇ ਦੇ ਰਾਹ ਦੱਸਣ ਵਾਲਾ ਕੋਈ ਸਿਆਣਾ ਗੁਰਮੁਖ ਪਿਆਰਾ ਵੀ ਨਹੀਂ ਮਿਲ ਰਿਹਾ ਹੈ। ਵਿੱਚ ਹੁਣ ਮੈਂ ਘਰ ਦੁੱਖ ਰੋਈ ਭਾਵਨਾ ਨੇ ਕਿਨਵੇਂ ਸਵਰਥ ਹੋਈ। ਪਾਤਸ਼ਾਹਾਂ ਦੇ ਸਾਰੀ ਸ੍ਰਿਸ਼ਟੀ ਜਿਹੜੀ ਅਹੰਕਾਰ ਵਿੱਚ ਲੱਗ ਕੇ ਬਹੁਤ ਦੁੱਖਾਂ ਨੂੰ ਪਾ ਪਾ ਕੇ ਰੋ ਰਹੀ ਹੈ। ਹਾਂਜੀ, ਜਦੋਂ ਹੀ ਬਚਨ ਕਿਹਾ ਤਾਂ ਸਿੱਧ ਹੁਣ ਕੀ ਕਹਿੰਦੀ ਵੀ ਗਤੀ ਮੁਕਤੀ ਜਿਹੜੀ ਹੈ ਦੱਸ ਮੈਨੂੰ ਮੁਕਤੀ ਕਿਨਵੇਂ ਕਿਸ ਤਰ੍ਹਾਂ ਹੋਏਗੀ? ਸਤਿਗੁਰੂ ਸੱਚੇ ਪਾਤਸ਼ਾਹ ਮੱਤ ਦਿੰਦੇ ਹੁਣ ਭਾਲ ਬੁਕੁੰਨੀ ਹੈ। ਕਹਿੰਦੇ ਜਿਸ ਵਕਤ ਅਸੀਂ ਆਪਣੇ ਸਰੂਪ ਨੂੰ ਭਾਲਿਆ ਢੂੰਡਿਆ ਤਾਂ ਹੁਣ ਮੈਨੇ ਹੰਗਤਾ ਜਿਹੜੀ ਉਹ ਬੁਕੁੰਨੀ ਮੈਨੇ ਵਿਆਕਲ ਹੋ ਗਈ ਹੈ, ਆਧੇਰਾ ਰਾਹੁ ਨਾ ਕੋਈ। ਇਹ ਕਹਿੰਦੇ ਜਿਹੜਾ ਗਿਆਨ ਰੂਪੀ ਹਨੇਰਾ ਸੀ ਤੋਂ ਬਾਹਰ ਨਿਕਲਣ ਦਾ ਕੋਈ ਰਸਤਾ ਜਦੋਂ ਨਹੀਂ ਮਿਲਿਆ ਤਾਂ ਕਹਿੰਦੇ ਫਿਰ ਅਸੀਂ ਉਸ ਪਰਮਾਤਮਾ ਦੇ ਵਿੱਚ ਲੀਨ ਹੋ ਗਏ, ਸਿਮਰਨ ਕਰ ਕਰਕੇ ਕਿਸ ਮੱਤ ਦਿਓ ਸਾਨੂੰ। ਵਿੱਚ ਹੁਣ ਕਰ ਦੁੱਖ ਰੋਈ ਅਤੇ ਹੰਗਤਾ ਅਤੇ ਦੁੱਖਾਂ ਦੇ ਵਿੱਚ ਜੀਵਾਤਮਾ ਰੋ ਰਹੀ ਹੈ, ਰੋਣਾ ਕਰਦੀ ਹੈ। ਇਸ ਕਰਕੇ ਫਿਰ ਹਾਂਜੀ ਕਿ ਦੁੱਖਾਂ ਵਿੱਚ ਰੁਦਨ ਕਰਦੀ ਹੋਈ ਕਿ ਮੇਰਾ ਵੀ ਅਭਾਵ ਨਾ ਕਰ, ਮੇਰਾ ਵੀ ਨਾਸ ਨਾ ਕਰਦਾ। ਕੌਣ ਨਾਨਕ ਕਿਨਵੇਂ ਦਗਤ ਹੋਈ? ਸਾਧੂ ਸੱਚੇ ਪਾਤਸ਼ਾਹ ਕਹਿੰਦੇ ਆ ਕਿ ਇਹ ਸਿੱਧੋ ਇਸ ਤਰ੍ਹਾਂ ਨਾਲ ਸ੍ਰਿਸ਼ਟੀ ਦੀ ਗਤ ਮੁਕਤੀ ਹੋ ਸਕਦੀ ਹੈ ਅਤੇ ਜੇ ਹਉਮੈ ਹੰਕਾਰ ਜਿਹੜਾ ਇਹ ਦੂਰ ਹੋ ਜਾਵੇ, ਕਿਉਂਕਿ ਹੰਗਤਾ ਵੀ ਦੁੱਖਾਂ ਵਿੱਚ ਰੁਦਨ ਕਰਦੀ ਹੋਈ ਹੈ ਕਿ ਮੇਰਾ ਨਾਸ ਨਾ ਕਰ। ਅਤੇ ਜਦੋਂ ਸਿਮਰਨ ਕਰੀਏ ਸਿਮਰਨ ਦੇ ਨਾਮ ਦੇ ਵੱਲ ਨਾ ਹੰਗਤਾ ਨਾਸ ਹੋ ਜਾਂਦੀ ਹੈ, ਹੰਗਤਾ ਵੀ ਕੋਈ ਡਰਦੀ ਹੈ ਕਿ ਮੇਰਾ ਨਾਸ ਨਾ ਹੋ ਜਾਵੇ। ਕੌਣ ਨਾਨਕ ਇੰਨਾ ਵਿਧ ਗਤ ਹੋਈ? ਮਹਾਰਾਜ ਕਹਿੰਦੇ ਸਿੱਧੋ ਇਸ ਤਰੀਕੇ ਨਾਲ ਸ੍ਰਿਸ਼ਟੀ ਦੀ ਗਤ ਮੁਕਤੀ ਹੋ ਸਕਦੀ ਹੈ। ਕਹਿੰਦੇ ਜਿਸ ਵੇਲੇ ਕਹਿੰਦੇ ਧਰਤੀ ਹਰ ਪਾਸੇ ਪਾਪ ਪਾਪ ਫੈਲ ਗਿਆ, ਧਰਤੀ ਜਿਹੜੀ ਸੀ ਫਿਰ ਉਸਨੇ ਗਊ ਦਾ ਰੂਪ ਪਾਪ ਬੜੀ ਨਿਮਰਤਾ ਕਰਕੇ ਧਰਤੀ ਦੇ ਜੀਵਾਂ ਨੇ ਪਰਮਾਤਮਾ ਪਾਸ ਪਕਾਰ ਕੀਤੀ, ਨਿਰੰਕਾਰ ਪਰਮੇਸ਼ਰ ਕਲ ਕਾਤੀ ਰਾਜੇ ਕਸਾਈ। ਇਹ ਕਲਯੁਗ ਦੇ ਰਾਜੇ ਕਸਾਈ ਹੋਣੇ ਆ, ਇਹਨਾਂ ਨੇ ਹੱਥ ਵਿੱਚ ਹਾਂਜੀ ਕਲਯੁਗ ਦੀ ਕਿਰਿਆ ਰੂਪੀ ਕਾਤੀ ਛੁਰੀ ਫੜੀ ਹੋਈ ਹੈ, ਧਰਮ ਪੰਕਰ ਉੱਡ ਰਿਹਾ। ਜਿਹੜਾ ਧਰਮ ਨੇ ਤਾਸਿਆ ਜਾਗਿਆ ਤਾਪਿਆ ਦਾਨ ਇਹ ਚਾਰ ਪੈਰ ਹੈ ਧਰਮ ਦੇ, ਹਾਂਜੀ ਇਹ ਜਿਹੜੇ ਚਾਰ ਪੈਰ ਖੰਭਾਂ ਨੂੰ ਲਾ ਕੇ ਉੱਡ ਗਿਆ। ਕੂੜਾ ਮਾਵਲ ਸਚੰਦਰਮਾ ਦੀ ਸਹਿ ਨਾ ਹੀ ਚੜਿਆ,
ਝੂਠ ਰੂਪੀ ਕਹਿੰਦੇ ਅਮਾਵਸ ਦੀ ਰਾਤ ਸੱਚ ਰੂਪੀ ਚੰਦਰਮਾ ਨਜ਼ਰ ਨਹੀਂ ਹੁੰਦਾ ਕਿੱਥੇ ਚੜਿਆ ਹੋਵੇ। ਇਸ ਵਾਸਤੇ ਹੁਣ ਭਾਲੂਕ ਨਹੀਂ ਹੋਏ ਪਰਮੇਸ਼ੁਰ। ਅਸੀਂ ਸੱਚ ਰੂਪੀ ਚੰਦਰਮਾ ਨੂੰ ਢੂੰਡਦੇ ਢੂੰਡਦੇ ਬੜੇ ਵਿਆਕਲ ਹੋ ਗਏ। ਹਨੇਰਾ ਹੈ ਰੱਬ ਨੂੰ ਕੋਈ ਹਰ ਪਾਸੇ ਕਹਿੰਦੇ ਐਸਾ ਹਨੇਰਾ ਫੈਲਿਆ ਕੋਈ ਸਾਨੂੰ ਰਸਤਾ ਹੀ ਨਹੀਂ ਮਿਲਦਾ। ਵਿੱਚ ਹੁਣ ਮੈਂ ਕਰ ਦੁੱਖ ਹੋਈ ਇਹ ਸਾਰਾ ਸੰਸਾਰ ਹੁਣ ਅਹੰਕਾਰ 'ਚ ਲੱਗ ਕੇ ਹਾਂਜੀ ਇਸ ਕਰਕੇ ਕਹਿ ਕੇ ਧਰਤੀ ਜਿਹੜੀ ਹੈ ਦੁੱਖਾਂ ਦੇ ਵਿੱਚ ਭਗਵਾਨ ਦੇ ਪਾਸ ਰੋਈ ਹੈ ਫਰਿਆਦੀ ਹੋਈ ਹੈ। ਕੌਣ ਨਾਨਕ ਇਨਵਦਵਤ ਮੇਰੀ ਕਹਿੰਦੇ ਕਿਸ ਤਰ੍ਹਾਂ ਨਾਲ ਗਤੀ ਹੋਵੇ ਕਲਿਆਣ ਹੋਵੇਗਾ ਛੁਟਕਾਰਾ ਹੋਵੇਗਾ ਜਲਮ ਰਾਜਿਆਂ ਤੋਂ। ਭਗਵਾਨ ਕਹਿਣ ਲੱਗੇ ਤੇਰੇ ਦੁੱਖਾਂ ਨੂੰ ਦੂਰ ਕਰਨ ਲਈ ਤਾਂ ਬਹੁਤ ਭੇਜੇ ਹੈ ਪਰ ਕਿਸੇ ਨੇ ਵੀ ਨਾਮ ਸਿਮਰਨ ਨਹੀਂ ਕਰਾਇਆ। ਹਾਂਜੀ ਪਹਿਲਾਂ ਦਸ ਅਵਤਾਰ ਧਾਰ ਕੇ ਹਾਂਜੀ ਕਿ ਬਹੁਤ ਭੇਜੇ ਆ ਪਰ ਉਹ ਆਪੋ ਆਪਣੇ ਨਾਮ ਜਪਾਈ ਗਿਆ ਪਰਮਾਤਮਾ ਦਾ ਜਪਾਇਆ ਨਹੀਂ। ਹੁਣ ਕਹਿੰਦੇ ਅਸੀਂ ਆਪ ਦਸ ਜਾਮੇ ਧਾਰਨ ਕਰਕੇ ਨਾਮ ਸਿਮਰਨ ਕਰਾ ਕੇ ਤੇਰੇ ਦੁੱਖਾਂ ਦੀ ਨਿਵਰਤੀ ਕਰਾਂਗੇ ਦੂਰ ਕਰਾਂਗੇ। ਮਹਲਾ ਤੀਜਾ ਕੱਲ ਕੀਰਤ ਪ੍ਰਗਟ ਚਾਨਣ ਸੰਸਾਰ ਕਿ ਜਿਹਦੀ ਅਸਾਨਕ ਹੈ। ਇਸ ਤਰ੍ਹਾਂ ਜਦੋਂ ਇਹ ਪ੍ਰਸੰਗ ਜਿਹੜੇ ਸਿੱਖਾਂ ਨੂੰ ਧੰਨ ਗੁਰੂ ਅਰਜਨ ਸਾਹਿਬ ਨੇ ਸੁਣਾਇਆ ਅਤੇ ਸਿੱਖਾਂ ਨੇ ਫਿਰ ਬੇਨਤੀ ਕੀਤੀ ਹੈ ਗਿਆਨ ਰੂਪੀ ਹਨੇਰੇ ਨੂੰ ਦੂਰ ਕਰਨ ਦਾ ਕਿਹੜਾ ਸਾਧਨ ਕਿਰਪਾ ਕਰੋ ਅਤੇ ਪੰਜਵੇਂ ਪਾਤਸ਼ਾਹ ਨੇ ਗੁਰਸਿੱਖਾਂ ਪ੍ਰਤੀ ਕਿਹਾ ਕਿ ਤੁਹਾਡੇ ਪ੍ਰਸ਼ਨ ਦਾ ਉੱਤਰ ਸਾਡੇ ਵੱਡੇ ਸਤਿਗੁਰੂ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਗਏ ਆ ਉਹਨੂੰ ਵਿਚਾਰ ਲਈਏ। ਕੱਲ ਕੀਰਤ ਪ੍ਰਗਟ ਚਾਨਣ ਸੰਸਾਰ ਕਲਯੁਗ ਜਿਹੜੀ ਪਰਮਾਤਮਾ ਦੀ ਵਡਿਆਈ ਕਰਨੀ ਹੈ ਸੰਸਾਰ ਵਿੱਚ ਗਿਆਨ ਦਾ ਚਾਨਣ ਪ੍ਰਗਟ ਕਰਨ ਵਾਲੀ ਇਹੀ ਵਸਤੂ ਹੈ। ਗੁਰਮੁਖ ਕੋਈ ਉਤਰਿਆ ਪਾ ਕੋਈ ਬਿਰਲਾ ਗੁਰਮੁਖ ਪਿਆਰਾ ਹੈ ਜਿਹੜਾ ਪਰਮਾਤਮਾ ਦੀ ਹਾਂਜੀ ਸੋਭਾ ਨੂੰ ਕਰਕੇ ਸੰਸਾਰ ਸਾਗਰ ਤੋਂ ਪਾਰ ਉਤਰ ਸਕਦਾ ਹੈ। ਹੋਰ ਕੋਈ ਸਾਧਨ ਨਹੀਂ ਹੈ। ਜਿਸ ਨੂੰ ਨਜ਼ਰ ਕਰੇ ਦੇਵੈ ਜਿਹਦੇ 'ਤੇ ਮਾਲਕ ਆਪਣੀ ਕਿਰਪਾ ਦ੍ਰਿਸ਼ਟੀ ਕਰਦਾ ਉਹਨੂੰ ਆਪਣੀ ਵਡਿਆਈ ਕਰਨ ਦੀ ਸਮਤ ਦਿੰਦਾ ਹੈ। ਨਾਨਕ ਗੁਰਮੁਖ ਰਤਨ ਸੋਲੇ ਦਾ ਸੱਚੇ ਪਾਤਸ਼ਾਹ ਕਹਿੰਦੇ ਆ ਹਾਂਜੀ ਜਿਹਨੂੰ ਨਿਰੰਕਾਰ ਪਰਮੇਸ਼ੁਰ ਦਾਤ ਦਿੰਦਾ ਉਹ ਫਿਰ ਜਿਹੜੇ ਗੁਰਮੁਖ ਪਿਆਰੇ ਆ ਸਤਿਗੁਰਾਂ ਦੁਆਰਾ ਰਤਨ ਰੂਪੀ ਪਰਮੇਸ਼ੁਰ ਦੀ ਜਿਹੜੀ ਵਡਿਆਈ ਮਹਿਮਾ ਉਹਨੂੰ ਪ੍ਰਾਪਤ ਕਰਦੇ ਹਨ ਲੈਂਦੇ ਹਨ ਬੇਲਾ ਵੀ ਨਹੀਂ ਲੈਂਦੇ ਹਨ। ਪੌੜੀ ਭਗਤਾ ਤੈ ਸਹਿ ਸਾਰੀ ਆ ਜੋੜ ਕਦੇ ਨਾ ਆਇਆ ਤੋਂ ਰੱਬ ਦੇ ਪਿਆਰਿਆਂ ਦਾ ਅਤੇ ਸੰਸਾਰੀ ਲੋਕਾਂ ਦਾ ਆਪਸ ਵਿੱਚ ਕਦੀ ਜੋੜ ਮਿਲਾਪ ਕਦੀ ਹੋਏ ਨਹੀਂ ਸਕਦਾ ਹੈ। ਜੋੜ ਕਦੇ ਨਾ ਕਦੇ ਵੀ ਜੋੜ ਮਿਲਾਪ ਨਹੀਂ ਬਣ ਆਇਆ ਹੈ। ਕਰਤਾ ਆਪ ਭੁੱਲ ਹੈ ਨਾ ਭੁੱਲਿਆ ਕਿਸੇ ਦਾ ਭੁਲਾਇਆ ਉਹ ਕਰਤਾ ਪੁੱਤ ਨਿਰੰਕਾਰ ਆਪ ਤਾਂ ਭੁੱਲਿਆ ਇਸ ਵਾਸਤੇ ਕਿਸੇ ਦਾ ਭੁਲਾਇਆ ਉਹ ਫਿਰ ਭੁੱਲਦਾ ਨਹੀਂ ਹੈ। ਭਗਤ ਆਪੇ ਮੇਲਿਆਂ ਨਾਲ ਜਿਹਨੇ ਸੱਚੋ ਸੱਚ ਕਮਾਇਆ ਐਸੇ ਜਿਹੜੇ ਭਗਤ ਹੈ ਉਹਨਾਂ ਨੂੰ ਪਰਮਾਤਮਾ ਨੇ ਆਪਣੇ ਨਾਲ ਮਿਲਾ ਲਿਆ ਕਿਹਨਾਂ ਨੂੰ ਜਿਹਨਾਂ ਨੇ ਸੱਚ ਨਿਸ਼ਚੇ ਕਰਕੇ ਸੱਚੇ ਸੱਚੋ ਸੱਚਾ ਜਿਹੜਾ ਪਰਮੇਸ਼ੁਰ ਆ ਉਹਦੇ ਨਾਮ ਨੂੰ ਕਮਾਇਆ ਹੈ। ਸੰਸਾਰ ਸਹਿ ਸਾਰੀ ਆਪ ਖੁਆਇਆ ਨਾ ਜਿਹਨੇ ਕੂੜ ਬੋਲ ਬੋਲ ਵੇਖਾਇਆ ਐਸੇ ਜਿਹੜੇ ਸੰਸਾਰੀ ਪੁਰਖਾਂ ਨੂੰ ਪਰਮਾਤਮਾ ਆਪਣੇ ਵੱਲੋਂ ਖੁਆਇਆ ਨੇ ਭੁਲਾ ਦਿੱਤਾ ਕਿਉਂਕਿ ਜਿਹਨਾਂ ਨੇ ਦਿਨ ਰਾਤ ਕੂੜ ਝੂਠ ਬੋਲ ਬੋਲ ਕੇ ਵੇਖ ਅਤੇ ਮਾਇਆ ਰੂਪੀ ਜਿਹੜੀ ਜ਼ਹਿਰ ਹੈ ਇਹ ਵਿਕਾਰਾਂ ਰੂਪੀ ਜ਼ਹਿਰ ਨੂੰ ਖਾਧਾ ਹੈ। ਚੱਲਣ ਕਾਰਨ ਜਾਣ ਨਹੀਂ ਕਾਮ ਕ੍ਰੋਧ ਵਿਸ ਵਧਾਇਆ ਐਸੇ ਜਿਹੜੇ ਮਨਮੁੱਖ ਉਹਨਾਂ ਨੇ ਸੰਸਾਰ ਤੋਂ ਚਲੇ ਜਾਣ ਦੀ ਮਰਨ ਦੀ ਸਾਰ ਜਿਹੜੀ ਖਬਰ ਉਹ ਤਾਂ ਜਾਣੀ ਨਹੀਂ ਇੱਕ ਦਿਨ ਤੁਰ ਜਾਣਾ ਇੱਥੋਂ। ਇਸ ਵਾਸਤੇ ਉਹਨਾਂ ਨੇ ਜਿਹੜੇ ਕਾਮ ਕ੍ਰੋਧ ਰੂਪ ਦੋ ਮੋਹੰਕਾਰ ਰੂਪੀ ਬਿਸ ਜ਼ਹਿਰ ਆ ਇਹਨੂੰ ਆਪਣੇ ਮਨ ਦੇ ਅੰਦਰ ਬਹੁਤ ਵਧਾਇਆ ਹੋਇਆ ਦਿਨ ਰਾਤ ਇਸ ਜ਼ਹਿਰ ਵਿੱਚ ਇਹ ਸੜ ਰਹੇ ਭਗਤ ਕਰਮਾਂ ਦੀ ਚਾਕਰੀ ਜਿਹਨੇ ਆਉਂਦੇ ਨਾਮ ਤੇ ਆਇਆ ਜਿਹੜੇ ਤੇਰੇ ਭਗਤ ਆ ਉਹ ਦਿਨ ਰਾਤ ਤੇਰੀ ਚਾਕਰੀ ਸੇਵਾ ਕਰਦੇ ਆ ਜਿਹਨਾਂ ਦਿਨ ਰਾਤ ਪਰਮੇਸ਼ੁਰ ਦੇ ਨਾਮ ਨੂੰ ਧਿਆਉਣਾ ਕੀਤਾ ਹੈ। ਦਾਸਨ ਦਾਸ ਹੈ ਜਿਹਨੇ ਪਿੱਛੋਂ ਆਪ ਗਵਾਇਆ ਉਹਨਾਂ ਨੇ ਪਰਮਾਤਮਾ ਦੇ ਦਾਸਾਂ ਦੇ ਦਾਸ ਹੋ ਕੇ ਆਪਣੇ ਹਿਰਦੇ 'ਚੋਂ ਆਪਾ ਭਾਵ ਹੰਕਾਰ ਜਿਹੜਾ ਉਹਨੂੰ ਗਵਾਤਾ ਮੇਟ ਦਿੱਤਾ ਹੈ। ਉਹਨਾਂ ਖਸਮ ਹੈ ਕਹਿ ਦਰ ਮੁੱਖ ਜਿਹੜੇ ਸੱਚਾ ਸੌਜ ਕਹਾਇਆ ਉਹ ਜਿਹੜੇ ਗੁਰੂ ਪਿਆਰੇ ਹੈ ਉਹਨਾਂ ਦੇ ਜਿਹੜੇ ਮੁੱਖੜੇ ਹੈ ਪਰਮਾਤਮਾ ਦੇ ਦਰਬਾਰ 'ਚ ਉਜਲੇ ਪਵਿੱਤਰ ਆ ਕਿਉਂਕਿ ਉਹਨਾਂ ਨੇ ਸੱਚੇ ਸਤਿਗੁਰਾਂ ਦਾ ਉਪਦੇਸ਼ ਜਿਹੜਾ ਸੀ ਉਹਨੂੰ ਕਮਾਇਆ ਉਪਦੇਸ਼ ਦੀ ਕਮਾਈ ਕਰਕੇ ਉਹ ਤੇ ਕਹਾਇਆ ਮੈਨੂੰ ਸੋਭਨੀਕ ਹੋ ਜਾਂਦੇ ਹਨ। ਲੋਕ ਮਹਲਾ ਪਹਿਲਾ ਸਾਵਾਹੀ ਸਾਰਾ ਜਿਹਨੂੰ ਧਿਆਇਆ ਇੱਕ ਮਨ ਗੁਰਸਿੱਖਾਂ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਪੂਰੇ ਸ਼ਾਹ ਪਰਮੇਸ਼ਰ ਦਾ ਸਰੂਪ ਕੌਣ ਹੈ। ਇਹ ਗੱਲ ਸੁਣ ਕੇ ਮਹਾਰਾਜ ਕਹਿਣ ਲੱਗੇ ਚਾਰ ਪਹਿਰਾਂ 'ਚ ਜੀਵ ਦੀ ਅਵਸਥਾ ਦੱਸਦੇ ਹੋਏ ਗੁਰਸਿੱਖਾਂ ਨੂੰ ਉੱਤਰ ਦੇ ਰਹੇ ਸਾਵਾਹੀ ਸਾਲਾ ਜਿਹਨੇ ਧਿਆਇਆ ਇੱਕ ਮਨ
ਸਵਾਰੀ ਮੈਨੇ ਜਿਹੜਾ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਹਾਂਜੀ ਸਲਾਉਣੇ ਜੋ ਕੌਣ ਪਰਮੇਸ਼ਰ ਉਹਦਾ ਉਹਦੀ ਉਸਤ ਕਰਨ ਵਾਲੇ ਹੋ ਕੇ ਯਾਨੀ ਇੱਕ ਮਨ ਦਾ ਮਤਲਬ ਕਿ ਇਕਾਗਰ ਚਿੱਤ ਹੋ ਕੇ ਮਨ ਨੂੰ ਇਕਾਗਰ ਕਰਕੇ ਫੁਰਨਿਆਂ ਤੋਂ ਰਹਿਤ ਕਰਕੇ ਪਰਮਾਤਮਾ ਦੇ ਨਾਮ ਨੂੰ ਧਿਆਇਆ ਹੈ। ਸਹੀ ਪੂਰੇ ਸਾਹ ਵਕਤ ਹੈ ਉੱਪਰ ਲੜਮੋਏ ਸਹੀ ਮੈਨੇ ਉਹ ਗੁਰੂ ਪਿਆਰੇ ਸ਼ਾਹ ਮੈਨੇ ਪਰਮਾਤਮਾ ਦਾ ਪਰਮੇਸ਼ਰ ਦਾ ਸਰੂਪ ਹੈ ਨਿਰੰਕਾਰ ਦਾ, ਕਿਉਂਕਿ ਉਸ ਵੇਲੇ ਵਕਤ ਤਾਂ ਸੌਣ ਦਾ ਸੀ ਨਾ, ਉਹਨੇ ਫਿਰ ਆਲਸ ਜੜੀ ਤਿਆਗ ਦਿੱਤੀ, ਤਿਆਗ ਕਰਕੇ ਫਿਰ ਉਸ ਵੇਲੇ ਉੱਪਰ ਨੀਂਦ ਤੋਂ ਆਰਾਮ ਹੋ ਕੇ ਫਿਰ ਕਹਿੰਦੇ ਕਿ ਨੀਂਦ ਨਾਲ ਵੀ ਲੜਨਾ ਪੈਂਦਾ ਆ ਜੀ, ਅਤੇ ਲੜ ਕੇ ਕਹਿੰਦੇ ਨੀਂਦ ਨੂੰ ਮਾਰ ਦਿੱਤਾ ਹੈ। ਵਕਤ ਉੱਪਰ ਲੜਮੋਏ ਸਮੇਂ ਦੀ ਸੰਭਾਲ ਕੀਤੀ, ਅਤੇ ਜੇ ਹੁਣ ਲੰਮੀਆਂ ਤਾਣ ਕੇ ਪੈ ਰਹੋਗੇ ਫਿਰ ਭਜਨ ਸਿਮਰਨ ਹੋਣਾ ਹੀ ਨਹੀਂ ਨਾ ਸੇਵਾ ਹੀ ਹੋਣੀ ਹੈ। ਉਹ ਵਕਤ ਉੱਪਰ ਲੜਮਰੇ ਸਮੇਂ ਦੀ ਸੰਭਾਲ ਕਰਨ ਵਾਸਤੇ ਨੀਂਦ ਨਾਲ ਹਾਂਜੀ ਲੜ ਕੇ ਨੀਂਦ ਨੂੰ ਮਾਰ ਦਿੱਤਾ। ਦੂਜਿਆਂ ਬਹੁਤੇ ਰਾਹ ਮਨ ਕੀ ਮਤੀ ਪਿੰਡੀ ਆ, ਬਹੁਤ ਪਏ ਅਸਗਾਹ ਗੋਤੇ ਕਾਹ ਨਿਕਲਿਆ ਹੈ। ਕਹਿੰਦੇ ਜਿਸ ਵੇਲੇ ਦਿਨ ਦਾ ਦੂਸਰਾ ਪਹਿਰ ਆ ਗਿਆ ਕਿ ਬਹੁਤ ਰਸਤੇ ਫਿਰ ਦਿਨ ਲੱਭ ਪੈਂਦੇ ਆ, ਹਾਂਜੀ ਮਨ ਦੀਆਂ ਜਿਹੜੀਆਂ ਮੱਤਾਂ ਆ ਉਹ ਖਿੰਡ ਪੁੰਡ ਜਾਂਦੀਆਂ, ਹੁਣ ਇੱਧਰ ਜਾਈਏ ਉਹ ਕਰੀਏ ਆਹ ਕਰੀਏ, ਅਤੇ ਬਹੁਤੇ ਜਿਹੜੇ ਪੁਰ ਗਿਆ ਉਹ ਧੰਦਾ ਰੂਪੀ ਫਿਰ ਜਿਹੜੇ ਅਸਗਾਹ ਸਮੁੰਦਰ ਦੇ ਵਿੱਚ ਜਾ ਕੇ ਪੈ ਜਾਂਦੇ ਉਹ ਧੰਦਿਆਂ ਵਿੱਚ ਗੋਤੇ ਖਾਂਦੇ ਉਹ ਫਿਰ ਬਾਹਰ ਨਹੀਂ ਨਿਕਲਦੇ। ਤੀਜੇ ਮੂਹੀ ਗਰਾ ਭੁਖਤੇ ਦਾ ਦੋਏ ਫੌਕੀਆ, ਕਹਿੰਦੇ ਜਦੋਂ ਤੀਜਾ ਪਹਿਰ ਦਿਨ ਦਾ ਆ ਗਿਆ ਫਿਰ ਜਦੋਂ ਭੁੱਖ ਅਤੇ ਪਿਆਸ ਜਿਹੜੀ ਦੋਨੋਂ ਫੌਕੀਆਂ ਮੈਨੇ ਭੜਕ ਪਈਆਂ, ਅਤੇ ਫਿਰ ਮੂੰਹ ਵਿੱਚ ਗਰਾਹ ਭੋਜਨ ਮੈਂ ਅਤੇ ਗਰਾਹੀਆਂ ਪਾਉਂਦਾ ਅਤੇ ਭੁੱਖ ਬਹੁਤ ਲੱਗ ਗਈ ਹੈ, ਖਾਧਾ ਹੋਵੇ ਸਵਾਹ ਕੀ ਖਾਣੇ ਅਤੇ ਉਦੋਂ ਉਸ ਕੀ ਜਿਸ ਵੇਲੇ ਉਹ ਫਿਰ ਖਾ ਲਿਆ ਉਹ ਭੋਜਨ ਫਿਰ ਸਵਾਹ ਹੋ ਜਾਂਦਾ। ਕਹਿੰਦੇ ਜਦੋਂ ਸ਼ਾਮ ਦਾ ਵੇਲਾ ਸਮਝਿਆ ਹੁੰਦਾ ਫਿਰ ਖਾਣ ਨਾਲ ਦੋਸਤੀ ਗੰਢਦਾ, ਪਾਪੂ ਇਹਨਾਂ ਪਿਆਰ ਪਾਉਂਦਾ ਫਿਰ ਖਾਣ ਵਾਸਤੇ ਦੌੜਦਾ। ਚੌਥੇ ਆਈ ਪੂੰਗ ਅਪੀ ਮੀਟ ਪਵਾਰ ਗਿਆ, ਜਿਹੜੇ ਦਿਨ ਦਾ ਚੌਥਾ ਪਹਿਰ ਆ ਗਿਆ ਫਿਰ ਇਹੋ ਜਿਹੀ ਊਂਗ ਮੈਨੇ ਨੀਂਦ ਆ ਗਈ। ਅਤੇ ਇਹ ਗੱਲ ਜਾਣ ਲਓ ਕਿ ਫਿਰ ਜੇ ਅੱਖੀਆਂ ਜਿਹੜੀਆਂ ਮੀਟ ਦਾ ਇਹ ਪਵਾਰ ਗਿਆ ਮੈਨੇ ਮਰ ਗਿਆ, ਫਿਰ ਮੁਰਦਿਆਂ ਨੂੰ ਪਿਆ ਹੁੰਦਾ ਨਹੀਂ ਪਿਤਾ ਘੱਟ ਟੁੱਟਾ ਹੁੰਦਾ, ਬਸ ਇੱਕ ਦਿਨ ਦੇਖਦੇ ਨੂੰ ਤਾਂ ਨੀਂਦ ਬੋਝ ਲੈਂਦੀ ਵੀ ਉਸ ਦਿਨ ਬਾਅਦ ਸਾਹਿਬਰਿਆਂ ਕੀ ਪਿੜ ਵਧੀ। ਫਿਰ ਵੀ ਕਹਿੰਦੇ ਫਿਰ ਜਿਹੜੀ ਨੀਂਦ ਤੋਂ ਉੱਠਦਾ ਅਤੇ ਬਾਅਦ ਮੈਨੇ ਫਿਰ ਝਗੜਿਆਂ ਨੂੰ ਕਰੀ ਜਾਂਦਾ, ਸੈਂਕੜੇ ਵਰਿਆਂ ਦੀ ਜਿਹੜੀ ਪਿੜ ਬਾਜੀ ਇਸ ਨੇ ਬੰਨ ਲਈ ਹੈ, ਬੜੀਆਂ ਬਾਜੀਆਂ ਬੰਨਦਾ ਬੜੇ ਪਾਪੜ ਵੇਲਦਾ। ਕਹਿੰਦੇ ਫਿਰ ਗੁਰੂ ਸਾਹਿਬ ਨੇ ਅਵਸਥਾ ਰੂਪੀ ਦਾ ਚਾਰ ਪੈਰ ਜਿਹੜੇ ਇਸ ਤਰ੍ਹਾਂ ਕਥਨ ਕੀਤੇ ਆ, ਸਾਵਾਹੀ ਸਾਲਾ ਜਿਹਨੇ ਧਿਆਇਆ ਇੱਕ ਮਨ। ਕਹਿੰਦੇ ਜਿਹੜੇ ਬਾਲ ਅਵਸਥਾ ਰੂਪੀ ਸਵਾਹੀ ਮੈਨੇ ਅੰਮ੍ਰਿਤ ਵੇਲਾ ਸੀ ਸਲਾਉਣ ਉਹ ਪਰਮਾਤਮਾ ਨੂੰ ਜਿਨ੍ਹਾਂ ਨੇ ਮਨ ਨੂੰ ਇਕਾਗਰ ਕਰਕੇ ਹਾਂਜੀ ਧਰੂਣ ਅਤੇ ਪ੍ਰਹਲਾਦ ਵਾਂਗ ਹਾਂਜੀ ਤਾਰੂ ਪੋਪਟ ਜਿਵੇਂ ਹੋਇਆ ਇਸ ਤਰ੍ਹਾਂ ਪਰਮੇਸ਼ਰ ਦੇ ਨਾਮ ਨੂੰ ਬਚਪਨ ਵਿੱਚ ਇਹ ਧਿਆਇਆ ਹੈ। ਸਹੀ ਪੂਰੇ ਸਾਹ ਵਕਤ ਹੈ ਉੱਪਰ ਲੜਮੋਏ, ਉਹ ਕਹਿੰਦੇ ਪੂਰੇ ਸ਼ਾਹ ਕੌਣ ਆ ਪਰਮਾਤਮਾ ਨਿਰੰਕਾਰ ਦਾ ਸਰੂਪ ਹੋ ਗਿਆ ਜਿਹੜਾ ਖੇਡ ਦੇ ਵਕਤ ਉਪਰਾਮ ਹੋ ਕੇ ਅਤੇ ਲੜ ਕੇ ਖੇਡ ਨੂੰ ਮਾਰ ਦਿੱਤਾ। ਦੂਜੇ ਵਕਤੇ ਰਾਮ ਮਨ ਕੀ ਮਤੀ ਖੰਡੀ ਆ, ਜਦੋਂ ਜਵਾਨਾਂ ਅਵਸਥਾ ਰੂਪੀ ਦੂਜਾ ਪਹਿਰ ਵਿੱਚ ਬਹੁਤੇ ਵਿਕਾਰਾਂ ਵਿਹਾਰਾਂ ਦੇ ਵਿੱਚ ਬਹੁਤੇ ਰਸਤੇ ਦੇਣ ਲੱਗ ਪਏ, ਇਹਦੇ ਮਨ ਦੀਆਂ ਜਿਹੜੀਆਂ ਵਿਅਕਤੀਆਂ ਸੀ ਖਿੰਡ ਪੁੰਡ ਗਈਆਂ, ਬਹੁਤ ਪਏ ਅਸਗਾਹ ਗੋਤੇ ਖਾਹ ਇਹਨਾਂ ਨਿਕਲਿਆ, ਅਤੇ ਜਿਹੜੇ ਬਹੁਤ ਪੁਰ ਸੀ ਉਹ ਫਿਰ ਬੀਜਾਂ ਵਿਕਾਰਾਂ ਰੂਪੀ ਅਸਗਾਹ ਸਮੁੰਦਰ ਦੇ ਵਿੱਚ ਪੈ ਗਏ ਆ। ਜਿਹੜੇ ਜਵਾਨੀ ਆਉਂਦੀ ਹੈ ਫਿਰ ਇੱਧਰ ਪੈ ਜਾਂਦਾ, ਇਹ ਬੀਜਾਂ ਦੇ ਵਿੱਚ ਗੋਤੇ ਖਾਂਦੇ ਆ, ਉਹ ਬੀਜਾਂ ਤੋਂ ਬਾਹਰ ਫਿਰ ਨਿਕਲਦੇ ਨੇ ਸ਼ਰਾਬਾਂ ਕਬਾਬਾਂ ਨਸ਼ੇ ਪੱਤੇ ਬੀਜੇ ਵਿਕਾਰ ਜੋ ਪੁੱਠੇ ਕੰਮ ਹੈ ਉੱਧਰ ਲੱਗ ਪੈਂਦੇ। ਤੀਜੇ ਮੋਹੀ ਗਰਾ ਭੁੱਖਤੇ ਕਾ ਦੋਏ ਭੌਕੀ ਆ, ਜਿਹੜੇ ਫਿਰ ਕਹਿੰਦੇ ਅੱਧ ਘੜ ਅਵਸਥਾ ਆ ਗਈ ਤੀਜਾ ਪੈਰ, ਫਿਰ ਪਦਾਰਥਾਂ ਦੇ ਖਾਣ ਵਿੱਚ ਭੁੱਖ ਅਤੇ ਜਿਹੜੀ ਪਿਆਸ ਉਹ ਭੌਂਕਦੀ ਹੈ, ਅਤੇ ਮੂੰਹ ਦੇ ਚੰਗੇ ਪਦਾਰਥ ਬਣਾ ਬਣਾ ਕੇ ਗ੍ਰਾਹੀਆਂ ਪਾਉਂਦਾ ਕੋਸੇ ਮਾਰ ਮਾਰ ਖਾਂਦਾ ਹੈ ਕਿ ਦੇਹ ਜਿਹੜੀ ਹੈ ਬਣੀ ਰਹੇ, ਖਾਧਾ ਹੋਏ ਸਵਾਹ ਪੀ ਖਾਣੇ ਸੁਧ ਹੋਤੀ। ਜਿਸ ਵਕਤ ਉਹ ਪਦਾਰਥ ਖਾਧਾ ਹੋਇਆ ਅਤੇ ਸਵਾਹ ਹੋ ਜਾਂਦਾ, ਫਿਰ ਉਹ ਤਾਕਤ ਵਾਲੇ ਪਦਾਰਥਾਂ ਦੇ ਖਾਣ ਨਾਲ ਅਤੇ ਦੋਸਤੀ ਕਰਦਾ ਵੀ ਆਹ ਵਾਲੇ ਪਦਾਰਥ ਖਾਈਏ, ਗੋਲੀਆਂ ਖਾਂਦੇ ਹੈ, ਕੈਪਸੂਲ ਖਾਂਦੇ ਹੈ, ਟੀਕੇ ਲਾਉਂਦੇ ਹੈ, ਹਾਂਜੀ ਬਹੁਤ ਕੁਛ ਕਰਦੇ ਹੈ। ਚੌਥੇ ਆਈ ਊਂਗ ਅਖੀਂ ਪਵਾਰ ਗਿਆ, ਜਿਹੜੇ ਵੀ ਬਿਰਧਾ ਵਾਸਤਾ ਆ ਗਿਆ ਬੁਢਾਪਾ ਚੌਥਾ ਪੈ, ਫਿਰ ਕਹਿੰਦੇ ਆ ਮੌਤ ਰੂਪੀ ਨਿੰਦਰਾ ਆਈ ਅਤੇ ਅੱਖਾਂ ਮੀਟ ਕੇ ਪਵਾਰ ਗਿਆ ਮੈਨੇ, ਅਤੇ ਮ੍ਰਿਤੂ ਹੋ ਗਿਆ ਮਰ ਗਿਆ। ਪੀ ਉੱਠ ਰਚਨ ਬਾਅਦ ਸਾਹਿਬ ਬੜੇ ਬੜਿਆਂ ਕੀ ਪਿੜ ਵਧੀ, ਫਿਰ ਕਹਿੰਦੇ ਹੋਰ ਜੂਨ ਜੁੱਟ ਕੇ ਜਨਮ ਲੈ ਕੇ ਝਗੜਿਆਂ ਨੂੰ ਰਚਾਈ ਜਾਂਦਾ, ਉਸ ਜੂਨ ਵਿੱਚ ਵੀ ਇਹਨੇ ਸੈਂਕੜੇ ਵਰੇ ਜੂਨ ਦੀਆਂ ਆਸਾਂ ਬੰਨੀਆਂ, ਹੁਣ ਮਰਨਾ ਹੀ ਨਹੀਂ ਹਾਂਜੀ, ਜੀਣ ਵਾਸਤੇ ਬੜੇ ਅਡੰਬਰ ਕਰਦਾ।
ਚਾਹੇ ਕਹਿੰਦੇ ਕਿਸੇ ਜੂਨ ਵੀ ਜੀਵ ਚਲਿਆ ਜਾਏ ਉਹੋ ਜੂਨ ਉਹਨੂੰ ਪਿਆਰੀ ਲੱਗਦੀ ਹੈ। ਹਾਂਜੀ, ਇਸ ਵਾਸਤੇ ਫਿਰ ਕਹਿੰਦੇ ਜੋ ਜੋ ਜੂਨੀ ਆਇਓ ਤੇ ਔਰ ਜਾਇਓ ਮਾਨਸ ਜਾਂ ਸੰਯੋਗ ਪਾਏ ਮਨੁੱਖਿਆਂ ਤੋਂ ਭਾਗਾ ਨਾ ਮਿਲਦਾ। ਇਸ ਵਾਸਤੇ ਕਹਿੰਦੇ ਹੁਣ ਸੱਚੇ ਪਾਤਸ਼ਾਹ ਕਹਿੰਦੇ ਚਾਰ ਪ੍ਰਕਾਰ ਦੇ ਪੁਰਸ਼ ਹੈ, ਇੱਕ ਤਾਂ ਉਸਮ ਹੈ, ਦੂਜੇ ਜਗਿਆਸੂ, ਤੀਜੇ ਵਿਸ਼ਈ ਹੈ, ਚੌਥੇ ਭਾਂਬਰ ਆ। ਸਵਾਹੀ ਸਾਲਾਹਾ ਜਿਨੀ ਧਿਆਇਆ ਇਕਮ ਸਵਾਹੀ ਮੈਨੇ ਅੰਮ੍ਰਿਤ ਵੇਲੇ ਵੰਗ ਉਹ ਉੱਤਮ ਪੁਰਖ ਸ੍ਰੇਸ਼ਟ ਪੁਰਸ਼ ਹੈ ਜਿਨ੍ਹਾਂ ਨੇ ਸਲਾਉਣੇ ਜੋ ਕੌਣ ਪਰਮਾਤਮਾ ਨੂੰ ਮਨ ਨੂੰ ਇਕਾਗਰ ਕਰਕੇ ਧਿਆਇਆ ਅਤੇ ਹੀ ਪੂਰੇ ਸਾਹਿਬ ਵਕਤ ਉੱਪਰ ਲੜ ਮੁਏ। ਉਹ ਪੂਰੇ ਪੂਰੇ ਸ਼ਾਹ ਕੌਣ ਹੈ? ਪਰਮੇਸ਼ਰ ਦਾ ਸਰੂਪ ਹੋ ਜਾਂਦੇ ਨੇ ਅਹੰਕਾਰ ਦਾ। ਉਹਨਾਂ ਨੇ ਲੜ ਕੇ ਇਹਨਾਂ ਨਾਲ ਇਹ ਜਿਹੜੇ ਕੰਮ ਗੁਰੂ ਮੌਕਾ ਇਹਨੂੰ ਮਾਰਤਾ। ਇਸ ਵਾਸਤੇ ਦੁੱਖਾਂ ਰੂਪੀ ਵਕਤ ਤੋਂ ਉੱਪਰ ਫਿਰ ਪ੍ਰਾਮ ਹੋ ਗਿਆ ਕਿ ਉਹਨਾਂ 'ਤੇ ਦੁੱਖਾਂ ਦਾ ਵਕਤ ਨਹੀਂ ਆਉਂਦਾ। ਦੂਜੇ ਬਹੁਤੇ ਰਾਮ ਮਨ ਕੀ ਮਤੀ ਖੰਡੀਆਂ, ਦੂਜੇ ਜਿਹੜੇ ਜਗਿਆਸੂ ਆ ਉਹ ਬਹੁਤ ਰਸਤਿਆਂ ਦੇ ਵਿੱਚ ਪੈ ਰਹੇ ਆ। ਹਾਂਜੀ, ਜਿਸ ਤਰ੍ਹਾਂ ਦੀ ਸੰਗਤ ਮਿਲਦੀ ਹੈ ਉਸੇ ਰਸਤੇ ਪੈ ਗਏ। ਜਗਿਆਸੂ ਦੇ ਮਨ ਦੀਆਂ ਜਿਹੜੀਆਂ ਬਿਰਤੀਆਂ ਖਿੰਡੀਆਂ ਰਹਿੰਦੀਆਂ, ਮਨ 'ਚ ਟਕਾ ਨਹੀਂ ਨਾ, ਜਿੱਧਰ ਕਿਸੇ ਨੇ ਕੀਤਾ ਮੈਂ ਆਟੇ ਨੂੰ ਜਿਹਦੇ ਨੂੰ ਮਰੋੜਿਆ ਉੱਧਰ ਨੂੰ ਉਹ ਹੋ ਜਾਂਦਾ। ਇਸ ਤਰ੍ਹਾਂ ਕਿ ਬਿਰਤੀ ਹਾਲੇ ਕੱਚੀ ਹੁੰਦੀ ਹੈ ਜਿਹਦੇ ਕਰਕੇ ਫਿਰ ਉਹ ਭੜਕ ਜਾਂਦੇ ਆ। ਹੈਂ, ਅਤੇ ਸਿਆਣੇ ਪੁਰਸ਼ਾਂ ਦਾ ਕਹਿਣਾ ਮੰਨਦਾ ਨਹੀਂ ਉਹ, ਫਿਰ ਇਸ ਤਰ੍ਹਾਂ ਜੇ ਇੱਦਾਂ ਦੀ ਸੰਗਤ ਕੁਸੰਗਤ ਮਿਲਦੀ ਫਿਰ ਤੁਰ ਜਾਂਦਾ। ਬਹੁਤ ਵੈ ਸਦਾ ਗੋਤੇ ਦਾ ਇਹਨਾਂ ਨਿਕਲਿਆ ਹੈ। ਹਾਂਜੀ, ਫਿਰ ਸੰਸਥਾ ਰੂਪ ਬਹੁਤੇ ਸਦਾ ਉਹ ਸਮੁੰਦਰ 'ਚ ਪਏ ਹੋਏ ਗੋਤੇ ਖਾਈ ਜਾਂਦੇ ਆ, ਕਦੇ ਨਿਕਲਦੇ ਹੀ ਨਹੀਂ। ਹਾਂਜੀ, ਇਸ ਵਾਸਤੇ ਕਹਿੰਦੇ ਆ ਨਾ ਹੀ ਗੋਤੇ ਖਾਂਦੇ ਆ ਅਤੇ ਨਾ ਹੀ ਨਿਕਲਦੇ ਆ। ਗੋਤੇ ਇਸ ਵਾਸਤੇ ਨਹੀਂ ਖਾਂਦੇ ਕਿ ਉਹਨਾਂ ਨੂੰ ਪਰਮਾਤਮਾ ਦੀ ਚਾਹ ਇੱਛਾ ਬਣੀ ਰਹਿੰਦੀ ਹੈ। ਨਿਕਲਦੇ ਇਸ ਵਾਸਤੇ ਨਹੀਂ ਕਿ ਉਹਨਾਂ ਨੂੰ ਧਿਆਨ ਦੀ ਪ੍ਰਾਪਤੀ ਨਹੀਂ ਹੁੰਦੀ, ਕਿਉਂਕਿ ਅੱਧ ਵਿਚਾਲੇ ਹੁੰਦੇ ਨਾ, ਥੋੜ੍ਹਾ ਬਹੁਤ ਭਜਨ ਕਰ ਲਿਆ, ਥੋੜ੍ਹੀ ਬਹੁਤ ਸੇਵਾ ਕਰ ਲਈ, ਉਹ ਜਿੰਨਾ ਕੁ ਪੁੰਨ ਕਰਦੇ ਆ ਉਹਦੇ ਨਾਲ ਉਹ ਗੋਤੇ ਦਾ ਹੰਨ ਨਹੀਂ ਬਚਦੇ ਆ। ਕਿ ਪੂਰੀ ਬ੍ਰਹਮਗਿਆਨ ਦੀ ਅਵਸਥਾ ਨਾ ਮਿਲਣ ਕਰਕੇ ਧਿਆਨ ਟਕਾ ਅਵਸਥਾ ਮਿਲੀ ਨਹੀਂ, ਇਸ ਕਰਕੇ ਪ੍ਰਾਪਤੀ ਨਹੀਂ ਹੋਈ। ਨਿਕਲਦੇ ਵੀ ਹਨ ਕਿ ਜੇ ਮੁਹੀ ਵਿਰਾ ਭੁੱਖ ਤੇ ਕਾ ਦੋ ਭੌਕੀ ਆ, ਕਿ ਜੇ ਜਿਹੜੇ ਵਿਸ਼ਈ ਪੁਰਖ ਆ ਉਹ ਸ਼ਾਸਤਰ ਗ੍ਰੰਥਾਂ ਦੇ ਮੁਤਾਬਕ ਮੂੰਹ 'ਚ ਗਰਾਸ ਅਥਵਾ ਪਦਾਰਥ ਖਾਂਦੇ ਆ, ਅਥਵਾ ਪਦਾਰਥ ਜਿਹੜੇ ਹੈ ਸ਼ਾਸਤਰ ਵੇ ਹੈ ਉਹਨੂੰ ਖਾਂਦੇ ਆ, ਭੁੱਖ ਪਦਾਰਥਾਂ ਦਾ ਖਾਣ ਦੀ, ਤ੍ਰੇਹ ਪਦਾਰਥਾਂ ਦੀ ਪੀਣ ਦੇ, ਭੁੱਖ ਪਦਾਰਥਾਂ ਦੇ ਖਾਣ ਦੀ ਹੈ, ਤ੍ਰੇਹ ਪਦਾਰਥਾਂ ਦੇ ਪੀਣ ਦੀ ਹੈ, ਇਹ ਦੋਨੋਂ ਭੌਂਕਦੀਆਂ ਰਹਿੰਦੀਆਂ। ਖਾਧਾ ਹੋਏ ਸਵਾਬ ਕੀ ਖਾਣੇ ਤੋਂ ਦੋ ਸੀ, ਯਾਨੀ ਪੂਰਵਲੇ ਪੁੰਨਾਂ ਦਾ ਜਿਹੜਾ ਫਲ ਪਦਾਰਥ ਮਿਲੇ ਸੀ ਉਹ ਪਦਾਰਥਾਂ ਨੂੰ ਖਾਣ ਨਾਲ ਸਵਾਹ ਹੋ ਗਿਆ, ਫਿਰ ਖਾਣ ਦੇ ਨਾਲ ਦੋਸਤੀ ਕਰਦਾ ਅਥਵਾ ਕੀ ਕਿ ਪਰਲੋਕ ਜਾਂ ਦੂਜਿਆਂ ਨੂੰ ਸੁੱਖ ਦੀ ਪ੍ਰਾਪਤੀ ਵਾਸਤੇ ਪੁੰਨ ਕਰਮਾਂ ਨੂੰ ਕਰਦਾ, ਸਵਰਗ ਜਾਊਂਗਾ ਉੱਤੇ ਅਨੇਕ ਪ੍ਰਕਾਰ ਦੇ ਸੁੱਖ ਭੋਗਾਂਗਾ, ਚੌਥੇ ਆਈ ਤੂੰ ਗੱਗੀ ਮਿੱਠ ਪਵਾਰ ਗਿਆ, ਚੌਥੇ ਜਿਹੜੇ ਪਾਮਰ ਪੁਰਖ ਆ ਉਹਨਾਂ ਨੂੰ ਫਿਰ ਕਹਿੰਦੇ ਅਵਿਦਿਆ ਜੜਤਾ ਰੂਪੀ ਉਹ ਮੈਨੇ ਨੀਂਦ ਆ ਕੇ ਆ ਰਹੀ ਹੈ। ਉਹ ਪਰਮਾਤਮਾ ਵੱਲੋਂ ਅੱਖੀਆਂ, ਹਾਂਜੀ, ਐਸੀਆਂ ਜਿਹੜੀਆਂ ਅੱਖੀਆਂ ਮੀਟੀਆਂ ਭਾਵ ਮਿਰਤੂ ਹੀ ਹੋਵੇ, ਪੀ ਉੱਠ ਰਚੇ ਉਹਨਾਂ ਬਾਦ ਸਾਹਿਬ ਵਰਿਆਂ ਕੀ ਪਿੜ ਵਧੀ, ਅਤੇ ਉੱਠ ਜਾਣ ਵਾਲਾ ਜਿਹੜਾ ਬਾਦ ਹੈ ਉਹਦੇ ਵਿੱਚੋਂ, ਹਾਂਜੀ, ਉਹਨਾਂ ਨੇ ਸੈਂਕੜੇ ਬਣੇ ਪਿੜ ਵਧੀ ਬਾਜੀ ਬੰਨੀ ਬੈਠੇ, ਬਾਜੀ ਬੰਨਣਾ ਕੀਤੀ। ਸਾਵਾਹੀ ਸਾਲਾ ਸਾਵਾਹੀ ਉਹ ਜਿਹੜਾ ਪ੍ਰੇਰਕ ਨਿਰੰਕਾਰ ਸਲਾਉਣੇ ਯੋਗ ਹੈ ਜਿਨ੍ਹਾਂ ਨੇ ਅਕਾਗਰ ਮਨ ਨੂੰ ਕਿ ਉਹਨੂੰ ਧਿਆਇਆ ਉਹਦੇ ਨਾਮ ਦੀ ਅਰਾਧਨਾ ਕੀਤੀ, ਕਈ ਪੂਰੇ ਸਾਂ ਉਹ ਪੂਰੇ ਸਾਹ ਪਰਮਾਤਮਾ ਦਾ ਰੂਪ ਹੋ ਗਿਆ। ਉਹਨਾਂ ਦੇ ਲੜ ਲੜ ਕੇ ਉਹਨਾਂ ਨੇ ਜਮਦੂਤਾਂ ਨੂੰ ਮਾਰਿਆ, ਇਸ ਵਾਸਤੇ ਉਹ ਜਨਮ ਮਰਨ ਰੂਪੀ ਵਫਤ ਤੋਂ ਉੱਪਰ ਹੋ ਗਿਆ, ਉਹਨਾਂ ਦੀ ਐਸੀ ਅਵਸਥਾ ਬਣ ਗਈ ਹੈ। ਦੂਜੇ ਬਹੁਤੇ ਰਾਹ, ਦੂਜੇ ਦੋ ਜਿਹੜੇ ਰਾਗ ਦਵੈਸ਼ ਇਹ ਬਹੁਤੇ ਰਾਸਤਿਆਂ ਵਿੱਚ ਚਲਾਉਣ ਵਾਲੇ, ਉਹਨਾਂ ਨੂੰ ਉਹਨਾਂ ਨੇ ਜੈ ਕਰ ਲਿਆ, ਜਿੱਤ ਲਿਆ, ਮਨਮਤਾਂ ਨੂੰ ਖੰਡ ਦਿੱਤਾ, ਨਾਸ਼ ਕਰਤਾ ਖਿਲਾਰ ਦਿੱਤਾ ਅਤੇ ਗੁਰਮਤ ਨੂੰ ਉਹਨਾਂ ਨੇ ਧਾਰ ਲਿਆ। ਬਹੁਤ ਪਿਆ ਸਗਾ ਸਤਸੰਗ ਰੂਪੀ ਜਿਹੜਾ ਅਸਗਾ ਸਮੁੰਦਰ ਹੈ ਬਹੁਤੇ, ਹਾਂਜੀ, ਇਹ ਨਾਮ ਰੂਪੀ ਜਲ ਦੇ ਵਿੱਚ ਪੂਰਕ ਭਾਵ ਕਿ ਬ੍ਰਹਮਾਨੰਦ ਰੂਪੀ ਜਿਹੜਾ ਅਸਗਾ ਸਮੁੰਦਰ ਆ ਉਹਦੇ ਵਿੱਚ ਬਹੁਤ ਸਮਾਂ ਪਏ ਹੋਏ, ਜਿੱਥੇ ਖਾਂਦੇ ਨਾ ਨਿਕਲੇ। ਕਹਿੰਦੇ ਉਹ ਪਰਮਾਤਮਾ ਤੋਂ ਬਾਹਰ ਨਿਕਲਦੇ ਨਹੀਂ, ਭਾਵ ਵੱਖਰੇ ਨਹੀਂ ਹੁੰਦੇ, ਹਰ ਵੇਲੇ ਉਹਦੇ 'ਚ ਅਭੇਦ ਹੋ ਕੇ ਰਹਿੰਦੇ ਆ। ਤੀਜੇ ਮੁਹੀ ਗਰਾਹ ਤੀਜੇ ਕਿ ਮਾਇਆ ਰੂਪੀ ਜਿਹੜੀ ਇਸਤਰੀ ਹੈ, ਤੀ ਜਿਹੜਾ ਸਾਰੇ ਸੰਸਾਰ ਨੂੰ ਜੈ ਕਰਨ ਵਾਲੀ ਹੈ, ਉਸ ਨੂੰ ਕਹਿੰਦੇ ਉਹਨਾਂ ਨੇ ਐਸਾ ਭਾਵ ਕੀਤਾ
ਜਿਵੇਂ ਮੂੰਹ ਦੇ ਵਿੱਚ ਗਿਰਾਹ ਪਾ ਕੇ ਉਹਦਾ ਅਭਾਵ ਕਰ ਦੇਈਦਾ, ਭਾਵ ਮਾਇਆ ਦੇ ਜਾਲ ਨੂੰ ਖਤਮ ਕਰਦਾ। ਔਰ ਮਾਇਆ ਦੀਆਂ ਦੋ ਲੜਕੀਆਂ ਕਿਹੜੀਆਂ ਕਿਹੜੀਆਂ? ਭੁੱਖ ਅਤੇ ਪਿਆਸ, ਇਹਨਾਂ ਦੋਹਾਂ ਨੇ ਹਾਂਜੀ ਕੀ ਕਹਿੰਦੇ ਖੌਫ ਕੀਤਾ ਕਿ ਸਾਡੀ ਮਾਂ ਨੂੰ ਇਹਨਾਂ ਨੇ ਮਾਰ ਦਿੱਤਾ, ਸਾਨੂੰ ਭਲਾ ਕਦ ਛੱਡੇਗਾ। ਇਸ 'ਤੇ ਕਹਿੰਦੇ ਆਪ ਹੀ ਪਿਓ ਲਾਂਭੇ ਹੋ ਗਈਆਂ, ਕਿਉਂਕਿ ਭੁੱਖ ਨੀਂਦ ਨੂੰ ਵੀ ਉਹ ਜਿੱਤ ਲੈਂਦੇ ਆ। ਖਾਧਾ ਹੋਏ ਸੁਆਹ, ਕਹਿੰਦੇ ਜਿਹੜੇ ਪਿੱਛੇ ਸਕਲਪ ਕਲਪ ਖਾਧਾ ਧਾਰਿਆ ਹੋਇਆ ਸੀ ਉਹਦਾ ਸੁਆਹ ਹੋ ਗਿਆ, ਅਤੇ ਹੋਰ ਨਵੇਂ ਜਿਹੜੇ ਸਕਲਪ ਪੈਦਾ ਹੁੰਦੇ ਸੀ ਉਹਨਾਂ ਦੇ ਖਾਣੇ ਨਾਲ ਅਥਵਾ ਕਹਿੰਦੇ ਅਭਾਵ ਨਾਲ ਦੋਸਤੀ ਕਰਦਾ ਜੀ, ਪੁਰਨੇ ਨਵੇਂ ਪੈਦਾ ਹੀ ਹੋਣ ਦਾ। ਚੌਥੇ ਆਈ ਊਂਘ ਜੇ ਇਸ ਵੇਲੇ, ਚੌਥੀ ਅਵਸਥਾ ਭਾਵ ਤੁਰੀਆ ਪਦ ਰੂਪੀ ਊਂਘ ਨੀਂਦ ਆ ਗਈ ਬ੍ਰਹਮ ਗਿਆਨ ਦੀ ਅਵਸਥਾ, ਫਿਰ ਸੰਸਾਰ ਵੱਲੋਂ ਅੱਖਾਂ ਮੀਟੀਆਂ ਮਨ ਨੂੰ ਮਰ ਗਿਆ। ਕੀ ਉੱਠ ਰਚਣ ਬਾਅਦ ਕੀ ਮੈਨੇ ਬਹੁਤ ਕੇ ਜਿਹੜਾ ਬਾਦ ਰਚਿਆ ਹੋਇਆ ਸੀ ਉੱਠ ਗਿਆ, ਸੈਂਕੜੇ ਵਾਂਗ ਪੇੜ ਵੱਧੀ। ਇਹ ਬਾਜੀ ਕਿਹੜੀ ਸੀ? ਇਹ ਬ੍ਰਹਮਾਨੰਦ ਰੂਪੀ ਬਾਜੀ ਬੰਨ ਲਈ, ਹਾਂਜੀ ਬ੍ਰਹਮਾਨੰਦ ਨੂੰ ਪ੍ਰਾਪਤ ਕਰ ਲਿਆ। ਸਭੇ ਵੇਲਾ ਵਕਤ ਸਭ ਜੇ ਅੱਠੀ ਭਾਉ ਹੋਏ, ਕਹਿੰਦੇ ਸਾਰੇ ਵੇਲੇ ਕਿਹੜੇ? ਦਿਨ ਦੇ ਸਾਰੇ ਵਕਤ ਜਿਹੜੇ ਅਤੇ ਔਰ ਰਾਤ ਦੇ ਸਾਰੇ ਸਫਲ ਆ, ਜੇ ਕਹਿੰਦੇ ਅੱਠੇ ਘਰ ਪਰਮਾਤਮਾ ਦਾ ਮੰਤਰ ਭਾਉਂਦੇ ਨੇ ਡਰ ਹੋਵੇ। ਸਤਿਗੁਰ ਕਜੇ ਪਾਸ਼ਾ ਜੇ ਪਰਮਾਤਮਾ ਦੇ ਨਾਮ ਨੂੰ ਮੰਤ ਬਿਠਾ ਲੈ ਤਾਂ ਇਹਦਾ ਇਸ਼ਨਾਨ ਵਗੈਰਾ ਕੀਤਾ ਅਤੇ ਸਫਲ ਆ। ਨਾਨਕ ਸਾਹਿਬ ਮਨ ਬਚਾਈ, ਜੋ ਮੰਤ ਬਹ ਜਾਏ ਸੱਚਾ ਨਾਮ ਨੂੰ ਤੇਰੀ ਦਾ ਇਸ਼ਨਾਨ ਕੀਤਾ ਹੋਇਆ ਸੱਚਾ ਆ ਸਫਲ ਆਇਆ। ਮਹਲਾ ਦੂਜਾ, ਤੇਈ ਪੂਰੇ ਸਾਹ ਜੀ ਨੇ ਪੂਰਾ ਪਾਇਆ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਦੇ ਉਹ ਪੂਰੇ ਸ਼ਾਹੂ ਪਾਰਿਆ ਜਿਨ੍ਹਾਂ ਨੇ ਪੂਰਾ ਨਾਮ ਗਿਆਨ ਪਾ ਲਿਆ। ਔਰ ਜਿਹੜੇ ਅੱਠੇ ਪੈਰ ਇੱਕ ਬੇਪਰਵਾਹ ਪਰਮਾਤਮਾ ਦੇ ਰੰਗ ਪ੍ਰੇਮ ਵਿੱਚ ਰੰਗੇ ਰਹਿੰਦੇ ਔਰ ਇੱਕ ਪਰਮਾਤਮਾ ਦੇ ਰੰਗ ਪਿਆਰ ਕਰਕੇ ਅੱਠੇ ਪੈਰ ਬੇਪਰਵਾਹ ਅਵਸਥਾ ਵਿੱਚ ਰਹਿੰਦੇ, ਇੱਕ ਤੈਅ ਰੰਗ ਰਹਿਣ, ਇੱਕ ਤੈਅ ਰੰਗ ਪਰਮੇਸ਼ਰ ਦੇ ਪਿਆਰ ਰੂਪੀ ਰੰਗ 'ਚ ਰੰਗੇ ਰਹਿੰਦੇ। ਦਰਸ਼ਨ ਰੂਪ ਸਾਹ ਬਿਰਲੇ ਪਾਈ ਹੈ, ਕਰਮ ਪੂਰਾ ਪੂਰਾ ਗੁਰੂ ਪੂਰਾ ਜਾਗਾ ਬੋਲ, ਕਰਮ ਪੂਰਾ ਪੂਰਾ ਗੁਰੂ ਪੂਰਾ ਜਾਗਾ ਬੋਲ, ਨਾਨਕ ਪੂਰਾ ਜੇ ਕਰੇ ਘਟੈ ਨਾਹੀ ਬੋਲ। ਕਹਿੰਦੇ ਜਿਹੜਾ ਐਸਾ ਅਸਾਰ ਰੂਪੀ ਪਰਮੇਸ਼ਰ ਦਾ ਦਰਸ਼ਨ ਕੋਈ ਬਿਰਲੇ ਗੁਰਮੁਖ ਜਿਹੜੇ ਪ੍ਰਾਪਤ ਕਰਦੇ, ਪੂਰਬ ਲਈ ਕਰਮ ਚੰਗੇ ਹੋਣ ਅਤੇ ਪੂਰਾ ਗੁਰੂ ਮਿਲਦਾ ਹੈ। ਪੂਰਾ ਗੁਰੂ ਕੌਣ ਹੈ? ਅਤੇ ਮਹਾਰਾਜ ਅੱਜ ਪੂਰਾ ਜਾਗਾ ਬੋਲ, ਜਿਹਨਾਂ ਦੇ ਬਚਨ ਬੋਲਿਆ ਹੋਇਆ ਪੂਰਾ ਹੁੰਦਾ, ਜੋ ਵੀ ਕਹਿੰਦੇ ਉਹ ਪੂਰਾ ਹੋ ਜਾਂਦਾ। ਫਿਰ ਕਹਿੰਦੇ ਜੇ ਪੂਰਾ ਗੁਰੂ ਗੁਰਸਿੱਖ ਨੂੰ ਉਪਦੇਸ਼ ਦੇਣਾ ਕਦੇ ਕਿਹਦਾ ਤੋਲ ਘਟਦਾ ਨਹੀਂ, ਅਥਵਾ ਕਿ ਜਿਵੇਂ ਨਿਰੰਕਾਰ ਸੱਚ ਆਨੰਦ ਸਰੂਪ ਹੈ, ਇਸ ਤਰ੍ਹਾਂ ਜੇ ਗਿਆ ਸੀ ਆਪਣੇ ਸਰੂਪ ਨੂੰ ਸੱਚ ਆਨੰਦ ਸਰੂਪ ਨੇਚੇ ਕਰਦਾ ਤਾਂ ਮੇਰੀ ਆਤਮਾ ਵੀ ਐਸੀ ਹੈ, ਉਹਦਾ ਤੋਲ ਜਿਹੜਾ ਵਿਚਾਰ ਘਟਦਾ ਨਹੀਂ, ਐਨ ਆਨੰਦ ਸਰੂਪ ਜੇ ਉਹ ਰਹਿੰਦੇ ਆ। ਬੋਲੀ ਜਾਂ ਤੂੰ ਤਾਂ ਕਿਆ ਹੋਰ, ਮੈਂ ਸੱਚ ਸੁਣਾਈਏ ਮੁੱਠੀ ਸੰਦੈ ਚੋਰ ਮੈਲ ਨਾ ਪਾਈਏ, ਕਹਿੰਦੇ ਨਿਰੰਕਾਰ ਜਾਂ ਤੂੰ ਸਾਨੂੰ ਪ੍ਰਾਪਤ ਹੋ ਗਏ ਤਾਂ ਜੀਵਨ ਨੂੰ ਹੋਰ ਕੀ ਚਾਹੀਦਾ, ਜਾਂ ਤੂੰ ਮਿਲ ਗਿਆ ਸਭ ਕੁਝ ਦਿੱਤਿਆ ਗਿਆ। ਇਸੇ ਮੈਨੂੰ ਕਹਿੰਦੇ ਆਪਣਾ ਸੱਚਾ ਨਾਮ ਜਿਹੜਾ ਕਿਰਪਾ ਕਰਕੇ ਸੁਣਾਉਣਾ ਕਰੋ, ਅਥਵਾ ਕਹਿੰਦੇ ਮੈਂ ਇਹ ਸੱਚਾ ਬਚਨ ਸੁਣਾਇਆ ਕਿ ਜਾਂ ਤੂੰ ਪ੍ਰਾਪਤ ਹੋ ਗਿਆ ਤਾਂ ਹੋਰ ਬਾਕੀ ਕੀ ਰਹਿ ਗਏ। ਔਰ ਜਿਹਦੀ ਬੁੱਧੀ ਧੰਦਿਆਂ ਰੂਪੀ ਚੋਰਾਂ ਕਰਕੇ ਮੁੱਠੀ ਮੈਨੇ ਲੁੱਟੀ ਗਈ ਠੱਗੀ ਗਈ, ਉਹ ਫਿਰ ਮਹਿਲ ਸਰੂਪ ਨੂੰ ਨਹੀਂ ਪਾ ਸਕਦੇ। ਇੰਨੇ ਚਿੱਤ ਕਠੋਰ ਸੇਵ ਗਵਾਈਏ, ਜਿਤ ਘੱਟ ਸੱਚ ਨੂੰ ਪਾਏ ਤੂਫਾਨ ਕਢਾਈਏ, ਇੰਨਾ ਕਠੋਰ ਇੰਨਾ ਸਖਤ ਚਿੱਤ ਵਾਲੇ ਪੁਰਸ਼ਾਂ ਨੇ ਸੇਵਾ ਕਰਕੇ ਗੁਆ ਲਈ ਹੈ। ਔਰ ਜਿਹਦੇ ਅੰਤਸ਼ਕਰਨ ਵਿੱਚ ਸੱਚਾ ਨਾਮ ਨਹੀਂ ਪਿਆ ਉਹ ਭੰਨ ਕਢਾਈਏ, ਹਾਂਜੀ ਉਹ ਭੱਜਦਾ ਅਤੇ ਘੜੀਦਾ, ਭਾਵ ਜੰਮਦਾ ਅਤੇ ਮਰਦਾ, ਕਿਉਂਕਿ ਆਪਣਾ ਹੱਥ ਛੱਡਣਾ ਨਹੀਂ ਅਤੇ ਸੇਵਾ ਹੁਕਮ ਵਿੱਚ ਨਹੀਂ ਕਰਨੀ, ਆਪਣੀ ਜਿੱਦ ਵਿੱਚ ਹੀ ਨਾ ਕਰਨੀ, ਉਹ ਸੇਵਾ ਵੀ ਆਏ ਨਹੀਂ ਪੈਂਦੀ। ਕਿਉਂ ਕਰ ਪੂਰਾ ਵੱਟ ਤੋਲ ਤੁਲਾਈਏ, ਕੋਈ ਨਾ ਆਖਿਆ ਘੱਟ ਹੁਣ ਜਾਈਏ। ਇਸ ਤਰ੍ਹਾਂ ਕਹਿੰਦੇ ਪੂਰੇ ਜਿਹੜੇ ਵਿਚਾਰ ਨੂੰ ਪੱਟੇ ਦੇ ਤੋਲ ਨਾ ਤੋਲਿਆ ਜਾਏਗਾ, ਭਾਵ ਕੀ ਹੈ ਨਹੀਂ ਤੋਲਿਆ ਜਾਂਦਾ। ਜੇ ਕਹਿੰਦੇ ਚਿਤ ਕਿਉਂ ਹੰਗਤਾ ਨੂੰ ਤਾਂ ਚਲੀ ਜਾਏ ਅਤੇ ਫਿਰ ਕਹਿੰਦੇ ਇਹਨੂੰ ਕੋਈ ਘੱਟ ਨਹੀਂ ਆਖਦਾ, ਕਿਉਂਕਿ ਹਉਮੈ ਜਿਹੜੀ ਹੈ ਇਹ ਇਹਦਾ ਘਟਾਅ ਕਰਦੀ ਹੈ ਅਤੇ ਹਉਮੈ ਛੱਡ ਦਈਏ ਕਿ ਮਹਾਰਾਜ ਕਿਰਪਾ ਹੁੰਦੀ ਲਈਆਂ ਨੇ ਖਰੇ ਫਰਕ ਦਰ ਦੀਨ ਆਈ ਹੈ। ਇਸ ਵਾਸਤੇ ਸੱਚੇ ਪਾਤਸ਼ਾਹ ਕਹਿੰਦੇ ਆ ਸੌਦਾਇਕ ਤਹਾਟ ਪੂਰਾ ਗੁਰ ਪਾਈ, ਕਹਿੰਦੇ ਖੋਟਿਆਂ 'ਚੋਂ ਖਰੇ ਜਿਹੜੇ ਪੁਰਸ਼ ਆ ਉਹ ਪਰਖ ਲਈਏ, ਕਿਉਂਕਿ ਸਾਰੇ ਪੁਰਖ ਉਸ ਨਿਰੰਕਾਰ ਦੀ ਬੀਨਾਈ ਐਵੇਂ ਨੇ ਨਜ਼ਰ ਨਿਗਾਹ ਦੇ ਵਿੱਚ, ਉਦੋਂ ਬਾਹਰ ਕੋਈ
ਖਰੇ ਪੁਰਸ਼ ਪਰ ਕੇ ਪਰਮਾਤਮਾ ਦੇ ਦਰ ਵਿੱਚ ਬੀਨਾਈਏ ਮੈਨੇ ਚੁਣੇ ਜਾਂਦੇ, ਬੀਨਣਾ ਮੈਨੇ ਚੁਣਨ ਦਾ ਹੁੰਦਾ। ਔਰ ਜਿਹਦੇ ਪਾਸ ਕਹਿੰਦੇ ਦਰ ਬੀਨਾਈਏ, ਦੂਆ ਪਾਠ ਇਹ ਵੀ ਹੈ ਮੈਂ ਨਾਮ ਰੂਪੀ ਧਾਨੇ, ਦਰ ਵੀ ਮੈਨੇ ਕੜਛੀ ਦੀ ਨਹੀਂ ਆਈ ਜਿਹੜੇ ਅਸੰਗ ਆ, ਜਿਵੇਂ ਕੜਛੀ ਵਰਤਾਈ ਜਾਂਦੀ ਆਪ ਨਹੀਂ ਭੇਜਦੀ, ਇਸੇ ਤਰ੍ਹਾਂ ਖਰੇ ਪੁਰਖ ਲਈਏ। ਨਾਮ ਗਿਆਨ ਰੂਪੀ ਜਿਹੜਾ ਸੌਦਾ ਵਾ ਉਹ ਸਤਸੰਗ ਰੂਪੀ ਹੱਟੀ ਤੋਂ ਮਿਲਦਾ, ਹੱਟ ਤੋਂ ਮਿਲਦਾ, ਪਰ ਪੂਰੇ ਗੁਰਾਂ ਦੁਆਰਾ ਹੀ ਪ੍ਰਾਪਤ ਹੁੰਦਾ ਹੈ। ਸ਼ਲੋਕ ਮਹਲਾ ਦੂਜਾ, ਅੱਠੀ ਪਹਿਰੀ ਅੱਠ ਖੰਡ ਨਾਵਾ ਖੰਡ ਸਰੀਰ। ਧੰਨ ਗੁਰੂ ਅਰਜਨ ਸਿੰਘ, ਗੁਰੂ ਅੰਗਦ ਸਾਹਿਬ ਜੀ ਮਹਾਰਾਜ ਦੇ ਅੱਗੇ ਬੇਨਤੀ ਕਰਦੇ, ਮਹਾਰਾਜ ਨੌ ਖੰਡ ਕਿਹੜੇ ਆਪ ਕਿਰਪਾ ਕਰ ਦਿਓ। ਪਾਤਸ਼ਾਹ ਕਹਿੰਦੇ ਦਿਨ ਅਤੇ ਰਾਤ ਦੋ ਹੋ ਗਏ, ਅੱਠ ਪਹਿਰ ਹਾਂਜੀ, ਦਿਨ ਅਤੇ ਰਾਤ ਦੇ ਜਿਹੜੇ ਅੱਠ ਪਹਿਰ ਆ ਹਾਂਜੀ, ਅਤੇ ਇਹ ਅੱਠ ਖੰਡ ਹੋ ਗਏ। ਨੌਵਾਂ ਖੰਡ ਕੀ ਹੈ? ਇਹ ਜਿਹੜਾ ਮਨੁੱਖਾ ਦੇਹ ਹੈ, ਮਨੁੱਖ ਦਾ ਸਰੀਰ ਹੈ, ਅੱਠਾਂ ਪਹਿਰਾਂ 'ਚ ਅੱਠ, ਪੰਜ ਕਾਮ ਕਰੋ ਲੋ ਮੋਹਕਾਰ ਹੋ ਗਿਆ, ਤਿੰਨ ਗੁਣ ਹੋ ਗਿਆ ਸਤੁਰ ਰਜੋ ਤਮ, ਇਹਨਾਂ ਨੂੰ ਖੰਡ ਮੈਨੇ ਖੰਡਨ ਕਰੇ। ਇਹ ਨਾਵਾ ਸਰੀਰ ਕਿਹੜਾ? ਜਿਹੜਾ ਦੇਹ ਦੇ ਆਸ ਭਰਮ ਪਿਆ ਆ ਕਿ ਮੇਰੀ ਦੇਹ ਸੱਚੀ ਹੈ, ਹੈਂਜੀ, ਇਹ ਵੀ ਇੱਕ ਇਹਨੂੰ ਭਰਮ ਪਿਆ, ਦੇਹ ਹੈਗੀ ਝੂਠੀ, ਆਤਮਾ ਸੱਤ ਆ, ਇਹ ਜਿਹੜਾ ਭਰਮ ਹੈ ਇਹਦਾ ਖੰਡਨ ਕਰੇ। ਇਸ ਵਿੱਚ ਨੌਨੇ ਦੇ ਨਾਮ ਏਕ ਭਲ ਹੈ ਗੁਣੀ ਗਹੀਰ। ਇਸ ਮਨੁੱਖ ਸਰੀਰ ਦੇ ਨੌ ਨਿਧੀਆਂ ਦਾ ਦਾਤਾ ਕੌਣ ਹੈ? ਇੱਕ ਪਰਮੇਸ਼ਰ ਦਾ ਨਾਮ ਹੈ, ਉਹਨੂੰ ਭਾਲੇ ਮੈਨੇ, ਉਹਨੂੰ ਢੂੰਡੇ, ਅਤੇ ਗੁਣ ਦਾ ਗੀਰ ਕੌਣ? ਇਹ ਸਮੁੰਦਰ ਬਣ ਜਾਂਦਾ। ਉਹ ਸਰੀਰ ਦੇ ਵਿੱਚ ਕਹਿੰਦੇ ਨੌ ਨਿਧੀਆਂ ਦਾ ਦਾਤਾ ਕੌਣ ਹੈ? ਇੱਕ ਨਾਮੀ ਪਰਮਾਤਮਾ ਆ, ਉਹ ਗੁਣ ਦਾ ਗੀਰ ਮੈਨੇ ਸਮੁੰਦਰ ਹੈ। ਕਹਿੰਦੇ ਉਸ ਇੱਕ ਨੂੰ ਆਪਣਾ ਸਰੂਪ ਕਰਕੇ ਭਾਲੇ ਮੈਨੇ, ਵੇਖੇ ਵੀ ਮੇਰੀ ਆਤਮਾ ਪਰਮਾਤਮਾ ਦਾ ਸਰੂਪ ਹੈ, ਉਹ ਤੋਂ ਭਿੰਨ ਨਹੀਂ ਹੈ। ਕਰਮਬੰਦੀ ਸਾਲਾਹਿਆ ਨਾਨਕ ਕਾਰ ਗੁਰ ਪੀਰ, ਜਿਹੜੇ ਚੰਗੇ ਭਾਗਾਂ ਵਾਲੇ ਆ, ਗੁਰੂ ਦੀ ਕਿਰਪਾ ਦੇ ਪਾਤਰ ਆ, ਉਹਨਾਂ ਨੂੰ ਪੀਰ ਮੈਨੇ ਪੂਜਣੀ, ਸਤਿਗੁਰਾਂ ਨੂੰ ਧਾਰਨ ਕਰਕੇ ਗੁਰੂ ਵਾਲੇ ਬਣ ਕੇ, ਹਾਂਜੀ, ਹਿੰਦੂ ਗੁਰੂ ਕਹਿੰਦੇ ਆ, ਮੁਸਲਮਾਨ ਪੀਰ ਕਹਿੰਦੇ ਆ, ਹਾਂਜੀ, ਔਰ ਹਿੰਦੂਆਂ ਨੇ ਗੁਰੂ ਅਤੇ ਮੁਸਲਮਾਨ ਪੀਰ ਧਾਰ ਕੇ ਉਸ ਪਰਮਾਤਮਾ ਨੂੰ ਸਲਾਹਿਆ, ਉਹਦੀ ਉਸਤਤ ਕੀਤੀ ਹੈ। ਚੌਥੇ ਪੈਰ ਸੁਭਾਖ ਕਰ ਸੁਰਖਿਆਂ ਉਪਜਿਆ ਚਾਓ। ਕਹਿੰਦੇ ਜਿਹੜੇ ਰਾਤ ਦਾ ਚੌਥਾ ਪੈਰ, ਹਾਂਜੀ, ਸੁਭਾਹ ਅੰਮ੍ਰਿਤ ਵੇਲੇ ਸੁਰਤਿਆਂ, ਜਿਹੜੇ ਗਿਆਤ ਗਏ ਬਿਰਤੀ ਵਾਲੇ ਗੁਰਮੁਖ ਪਿਆਰੇ ਆ, ਜਿਹਨੂੰ ਸੋਝੀ ਹੈ, ਉਹਨਾਂ 'ਚ ਗਿਆ ਸੁਣੂ ਤਾਂ ਚਾਅ ਚੜ੍ਹ ਜਾਂਦਾ, ਹਾਂਜੀ, ਪੈਦਾ ਹੋ ਜਾਂਦਾ ਕਿ ਹੁਣ ਲਵੀ ਉੱਠੀਏ, ਇਸ਼ਨਾਨ ਕਰੀਏ, ਬਾਣੀ ਪੜ੍ਹੀਏ, ਨਾਮ ਜਪੀਏ। ਜਿਹੜੇ ਦੂਜੇ ਮਨਮੁੱਖ ਆ, ਕਿ ਜੇ ਉਹਨਾਂ ਨੂੰ ਜਗਾਵੇ ਤਾਂ ਸੌ ਸੌ ਗਾਲ ਕੱਢਦੇ ਆ। ਬਾਬਾ ਅਤਰ ਸਿੰਘ ਸਾਹਿਬ ਨੂੰ ਕਿਹਾ ਸੀ ਨਾ ਮਹਾਰਾਜ ਪਟਿਆਲੇ ਨੇ, ਕਹਿੰਦੇ ਆ ਲੋਕਾਂ ਦੇ ਚੋਕਰੇ ਵਿਗਾੜੀ ਜਾਂਦੇ, ਕਹਿੰਦੇ ਇਹ ਤਾਂ ਤੈਨੂੰ ਦੱਸਾਂਗੇ ਵਿਗੜਦੇ ਕਿ ਕੁਦਰਦੇ ਆ। ਉਹ ਕੈਂਪ ਇਕੱਠਾ ਲੱਗਾ ਸੀ ਅਤੇ ਤੜਕੇ ਇੱਕ ਵਜੇ ਮਹਾਰਾਜ ਹੋਣਾ ਨੇ ਉਹਨਾਂ ਦੇ ਫੌਜੀਆਂ 'ਤੇ ਵੀ ਪਾਣੀ ਦੇ ਛਿੱਟੇ ਮਾਰ ਕੇ, ਇੱਧਰ ਆਪਣਿਆਂ 'ਤੇ ਉਹ ਫਾੜੋ ਬੰਦੂਕਾਂ 'ਤੇ ਹਮਲਾ ਹੋ ਗਿਆ, ਮਾਰ ਦਿਓ, ਲੁੱਟ ਲਓ। ਇੱਧਰ ਸੀ ਸਤਨਾਮ ਵਾਹਿਗੁਰੂ, ਹਾਂਜੀ, ਕੋਈ ਜਲ ਜੀ ਪੜ੍ਹਦਾ, ਕੋਈ ਪਾਣੀ ਪੜ੍ਹਦਾ। ਕਹਿੰਦੇ ਆ ਦੇਖਦਾ ਤੇਰਿਆਂ ਦਾ ਹਾਲ ਦੇਖ ਲਾ, ਜਿਹੜੇ ਅੰਮ੍ਰਿਤ ਲੇਟ ਆਏ ਸਾਡਿਆਂ ਦਾ ਦੇਖ ਲਾ। ਹਾਂਜੀ, ਇਸ ਕਰਕੇ ਜਿਹੜੇ ਗੁਰਾਂ ਪਿਆਰੇ ਉਹਨਾਂ ਨੂੰ ਚਾਅ ਚੜ੍ਹ ਜਾਂਦਾ ਕਿ ਦੂਆਂ ਨੂੰ ਕੋਈ ਮੌਤ ਆ, ਤੜਕੇ ਉੱਠਣਾ, ਅੰਮ੍ਰਿਤ ਵੇਲੇ ਇਸ਼ਨਾਨ ਕਰਨਾ, ਬਿਨਾਂ ਦਰਿਆਵਾਂ ਸੋ ਦੋਸਤੀ ਮਾਨ ਮੁੱਖ ਸੱਚਾ ਨਾਓ। ਫਿਰ ਕਹਿੰਦੇ ਆ ਪਹਿਲੇ ਤਾਂ ਉਹਨਾਂ ਦੀ ਪ੍ਰਤੱਖ, ਹਾਂਜੀ, ਜਲ ਵਾਲੇ ਜਿਹੜੇ ਸਥਾਨ ਆ, ਖੂਹ ਆ, ਤਲਾਅ ਆ, ਨਹਿਰ ਆ, ਜਾਂ ਦਰਿਆਵਾਂ ਦੇ ਨਾਲ ਦੋਸਤੀ ਹੁੰਦੀ ਹੈ। ਮਨ ਅਤੇ ਮੁੱਖ ਕਰਕੇ, ਮਨ ਮੁੱਖ ਇਕੱਠਾ ਨਹੀਂ, ਮਾਨ ਮੁੱਖ ਜੁਦਾ ਜੁਦਾ ਪਾਠ, ਮਨ ਅਤੇ ਮੁੱਖ ਕਰਕੇ ਫਿਰ ਸੱਚੇ ਪਰਮੇਸ਼ਰ ਨਾਮ ਜਪਦੇ ਆ। ਹੈਂ, ਅਤੇ ਫਿਰ ਜੇ ਦੂਆ ਲਾਈਏ, ਚਾਹੇ ਕੋਈ ਮਨਮੁੱਖ ਵੀ ਕਹਿੰਦੇ, ਜੇ ਇਸ਼ਨਾਨ ਕਰਕੇ, ਹਾਂਜੀ, ਉੱਥੇ ਤਾਂ ਕੁਦਰਤੀ ਜਿਹੜੇ ਪਾਣੀ ਨਾਲ ਹੱਥ ਲਾਉਂਦੇ ਮੂੰਹ, ਸਤਿਨੂੰ ਵਾਹਿਗੁਰੂ ਕੁਦਰਤੀ ਨਿਕਲ ਜਾਂਦਾ ਪਾਣੀ 'ਚ ਵੀ, ਕੋਈ ਐਸੀ ਵਰਤ ਨਹੀਂ। ਕੋਈ ਮਨਮੁੱਖ ਵੀ ਹੈ ਇਸ਼ਨਾਨ ਵੇਲੇ ਕਹਿੰਦੇ, ਹੈਂ, ਭਾਵੇਂ ਨਾ ਵੀ ਹੋਵੇ ਮੂੰਹੋਂ ਜ਼ਰੂਰ ਨਿਕਲ ਜਾਂਦਾ ਕੋਈ ਰੱਬ ਦਾ ਨਾਂ ਜਿਹਨੂੰ ਕੋਈ ਮੰਨਦਾ ਹੈ। ਕਹਿੰਦੇ ਪਰ ਉਹਨਾਂ ਗੁਰਮੁਖਾਂ ਦੀ ਸਤਸੰਗ ਦਰਿਆ ਦੇ ਨਾਲ ਦੋਸਤੀ ਹੈ, ਫਿਰ ਉਹ ਸੰਗਤ ਵਿੱਚ ਜਾਂਦੇ, ਮਨ ਅਤੇ ਮੁੱਖ ਕਰਕੇ ਫਿਰ ਉਹ ਸੱਚੇ ਨਾਮ ਨੂੰ ਜਪਦੇ ਆ। ਉੱਥੇ ਅੰਮ੍ਰਿਤ ਵੰਡੀ ਹੈ, ਕਰਮੀ ਹੋਏ ਫਸਾਓ, ਉੱਥੇ ਕਿਹੜੀ ਉਹ ਜਿਹੜਾ ਸਤਸੰਗ ਦਾ ਦਰਬਾਰ ਆ, ਉੱਥੇ ਨਾਮ ਰੂਪੀ ਅੰਮ੍ਰਿਤ ਵੰਡਿਆ ਜਾਂਦਾ ਹੈ। ਪਰ ਕਹਿੰਦੇ ਕਰਮੀ ਭਾਗਾਂ ਵਾਲੇ ਜਿਹੜੇ ਆ, ਭਾਗਾਂ ਕਰਕੇ ਇਹ ਫਸਾਓ ਮੈਨੇ ਦਾਤ ਪ੍ਰਾਪਤ ਹੁੰਦੀ ਹੈ, ਨਹੀਂ ਤਾਂ ਬਹੁਤ ਔਖਾ
कंचन गाया कसी है बनी चढ़ा चढ़ाओ कंचन मैंने सोने मंग जड़ा है शरीर है जप तप की कसवटी उत्ते कसना चाहिए जिन्हें कसवटी लाइए ना सोने पता लगता सोदे कि गिल्ट रलिया इस तरह कहते जी चौथी भूमिका रूपी बनी है ये रंग का चढ़ाओ चढ़ा जे फिर मन मार के सिमरन करिए नहीं तो नींद जी है जोर पाँदी है जे हो नजर शराब की बौर न पाई दो जे कहते सच्चे पातशाह गुरु रूपी शराब की कृपा दृष्टि हो जाए फिर 84 लाख जूना रूपी जोड़ा ता आया इस नहीं पता नरकों च नहीं सड़ता सती पैरी सत भला बही है पढ़िया पास रात के दिन के सत्ता पैर में कहेगा सच बोलना यही भला मैंने चंगा है हेठां पैर पढ़िया हुआ दे पास अठवा जोड़ा पैर आ जोड़े विद्वान महापुरुष आ उन्होंने कोल बहना चाहिए भाव जोड़े ज्ञानवान आ उन्हों की संगत करनी चाहिए है उत्थे पाप पुन विचारी है कूड़ा घटा रास क्योंकि उत्थे उन्होंने महापुरुषों को आके जोड़े विद्वान आ पापा पुनों की विचार होंगी तो यह पाप कर्म है पुन कर्म है ये नहीं करना यह करना सत्य सत झूठ की रास जी पूंजी है घट जाती है हाँ जी इस तरह जिमें गुरु अर्जन साहब को पट्टी के सरदार आए थे महाराज साडा भला कहते दिन से जिन्ने कर्म करते हैं आके सुनाया करो अच्छा हम चंगा तो सुना दिता झूठा बंदा डरदा लोग की कहने जे चौधरी ये आ करते वो हौली हौली पाप जोड़े से उन्होंने बच गए कि महाराज ढंग दसता इस वास्ते कहते हैं भी फिर वो माड़ा कम दसन तो बंदा शर्म मंदा इस ढंग ने फिर पाप से झूठ जोड़ा छड़िया जाता है रास जी घट जाती है उत्थे खोटे सटी है खरे की चह सावास उत्थे कहते परमात्मा के दरबार में खोटे पुरख जो परे सुटे जाते ताकि मार चलो रड़ो जी भजन करने वाले है श्रेष्ठ पुरश है वो खरे है वो धनता जो कि आओ भी गुरु प्यारे हो उन्होंने महाराज अपने गल ला लेंगे बोलन पादल नानका दुख तो कसमें पास सचे पातशाह कहते हैं कि जीव इस तरह कहता कि अलामे लगा कि मैनू उस मालिक ने दुख क्यों दिता मेरे पास दुख होने चाहिए है केंद्र ये जरा यदा बोलना फादल मैंने फजूल आ व्यर्थ आ क्योंकि दुख तो ये अपने कर्मों के जो पुन कर्म करता सुख आ पाप करता दुख है महाराज जी कहना दवैज थोड़ी है उन्होंने दुख दे सुख दे महाराज तो सारे का भला कर दे जो हम टीचर है जो जहाँ पेपर लिखा नंबर वह जहाँ लाने तो चाहे उन्होंने नंबर चंगे मैनू नहीं यह तो गल नहीं इस तरह जो परमेश्वर आहोजा कर्म करता वह जहाँ फल भुगता है जीव का जन कहीं बोलना फजूल है इस वास्ते कर्मा के मुताबिक दुख सुख परमात्मा दिता है जी वो को सू उ मिलता है महला दूजा पौन गुरु पाणी पिता माता तरत मत धन धन साहब श्री गुरु अंगद साहब सच्चे पातशाह के कोल सिद्धा ने बेनती की कि गुरु कैसे है उन्होंने बारे कृपा करके दस दौ पौन गुरु पाणी पिता माता तरत मत कहते हे सिद्धो जेडे साढ़े सतगुर आ वो पौन हवा मंग समदर्शी है जिमें हवा किसी दवैश नहीं ना करती समदर्शी पानी वांगू ठंडे सुभा वाले और पिता वांगू अपने जिवें प्यो बच्चों लिया लिया के चंगी चंगी चीज़ा दिंदा वो बहुत तरह के पदार्थ देने वाले और माता वांगू पालना करने वाले रक्षा करने वाले हाँ जी धरती वांगू खिमा करने वाले तो महात्मा ने बहुत बड़े प्रताप वाले बड़े मरतबे वाले और धरती वो महात्मा ने बहुत ही धीरज वाले धरती तवी से बह के भी घबराते दिन सरात दुए दाई दाया के लै सगल जागत कहते जरा जिज्ञासी रूपी बच्चा आनू ज्ञान रूपी दिन में फड़ा इसे दाए वागू और वास्तव आत्मा शांति रूपी निंद्रा में सवाल देंदे इस वास्ते दाई वागू जिमें दाई थापड़ के बच्चे सवाल दी रात ना बनाते बंदे उम्मीद टुट टुट के मर जाते कहते ऐसा उपदेश देंदे कि जिन्ना भी यह दिसण वाला संसार है हाँ जी ये सारा एक दिन खत्म हो जाने वाला है जगत जड़ा खेल जाने वाला खेल है सगल जगत कि खेल जाने वाला इस वास्ते खेल है हाँ जी चेताकाश में लै लीन हो जाने वाला है जगियाईया गुरियाईया वाचे धर्म हदूर कहें जरा जगियासू के चंगे माड़े कर्म आ हाँ जी
ਧਰਮ ਰੂਪੀ ਸਤਿਗੁਰੂ ਜਿਹੜੇ ਆ ਉਹਨਾਂ ਦੇ ਕੋਲ ਬਾਕੀ ਮੈਂ ਵਿਚਾਰੇ ਜਾਂਦੇ ਆ ਹਜ਼ੂਰ ਮੈਂ ਉਹਨਾਂ ਦੇ ਕੋਲ, ਅਤੇ ਬਾਕੀ ਜਿਹੜੇ ਪਾਪੀ ਪੁੰਨੇ ਉਹ ਧਰਮ ਰਾਜਾ ਕੋਲ ਜਾਂਦੇ ਆ। ਗੁਰਸਿੱਖਾਂ ਦਾ ਮਹਾਰਾਜ ਆਪ ਹਿਸਾਬ ਕਿਤਾਬ ਕਰਦੇ ਆ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਕਹਿੰਦੇ ਉਸ ਵੇਲੇ ਆਪਣੇ ਕੀਤੇ ਕਰਮਾਂ ਦੇ ਮੁਤਾਬਕ ਸਤਿਗੁਰੂ ਦੇ ਕੋਈ ਨੇੜੇ ਹੋ ਜਾਂਦਾ, ਕੋਈ ਸਾਧੂ ਨਾਲ ਦੂਰ ਹੋ ਜਾਂਦਾ। ਜਿਹੜੇ ਗੁਰਮੁਖ ਨੇੜੇ ਹੋ ਜਾਂਦੇ, ਜੇ ਕੋਈ ਮਨਮੁਖਤਾਈ ਕਰਦਾ ਉਹ ਫਿਰ ਦੂਰ ਹੋ ਜਾਂਦਾ। ਜਿਨੀ ਨਾਮ ਧਿਆਇਆ ਗਏ ਮੁਸਕਤ ਘਾਲ, ਜਿਹਨਾਂ ਨੇ ਪਰਮਾਤਮਾ ਦੇ ਨਾਮ ਨੂੰ ਜਪਿਆ ਧਿਆਇਆ, ਉਹ ਜਪ ਤਪ ਰੂਪੀ ਪੂਰੀ ਮੁਸ਼ਕਤ ਮੈਨੇ ਮਿਹਨਤ ਘਾਲ ਮੈਨੇ ਮਿਹਨਤ ਕਰਕੇ ਮਿਹਨਤ ਘਾਲ ਮੈਨੇ ਮੁਸ਼ਕਤ ਘਾਲ ਮੈਨੇ ਮਿਹਨਤ ਕਰਕੇ ਪਰਮਾਤਮਾ ਦੇ ਘਰ ਪਾਸੇ ਚਲੇ ਗਏ। ਨਾਨਕ ਦੇ ਮੁੱਖ ਉਜਲੇ ਹੋਰ ਕੀਤੀ ਛੁੱਟੀ ਨਾਲ, ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਦੇ ਜਿਹੜੇ ਮੁਖਾਰ ਬਿੰਦ ਉਜਲੇ ਪਵਿੱਤਰ ਆ, ਉਹਨਾਂ ਨੇ ਮਿਲ ਕੇ ਹੋਰ ਕਿਤਨੀ ਸ੍ਰਿਸ਼ਟੀ ਜਿਹੜੇ ਜਮਾਂ ਦੇ ਦੁੱਖਾਂ ਤੋਂ ਛੁਟਕਾਰਾ ਪਾ ਜਾਂਦੀ ਹੈ। ਜਪਜੀ ਸਾਹਿਬ ਵਾਲਾ ਸਲੋਕ ਧੰਨ ਗੁਰੂ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਚਾਰਨਾ ਕੀਤਾ, ਮਾਝ ਰਾਗ ਦੀ ਪਾਠ ਸਲੋਕ ਧੰਨ ਗੁਰੂ ਅੰਗਦ ਸਾਹਿਬ ਜੀ ਨੇ ਉਚਾਰਨਾ ਕੀਤਾ, ਦੋਹਾਂ ਸਲੋਕਾਂ ਦੇ ਪਦਾਂ ਵਿੱਚ ਕੁਝ ਅੰਤਰ ਰੱਖਿਆ ਗਿਆ। ਜਪਜੀ ਸਾਹਿਬ ਵਾਲਾ ਅਤੇ ਮਾਝ ਰਾਗ ਵਾਲਾ, ਜਪਜੀ ਸਾਹਿਬ ਜੇ ਪਵਨ ਗੁਰੂ ਉੱਧਰ, ਮਾਝ ਰਾਗ ਦਾ ਹੈਗਾ ਪਵਨ ਗੁਰੂ, ਅਤੇ ਜਪਜੀ ਸਾਹਿਬ ਜਾ ਦਿਵਸ ਰਾਤ ਉੱਧਰ ਹੈਗਾ ਦਿਨ ਸਰਾਤ, ਅਤੇ ਜਪਜੀ ਸਾਹਿਬ ਜਾ ਬਾਚਿਆ ਧਰਮ ਉੱਧਰ ਹੈਗਾ ਬਾਚੇ ਧਰਮ। ਜਿੱਥੇ ਕਲਾਮ ਨੇ ਕੀਤੀ ਛੁੱਟੀ ਨਾਲ, ਜਿੱਥੇ ਹੋਰ ਕੀਤੀ ਛੁੱਟੀ ਨਾਲ ਆ, ਇੰਨਾ ਕੁ ਅੰਤਰ ਹੈ। ਪੌੜੀ ਸੱਚਾ ਭੋਜਨ ਪਾਓ ਸਤਿਗੁਰ ਦੱਸਿਆ, ਸੱਚੇ ਹੀ ਪਤਿਆਏ ਸੱਚ ਦੱਸਿਆ। ਸੱਚਾ ਭੋਜਨ ਕੀ ਹੈ? ਗਿਆਨ ਰੂਪੀ ਭੋਜਨ। ਇਹਦੀ ਮਹਿਮਾ ਨੂੰ ਸਤਿਗੁਰਾਂ ਨੇ ਦੱਸਿਆ, ਔਰ ਸੱਚੇ ਦੇ ਉੱਤੇ ਪਤਿਆਏ ਮੈਨੇ ਜਿਹੜਾ ਭਰੋਸਾ ਕਰਦਾ ਉਹ ਸੱਚੇ ਨਾਮ ਨੂੰ ਜਪ ਕੇ ਵੀ ਬਿਗਸਿਆ ਮੈਨੇ, ਹਾਂਜੀ ਖਿੜ ਜਾਂਦਾ ਪ੍ਰਫੁੱਲਤ ਹੋ ਜਾਂਦਾ। ਸੱਚਾ ਕੁੱਟ ਗਰਾਏ ਨਹੀਂ ਕਰ ਵਸਿਆ, ਸਤਿਗੁਰ ਸੁੱਟੈ ਨਾ ਉਹ ਪ੍ਰੇਮ ਰਹੱਸਿਆ। ਔਲਾ ਪਈ ਇੱਕ ਵੀਰ ਜਾਂਦਾ ਫਿਰ ਇਹਨੂੰ ਬੁੱਢੇ ਨੂੰ ਨੀਂਦ ਯਾਦ ਆਉਂਦੀ ਹੈ। ਕਹਿੰਦੇ ਉਹਦੇ ਫਿਰ ਪ੍ਰਤਾਪ ਕੋਟ ਦੇ ਗ੍ਰਾਹ ਹੈ, ਕੋਟ ਕਿਲੇ ਆ ਜਿਹੜੇ ਗ੍ਰਾਹ ਆ ਉਹ ਸਾਰੇ ਸਫਲ ਹੈ। ਤਥਾ ਕੋਟ ਕੀ ਹੈ? ਦਸਵੇਂ ਦੁਆਰ। ਗ੍ਰਾਹੇ ਕੀ ਹੈ? ਸਰੀਰ। ਜਿਹੜਾ ਅੰਤਿਸ਼ਕਰਨ ਹੈ ਸਾਰੇ ਸੱਚੇ ਮੈਨੇ ਸਫਲ ਹੈ। ਕਹਿੰਦੇ ਫਿਰ ਜਿਹੜਾ ਸਰੂਪ ਰੂਪੀ ਘਰ ਦੇ ਵਿੱਚ ਵਸਿਆ ਵਸ ਗਿਆ ਹੈ, ਸਤਿਗੁਰ ਦੇ ਤੁੱਠੇ ਕਹਿੰਦੇ ਕੋਈ ਸੁਣਨਾ ਪ੍ਰਸੰਨ ਹੋਣ, ਨਾਮ ਦਾ ਜਿਹੜਾ ਪ੍ਰੇਮੀ ਹੈ ਨਾਮ ਜਪਣ ਨਾਲ ਰੱਖਿਆ ਮੈਨੇ, ਉਹ ਆਨੰਦ ਹੋ ਜਾਂਦਾ। ਮੈਨੂੰ ਬੜੀ ਖੁਸ਼ ਹੁੰਦੀ ਜਿਹੜੇ ਨਾਮ ਦੀ ਧਨਕਾਰ ਸੁਣਦਾ ਬਾਣੀ ਦੀ, ਮਨ ਨੂੰ ਬੜੀ ਖੁਸ਼ੀ ਹੁੰਦੀ ਹੈ। ਕਥਾ ਕੀਰਤਨ ਵੀ ਆਨੰਦ ਲੈਂਦਾ, ਨਾਮ ਜਪਣ ਵੀ ਆਨੰਦ ਲੈਂਦਾ, ਕਿਉਂਕਿ ਰਾਸਾ ਆ ਗਿਆ। ਸੱਚਿਆ ਦਾ ਦੀਵਾਨ ਕੂਟ ਨਾ ਜਾਈਏ, ਝੂਠੋ ਝੂਠ ਵਖਾਣ ਤੋਂ ਮਹਿਲ ਖੁਆਈ ਹੈ। ਕਹਿੰਦੇ ਸੱਚੇ ਪਰਮਾਤਮਾ ਦੀਵਾਨ, ਸੱਚੇ ਪਾਤਸ਼ਾਹ ਦੀਵਾਨ ਕੀ ਹੈ? ਸਭਾ ਸਤਸੰਗ ਹੈ। ਅਤੇ ਸਰੂਪ ਦੇ ਵਿੱਚ ਫਿਰ ਕਹਿੰਦੇ ਜਿਹੜਾ ਝੂਠਾ ਪੁਰਸ਼ ਹੈ ਝੂਠ ਬੋਲਣ ਕਰਕੇ ਨਹੀਂ ਜਾ ਸਕਦਾ। ਜਿੱਥੇ ਸੱਚੀ ਸੰਗਤ ਹੈ ਉੱਥੇ ਝੂਠਾ ਕਿਵੇਂ ਟੇਕੇਗਾ? ਜਿਹੜਾ ਝੂਠਾ ਪੁਰਸ਼ ਹੈ ਉਹ ਹਰ ਵੇਲੇ ਝੂਠ ਨੂੰ ਬੋਲਦਾ ਹੈ। ਉਸ ਮਹਿਲ ਸਰੂਪ ਵੱਲੋਂ ਖੁਆਈਏ ਮੈਨੇ ਭੁਲਾਇਆ ਜਾਂਦਾ, ਉਹਨੂੰ ਸਰੂਪ ਦੀ ਪ੍ਰਾਪਤੀ ਨਹੀਂ ਹੁੰਦੀ। ਸੱਚਿਆ ਸ਼ਬਦ ਨਿਸ਼ਾਨ ਠਾਕ ਨਾ ਪਾਈਏ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਸੱਚ ਸੁਣ ਬੁੱਝ ਵਖਾਣ ਮਹਿਲ ਬੁਲਾਈਏ। ਕਹਿੰਦੇ ਸੱਚਾ ਸਤਿਗੁਰੂ ਜਿਹੜਾ ਸੱਚੇ ਸਤਿਗੁਰਾਂ ਉਪਦੇਸ਼, ਉਹ ਜਿਹਨਾਂ ਗੁਰਮੁਖਿਆਂ ਨੂੰ ਨਿਸ਼ਾਨ ਮੈਨੇ ਪ੍ਰਗਟ ਹੋ ਗਿਆ, ਹਾਂਜੀ। ਅਤੇ ਜਿਹੜਾ ਸੱਚਾ ਉਪਦੇਸ਼, ਹਾਂਜੀ, ਉਹ ਫਿਰ ਕੀ ਹੈ? ਉਪਦੇਸ਼ ਰੂਪੀ ਨਿਸ਼ਾਨ ਮੈਨੇ ਪਰਵਾਨੇ ਵਾਲੇ ਨੂੰ ਥਾਕ ਰੋਕ ਨਹੀਂ ਪੈਂਦੀ, ਉਹਨੂੰ ਰੁਕਾਵਟ ਨਹੀਂ ਪੈਂਦੀ। ਔਰ ਸਤਿਗੁਰਾਂ ਤੋਂ ਫਿਰ ਬੁੱਝ ਕੇ ਸੱਚੇ ਨਾਮ ਨੂੰ ਸੁਣ ਕੇ ਵਖਾਣ ਮੈਨੇ ਉਹ ਕਥਨ ਕਰ, ਉਹ ਫਿਰ ਮਹਿਲ ਸਰੂਪ ਵਿੱਚ ਬੁਲਾਇਆ ਜਾਂਦਾ। ਗੁਰਦੇ ਮਹਾਰਾਜ ਦੀ ਕਿਰਪਾ ਪੈਂਦੀ ਹੈ, ਮਹਿਲ ਬੁਲਾਈ ਹੈ। ਜਿਹੜਾ ਸੱਚੇ ਨੂੰ ਸੁਣਦਾ ਹੈ, ਬੁੱਝਦਾ ਹੈ, ਵਖਾਣ ਕਥਨ ਕਰਦਾ, ਉਹ ਮਹਿਲ ਸਰੂਪ ਵਿੱਚ ਬੁਲਾਇਆ ਜਾਂਦਾ ਹੈ। ਸਲੋਕ ਮਹਲਾ ਪਹਿਲਾ, ਪਹਿਰਾ ਅਗਨ ਹਿਵੈ ਘਰ ਵਾਧਾ, ਭੋਜਨ ਸਾਰ ਕਰਾਈ, ਸਗਲੇ ਦੂਖ ਪਾਣੀ ਕਰ ਪੀਵਾ, ਧਰਤੀ ਹਾਕ ਚਲਾਈ। ਪਾਤਸ਼ਾਹ ਜਿਹਦੀ ਅਸਾਨਕ ਆਏ ਹੋ, ਜਦੋਂ ਮਹਾਰਾਜ ਚੱਲ ਬਟਾਲੇ ਗਏ ਅਤੇ ਜਿਹੜੇ ਸਿੱਧ ਸੀ ਬੜੀਆਂ ਰਿਧੀਆਂ ਸਿੱਧੀਆਂ ਲਾ ਰਹੇ ਸੀ, ਅਤੇ ਮਹਾਰਾਜ ਉਹਨਾਂ ਦਾ ਹੰਕਾਰ ਦੂਰ ਕਰਨ ਵਾਸਤੇ ਕਿਰਪਾ ਕਰਦੇ ਆ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਪਹਿਰਾ ਅਗਨ ਹਿਵੈ ਕਰ ਵਾਧਾ, ਭੋਜਨ ਸਾਰ ਕਰਾਏ। ਕਹਿੰਦੇ ਸਿੱਧੋ, ਚਾਹੇ ਬੰਦੇ ਜਿੰਨੀ ਸ਼ਕਤੀ ਆ ਜਾਏ, ਇਹ ਪਹਿਰਾ ਅਗਨ ਅੱਗ ਦੇ ਕੱਪੜਿਆਂ ਨੂੰ ਪਹਿਨ ਲਵੇ, ਅੱਗ ਨੂੰ ਕੱਪੜਾ ਬਣਾ ਕੇ ਪਾ ਲਵੇ, ਹਿਵੈ ਕਰ ਵਾਧਾ, ਹਾਂਜੀ, ਅਤੇ ਕੱਪੜਿਆਂ ਨੂੰ ਅੱਗ ਨੂੰ ਪਹਿਨ ਲੈ, ਅਤੇ ਹਿਵੈ
ਬਰਫ਼ ਦਾ ਘਰ ਬਣਾ ਕੇ, ਬਰਫ਼ ਦੇ ਘਰ ਬਣਾ ਕੇ ਉਹਦੇ ਵਿੱਚ ਰਹਿਣ ਨਾ ਕਰੇ। ਬਰਫ਼ ਵਿੱਚ ਆਪਣਾ ਘਰ ਬੰਨ ਲੈ, ਉੱਥੇ ਬਣਾ ਕੇ ਰਹਿਣਾ ਕਰੀਏ। ਭੋਜਨ ਸਾਰ ਕਰਾਈ, ਫਿਰ ਕਹਿੰਦੇ ਸਾਰ ਹੈ ਲੋਹੇ ਦਾ ਜਿਹੜਾ ਭੋਜਨ ਕਰ ਲੈ, ਮੈਂ ਹੋਰਨਾਂ ਪਾਸੋਂ ਵੀ ਕਰਾ ਲੈ, ਇੰਨੀ ਸ਼ਕਤੀ ਆ ਜਾ। ਹਾਂਜੀ, ਇਹ ਸਾਰੇ ਦੁੱਖਾਂ ਨੂੰ ਪਾਣੀ ਕਰਕੇ ਪੀ ਲੈ, ਧਰਤੀ ਨੂੰ ਐਂ ਜਿਵੇਂ ਪਸ਼ੂ ਨੂੰ ਹੱਕ ਕੇ ਤੋਰ ਲਈਦਾ ਨਾ, ਐਂ ਮੋਹਰੇ ਲਾ ਕੇ ਤੋਰ ਲਵੇ। ਸਗਲੇ ਦੁੱਖ ਪਾਣੀ ਕਰ ਪੀਵਾ, ਸਗਲੇ ਦੁੱਖਾਂ ਨੂੰ ਪਾਣੀ ਵਾਂਗ ਪੀ ਲਵੇ, ਹਾਂਜੀ ਧਰਤੀ ਨੂੰ ਹੱਕ ਕੇ ਮੋਹਰੇ ਤੋਰ ਲਵੇ, ਇੰਨੀ ਸ਼ਕਤੀ ਆ ਜਾ। ਧਰ ਤਾਰਾ ਜੀ ਅੰਬਰ ਤੋਲੀ, ਪਿੱਛੇ ਟੰਗ ਚੜ੍ਹਾਈ, ਇਵਟ ਬੱਦਾ ਮਾਵਾ ਨਾਹੀਂ, ਸਭ ਸਹਿਨ ਹੱਥ ਚਲਾਈ। ਚਾਹੇ ਕਹਿੰਦੇ ਤਰਾਜੂ ਤੱਕੜੀ ਵਿੱਚ ਧਰਮ ਨੇ ਰੱਖ ਕੇ ਅੰਬਰ ਜਿਹੜਾ ਆਕਾਸ਼ ਹੈ ਇਹਨੂੰ ਤੋਲ ਲਵੇ, ਇੰਨੀ ਸ਼ਕਤੀ। ਪਿੱਛੇ ਟੰਗ ਕਹੀਏ ਚਾਰ ਮਾਸੇ ਦਾ ਜਾਂ ਸਾਢੇ ਤਿੰਨ ਮਾਸ ਦਾ ਬੱਟਾ ਚੜ੍ਹਾ ਕੇ ਇਹਨੂੰ ਤੋਲ ਲਵੇ। ਫਿਰ ਕਹਿੰਦੇ ਏਵਟ ਬੱਦਾ ਮਾਵਾ ਨਾਹੀਂ, ਕਹਿੰਦੇ ਏਡਾ ਵੱਧ ਜਾਵਾਂ ਕਿਧਰੇ ਮਾਵਾ ਮੈਨੇ ਸਮਾਵਾਂ ਹੀ ਨਾ, ਐਡਾ ਸਰੀਰ ਦਾ ਆਕਾਰ ਬਣਾ ਲਵਾਂ। ਅਤੇ ਸਾਰਿਆਂ ਨੂੰ ਕਹਿੰਦੇ ਆਪਣੇ ਹੁਕਮ ਵਿੱਚ ਸਭ ਸੇ ਨੱਥ ਚਲਾਈ, ਆਪਣੇ ਹੁਕਮ ਵੀ ਨੱਥ ਪਾ ਕੇ ਹੈਂਜੀ, ਅਤੇ ਨੱਥ ਕੇ ਉਹਨੂੰ ਚਲਾਉਣਾ ਕਰਾਂ, ਆਪਣੀ ਮਰਜ਼ੀ ਨਾ ਤੋਰਾਂ, ਉਹ ਆਪਣੀ ਮਰਜ਼ੀ ਨਾਲ ਨਾ ਤੁਰ ਸਕੇ। ਚੇਤਾ ਤਾਣ ਹੋ ਗਿਆ ਮਨ ਅੰਦਰ, ਕਰੀ ਪੇ ਆਸ ਕਰਾਈ, ਜੇਵਟ ਸਾਹਿਬ ਤੇਵਟ ਦਾਤੀ ਦੇ ਦੇ ਕਰੇ ਰਜਾਈ। ਕਹਿੰਦੇ ਜਿੰਨਾ ਵੱਡਾ ਕਥਨ ਕੀਤਾ, ਕਹਿੰਦੇ ਇੰਨਾ ਤਾਣ ਬਲ ਕਿਸੇ ਦੇ ਮਨ ਵਿੱਚ ਹੋ ਜਾਏ, ਇੰਨੇ ਬਲ ਵਾਲੇ ਕਰਮ ਜਿਹੜੇ ਆਪ ਕਰੀਏ ਦੂਜਿਆਂ ਤੋਂ ਕਰਵਾ ਵੀ ਲਈਏ। ਕਹਿੰਦੀ ਜਿੱਡਾ ਵੱਡਾ ਉਹ ਪਰਮਾਤਮਾ ਮਾਲਕ ਹੈ, ਵੱਡੀਆਂ ਵੱਡੀਆਂ ਉਹਦੀਆਂ ਦਾਤਾਂ ਆ, ਉਹਨਾਂ ਸਾਰਿਆਂ ਦਾਤਾਂ ਨੂੰ ਦੇ ਕੇ ਰਜਾਈ ਮੈਂ ਉਹ ਤ੍ਰਿਪਤ ਕਰਦਾ ਹੈ। ਨਾਨਕ ਨਜ਼ਰ ਕਰੇ ਜਿਸ ਉੱਪਰ ਸੱਚ ਨਾਮ ਵਡਿਆਈ, ਸੱਚੇ ਪਾਤਸ਼ਾਹ ਕਹਿੰਦੇ ਜਿੱਥੇ ਮਾਲਕ ਨਜ਼ਰ ਕਰਦਾ ਆ ਉਹ ਸੱਚੇ ਨਾਮ ਦੀ ਵਡਿਆਈ ਉਹਨੂੰ ਮਿਲਦੀ ਹੈ। ਇਹ ਜਿਹੜੀਆਂ ਸਿੱਧੀਆਂ ਸੁਧੀਆਂ ਆ ਇਹ ਤਾਂ ਐਵੇਂ ਲੋਕਾਂ ਨੂੰ ਸਵਾਦ ਆ। ਮਹੱਲਾ ਦੂਜਾ, ਆਖਣ ਆਖ ਨਾ ਰੱਜਿਆ, ਸੁਣਨ ਨਾ ਰੱਜੇ ਕੰਨ, ਅੱਖੀ ਦੇਖ ਨਾ ਰੱਜਿਆ, ਗੁਣ ਗਾਹ ਕੇ ਕਵਨ। ਆਖਣ ਮੈਂ ਜੇ ਮੂੰਹ ਨਾ ਗੱਲਾਂ ਕਰੀ ਜਾਂਦਾ ਤਾਂ ਰੱਜ ਨਹੀਂ ਆਉਂਦਾ। ਜਲੇਬੀਆਂ ਜਲੇਬੀਆਂ ਕਰੀ ਜਾਓਗੇ ਤਾਂ ਮੂੰਹ ਥੋੜ੍ਹੀ ਪੈ ਜਾਣੀ, ਉਹਦਾ ਬਣਾਊਗਾ ਖਾਊਗਾ ਫਿਰ ਹੀ ਹੈ। ਕਿ ਬਹੁਤੇ ਲੋਕ ਤਾਂ ਨਾਮ ਨਾਮ ਦੀਆਂ ਗੱਲਾਂ ਕਰਦੇ, ਨਾਮ ਜਪਦੇ ਨੇ, ਸੇਵਾ ਦੀਆਂ ਗੱਲਾਂ ਕਰਦੇ ਆ, ਆਪ ਸੇਵਾ ਕਰਦੇ ਨੇ। ਇਸ ਵਾਸਤੇ ਮੂੰਹ ਦੀਆਂ ਗੱਲਾਂ ਕਹਿਣਾ ਕੋਈ ਰੱਜਦਾ ਨਹੀਂ, ਤ੍ਰਿਪਤ ਨਹੀਂ ਹੁੰਦਾ। ਹਾਂਜੀ, ਕੰਨ ਗੱਲਾਂ ਨੂੰ ਸੁਣ ਕੇ ਨਹੀਂ ਰੱਜਦੇ, ਮੂੰਹ ਤਾਂ ਗੱਲਾਂ ਕਰ ਕਰਕੇ ਨਹੀਂ ਰੱਜਦਾ, ਕੰਨ ਗੱਲਾਂ ਨੂੰ ਸੁਣ ਸੁਣ ਕੇ ਨਹੀਂ ਰੱਜਦੇ। ਹੈਂ, ਆਹ ਫੋਨਾਂ ਨਾਲ ਦਿਨ ਰਾਤ ਦੁਨੀਆ ਲੱਗੀ ਹੋਈ ਹੈ। ਹਾਂਜੀ, ਬੇਮਤਲਬ ਆ ਜੀ, ਇੱਕ ਤਾਂ ਹੁੰਦਾ ਕਿ ਕੋਈ ਬਹੁਤ ਵੱਡੇ ਕਾਰੋਬਾਰੀ ਆ ਉਹਨਾਂ ਦਾ, ਆਮ ਲੋਕ ਹੁਣ ਇਹ ਡਰਾਮਾ ਤਮਾਸ਼ਾ ਹੀ ਬਣਾ ਰਿਹਾ, ਅੱਖਾਂ ਵੇਖ ਵੇਖ ਕੇ ਨਹੀਂ ਰੱਜਦੀਆਂ, ਸਾਰਾ ਦਿਨ ਫਿਲਮਾਂ ਦੇਖਦੇ ਆ, ਟੈਲੀਵਿਜ਼ਨ ਦੇਖਦੇ, ਨੈੱਟਾਂ ਮੋਬਾਈਲਾਂ 'ਚ ਸਾਰਾ ਦਿਨ ਫਿਲਮਾਂ ਦੇਖੀ ਜਾਂਦੇ ਆ, ਗਾਣੇ ਸੁਣੀ ਜਾਂਦੇ, ਰੱਜਦੇ ਹੀ ਸਾਰਾ ਦਿਨ ਦੇਹ ਤੇਰੇ ਦੀ। ਹਾਂਜੀ, ਇਸ ਵਾਸਤੇ ਕਹਿੰਦੇ ਅੱਖਾਂ ਦੇਖ ਕੇ ਨਹੀਂ ਰੱਜਦੀਆਂ। ਸਾਰੇ ਗੁਣ ਕਹੀਏ, ਗੁਣ ਨਾਮ ਕਹੀਏ, ਇੰਦਰੀ ਜਿਹੜਾ ਇੱਕ ਇੱਕ ਇੰਦਰੀਆ ਆ ਇਹ 92 ਨੇ ਰੰਗ। ਹਾਂਜੀ, ਅਰਥਾਤ ਕੀ ਹੈ, ਇਹ ਵਿਸ਼ਿਆਂ ਦੇ ਗਾਹਕ ਆ। ਹਾਂਜੀ, ਅੱਖਾਂ ਆਪਣੇ ਦੇਖਣ ਵਾਲਿਆ, ਕੰਨ ਸੁਣਨ ਵਾਲਿਆ, ਮੂੰਹ ਬੋਲਣ ਵਾਲਿਆ, ਇਸ ਤਰ੍ਹਾਂ ਹੱਥ ਜਿਹੜੇ ਆ ਉਹ ਉਹਨਾਂ ਦਾ ਆਪਣੀ ਕਿਰਿਆ, ਪੈਰਾਂ ਦੀ ਇਸੇ ਤਰ੍ਹਾਂ ਮਨ ਬੁੱਧੀ ਦਾ ਲੈ ਲਓ। ਭੁੱਖਿਆ ਭੁੱਖ ਨਾ ਉਤਰਿਆ ਗੱਲੀ, ਭੁੱਖ ਨਾ ਜਾਏ, ਨਾਨਕ ਭੁੱਖਾ ਤਾਂ ਰੱਜਿਆ ਜਾਂ ਗੁਣ ਕਹਿ ਗੁਣੀ ਸਮਾਏ। ਭੁੱਖਿਆ ਕਹਿੰਦਾ ਜਿਹੜਾ ਤਰ੍ਹਾਂ ਨਾਲੂ ਆਦਮੀ ਹੈ ਨਾ, ਹਾਂਜੀ, ਉਹਦੀ ਭੁੱਖ ਨਹੀਂ ਮਿਲਦੀ, ਉਹ ਐਵੇਂ ਭੌਂ ਭੌਂ ਕਰੀ ਜਾਂਦਾ ਸਾਰਾ ਦਿਨ, ਹਰ ਵੇਲੇ ਪੇਟੂ ਮਨੁੱਖ ਜਿਹੜਾ ਖਾਣ ਵਾਲੇ ਤੁਰਦ ਰਹਿੰਦੀ। ਇਸ ਤਰ੍ਹਾਂ ਸੰਤੋਖ ਨੂੰ ਧਾਰੇ 'ਚ ਬਿਨਾਂ, ਹੈਂ, ਸੰਤੋਖ ਦੀਆਂ ਗੱਲਾਂ ਕਰਨਾ ਵੀ ਭੁੱਖ ਨਹੀਂ ਮਿਲਦੀ। ਸੰਤੋਖ ਦੀਆਂ ਗੱਲਾਂ ਦਾ ਕਰਦਾ ਅੰਦਰ ਦੇ ਸੰਤੋਖ ਹੈ। ਸੱਚੇ ਪਾਤਸ਼ਾਹ ਕਹਿੰਦੇ ਭੁੱਖਾ ਪੁਰਖ ਤਾਂ ਰੱਜਦਾ, ਜੇ ਗੁਣਾਂ ਨੂੰ ਕਹਿ ਕੇ, ਪਰਮਾਤਮਾ ਦੇ ਗੁਣਾਂ ਨੂੰ ਕਹਿ ਗੁਣੀ ਪਰਮਾਤਮਾ 'ਚ ਸਮਾ ਜਾਏ, ਫਿਰ ਤ੍ਰਿਪਤ ਹੋ ਜਾਂਦਾ। ਪੌੜੀ ਬਿਨ ਸੱਚੇ ਸਭ ਕੂੜ ਕੂੜ ਕਮਾਈਏ, ਬਿਨ ਸੱਚੇ ਕੂੜਿਆਰ ਬੰਨ ਚਲਾਈਏ, ਸੱਚੇ ਨਾਮ ਜਪੇ ਤੋਂ ਬਿਨਾਂ ਕਹਿੰਦੇ ਸਭ ਕੂੜ ਝੂਠਾਈ ਹੈ। ਉਹ ਝੂਠ ਨੂੰ ਕਮਾਉਂਦੇ ਹੈ, ਸੱਚੇ ਨਾਮ ਤੋਂ ਬਿਨਾਂ ਕੂੜ ਮੈਨੇ ਝੂਠਿਆਂ ਨੂੰ ਬੰਨ ਕੇ ਕਿ ਪਰਲੋਕ ਵਿੱਚ ਜੰਮ ਜੜੇ ਆ, ਰਾਸਤੇ 'ਚ ਅੱਗੇ ਤੋਰ ਲੈਂਦੇ ਆ। ਹੈਂਜੀ, ਅਤੇ ਕੁੱਟਦੇ ਕੁੱਟਦੇ ਲਿਜਾਂਦੇ, ਚੱਲ ਵੀ ਇੱਥੇ ਪੁੱਠੇ ਕੰਮ ਕਰੀਏ, ਚੱਲ ਹੁਣ ਅੱਗੇ ਧਰਮ ਰਾਜਾ ਬੁਲਾ ਰਿਹਾ। ਬਿਨ ਸੱਚੇ ਤਾਂ ਨਿਸ਼ਾਰ ਇਸ਼ਾਰ ਰਲਾਈਏ, ਬਿਨ ਸੱਚੇ ਤਾਂ ਭੁੱਖ ਜੇ ਭੈਜਿਆ ਖਾਈਏ, ਸੱਚੇ ਪਰਮਾਤਮਾ ਦੇ ਨਾਮ ਤੋਂ ਛਾਰ ਆਦਿਕ ਪੰਜਾਂ ਤੱਤਾਂ ਦਾ ਰਚਿਆ ਸਰੀਰ। ਛਾਰ ਮੈਨੇ ਖੇਹ ਦੇ ਵਿੱਚ ਰਲਾਇਆ ਜਾਂਦਾ ਕਿ ਪੰਜਾਂ ਤੱਤਾਂ ਦੀ ਮਿੱਟੀ ਦਾ ਬਣਾਇਆ, ਇਹਦੇ ਵਿੱਚ ਉਹ ਆਤਮਾ ਦੀ ਤੱਤਾ ਪਾਈ ਹੈ। ਜਿਹੜੇ ਉਹ ਆਤਮਾ ਕੱਢ ਲੈਂਦਾ ਅਤੇ ਮੁੜ ਕੇ ਫੇਰ ਇਹਨੂੰ ਮਿੱਟੀ 'ਚ ਰਲਾਉਂਦੇ, ਕੋਈ ਦੱਬ ਦਿੰਦਾ, ਕੋਈ ਫੂਕ ਦਿੰਦਾ,
ਸੱਚੇ ਨਾਮ ਤੋਂ ਬਿਨਾਂ ਜਿਹੜਾ ਕਹਿੰਦੇ ਪਹਿਨਣਾ ਜਾਂ ਖਾਣਾ ਆ, ਇਹ ਸਾਰਾ ਸਭ ਭੁੱਖ ਬਹੁ ਦੁੱਖਦਾ ਹੀ ਹੈ। ਬਿਨ ਸੱਚੇ ਨਾਮ ਸਭ ਭੁੱਖ, ਇਹ ਪਹਿਜੇ ਕਈ ਪਹਿਨਦਾ, ਪਹਿਜੇ ਮੈਨੇ ਅਜੇ ਵੀ ਨਹੀਂ ਖਾਂਦਾ, ਇਹ ਸਾਰਾ ਭੁੱਖ ਮੰਗ ਦਿਖਦਾ ਹੈ, ਜਿਵੇਂ ਭੁੱਖ ਦੁੱਖਦਾ ਹੀ ਹੈ। ਇਸੇ ਤਰ੍ਹਾਂ ਇਹ ਸੰਤੋਖ ਤੋਂ ਬਿਨਾਂ ਤ੍ਰਿਪਤੀ ਨਹੀਂ ਹੁੰਦੀ। ਬਿਨ ਸੱਚੇ ਦਰਬਾਰ ਕੂੜ ਨਾ ਪਾਈ ਹੈ, ਕੂੜੇ ਲਾਲਚ ਲਾ ਕੇ ਮਹਿਲ ਪਵਾਈ ਹੈ। ਸੱਚੇ ਪਰਮਾਤਮਾ ਦੇ ਨਾਮ ਜਪੇ ਤੋਂ ਬਿਨਾਂ ਜਿਹੜੇ ਝੂਠੇ ਪੁਰਸ਼ ਹੈ ਉਹ ਸਤਸੰਗ ਆਤਮਾ ਸਰੂਪ ਰੂਪੀ ਜਿਹੜਾ ਦਰਬਾਰ ਇਹਨੂੰ ਨਹੀਂ ਪ੍ਰਾਪਤ ਕਰਦੇ। ਕੂੜੇ ਮੈਨੇ ਝੂਠੇ ਪਦਾਰਥਾਂ ਲਾਲਚਾਂ ਲਾ ਕੇ ਮਹਿਲ ਪਵਾਈ ਹੈ, ਮੈਨੇ ਉਹ ਸਰੂਪ ਮੈਨੇ ਭੁੱਲ ਗਾਇਆ ਪਾਈਏ, ਮੈਨੇ ਭੁੱਲ ਗਾਇਆ। ਸਭ ਜਗ ਠਗ ਠਾਗ ਆਈਆ ਜਾਈਆ, ਤਨ ਮੈਂ ਤ੍ਰਿਸ਼ਨ ਅੱਗ ਸ਼ਬਦ ਵਜਾਈਆ। ਫਿਰ ਮਹਾਰਾਜ ਕਹਿੰਦੇ ਜਿਹੜੇ ਕਾਮ ਕ੍ਰੋਧ ਅਹੰਕਾਰ ਠੱਗਾਂ ਦਾ ਠੱਗਿਆ ਆ, ਇਸ ਕਰਕੇ ਸਾਰਾ ਸੰਸਾਰ ਜੰਮਣ ਮਨ ਵਿੱਚ ਆਉਂਦਾ ਆ ਜਾਂਦਾ। ਇਹ ਜਿਹੜਾ ਸਰੀਰ ਦੇ ਵਿੱਚ ਤ੍ਰਿਸ਼ਨ ਰੁਚੀ ਆ ਗਿਆ ਉਹ ਸਤਿਗੁਰਾਂ ਦੇ ਉਪਦੇਸ਼ ਦੁਆਰਾ ਵਜਾਈ ਜਾਂਦੀ ਹੈ, ਪਰ ਗੁਰੂ ਤੋਂ ਤਾਂ ਇਹ ਪਾਸੇ ਭੱਜ ਰਿਹਾ, ਨਸ਼ਿਆਂ ਪੱਤਿਆਂ ਵਿਕਾਰਾਂ 'ਚ ਲੱਗ ਕੇ ਸੰਗਤ ਨੂੰ ਟੁੱਟ ਚੁੱਕਾ, ਦਿਨ ਰਾਤ ਸੰਗਤ ਵੱਲ ਭੱਜ ਭੱਜ ਕੇ ਦੌੜ ਦੌੜ ਕੇ ਜਾਂਦਾ ਹੈ। ਰੁੱਖ ਮਹਲਾ ਪਹਿਲਾ, ਨਾਨਕ ਗੁਰ ਸੰਤੋਖ ਰੁੱਖ, ਧਰਮ ਫੁੱਲ ਫਲ ਗਿਆਨ, ਰਸ ਰਸਿਆ ਹਰਿਆ ਸਦਾ, ਪੱਕਿਆ ਕਰਮ ਧਿਆਨ। ਸਤਿਗੁਰ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਪਾਤਸ਼ਾਹ ਕਿਰਪਾ ਕਰਦੇ ਆ। ਗੁਰੂ ਸਾਹਿਬ ਜਿਹੜੇ ਆ ਉਹ ਸੰਤੋਖ ਨਹੀਂ ਤਾਂ ਇੱਕ ਦਰਖਤ ਆ, ਬ੍ਰਿਕਸ਼ ਵੀ ਨਹੀਂ। ਇਸ ਬ੍ਰਿਕਸ਼ ਨਾਲ ਜਿਵੇਂ ਦਰਖਤ ਨੂੰ ਫੁੱਲ ਲੱਗਦੇ ਫਲ ਲੱਗਦੇ, ਕਹਿੰਦੇ ਧਰਮ ਰੂਪੀ ਫੁੱਲ ਲੱਗਦਾ, ਗਿਆਨ ਰੂਪੀ ਫਲ ਲੱਗੇ ਹੋਏ। ਗਿਆਨ ਰੂਪੀ ਫਲ ਜਿਹੜਾ ਆ ਆਤਮ ਰਸ ਦੇ ਨਾਲ ਰਸਿਆ ਹੋਇਆ, ਜਿਵੇਂ ਫਲ ਵਿੱਚ ਰਸ ਹੁੰਦਾ, ਔਰ ਸ਼ੁਭ ਗੁਣਾ ਕਰਕੇ ਸਦਾ ਹਰਿਆ ਭਰਿਆ ਰਹਿੰਦਾ। ਧਿਆਨ ਰੂਪੀ ਕਰਮ ਕਰਨ ਦੇ ਨਾਲ ਉਹ ਗਿਆਨ ਰੂਪੀ ਫਲ ਪੱਕਦਾ ਆ, ਕਿਉਂਕਿ ਜਿਹੜਾ ਧਿਆਨ ਵਿੱਚ ਕੱਚਾ ਆ ਉਹਦਾ ਗਿਆਨ ਵੀ ਕੱਚਾ ਆ। ਧਿਆਨ ਕਰਨ ਵਾਸਤੇ ਸਾਧਨਾ ਕਰਨੀ ਪੈਂਦੀ, ਇਸ ਵਾਸਤੇ ਕਹਿੰਦੇ ਫਲ ਪ੍ਰਾਪਤ ਕਿਵੇਂ ਹੁੰਦਾ, ਸਤਿਗੁਰਾਂ ਦੇ ਚਰਨਾਂ ਦਾ ਧਿਆਨ ਕਰਨੇ ਰੂਪੀ ਜਿਹੜੇ ਸ੍ਰੇਸ਼ਟ ਕਰਮ ਕਰਨੇ ਨਾਲ ਇਹ ਫਲ ਪੱਕਿਆ ਮੈਨੇ ਪ੍ਰਾਪਤ ਹੁੰਦਾ ਹੈ। ਪੱਕ ਕੇ ਸਾਧ ਖਾਧਾ ਲਹਿ ਦਾਨਾ ਕਹਿ ਸਰਦਾਨ। ਉਹ ਜਿਹੜਾ ਪੁਰਖ ਆ ਪਤੀ ਪਰਮਾਤਮਾ ਦੇ ਸਵਾਦ ਨੂੰ ਖਾ ਲੈਂਦਾ, ਭਾਵ ਨਾਮ ਜਪ ਕੇ ਦਾਨਾਂ ਵਿੱਚੋਂ ਸਿਰਦਾਨ ਦਿੰਦਾ, ਭਾਵ ਆਪਣੀ ਬੁੱਧੀ ਜਿਹੜੀ ਹੈ ਉਹਨੂੰ ਤਿਆਗ ਕਰਕੇ ਆਪਣਾ ਸਭ ਕੁਝ ਗੁਰੂ ਨੂੰ ਸਮਰਪਿਤ ਕਰਨਾ, ਉੱਥੇ ਆਪਣੀ ਚਤਰਾਈ ਨਹੀਂ ਘੋਟਦਾ, ਉਹਦੇ ਹੁਕਮ ਵਿੱਚ ਚੱਲਦਾ ਆ। ਇਹ ਹੰਕਾਰ ਦਾ ਸਿਰ ਵੱਢ ਦਿੰਦਾ ਅਤੇ ਗਿਆਨ ਰੂਪੀ ਫਲ ਦੁਆਰਾ ਫਿਰ ਕਹਿੰਦੇ ਜਿਹੜਾ ਨਿਰੰਕਾਰ ਪਰਮੇਸ਼ਰ ਆ ਉਹਦੇ ਸਾਧਕਾਂ ਦਾ ਆਨੰਦ ਨੂੰ ਖਾਂਦਾ, ਆਤਮਾ ਚਿੰਤਨ ਕਰਦਾ। ਉਹ ਜਿਹੜਾ ਪੁਰਖ ਆ ਸੰਸਾਰ ਵਿੱਚ ਸਿਰਦਾਨ ਹੈ ਜੀ, ਸ਼੍ਰੋਮਣੀ ਦਾਨੀ ਜਿਹੜਾ ਕੌਣ ਆ ਪਰਮਾਤਮਾ, ਉਹਨੂੰ ਲਹਿ

ਵਾਲਾ ਜੇ ਕਹੀਏ ਦੁੱਖਾਂ ਤੋਂ ਪਰੇ ਹੁਣ ਇਹ ਪੱਤੇ ਲੱਗੇ ਹੋਏ ਆ ਪਿਤ ਮਹਿਨੇ, ਇਹ ਜਿਹੜਾ ਬਿਰਛ ਨੂੰ ਲਾਲ ਪ੍ਰੇਮ ਰਤਨ ਬਰਾਗ ਇਹ ਫੁੱਲ ਲੱਗੇ ਹੋਏ, ਜਿਵੇਂ ਫਿਰ ਇਹ ਗਿਆਨ ਫਲ ਲੱਗਾ ਹੋਇਆ। ਐਸੇ ਸਤਿਗੁਰਾਂ ਦਾ ਜਿਹੜਾ ਪੁਰਸ਼ ਨਾਮ ਨੂੰ ਮੁੱਖ ਤੇ ਭਗਤ, ਹਾਂਜੀ ਮੁੱਖ ਭਗਤ ਹੋ ਗਿਆ, ਮੂੰਹ ਤੋਂ ਭਗਤ ਮਹਿਨੇ ਕਥਨ ਕਰਦਾ, ਉਹਦੇ ਹਿਰਦੇ ਔਰ ਆਪਣੇ ਹਿਰਦੇ 'ਚ ਧਾਰਦਾ, ਕਹਿੰਦੇ ਉਸ ਵਿਅਕਤੀ ਦੇ ਹਿਰਦੇ 'ਚ ਪਰਮਾਤਮਾ, ਉਹ ਫਿਰ ਆਪਣੇ ਹਿਰਦੇ 'ਚ ਪਰਮਾਤਮਾ ਨੂੰ ਨਿਹਾਲ ਦੇਖ ਕੇ ਦੁੱਖਾਂ ਤੋਂ ਰਹਿਤ ਹੋ ਜਾਂਦਾ, ਨੀ ਵਿਸ਼ੇਸ਼ ਕਰਕੇ ਹਾਲ ਮਹਿਨੇ ਦੁੱਖਾਂ ਤੋਂ ਰਹਿਤ ਹੋ ਜਾਂਦਾ। ਨਾਨਕ ਕਰਮ ਹੋਵੇ ਮੁੱਖ ਮਸਤਕ ਲਿਖਿਆ ਹੋਇਆ ਲੇਖ, ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਆ ਜਿਹਦਾ ਪਿਛਲੇ ਚੰਗੇ ਕਰਮ ਹੋਣ ਇਹ ਤਾਂ ਮਸਤਕ ਦੇ ਉੱਤੇ ਮੁਖੀ ਸ੍ਰੇਸ਼ਟ ਲੇਖ ਲਿਖੇ ਹੁੰਦੇ ਆ। ਜੇ ਪੁੱਠੇ ਕੰਮ ਪਿੱਛੇ ਕਰਦਾ ਹੁਣ ਉਹ ਜਿਹਾ ਹੋਣੇ ਤੇ ਚੰਗੇ ਕਰੂਗਾ ਤੇ ਚੰਗੇ ਲੇਖ ਲਿਖੇ ਜਾਣਗੇ, ਫਿਰ ਇਕੱਠੇ ਅੱਖਰ ਕਰ ਦੇਣੇ। ਮਸਤਕ ਉੱਪਰ ਕਹਿੰਦੇ ਮੁਖੀ ਕਰਮਾਂ ਦਾ ਲੇਖ ਲਿਆ ਹੋਵੇ ਤਾਂ ਸੱਚੇ ਸਤਿਗੁਰਾਂ ਦੀ ਪ੍ਰਾਪਤੀ ਹੁੰਦੀ ਹੈ। ਅੱਠ ਸਤੀ ਗੁਰ ਕੀ ਚਰਨੀ ਪੂਜਾ ਸਲਾਬ ਤੇ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਦੀ ਜਿਹੜੀ ਪੂਜਾ ਕਰਨੀ ਹੈ ਇਹ 68 ਤੀਰਥਾਂ ਦੇ ਇਸ਼ਨਾਨ ਤੋਂ ਵੀ ਵਿਸ਼ੇਸ਼ ਮਹਾਨ ਆ, ਵਿਸ਼ੇਸ਼ ਮੈਨੇ ਵਿਸ਼ੇਸ਼ ਆ ਮਹਾਨ ਆ। ਹੰਸ ਹੇਤ ਲੋਭ ਕੋ ਵਿਚਾਰੇ ਨਦੀ ਆਗ, ਪਵਹਿ ਦਜੈ ਨਾਨਕਾ ਤਰੀਆ ਕਰਮੀ ਲਾਗ। ਹੰਸ ਨਾਮ ਹੁੰਦਾ ਹਿੰਸਾ ਕਰਨੀ, ਜਿਵੇਂ ਰਾਜੇ ਸ਼ਿਵਨਾਵ ਕੋ ਮਹਾਰਾਜ ਆਏ ਸੀ ਨਾ ਤੇ ਦੱਸਿਆ ਸੀ ਤਿੰਨ ਤਰ੍ਹਾਂ ਦੀ ਹਿੰਸਾ। ਨਾਨਕ ਪ੍ਰਕਾਸ਼ ਲਿਖਿਆ ਇੱਕ ਹਿੰਸਾ ਜਾਣੀ ਹੈ ਮਨ ਵਿੱਚ ਕਾਇਆ ਕੀਨ, ਪਰ ਕੋ ਬੁਰਾ ਜੇ ਚਿੱਤ ਬਣਾ ਮਨ ਕੀ ਹਿੰਸਾ ਕੀਨ, ਜਿਹੜਾ ਪਰਾਏ ਦਾ ਬੁਰਾ ਚਿੱਤ ਬਣਾ ਇਹ ਮਨ ਦੀ ਹਿੰਸਾ। ਫਿੱਕਾ ਬੋਲ ਦਿਖਾਏ ਹਨਾਵੈ ਹਿੰਸਾ ਬਚਨ ਕੀ ਗਲਾਵੈ, ਜਿਹੜਾ ਫਿੱਕਾ ਭੈੜੇ ਬਚਨ ਬੋਲ ਕੇ ਕਿਸੇ ਦੇ ਦਿਲ ਨੂੰ ਦਿਖਾਉਣਾ ਇਹ ਬਚਨ ਦੀ ਹਿੰਸਾ। ਤੀਜੀ ਮਾਰਨ ਜੀਵਨ ਕਿਹੜੀ ਤਿਆਗੇ ਇਹਨ ਕੋ ਹੋਇਆ ਬਿਨ ਦੇਰੀ, ਜਿਹੜਾ ਕਿਸੇ ਨੂੰ ਮਾਰ ਦੇਣਾ ਜਾਣੋ ਇਸ ਆਪਣੇ ਸਰੀਰ ਦੀ ਹਿੰਸਾ। ਖੇਤ ਨਾਮ ਹੁੰਦਾ ਮੋਹ ਦਾ, ਲੋਭ ਕੋ ਕ੍ਰੋਧ ਕੋਫ ਮੈਨੇ ਕ੍ਰੋਧ, ਇਹ ਚਾਰ ਅੱਗ ਦੀਆਂ ਨਦੀਆਂ ਆ, ਇਹ ਬੰਦੇ ਦੇ ਸਿਰ 'ਤੇ ਜੀ ਵਗਦੀਆਂ ਰਹਿਣੀਆਂ। ਕਦੀ ਕ੍ਰੋਧ ਆ ਗਿਆ, ਕਦੀ ਮੋਹ ਆ ਗਿਆ, ਕਦੀ ਲੋਭ ਆ ਗਿਆ, ਕਦੀ ਕੁਝ ਆ ਗਿਆ, ਕਿਸੇ ਨੂੰ ਮਾਰਨ ਦੇ ਤੁਰ ਨੇ ਬਣਾ ਲਿਆ। ਜਿਹੜਾ ਪੁਰਸ਼ ਇਹਨਾਂ ਵਿੱਚ ਪਈਏ ਮੈਨੇ ਪੈਂਦਾ ਆ, ਉੱਥਾ ਵੀ ਲੱਜਿਆ ਹੈ ਅਤੇ ਸੜਦਾ ਆ, ਕਿਉਂ ਲੋਭੀ ਪੁਰਸ਼ ਨੂੰ ਸ਼ਾਂਤੀ ਨਹੀਂ ਹੁੰਦੀ, ਦਿਨ ਰਾਤ ਪੜਦਾ ਸੁਪਨੇ ਵਿੱਚ ਵੀ ਉੱਥੋਂ ਆਹ ਮਿਲ ਜਾਏ ਆਹ ਮਿਲ ਜਾਏ, ਉਹ ਤੂੰ ਖੋਹ ਕੇ ਚੱਲਿਆ ਵਾਂ ਕਿਧਰੇ ਲੱਗਾ ਰਹਿੰਦਾ। ਮੈਂ ਅੱਜ ਕੱਲ੍ਹ ਤਨਖਾਹ ਖਾ ਕੇ ਤਾਂ ਰਾਜੀ ਨਹੀਂ, ਉੱਤੋਂ ਉੱਤੋਂ ਜਿਹੜਾ ਉਹ ਹੀ ਹੈ, ਵੱਡੀਆਂ ਵੁੱਡੀਆਂ ਲੈਂਦੇ ਆ, ਭੈੜੇ ਕੰਮ ਕਰਦੇ ਆ, ਲੁੱਟ ਲੁੱਟ ਚੋਰ ਵਿਚਾਰੀ ਦਾ, ਅਤੇ ਹਰ ਵੇਲੇ ਕਹਿੰਦੇ ਹਾਂਜੀ ਭਟਕਣੇ ਕਰਕੇ ਉਹਨਾਂ ਦਾ ਮਨ ਜਿਹੜਾ ਉਹ ਟਿਕਾਅ 'ਚ ਨਹੀਂ ਰਹਿੰਦਾ। ਹਾਂਜੀ ਇਸ ਵਾਸਤੇ ਜਿੱਥੇ ਸ੍ਰੇਸ਼ਟ ਕਰਮ ਹੋਣ ਪਵਿੱਤਰ ਅਤੇ ਗੁਰਾਂ ਦੀ ਅਨੁਗ੍ਰਹ ਬਖਸ਼ਿਸ਼ ਹੁੰਦੀ ਹੈ, ਸਤਿਗੁਰਾਂ ਚਰਨਾਂ 'ਚ ਲੱਗ ਕੇ ਤਰਨਾ ਹੁੰਦਾ, ਪਵੈ ਦਜੇ ਨਾਨਕ, ਜਿਹੜਾ ਇਹਨਾਂ ਚੌਹਾਂ ਨਦੀਆਂ 'ਚ ਪੈ ਜਾਂਦਾ ਉਹ ਸੜਦਾ ਆ। ਸੜਦਾ ਕੌਣ ਆ? ਜਿਹੜਾ ਕਰਮੀ ਕਰਮ ਕਿਰਪਾ ਕਰਨ ਵਾਲੇ ਮਾਲਕ ਦੇ ਚਰਨਾਂ ਵਿੱਚ ਪੈ ਜਾਂਦਾ ਉਹਦਾ ਤਰਨਾ ਹੁੰਦਾ। ਪੌੜੀ ਜੀਵ ਦਿਆ ਮਰ ਮਾਰ ਨਾ ਪਛੋਤਾਈਆ ਝੂਠਾ ਸੰਸਾਰ ਕਿਨ ਸਮਝਾਈਏ, ਕਹਿੰਦੇ ਜਿਵੇਂ ਜੀਂਦਿਆਂ ਹੀ ਮਰਨੇ ਨੇ ਮੌਤ ਨੂੰ ਮਾਰ ਦੇ, ਨਾਮ ਜਪ ਕੇ ਗਿਆਨ ਦੁਆਰਾ ਇਹ ਜਿਹੜਾ ਕਾਲ ਆ ਮੌਤ ਹੈ ਇਹਦਾ ਨਾਸ ਕਰ ਦੇ, ਕਿਉਂਕਿ ਗਿਆਨੀ ਕਾਲ ਕੋ ਬੰਧਣਾ, ਜਿਹੜਾ ਗਿਆਨਵਾਨ ਹੈ ਉਹ ਕਾਲ ਨੂੰ ਵੀ ਜਿੱਤ ਲੈਂਦਾ। ਕਹਿੰਦੇ ਫਿਰ ਤੂੰ ਪਾਸ਼ਚਾਤਾਪ ਨਹੀਂ ਕਰੇ ਨਾ ਪਛੋਤਾਈਏ, ਫਿਰ ਨਹੀਂ ਪਛਤਾਵੇਗਾ ਕਿ ਜਿੰਨਾ ਸੰਸਾਰ ਨਜ਼ਰ ਆ ਰਿਹਾ ਝੂਠਾ ਆ, ਕਿਹਨੂੰ ਸਮਝਾਉਣਾ ਕਰੀਏ, ਕਿਉਂਕਿ ਕੋਈ ਸਮਝਦਾ ਹੀ ਨਹੀਂ। ਹਾਂਜੀ ਔਰ ਕਿਸੇ ਕਿਸੇ ਨੂੰ ਇਹ ਸਮਝ ਆਈ ਹੈ ਸੰਸਾਰ ਝੂਠਾ, ਇਹ ਤਾਂ ਬਹੁਤ ਮਮਤਾ ਜੀ ਦੇਣ ਰਾਤ ਫਸੇ ਹੋਏ ਭੱਜੇ ਫਿਰਦੇ ਆ। ਹਾਂਜੀ ਇਸ ਤਰ੍ਹਾਂ ਦਿਨ ਰਾਤ ਭਟਕਣਾ ਲੱਗੀ ਹੋਈ ਹੈ ਕਿ ਜਿਨ੍ਹਾਂ ਵਾਸਤੇ ਦੌੜੇ ਫਿਰਦੇ ਆ ਉਹ ਫਿਰ ਬੁੱਢੇ ਹੋ ਜਾਂਦੇ ਆ, ਕਾਣੀ ਪੌੜੀ ਬੋਲਣੀ ਜਾਂਦੇ ਉਹਨਾਂ ਨੂੰ, ਉਹ ਕਹਿੰਦੇ ਬੁੱਢਿਆ ਤੂੰ ਕੀਤਾ ਕੀ ਹੈ ਸਾਡੇ ਲਈ, ਤੁਹਾਡੇ ਚਿਰਾਂ ਕਰਦੇ ਆ। ਸੱਚ ਨਾ ਤਰੇ ਪਿਆਰ ਧੰਦਾ ਧਾਈ ਹੈ, ਕਾਲ ਬੁਰਾ ਕਹਿ ਕਾਲ ਸਿਰ ਦੁਨੀਆ ਆਈ ਹੈ। ਕਹਿੰਦੇ ਜਿਹੜਾ ਜੀਵ ਆ ਸੱਚੇ ਪਰਮਾਤਮਾ ਦੇ ਪਿਆਰ ਨੂੰ ਨਹੀਂ ਧਾਰਦਾ, ਇਹ ਸੰਸਾਰ ਦੇ ਧੰਦਿਆਂ ਵੱਲ ਦਿਨ ਰਾਤ ਦੌੜਾ ਫਿਰਦਾ, ਟਿਕਦਾ ਹੀ ਨਹੀਂ ਮਨ। ਇਹ ਜਿਹੜਾ ਕਾਲ ਆ ਇਹ ਬੜਾ ਬੁਰਾ ਹੈ ਕਾਲ, ਹਾਂਜੀ ਇਹ ਕਹਿੰਦੇ ਇਹ ਨਾਸ ਕਰਨ ਵਾਲਾ ਆ, ਅਤੇ ਜਨਮ ਕਾਲ ਅਤੇ ਖੈ ਕਾਲ ਮਰਨ ਕਾਲ ਇਹ ਦੋਨੋਂ ਬੁਰੇ ਆ, ਕਿਉਂਕਿ ਕਾਲ ਦੁਨੀਆਂ ਦੇ ਸਿਰ ਦੇ ਉੱਤੇ ਆ ਰਿਹਾ ਆ, ਇਹ ਤੋਂ ਕੋਈ ਬਚ ਨਹੀਂ ਸਕਦਾ। ਅੱਜ ਵੀ ਮੌਤ ਆਈ ਅਤੇ ਕੱਲ੍ਹ ਵੀ ਆਈ, ਹੁਣੇ ਆਈ ਹੁਣੇ ਆਈ, ਇਸ ਵਾਸਤੇ ਇਹ ਤੋਂ ਬਚ ਨਹੀਂ ਸਕਦਾ। ਸਿਰ ਦੁਨੀਆਂ ਆਈ ਹੈ, ਸਾਰੀ ਦੁਨੀਆਂ ਦੇ ਸਿਰ ਦੇ ਉੱਤੇ ਕਾਲ ਕੂਕ

0: ਰਿਹਾ ਆ। ਹੁਕਮੀ ਸਿਰਜਿੰਦਾਰ ਮਾਰੇ ਦਾਈ ਹੈ, ਆਪੇ ਦੇ ਪਿਆਰ ਮਨੋ ਵਸਾਈ ਹੈ, ਪਰ ਭਜਨ ਸਿੰਘ ਨਾਲ ਤੁਰਦਾ ਨਹੀਂ, ਉੱਠ ਪਾਸੇ ਦੌੜਦਾ। ਇਹ ਨਹੀਂ ਕਿ ਫਲਾਨਾ ਮਰ ਗਿਆ 2 ਮਿੰਟ ਹੁੰਦਾ, ਮੁੜ ਕੇ ਫਿਰ ਹੋਏ ਬੱਪ ਕਪੋੜਾ। ਸੱਚੇ ਪਾਤਸ਼ਾਹ ਹੁਕਮੀ ਜਿਹੜਾ ਨਿਰੰਕਾਰ ਪਰਮੇਸ਼ਰ ਦੇ ਹੁਕਮ ਵਿੱਚ ਜੰਮਦੇ ਜਿੰਦਾਰ ਕਹੀਏ, ਦੂਤ ਜਿਹੜੇ ਜਿੰਦਾਰ ਉਹਨਾਂ ਦਾ ਇੱਕ ਹਥਿਆਰ ਆ, ਉਹ ਡੰਡਾ ਲੈ ਕੇ ਫਿਰ ਹਾਂਜੀ ਦਾੜਾ ਬੰਨ ਕੇ ਇਹਦੇ ਸਿਰ 'ਤੇ ਮਾਰਦੇ, ਔਰ ਜੰਮਾਂ ਤੋਂ ਜਿਹਨੂੰ ਬਚਾਉਣਾ ਚਾਹੁੰਦਾ ਉਹਦੇ ਅੰਦਰ ਆਪ ਹੀ ਆਪਣਾ ਪਿਆਰ ਦੀ ਕਣੀ ਪਾ ਦਿੰਦਾ, ਔਰ ਮਨ ਦੇ ਵਿੱਚ ਉਹਦਾ ਪਿਆਰ ਆਪਣਾ ਪਿਆਰ ਵਸਾ ਦਿੰਦਾ, ਆਪੇ ਦੇ ਪਿਆਰ ਮਨੋਂ ਵਸਾਈ ਆਪਣਾ ਪਿਆਰ ਦੇ ਕੇ ਵਸਾ ਦਿੰਦਾ। ਅਤੇ ਜਿਹੜੇ ਫਿਰ ਜਮਦੂਤ ਆ ਉਹ ਦਾ ਲਾ ਕੇ ਫਿਰ ਮਾਰਦੇ ਆ, ਇਹਦਾ ਬਥੇਰਾ ਬਚਦਾ ਹੈ, ਪਰ ਉਹ ਬਚਣ ਥੋੜ੍ਹੀ ਦਿੰਦੇ, ਜਿੱਥੇ ਮਰਜ਼ੀ ਲੋਕ ਲੈ ਘੇਰ ਲੈਂਦੇ ਆ। ਰਾਵ ਨੇ ਸਮੁੰਦਰ 'ਚ ਲਾਂਕਾ ਬਣਾਈ ਸੀ, ਉੱਥੇ ਜਾ ਕੇ ਘੇਰ ਲਿਆ, ਅਤੇ ਭੱਜਦਾ ਕਿੱਥੇ ਭੱਜਦਾ। ਬੁੱਤ ਨਾ ਜਥਾ ਬਲਾਮ ਭਰੀਏ ਪਾਈਏ, ਗੁਰਪ੍ਰਸਾਦੀ ਬੁੱਝ ਸਾਜ ਸਮਾਈਏ। ਕਹਿੰਦੇ ਜਦੋਂ ਪਾਈ ਹੁੰਦੀ ਹੈ, ਕੋਪੜੋਪੀ ਬਣਾਈ ਹੁੰਦੀ ਹੈ, ਉਹ ਦਾਣਿਆਂ ਨਾਲ ਜੋ ਭਰੀ ਜਾਏ, ਅਤੇ ਫਿਰ ਅੱਧੀ ਕੜੀ 'ਤੇ ਚਸਾ ਭਰ ਵੀ ਬਲੰਬ ਮੈਨੇ ਦੇਰ ਨਹੀਂ ਲੱਗਦੀ। ਉਹ ਇਹੋ ਜਿਹਾ ਭਾਂਡਾ ਜਿਹਨੇ ਉਲਟਾ ਅੱਗੇ ਹੁੰਦਾ ਸੀ, ਇੱਕਦਮ ਉਲਟ ਜਾਂਦੀ, ਕੋਈ ਦਾਣਾ ਨਾ ਸੁੱਚ ਰਹਿੰਦਾ। ਇਸ ਤਰ੍ਹਾਂ ਜਿਹੜੀ ਉਹਨੂੰ ਪੜੋਪੀ ਵੀ ਕਹਿੰਦੇ, ਇਹ ਸਰੀਰ ਰੂਪੀ ਪਾਈ ਵੀ ਕਹਿੰਦੇ। ਜਦ ਸਵਾਸਾਂ ਰੂਪੀ ਦਾਣਿਆਂ ਦੇ ਨਾਲ ਭਰੀ ਗਈ, ਸਵਾਸ ਪੂਰੇ ਹੋ ਗਏ, ਫਿਰ ਕਹਿੰਦੇ ਬਹੁਤ ਅੱਧੀ ਕੜੀ ਚਲਸਾ ਭਰ, ਥੋੜ੍ਹਾ ਮਤਲਬ ਦੇਰੀ ਨਹੀਂ ਲੱਗਦੀ। ਸਤਿਗੁਰੂ ਦੀ ਕਿਰਪਾ ਨੇ ਨਾਮ ਨੂੰ ਬੁੱਝ ਕੇ ਸੱਚ ਵਿੱਚ ਤੂੰ ਸਮਾਉਣਾ ਕਰ, ਨਹੀਂ ਤਾਂ ਪਤਾ ਨਹੀਂ ਕਿਹੜੇ ਵੇਲੇ ਹੁਕਮ ਆ ਜਾਣਾ। ਚੱਲ ਬਈ, ਕਿਉਂਕਿ ਤਾਂ ਟਾਈਮ ਮਿਲਿਆ ਹੋਇਆ, ਜਨਮ ਤੋਂ ਮੌਤ ਤੱਕ ਸਮਾਂ ਮਿਲਿਆ ਭਜਨ ਕਰਨ ਲਈ, ਹੈ ਪਤਾ ਨਹੀਂ ਕਿਹੜੇ ਵੇਲੇ ਸਵਾਸ ਖਿੱਚ ਲੈਣੇ। ਪਰ ਇੱਧਰ ਧਿਆਨ ਇਹ ਹੈ ਨਹੀਂ, 4 ਟੋਪੀਆਂ ਦੀ ਇੱਕ ਪਾਈ ਹੁੰਦੀ ਹੈ, ਟੋਪਾ 2 ਸਿਰ ਦਾ ਦਾਣਿਆਂ ਦਾ ਹੁੰਦਾ, ਪਾਈ ਵਿੱਚ 8 ਸਿਰ ਦਾਣੇ ਹੁੰਦੇ, 4 ਪੜੋਪੀਆਂ ਦਾ ਇੱਕ ਟੋਪਾ ਹੁੰਦਾ, ਪੜੋਪੀ ਵਿੱਚ ਅੱਧ ਸਿਰ ਦਾਣੇ ਹੁੰਦੇ। ਇਸ ਵਾਸਤੇ ਇਹ ਜਿਹੜਾ ਸਰੀਰ ਹੈ ਇਹ ਪੜੋਪੀ ਦੀ ਨਹੀਂ ਆਈ ਹੈ, ਇੱਕ ਸਵਾਸ ਪਾਏ ਹੈ, ਪਤਾ ਨਹੀਂ ਮਾਲਕ ਨੇ ਕਦੋਂ ਕੱਢ ਲੈਣੇ ਹੈ। ਅਤੇ ਜੇ ਤਾਂ ਸਿਮਰਨ ਕਰ ਲਏਗਾ, ਜਨਮ ਸਵਾਰ ਲਏਗਾ, ਨਹੀਂ ਤਾਂ ਬਸ ਜਿੱਥੇ ਦੁਨੀਆਂ ਤੁਰੀ ਜਾਂਦੀ ਉੱਥੇ ਤੂੰ ਨਰਕਾਂ ਦੇ ਰੋਕੇ ਭੋਗਣੇ ਪੈਂਦੇ ਆ, ਜਾਂ ਮਾੜੀਆਂ ਜੂਨਾਂ ਜਾ ਕੇ ਕਲੇਸ਼ ਭੋਗਣੇ ਪੈਂਦੇ ਆ। ਇਹ ਸਾਧੂ ਨੇ ਕਲੇਸ਼ ਬਖਸ਼ਿਆ, ਜੇ ਮਨ ਨੂੰ ਲੱਗ ਜਾਏ ਤਾਂ ਦੂਰੇ ਬੱਚੇ ਨੂੰ ਹਿਰਦੇ ਵਿੱਚ ਸਾਰੀ ਇਹ ਤਾਂ ਕਲਿਆਣ ਹੋ ਜਾਂਦੀ ਹੈ, ਨਹੀਂ ਤਾਂ ਫਿਰ ਇਸ ਤਰ੍ਹਾਂ ਹੀ ਸੰਸਾਰ ਭਟਕ ਰਿਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਅੰਮ੍ਰਿਤ ਵੇਲੇ ਦਾ ਜਵਾਬ ਸੱਜਿਆ ਹੋਇਆ ਹੈ। ਅੰਮ੍ਰਿਤਸਰ ਤੋਂ ਆਏ ਸਿੱਖ ਨੇ ਸੰਗਤ ਵਿੱਚ ਖਲੋ ਕੇ ਕਹਿਣਾ ਸ਼ੁਰੂ ਕੀਤਾ, ਖਾਲਸਾ ਜੀ, ਜਿਸ ਸਰੋਵਰ ਦਾ ਚੌਥੇ ਪਾਤਸ਼ਾਹ ਨੇ ਆਪਣੇ ਪਵਿੱਤਰ ਹੱਥਾਂ ਨਾਲ ਟੱਪਾ ਲਾਇਆ, ਪੰਜਵੇਂ ਪਾਤਸ਼ਾਹ ਨੇ ਜਿਸ ਹਰਿਮੰਦਰ ਸਾਹਿਬ ਦੀ ਆਪ ਉਸਾਰੀ ਕੀਤੀ, ਜਿੱਥੇ ਬਾਬਾ ਬੁੱਢਾ ਜੀ ਸਿਰ ਤੇ ਟੋਕਰੀ ਧੋਂਦੇ ਰਹੇ, ਉਸ ਪਾਵਨ ਸਰੋਵਰ ਤੇ ਹਰਿਮੰਦਰ ਸਾਹਿਬ ਦੀ ਜਦਗੀ ਅੱਜ ਪਾਪੀ ਜਹਾਂ ਖਾਂ ਕਰ ਰਿਹਾ ਜੀ। ਹੈ ਕੋਈ ਯੋਧਾ ਜੋ ਉਹਦੀਆਂ ਕਰਤੂਤਾਂ ਦਾ ਬਦਲਾ ਲੈ ਸਕਦਾ ਹੋਵੇ? ਇਹ ਸੁਣਦਿਆਂ ਸਾਰ ਸੂਰਮਿਆਂ ਦੇ ਰੰਗ ਬਦਲ ਗਏ, ਨੇਤਰ ਅੰਗਿਆਰਾਂ ਵਾਂਗ ਬਲ ਉੱਠੇ ਤੇ ਮਾਲਾ ਵਾਲੇ ਹੱਥ ਤਲਵਾਰਾਂ ਦੀਆਂ ਮੁੱਠਾਂ ਤੇ ਚਲੇ ਗਏ। ਨਿਕਲ ਸਿੰਘਾਂ ਦੇ ਜਥੇਦਾਰ ਬਾਬਾ ਦੀਪ ਸਿੰਘ ਜੀ ਨੇ ਤੁਰੰਤ ਤੋਂ ਪਹਿਲਾਂ ਠੰਡੇ ਨਾਲ ਜ਼ਮੀਨ ਤੇ ਲਕੀਰ ਮਾਰ ਕੇ ਸਿੰਘਾਂ ਨੂੰ ਰੋਹ ਭਰੀ ਤਕਰੀਰ।

ਹਾਜ਼ਰ ਰਹੇ। ਹਜ਼ੂਰ ਨੇ ਆਪ ਨੂੰ ਨਾਮ ਬਾਣੀ ਦੇ ਨਾਲ ਨਾਲ ਸ਼ਸਤਰ ਵਿਦਿਆ ਵਿੱਚ ਵੀ ਨਿਪੁੰਨ ਕੀਤਾ। ਧਰਮ ਯੁੱਧ ਚੱਲ ਰਿਹਾ ਹੈ। ਗੁਰੂ ਜੀ ਦੇ ਚਾਰੇ ਸਹਿਜਾਦੇ ਤੇ ਅਨੇਕਾਂ ਸਿੰਘ ਇਸ ਯੁੱਧ ਵਿੱਚ ਭੇਟਾ ਚੜ੍ਹਦੇ। ਇੱਕ ਦਿਨ ਸਾਬੋ ਕੀ ਤਲਵੰਡੀ ਬਾਬਾ ਦੀਪ ਸਿੰਘ ਜੀ ਨੇ ਦਸਵੇਂ ਪਾਤਸ਼ਾਹ ਨੂੰ ਬੜੇ ਵੈਰਾਗ ਵਿੱਚ ਆ ਕੇ ਰੋ ਰੋ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮੈਨੂੰ ਭਾਗੇ ਨੂੰ ਸ਼ਹੀਦ ਹੋਣ ਦਾ ਮੌਕਾ ਕਿਉਂ ਨਹੀਂ ਪ੍ਰਾਪਤ ਹੋਇਆ? ਤਾਂ ਸਤਿਗੁਰਾਂ ਨੇ ਬੜੇ ਪਿਆਰ ਵਿੱਚ ਆ ਕੇ ਫਰਮਾਇਆ, ਦੀਪ ਸਿੰਘ ਤੈਨੂੰ ਤਾਂ ਐਸੀ ਸ਼ਹੀਦੀ ਦਾ ਸੁਭਾਗ ਪ੍ਰਾਪਤ ਹੋਏਗਾ ਜਿਸ ਦੀ ਦੁਨੀਆ ਤੇ ਕਿਤੇ ਵੀ ਮਿਸਾਲ ਨਹੀਂ ਮਿਲੇਗੀ। ਇਹ ਸੁਣ ਕੇ ਬਾਬਾ ਦੀਪ ਸਿੰਘ ਜੀ ਦਾ ਲੂਹ ਲੂਹ ਛਿੜ ਉੱਠਿਆ। ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੱਖਣ ਵੱਲ ਨੂੰ ਜਾਣ ਲੱਗੇ ਤਾਂ ਦਮਦਮਾ ਸਾਹਿਬ ਦੀ ਸੇਵਾ ਸੰਭਾਲ ਬਾਬਾ ਦੀਪ ਸਿੰਘ ਜੀ ਨੂੰ ਸੌਂਪ ਗਏ। ਬਾਬਾ ਦੀਪ ਸਿੰਘ ਜੀ ਨੇ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਚਾਰ ਬੀੜਾਂ ਲਿਖੀਆਂ। ਬਾਣੀ ਲਿਖ ਰਹੇ ਸਨ, ਅੱਜ ਜਦੋਂ ਪਾਪੀ ਜਹਾਨ ਖਾਂ ਦੀਆਂ ਕਰਤੂਤਾਂ ਦਾ ਪਤਾ ਲੱਗਿਆ ਤਾਂ ਕਰਮ ਦੁਆਰ ਇੱਕ ਪਾਸੇ ਰੱਖ ਦਿੱਤੀ ਹੈ ਔਰ ਖੁੰਡਾ ਫੜ ਕੇ ਚੱਲ ਪਏ। ਯੁੱਧ ਦਾ ਪੱਕਾ ਦਿਨ ਆ ਗਿਆ। ਤਰਨ ਤਾਰਨ ਸਾਹਿਬ 10,000 ਸਿੰਘ ਖਲੋ ਕੇ ਅਰਦਾਸਾ ਕਰਨ ਲੱਗੀ। ਦਲ ਦੇ ਜਥੇਦਾਰ ਬਾਬਾ ਦੀਪ ਸਿੰਘ ਜੀ ਨੇ ਅਰਦਾਸਾ ਸੋਧਿਆ, ਹੇ ਸ਼ਹੀਦਾਂ ਦੇ ਕਰਤਾਰ, ਤੇਰੇ ਚਰਨਾਂ ਵਿੱਚ ਖਲੋ ਕੇ ਪ੍ਰਣ ਕਰਦਾ ਹਾਂ ਕਿ ਜਦ ਤੱਕ ਅੰਮ੍ਰਿਤਸਰੋਂ ਜ਼ਾਲਮਾਂ ਦੇ ਝੰਡੇ ਫੁੱਟ ਨਹੀਂ ਲੈਂਦਾ ਤਦ ਤੱਕ ਜਿਉਂਦਾ ਰਹਾਂਗਾ। ਸ਼ਹੀਦ ਹੋਣ ਲਈ ਚੱਲਿਆ ਹਾਂ ਪਰ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਪਹੁੰਚ ਕੇ ਹੀ ਸ਼ਹੀਦ ਹੋਵਾਂਗਾ। ਗੁਰੂ ਖਾਲਸਾ ਜੀ, ਬਾਬਾ ਦੀਪ ਸਿੰਘ ਜੀ ਦੁਨੀਆ ਦੇ ਪਹਿਲੇ ਮਰਦ ਹੋਏ ਹਨ ਜਿਨ੍ਹਾਂ ਨੇ ਕਾਰਜ ਸਿੱਧੇ ਤੱਕ ਜਿਉਂਦੇ ਰਹਿਣ ਦਾ ਪ੍ਰਣ ਕੀਤਾ ਸੀ। ਅਭਿਮਨਿਓ ਦੀ ਲੋਕ ਤੇ ਖੜੇ ਹੋ ਕੇ ਅਰਜਨ ਨੇ ਪ੍ਰਣ ਕੀਤਾ ਸੀ, ਹੇ ਭਗਵਾਨ, ਜੇ ਕੱਲ ਦਾ ਸੂਰਜ ਛਿਪਣ ਤੋਂ ਪਹਿਲਾਂ ਮੈਂ ਜੈਦਰਥ ਨੂੰ ਮਾਰ ਨਹੀਂ ਲੈਂਦਾ ਤਾਂ ਖੁਦ ਅੱਗ ਵਿੱਚ ਸੜ ਕੇ ਮਰ ਜਾਵਾਂਗਾ। ਉਸਨੇ ਵੀ ਮਰਨ ਦਾ ਪ੍ਰਣ ਕੀਤਾ ਸੀ, ਜਿਉਂਦਾ ਨਹੀਂ, ਇਹ ਨਹੀਂ ਸੀ ਕਹਿ ਸਕਿਆ ਕਿ ਜੈਦਰਥ ਨੂੰ ਮਾਰਨ ਤੱਕ ਜਿਉਂਦਾ ਰਹਾਂਗਾ, ਪਰ ਬਾਬਾ ਦੀਪ ਸਿੰਘ ਜੀ ਨੇ ਪ੍ਰਣ ਕੀਤਾ ਕਿ ਅੰਮ੍ਰਿਤਸਰ ਪਹੁੰਚਣ ਤੱਕ ਜਿਉਂਦਾ ਰਹਾਂਗਾ। ਇਹ ਸੁਣ ਕੇ ਮੌਤ ਤਰ ਪੁੱਛੀ ਹੈ। ਇੱਕ ਪਾਸੇ ਹੋਣੀ, ਇੱਕ ਪਾਸੇ ਬਾਬਾ ਦੀਪ ਸਿੰਘ ਜੀ ਜਿਸ ਤਰ੍ਹਾਂ ਸਵਾਲ ਜਵਾਬ ਹੋ ਰਹੇ ਉਹਨਾਂ ਬੋਲਾਂ ਨੂੰ ਅਕਾਲ ਅਕੈਡਮੀ ਬੜੋ ਸਹਿਦੀਆਂ ਬੀਬੀਆਂ ਦਾ ਇੰਟਰਨੈਸ਼ਨਲ ਢਾਡੀ ਜਥਾ ਆਪ ਦੀ ਸੇਵਾ ਵਿੱਚ

ਗੁਰੂ ਮਹਾਰਾਜ ਦੇ ਚਰਨਾਂ ਵਿੱਚ ਇਹ ਅਰਦਾਸਾ ਸੋਚ ਕੇ 11 ਨਵੰਬਰ 1757 ਈਸਵੀ ਨੂੰ ਬਾਬਾ ਜੀ ਨੇ 10,000 ਫੌਜ ਲੈ ਕੇ ਸ੍ਰੀ ਤਰਨ ਤਾਰਨ ਸਾਹਿਬ ਤੋਂ ਚੜ੍ਹਾਈ ਕਰ ਦਿੱਤੀ। ਉਧਰ ਜਹਾਨ ਖਾਂ ਵੀ ਚੁੱਪ ਕਰਕੇ ਨਹੀਂ ਸੀ ਬੈਠਾ ਹੋਇਆ। 10,000 ਫੌਜ ਉਹਦੀ ਆਪਣੀ ਸੀ ਤੇ 30,000 ਉਸਨੇ ਇਲਾਕੇ ਦੇ ਮੁਸਲਮਾਨਾਂ ਦੀ ਇਕੱਠੀ ਕਰ ਲਈ ਸੀ। ਅੰਮ੍ਰਿਤਸਰੋਂ 6 ਮੀਲ ਅੱਗੇ ਵੱਧ ਕੇ ਗੋਲਵਾੜ ਕੋਲ ਜਹਾਨ ਖਾਂ ਮੋਰਚੇ ਲਾ ਕੇ ਸਿੱਖਾਂ ਦੀ ਉਡੀਕ ਕਰਨ ਲੱਗਾ। 11 ਨਵੰਬਰ 1757 ਈਸਵੀ ਦੇ ਦਿਨ ਦੋਵੇਂ ਦਲ 10,000 ਸਿੱਖ ਤੇ ਇਹਨਾਂ 4 ਗੁਣਾ ਵਧੇਰੇ ਦੁਸ਼ਮਣ ਗੋਲਵੜ ਪਿੰਡ ਕੋਲ ਭਿੜਨ ਵਾਸਤੇ ਤਿਆਰ ਹੋਏ ਬੈਠੇ। ਦਾਣੇਦਾਰ ਦੀ ਪ੍ਰੀਖਿਆ ਉਦੋਂ ਹੁੰਦੀ ਗੋਡੇ ਗੋਡੇ ਜਦੋਂ ਭੁੱਖ ਤੇ ਨੰਗ ਹੋਵੇ, ਆਪਣੇ ਆਪ ਨੂੰ ਬਚਾਵੇ ਕੋਈ ਵਿਰਲਾ, ਜਦੋਂ ਘੇਰਿਆ ਵਿੱਚ ਸੁਸੰਗ ਹੋਵੇ, ਕਿਸੇ ਦੀ ਰਵੇ ਜ਼ੁਬਾਨ ਮਿੱਠੀ, ਜਿਹੜੀ ਸੁੱਕ ਕੇ ਜਦੋਂ ਸੁਰੰਗ ਹੋਵੇ, ਸਬਰ ਸ਼ੁਕਰ ਗੁਜ਼ਾਰ ਦਾ ਕੋਈ ਵਿਰਲਾ, ਜਦੋਂ ਔਖ ਨਾ ਲੰਘਦਾ ਡੰਗ ਹੋਵੇ, ਤਾਂ ਵੀ ਨਾ ਕੋਈ ਫਰਜ਼ ਨੂੰ ਕਰੇ ਪੂਰਾ, ਜਦੋਂ ਚੁੱਲ੍ਹੇ ਵਿੱਚ ਭੁੱਜਦੀ ਭੰਗ ਹੋਵੇ, ਚਾਲਾ ਮਾਰ ਕੇ ਨਿਤਰੇ ਕੋਈ ਯੋਧਾ, ਜਦੋਂ ਵਿੱਚ ਮੈਦਾਨ ਦੇ ਜੰਗ ਹੋਵੇ, ਲਾ ਕੇ ਨਗਾਰਿਆਂ ਤੇ ਚੋਟਾਂ, ਹੋ ਕੇ ਘੋੜਿਆਂ ਤੇ ਸਵਾਰ, ਲੈ ਕੇ ਹੱਥਾਂ ਵਿੱਚ ਨੰਗੀਆਂ ਤਲਵਾਰਾਂ, ਜੋਸ਼ ਵਿੱਚ ਭਰੇ ਪੀਤੇ ਸਿੰਘਾਂ ਚੇਰਾਂ ਨੇ ਜਹਾਨ ਖਾਂ ਦੀ ਫੌਜ ਤੇ ਜ਼ੋਰਦਾਰ ਧਾਵਾ।

ਧਿਆਨ ਔਰ ਉਧਰੋਂ ਬਾਬਾ ਦੀਪ ਸਿੰਘ ਜੀ ਨੇ ਵੀ ਕਹਿਰੀ ਹੱਲਾ ਬੋਲ ਦਿੱਤਾ। ਮੌਤ ਘੇਰ ਘੇਰ ਕੇ ਲਿਆਉਂਦੀ ਤੇ ਸਿੰਘ ਦੇ ਹੱਥੋਂ ਕਤਲ ਕਰਵਾਉਂਦੀ ਜਾਂਦੀ। ਨਸ਼ੇ ਵਿੱਚ ਮੱਤਿਆ ਹੋਇਆ ਯਕੂਬ ਖਾਂ ਵੀ ਸਿੰਘ ਦੇ ਸਾਹਮਣੇ ਆਤਮ ਕੇ ਸਿੰਘ ਨੇ ਖੰਡੇ ਦੇ ਇੱਕੋ ਵਾਰ ਨਾਲ ਹੀ ਉਸ ਨੂੰ ਪਾਰ ਬੁਲਾ ਦਿੱਤਾ। ਉਹਦੇ ਮਰਨ ਨਾਲ ਮੁਸਲਮਾਨ ਫੌਜ ਦੇ ਹੌਸਲੇ ਟੁੱਟ ਗਏ। ਇਹ ਹਾਲਤ ਵੇਖ ਕੇ ਹੋਣੀ ਹੋਰ ਵੀ ਘਬਰਾ ਗਈ। ਅੰਤ ਉਹਨੇ ਦਲੇਰੀਆਂ ਦੇ ਕੇ ਸ਼ਾਹ ਜਮਾਲ ਖਾਂ ਨੂੰ ਸਿੰਘ ਦੇ ਸਾਹਮਣੇ ਲਿਆਂਦਾ। ਜਮਾਲ ਖਾਂ ਨੇ ਸਾਹਮਣੇ ਆ ਕੇ ਬਾਬਾ ਦੀਪ ਸਿੰਘ ਜੀ ਨੂੰ ਲਲਕਾਰਿਆ ਤਾਂ ਬਾਬਾ ਦੀਪ ਸਿੰਘ ਜੀ ਦੀ ਜੋਸ਼ ਵਿੱਚ ਸ਼ੇਰਾਂ ਵਾਂਗ ਸਭ ਉੱਠਿਆ। ਇਉਂ ਗੱਜਿਆਂ ਵਾਂਗੂ ਸ਼ੇਰ ਦੇ ਤੇ ਦੁਸ਼ਮਣ ਨੂੰ ਲਲਕਾਰਦਾ, ਓਏ ਖਾਨਾ ਸੁਣ ਕੰਨ ਖੋਲ ਕੇ, ਤੂੰ ਪੁਤਲਾ ਏ ਹੰਕਾਰ ਦਾ, ਤੂੰ ਉਮਤ ਹਜ਼ਰਤ ਕਰ ਦੇ, ਮੈਂ ਪੁੱਤਰ ਜਸਮ ਅਵਤਾਰ ਦਾ, ਅੱਜ ਤੇਗ ਨਿਬੇੜੇ ਕਰੇਗੀ, ਕੌਣ ਜਿੱਤਦਾ ਏ ਕੌਣ ਹਾਰਦਾ, ਮੈਂ ਤੇਰੇ ਲਹੂ ਦੀ ਧਾਰ ਵਿੱਚ ਅੱਜ ਧੋਵਾਂ ਮੂੰਹ ਤਲਵਾਰ ਦਾ, ਮੈਂ ਜ਼ੁਲਮ ਮਿਟਾ ਕੇ ਦੇਸ਼ ਤੋਂ ਫਿਰ ਸ਼ੁਕਰ ਕਰਾਂ ਕਰਤਾਰ ਦਾ। ਦੋਵੇਂ ਸੂਰਮੇ ਮੈਦਾਨੀ ਜਿੱਤ ਗਏ, ਲੋਹੇ ਨਾਲ ਲੋਹਾ ਭਿੜ ਰਿਹਾ। ਇੱਕ ਸਾਂਝੇ ਵਾਰ ਨਾਲ ਦੋਵਾਂ ਯੋਧਿਆਂ ਦੇ ਸਿਰ ਧੜ ਨਾਲ ਅਲੱਗ ਹੋ ਗਏ। ਮੌਤ ਖਿੜਖਿੜਾ ਕੇ ਹੱਸ ਕੇ ਕਹਿਣ ਲੱਗੀ, ਦੀਪ ਸਿਆਂ ਅਜੇ ਅੰਮ੍ਰਿਤਸਰ ਬਹੁਤ ਦੂਰ ਹੈ, ਉੱਥੇ ਤੇਰੇ ਦੁਸ਼ਮਣਾਂ ਦਾ ਕਬਜ਼ਾ ਕਾਇਮ ਹੈ, ਤੇਰਾ ਪ੍ਰਣ ਤੋੜ ਨਹੀਂ ਨਿਭ ਸਕਿਆ, ਤੂੰ ਤਾਂ ਰਾਹ ਵਿੱਚ ਹੀ ਫਤਿਹ ਬੁਲਾਈ ਜਾ ਰਿਹਾ। ਦੀਪ ਸਿਆਂ ਮੇਰੇ ਸਾਹਮਣੇ ਅੱਜ ਤੱਕ ਕੋਈ ਅੜ ਨਹੀਂ ਸਕਿਆ, ਸਭ 84 ਮੇਰਾ ਖਾਜਾ ਹੈ। ਕਹਿੰਦੇ ਨੇ ਬਾਬਾ ਦੀਪ ਸਿੰਘ ਜੀ ਦੇ ਲੱਥੇ ਹੋਏ ਸੀਸ ਵਿੱਚੋਂ ਆਵਾਜ਼ ਆਈ, ਇਹ ਹੋਣੀ ਸਭ 84 ਤੇ ਤੇਰਾ ਹੁਕਮ ਚੱਲਦਾ ਹੋਏਗਾ, ਪਰ ਸਿੱਖ 84 ਦੇ ਗੇੜ ਤੋਂ ਬਾਹਰ ਹੈ, ਇਸ ਉੱਤੇ ਤੇਰਾ ਕੀ ਹੁਕਮ ਚੱਲ ਸਕਦਾ ਹੈ। ਅੱਜ ਦੁਨੀਆਂ ਵੇਖੇਗੀ ਕਿ ਸਿੱਖ ਸਿਰ ਤੋਂ ਪਰੇ ਹੋ ਕੇ ਵੀ ਜਿਉਂ ਸਕਦਾ ਹੈ, ਤੇ ਬਾਕੀ ਰਿਹਾ ਮੇਰਾ ਪ੍ਰਣ ਉਹ ਤੋੜ ਨਿਭ ਕੇ ਰਹੇਗਾ। ਇੰਨਾ ਕਹਿੰਦੇ ਹੋਏ ਬਾਬਾ ਜੀ ਨੇ ਆਪਣੀ ਖੱਬੀ ਤਲੀ ਤੇ ਸੀਸ ਨੂੰ ਉਠਾ ਲਿਆ ਤੇ ਸੱਜੇ ਹੱਥ ਖੰਡਾ ਵਾਹੁੰਦੇ ਹੋਏ ਦੁਸ਼ਮਣਾਂ ਦੇ ਆਹੂ ਲਾਉਂਦੇ ਹੋਏ ਗਏ। ਕਿਉਂ ਜਾ ਰਹੇ ਜੀ?

ਵੇਖ ਕੇ ਦੁਸ਼ਮਣਾਂ ਦੇ ਹੌਸਲੇ ਟੁੱਟ ਗਏ। ਉਹ ਮੈਦਾਨ ਛੱਡ ਕੇ ਨੱਕ ਤੁਰੇ। ਬਾਬਾ ਦੀਪ ਸਿੰਘ ਜੀ ਨੇ ਅੰਮ੍ਰਿਤਸਰ ਪਹੁੰਚ ਕੇ ਆਪਣਾ ਸੀਸ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਭੇਟ ਕਰ ਦਿੱਤਾ। ਗੋਲਵੜ ਤੋਂ ਲੈ ਕੇ ਅੰਮ੍ਰਿਤਸਰ ਤੱਕ ਖੂਨ ਦੀਆਂ ਨਦੀਆਂ ਵਹਿ ਰਹੀਆਂ ਸਨ। ਅਨੇਕਾਂ ਸਿੰਘ ਸ਼ਹੀਦ ਹੋਏ ਤੇ ਉਦੋਂ ਕਈ ਗੁਣਾ ਵਧੇਰੇ ਵਿਰੋਧੀ ਮਰੇ ਤੇ ਤਾਂ ਜਾ ਕੇ ਹਰਿਮੰਦਰ ਸਾਹਿਬ ਆਜ਼ਾਦ ਹੋਇਆ। ਗੁਰੂ ਖਾਲਸਾ ਜੀ, ਜਦੋਂ ਜਦੋਂ ਵੀ ਜ਼ਾਲਮਾਂ ਨੇ

ਚੱਕਦੀਆਂ ਕੁਰਬਾਨੀ ਦੇ ਆਵੇ ਵਿੱਚ ਤਹਿਰੀਕਾਂ ਨੇ ਫੱਕਦੀਆਂ ਹੱਕ ਲਈ ਤਲਵਾਰ ਉਠਾ ਹੱਕ ਨਬੇੜੂ ਫੱਕਦੀਆਂ ਵਾਰ ਸਦਾ ਤਲਵਾਰਾਂ ਦੇ ਤਲਵਾਰਾਂ ਹੀ ਨੇ ਬਚਦੀਆਂ ਇਸੇ ਕਰਕੇ ਸਿੰਘ ਸੂਰ ਨੇ ਮਰਦ ਦਲੇਰ ਜਿਹੜੇ ਭਾਜੀ ਮੋੜਨ ਹਮੇਸ਼ਾ ਜਾਣਦੇ ਨੇ ਸਿਰ ਰੱਖਦੇ ਨਹੀਂ ਉਧਾਰੀਓ ਦੇ ਸਦਾ ਅਣਖ ਦੀ ਜ਼ਿੰਦਗੀ ਮਾਰਦੇ ਨੇ ਗੁਰੂ ਖਾਲਸਾ ਜੀ ਜਦੋਂ ਸਾਰਿਆਂ ਹੀਲਿਆਂ ਤੋਂ ਗੱਲ ਲੰਘ ਜਾਵੇ ਤਾਂ ਉਸ ਵਕਤ ਤਲਵਾਰ ਚੁੱਕ ਲੈਣੀ ਜਾਇਜ਼ ਹੈ ਚੁੰਕਾਰ ਅਸਮਾ ਹੀਲ ਤੇ ਦਰਗੁਜ਼ਰ ਫਲਾਲ ਅਕਬਰ ਦੰਦਾ ਚਮਕੀਲ ਗਏ ਐਸੇ ਸਿੰਘ ਤੁਰ ਨੇ ਜਿਨ੍ਹਾਂ ਨੇ ਵੈਰੀਆਂ ਦੇ ਮੂੰਹ ਪਾ ਕੇ ਗੁਰਧਾਮਾਂ ਨੂੰ ਆਜ਼ਾਦ ਕਰਵਾਇਆ ਐਸੇ ਸਿਰਲੱਥ ਯੋਧਿਆਂ ਦੀ ਯਾਦ ਵਿੱਚ ਇੱਕ ਨਗਮਾ ਅਕਾਲ ਅਕੈਡਮੀ ਬਰੂ ਸਾਹਿਬ ਦੀਆਂ ਬੀਬੀਆਂ ਦਾ ਇੰਟਰਨੈਸ਼ਨਲ ਢਾਡੀ ਜਥਾ ਫਿਰ ਹੁੰਦਾ।

ਵਾਲਿਆਂ ਦੇ ਆਸ਼ੇ ਅਨੁਸਾਰ ਚੱਲ ਰਹੀ ਅਕਾਲ ਅਕੈਡਮੀ ਦੀਆਂ ਵਿਦਿਆਰਥਣਾਂ ਦੇ ਇੰਟਰਨੈਸ਼ਨਲ ਸਟੱਡੀ ਜਥੇ ਦੀ ਇੰਨੀ ਕੁ ਸੇਵਾ ਪ੍ਰਵਾਨ ਕਰੋ ਕਿ ਅੱਖੋਂ ਗੱਜ ਵੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।

0: केवो दी रंगीली धरती दे वसनीक स्रोतियो, तुसी ए प्रोग्राम FM रेडियो CISK 94.3 तो सुन रहे हो। ए प्रोग्राम गुरुद्वारा साहिब वैष्णव सिंह सभा विलियम्स लेक तो प्रसारित किया जा रहा है। उम्मीद रखते हाँ कि इस प्रोग्राम नूं होर भी खोज भरपूर बनाने लई तुसी सानूं सुझाव दिंदे रहोगे। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

ਹੁਕਮ ਜੇ ਹੋ ਜੇ ਅਸੀਂ ਫੱਟ ਚੱਕ ਦੇਵਾਂਗੇ ਜ਼ਾਲਮਾਂ ਨੂੰ ਚੱਟ ਜੜਾਂ ਕਿਉਂ ਹੀ ਪੱਟ ਦੇਵਾਂਗੇ ਓ ਇੱਕ ਤੇ ਬੈਰੀ ਦੇ ਜਾ ਕੇ ਸਿੱਧਾ ਵੱਜਦਾ ਜੀ।

ਦੀ ਏ ਫੌਜ ਨੀ ਸਾਡੇ ਮੋਢਿਆਂ ਤੇ ਸਾਰੀ ਕੌਮ ਦਾ ਏ ਬੋਝ ਨੀ ਹਾਂ ਦਸਵੇਂ ਗੁਰਾਂ ਦੀ ਇਹ ਤਾਂ ਲਾਡਲੀ ਏ ਫੌਜ ਨੀ ਸਾਡੇ ਮੋਢਿਆਂ ਤੇ ਸਾਰੀ ਕੌਮ ਦਾ ਏ ਬੋਝ ਨੀ ਓ ਛੱਡ ਤਾ ਜੈਕਾਰਾ ਜਦ ਕੇਰਾ ਸਿੰਘਾਂ ਨੇ ਬਈ ਰੁਕਦਾ ਨੀ ਖਾਲਸਾ।

ਚਾਰ ਪੁੱਤ ਬਾਰੇ ਤੇ ਪੰਜਵੀਂ ਮਾਂ ਬਾਰੀ, ਛੇਵਾਂ ਆਪ ਬਾਰਿਆ ਤੇ ਸੱਤਵਾਂ ਬਾਪ ਬਾਰਿਆ। ਸੱਤ ਵਾਰ ਕੇ ਕਹਿੰਦਾ ਭਾਣਾ ਮਿੱਠਾ ਲਾਗੇ ਤੇਰਾ, ਸਰਬੰਸ ਦਾਨੀਆਂ ਦੇਣਾ ਕੌਣ ਦੇਊਗਾ ਤੇਰਾ। ਸ਼ਰਧਾ ਦੇ ਨਾਲੇ ਆਣ ਕੇ ਸਿਰ ਝੁੱਕ ਜਾਂਦਾ ਮੇਰਾ, ਸਵਾ ਲੱਖ ਨਾਲ ਇੱਕ ਲੜਾਕੂ ਕਰਦਾ ਖੇਲਾਂ ਬਾਬਾ ਗੁਰੂ ਗੋਬਿੰਦ ਸਿੰਘ ਆਪੇ ਗੁਰ ਚੇਲਾ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਅਤੇ ਨਿਵਾਜੀ ਹੋਈ ਸਤਿਗੁਰਾਂ ਦੇ ਪਿਆਰ ਸਤਿਕਾਰ ਵਿੱਚ ਜੁੜ ਬੈਠੀ ਗੁਰੂ ਪਿਆਰੇ ਗੁਰਦੁਆਰੇ ਗੁਰੂ ਖਾਲਸਾ ਸਤਿਸੰਗ ਜੀ ਰਚਨਾ ਪਵਿੱਤਰ ਕਰੋ ਸਾਰੇ ਆਖੋ ਜੀ
1: ਵਾਹਿਗੁਰੂ
0: ਮਹਾਨ ਕਿਰਪਾ ਸਤਿਗੁਰਾਂ ਦੀ ਜੋ ਕਿ ਅੰਮ੍ਰਿਤ ਮੇਗ ਵਰਤ ਰਿਹਾ ਹੈ ਤਿੰਨ ਦਿਨ ਦਾ ਭਾਗ ਸਮਾਂ ਮਿਲਿਆ ਸੋ ਭਾਵੇਂ ਕਿ ਮੌਸਮ ਦੀ ਕੁਝ ਖਰਾਬੀ ਹੋਣ ਕਾਰਨ ਇਹ ਜੋ ਪੰਡਾਲ ਇਹਨਾਂ ਨੇ ਬਣਾਇਆ ਸੀ ਉਹ ਵੀ ਟੁੱਟਿਆ ਗਿਆ ਸਾਰਾ ਸੰਗਤ ਧੁੱਪ ਵਿੱਚ ਬੈਠੀ ਹੈ ਪਰ ਸਤਿਗੁਰਾਂ ਦਾ ਹੁਕਮ ਹੈ ਇਹੀ ਕਹਿਣਾ ਮਹਾਰਾਜ ਆਪੇ ਹਰ ਇੱਕ ਰੰਗ ਹੈ ਆਪੇ ਬਹੁਰੰਗੀ ਜੋਤ ਭਾਵੈ ਨਾਨਕ
2: ਸਾਰੀ ਗੱਲ
0: ਧੁੱਪ ਵਿੱਚ ਤੇ ਬਹਿ ਲਵਾਂਗੇ ਗਰਮੀ ਤੇ ਸਹਾਰ ਲਵਾਂਗੇ ਪਰ ਜਿਨ੍ਹਾਂ ਦੇ ਅੰਦਰ ਤਪਸ਼ ਹੈ ਉਹ ਨਹੀਂ ਸਹਾਰੀ ਜਾਂਦੀ ਇੱਥੇ ਦੋ ਘੰਟੇ ਬੈਠਾਂਗੇ ਜੇ ਮਨ ਜੁੜ ਜੇ ਫਿਰ ਧੁੱਪ ਵੀ ਨਹੀਂ ਲੱਗਦੀ ਪਰ ਸਾਧ ਸੰਗਤ ਜਿਨ੍ਹਾਂ ਦੇ ਅੰਦਰ ਹਰ ਸਮੇਂ ਵਿਸ਼ੇ ਵਿਕਾਰਾਂ ਦੀ ਗਰਮੀ ਰਹਿੰਦੀ ਹੈ ਉਹਨਾਂ ਵਾਸਤੇ ਤੇ ਸਾਰਾ ਸੰਸਾਰ ਹੀ ਸੜਦਾ ਪਾਉਂਦਾ ਜੇ ਅੰਦਰ ਸ਼ਾਂਤੀ ਹੋਵੇ ਨਾ ਸੱਤੀ ਤਵੀ ਤੇ ਬਹਿ ਕੇ ਵੀ ਨਹੀਂ ਖਪਾਉਂਦੇ ਇੱਕ ਫੌਜ ਵਿੱਚ ਮਿਲਟਰੀ ਵਿੱਚ ਨੌਜਵਾਨਾਂ ਨੇ ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ਹੀਦੀ ਦਿਹਾੜਾ ਮਨਾਇਆ ਮਿਲਟਰੀ ਇਕੱਠੇ ਹੋ ਗਏ ਨੌਜਵਾਨ ਉਹ ਸਾਰੇ ਜਦੋਂ ਮਨਾਉਣ ਲੱਗੇ ਲੰਗਰ ਲੱਗ ਪਿਆ ਪੱਕਣ ਇੱਕ ਵੱਡਾ ਅਫਸਰ ਆ ਗਿਆ ਉਹਨੇ ਆਖਿਆ ਭਾਈ ਕੀ ਕਰਦੇ ਹੋ ਨੌਜਵਾਨ ਸਾਰੇ ਸਿੱਖ ਉਹ ਕਹਿਣ ਲੱਗੇ ਜੀ ਅਸੀਂ ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ ਤੇ ਲੰਗਰ ਲਾ ਰਹੇ ਹਾਂ ਸਤਿਗੁਰੂ ਇਹਨਾਂ ਦਿਨਾਂ 'ਚ ਤੱਤੀਆਂ ਤਵੀਆਂ 'ਤੇ ਬੈਠੇ ਨੇ ਕਹਿੰਦੇ ਝੂਠ ਬੋਲਦੇ ਹੋ ਤੱਤੀ ਤਵੀ 'ਤੇ ਬਹਿਣਾ ਕਿਤੇ ਸੌਖਾ ਸੀ ਉਹ ਫੌਜੀ ਅਫਸਰ ਕਹਿਣ ਲੱਗਾ ਤੱਤੀ ਤਵੀ 'ਤੇ ਬੈਠਣਾ ਕੋਈ ਸੌਖਾ ਪਿਆ ਗੱਲਾਂ ਬਣਾਈਆਂ ਹੋਈਆਂ ਨੇ ਬਸ ਐਵੇਂ ਲੋਕਾਂ ਨੇ ਟਕਵਾਂਜ ਬਣਾਇਆ ਗੁਰੂ ਅਰਜਨ ਦੇਵ ਮਹਾਰਾਜ ਤੱਤੀ ਤਵੀ 'ਤੇ ਕਿਵੇਂ ਬਹਿ ਸਕਦੇ ਹੁਣ ਜਾਣ ਵੀ ਭਾਵੇਂ ਕੋਈ ਕੱਢ ਲਵੇ ਤਾਂ ਵੀ ਕਿਹੜੀ ਗੱਲ ਹੈ ਪਰ ਗੁਰੂ ਨੂੰ ਕੋਈ ਮੰਨਦਾ ਨਾ ਗੁਰਸਿੱਖ ਉਹੀ ਹੈ ਜਿਹੜਾ ਸਤਿਗੁਰਾਂ ਪ੍ਰਤੀ ਕੋਈ ਵੀ ਸ਼ਬਦ ਸਹਾਰ ਜਦੋਂ ਇੱਕ ਦਫ਼ਾ ਇੰਨੀ ਗੱਲ ਕਹੀ ਕਹਿੰਦੇ ਜੀ ਇਹ ਨਹੀਂ ਹੋ ਸਕਦਾ ਇਹ ਕਿਵੇਂ ਹੋ ਗਿਆ ਤੱਤੀ ਤਵੀ 'ਤੇ ਨਹੀਂ ਬਹਿ ਸਕਦੇ ਗੱਲਾਂ ਬਣਾਈਆਂ ਹੋਈਆਂ ਨੇ ਕਿਵੇਂ ਬੈਠੇ ਸੀ ਇੱਕ ਪੇੜੇ ਕਰਦਾ ਕਰਦਾ ਛਾਲ ਮਾਰ ਕੇ ਤੱਤੀ ਤਵੀ 'ਤੇ ਬਹਿ ਗਿਆ ਕਹਿੰਦੇ ਇੰਜ ਬੈਠੇ ਇੰਜ ਬੈਠੇ ਸੀ ਕਿਉਂ ਤੱਤੀ ਤਵੀ 'ਤੇ ਬਹਿ ਕੇ ਵੀ ਨਹੀਂ ਤਪਦੇ ਜਿਨ੍ਹਾਂ ਦੇ ਅੰਦਰ ਸ਼ਾਂਤੀ ਹੋ ਤੇ ਜੇ ਅੰਦਰ ਅੱਗ ਲੱਗੀ ਹੋਈ ਹੈ ਭਾਵੇਂ ਆਪਾਂ ਜਿੰਨਾ ਮਰਜ਼ੀ ਸਰਦੀ ਹੋਵੇ ਭਾਵੇਂ ਪੋਹ ਦੀ ਸਰਦੀ ਹੈ ਫਿਰ ਵੀ ਤਪਦੇ ਹੀ ਮਨ ਤਪਦਾ ਰਹਿੰਦਾ ਇਸੇ ਕਰਕੇ ਜੀਉ ਤਪਤ ਹੈ
3: ਬਾਰੋ ਬਾਰ
0: ਬਾਰੋ ਤਪ ਤਪ ਤਪ ਹੈ
1: ਬਹੁਤ ਵਿਕਾਰ
0: ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਬਿਲ ਲਾਏ ਉਹ ਕਿਵੇਂ ਬਿਲਕਦੇ ਨੇ ਜਿਵੇਂ ਪੱਕਾ ਰੋਗੀ ਜਿਹੜਾ

0: ਹੁੰਦਾ ਉਹਨੂੰ ਰਾਤ ਨੂੰ ਨੀਂਦਰ ਵੀ ਨਹੀਂ ਆਉਂਦੀ, ਦਿਨੇ ਚੈਨ ਵੀ ਨਹੀਂ ਆਉਂਦੀ। ਜਿਨ੍ਹਾਂ ਨੂੰ ਬਾਣੀ ਵਿਸਰ ਗਈ ਉਹ ਵੀ ਇੰਜੀ ਬਿਲਕਦੇ ਨੇ ਜਿਵੇਂ ਪੱਕੇ ਰੋਗੀ ਬਿਲਕਦੇ। ਫਰਕ ਕੋਈ ਕੋਈ ਤਨ ਦੁਖੀ, ਕੋਈ ਮਨ ਦੁਖੀ, ਕੋਈ ਚਿੰਤਾ ਚਿਤ ਉਦਾਸ, ਥੋੜੇ ਥੋੜੇ
1: ਸਭ ਦੁਖੀ,
0: ਸਭ ਦੁਖੀ ਇੱਕ ਸੁਖੀ ਹਰੀ ਕਾ ਦਾਸ। ਜੋ ਜੋਧੀ ਸੋ ਰੋਗੀ, ਜਿਹਨੂੰ ਵੀ ਵੇਖ ਲਿਆ ਰੋਗੀ ਹੈ। ਸਤਿਗੁਰੂ ਕਹਿੰਦੇ ਨੇ ਰੋਗੀ ਹੈ। ਕੌਣ ਹੈ ਜਿਹੜਾ ਰੋਗਾਂ ਤੋਂ ਰਹਿ? ਕੋਈ ਤਨ ਦਾ ਰੋਗੀ, ਕੋਈ ਮਨ ਦਾ ਰੋਗੀ, ਕੋਈ ਨਾ ਕੋਈ ਰੋਗ 'ਚ ਲੱਗਿਆ। ਮਾਇਆ ਇਕੱਠੀ ਕਰਨ ਦਾ ਵੀ ਤੇ ਰੋਗ ਹੈ। ਕੋਠੀ ਨਾ ਬਣੀ ਫਿਰ ਵੀ ਰੋਗ ਹੈ, ਜ਼ਮੀਨ ਨਾ ਬਣੀ ਫਿਰ ਵੀ ਰੋਗ ਹੈ, ਝਾੜ ਘੱਟ ਨਿਕਲਿਆ ਫਿਰ ਵੀ ਰੋਗ ਹੈ, ਬੱਚੇ ਫੌਰਨ ਨਹੀਂ ਗਏ ਤਾਂ ਵੀ ਰੋਗ ਹੈ, ਬੱਚੇ ਸੈੱਟ ਨਹੀਂ ਹੋਏ ਤਾਂ ਵੀ ਰੋਗ ਹੈ, ਉਹਨਾਂ ਦਾ ਵਿਆਹ ਨਹੀਂ ਹੋਇਆ ਰੋਗ ਹੈ, ਪੋਤਰਾ ਨਹੀਂ ਹੋਇਆ ਰੋਗ ਹੈ, ਰੋਗ ਹੀ ਰੋਗ ਨੇ। ਮੌਤ ਦਾ ਡਰ ਹੈ, ਇਹ ਵੀ ਇੱਕ ਰੋਗ ਹੈ, ਰੋਗ ਹੀ ਰੋਗ। ਇਸੇ ਕਰਕੇ ਜੋ ਜੋ ਦੀਸ ਹੈ ਸੋ ਸੋ ਰੋਗੀ, ਬਾਣੀ ਨਹੀਂ ਝੂਠੀ, ਝੂਠੇ ਅਸੀਂ ਜਿਹੜੇ ਮਨ। ਹੁਣ ਜਿਹਨੂੰ ਵੀ ਵੇਖਦੇ ਹਾਂ ਰੋਗੀ, ਰੋਗ ਤੋਂ ਰਹਿਤ ਕੌਣ ਹੈ? ਰੋਗ ਰਹਿਤ ਮੇਰਾ ਸਤਿਗੁਰ ਯੋਗੀ। ਸਤਿਗੁਰੂ ਰੋਗਾਂ ਤੋਂ ਰਹਿਤ ਹੈ ਤੇ ਸਤਿਗੁਰੂ ਦੇ ਪਿਆਰੇ ਵੀ ਰੋਗਾਂ ਤੋਂ ਰਹਿਤ, ਉਹੀ ਹਨ। ਕੀ ਕਹਿੰਦੀ ਬਾਣੀ? ਸਾਰੇ ਖੜੇ ਹੋ।
2: ਜੋ ਜੋ ਦਿਸਦਾ ਹੈ ਸੋਈ ਸੋਈ ਰੋਗੀ,

ਸਿੱਖ ਨੂੰ ਲੋਕ ਬੜੇ ਵੱਡੇ ਜਾਪਦੇ। ਜਿੰਨੇ ਵੱਡੇ ਉਹਨੇ ਰੋਗ ਵੀ ਜ਼ਿਆਦਾ। ਇਹ ਨਾ ਵੇਖ ਮੇਰੇ ਕੋਲ ਮਾਇਆ ਪੈ, ਇਹ ਨਾ ਵੇਖ ਕੋਠੀ ਬਹੁਤ ਵੱਡੀ।

ਸਾਹਮਣੀ ਆਉਂਦੀ। ਜਿਹਦੇ ਕੋਲ ਹੈ ਕੱਖ ਨਹੀਂ ਉਹਨੇ ਘੇਸ ਵੱਟ ਕੇ ਸੌ ਜਾਣਾ, ਪਰਵਾਹ ਹੀ ਕੋਈ ਵੀ ਚੋਰ ਆਏਗਾ, ਚੋਰੀ ਦਾ ਤਾਂ ਨਾ ਹੀ ਡਰ ਹੈ ਜੇ ਕੋਈ ਕੋਲ ਹੋਵੇ। ਹੁਣ ਜਿਹੜੇ ਵੱਡੇ ਮੰਤਰੀ ਹੁੰਦੇ ਨੇ ਉਹਨਾਂ ਨਾਲ ਬੋਡੀ ਗਾਰਡ ਉਦੋਂ ਜ਼ਿਆਦਾ ਹੁੰਦੇ ਨੇ, ਜਿੰਨਾ ਛੋਟਾ ਉਹ ਘੱਟ। ਹੁਣ ਆਪਣੇ ਨਾਲ ਕਿਹੜੇ ਨੇ, ਲੋੜ ਹੀ ਕੋਈ ਨਹੀਂ। ਜਿਹੜਾ ਕੋਈ ਆਮ ਬੰਦਾ ਉਹਨੂੰ ਵੀ ਲੋੜ ਹੈ, ਜਿਹਨੂੰ ਪਤਾ ਲੇਖ ਨਾ ਮਿਟੇ ਜੋ ਲਿਖਿਆ।

ਮੰਗਦੀ ਤੇ ਸਾਰੀ ਦੁਨੀਆ ਮੰਗਣਾ ਹੀ ਨਹੀਂ। ਮੰਗਦੇ ਤੇ ਸਾਰੇ ਹੀ ਆਪਾਂ, ਪਰ ਮੰਗਣ ਦੀ ਜਾਜ ਕਿਸੇ ਨੂੰ ਹੁੰਦੀ। ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ, ਜੇ ਮੰਗਣਾ ਤੇ ਉਹ ਮੰਗੀਏ ਜਿਹਦੇ ਮੰਗਣ ਕਾਰਨ ਕੁਝ ਮੰਗਣ ਦੀ ਲੋੜ ਹੀ ਨਾ ਪਵੇ। ਇਹੋ ਜਿਹੀ ਚੀਜ਼ ਮੰਗ ਲਈਏ ਮੁੜ ਕੇ ਮੰਗਣਾ ਹੀ ਨਾ ਪਵੇ, ਮੁੜ ਮੁੜ ਕੇ ਮੰਗਣਾ ਨਾ ਪਏ। ਉਹ ਮੰਗੀਏ, ਉਹ ਦਾਤ ਮੰਗੀਏ। ਸਾਧ ਸੰਗਤ ਜਿਨ੍ਹਾਂ ਤੇ ਬਖਸ਼ਿਸ਼ ਹੋ ਗਈ, ਜਿਨ੍ਹਾਂ ਤੇ ਕਿਰਪਾ ਹੋ ਗਈ, ਉਹਨਾਂ ਨੂੰ ਫਿਰ ਮੰਗਣ ਦੀ ਲੋੜ ਨਹੀਂ ਪੈਂਦੀ। ਆਪਣੇ ਆਪ ਹੀ ਸਤਿਗੁਰੂ ਖਜ਼ਾਨੇ ਭਰਪੂਰ ਕਰ ਦਿੰਦੇ, ਆਪਣੇ ਆਪ ਖਜ਼ਾਨੇ ਭਰ ਦਿੰਦੇ ਨੇ ਜਿਨ੍ਹਾਂ ਨੇ ਨਾਮ ਦੀ ਦਾਤ ਮੰਗੀ, ਬਖਸ਼ਿਸ਼ ਹੋ ਗਈ ਜਿਨ੍ਹਾਂ ਦੇ। ਪਰ ਹੁੰਦੇ ਵਿਰਲੇ ਨੇ, ਕਿੰਨੀ ਬਣ ਗਿਆ ਕਰਸੀ ਸਾਂਭਾ, ਕਿੰਨੀ ਲੌਂਗ ਸੁਪਾਰੀ, ਸੰਤੋ ਬਣ ਗਿਆ ਨਾਮ ਗੋਬਿੰਦ ਕਾ, ਐਸੀ ਖੇਤ ਹਮਾਰੀ। ਇਹ ਭਾਗਾਂ ਤੋਂ ਬਿਨਾਂ ਦਾਤ ਨਹੀਂ ਮਿਲਦੀ ਨਾਮ ਦੀ। ਸਾਧ ਸੰਗਤ ਥੋੜ੍ਹਾ ਜਿਹਾ ਸਮਾਂ, ਕਿਉਂਕਿ ਇਤਿਹਾਸ ਵੱਲ ਵੀ ਜ਼ਰਾ ਨਿਗਾਹ ਮਾਰੀਏ, ਕਿਉਂਕਿ ਸਮਾਂ ਲੇਟ ਵੀ ਹੋ ਗਿਆ। ਕਰ ਮੇਰੇ ਮਨ ਦੀ ਇੱਛਾ ਸੀ ਕਿ ਅੱਜ 2 ਵਜੇ ਜਾਣਾ, ਆਇਆ ਵੀ ਬਹੁਤ ਤੇਜ਼। ਰਸਤੇ ਵਿੱਚ 1 ਘੰਟਾ ਜਾਮ ਫਸ ਗਏ। ਜਲੰਧਰ ਨਗਰ ਕੀਰਤਨ ਲੰਘ ਰਿਹਾ ਸੀ, ਖੰਡੂਰ ਸਾਹਿਬ ਤੁਹਾਨੂੰ ਪਤਾ ਇੰਨੇ ਦਿਨੀ ਬਹੁਤ ਨਗਰ ਕੀਰਤਨ ਜਾ ਰਹੇ ਨੇ, ਕੋਈ ਖੰਡੂਰ ਸਾਹਿਬ, ਕੋਈ ਫਤਿਹਗੜ੍ਹ ਸਾਹਿਬ, ਕੋਈ ਅੰਮ੍ਰਿਤਸਰ ਸਾਹਿਬ। ਇਸ ਕਰਕੇ ਉੱਥੇ ਸਮਾਂ ਕਾਫੀ ਲੱਗ ਗਿਆ। ਜਲੰਧਰ ਲੰਗਰ ਲੱਗਿਆ ਹੋਇਆ ਸੀ ਤੇ ਸਾਰੀਆਂ ਗੱਡੀਆਂ ਪਿੱਛੇ ਜਾਮ ਵਿੱਚ ਫਸ ਗਈਆਂ। ਸੋ ਇਸ ਕਰਕੇ ਮੈਂ ਯਤਨ ਤੇ ਬੜਾ ਕੀਤਾ, ਫਿਰ ਵੀ 1 ਘੰਟਾ ਲੇਟ ਹੋ ਗਿਆ ਆਉਣਾ, 2 ਵਜੇ ਸੀ, 1 ਘੰਟਾ ਲੇਟ। ਸੋ ਆਪ ਜੀ ਨੇ ਬੜੇ ਸਮੇਂ ਤੋਂ ਆਨੰਦ ਮਾਣਿਆ, ਫਿਰ ਵੀ ਆਓ। ਵਪਾਰੀ ਬਣਨਾ ਬੜਾ ਔਖਾ, ਅਧਿਕਾਰੀ ਹੋਵੇ ਸਤਿਗੁਰੂ ਫਿਰ ਬਖਸ਼ਿਸ਼ ਕਰਦੇ ਨੇ। ਉਜੈਨ ਤੋਂ ਤੁਰਿਆ ਭਾਈ ਹਰੀ ਗੋਪਾਲ। ਹਰੀ ਗੋਪਾਲ ਦਾ ਪਿਤਾ ਸੀ ਭਾਈ ਬਿਸ਼ੰਬਰ ਦਾਸ। ਉਹਨੇ ਸਿੱਖੀ ਪ੍ਰਾਪਤ ਕੀਤੀ ਸੀ ਚਰਨਾ ਅੰਮ੍ਰਿਤ, ਖੰਡੇ ਪੜ ਦਾ ਅੰਮ੍ਰਿਤ ਗੁਰੂ ਗੋਬਿੰਦ ਸਿੰਘ ਤੋਂ ਸ਼ੁਰੂ ਹੋਇਆ। ਉਹਨੇ ਗੁਰੂ ਤੇਗ ਬਹਾਦਰ ਮਹਾਰਾਜ ਤੋਂ ਚਰਨਾ ਅੰਮ੍ਰਿਤ ਦੀ ਦਾਤ ਲਈ ਹੋਈ। ਗੁਰੂ ਗੋਬਿੰਦ ਸਿੰਘ ਮਹਾਰਾਜ ਗੱਦੀ ਤੇ ਆ ਗਏ ਤੇ ਖੰਡੇ ਪੜ ਦਾ ਅੰਮ੍ਰਿਤ ਚੱਲ ਗਿਆ। ਆਪਣੇ ਮੁੰਡੇ ਨੂੰ ਆਖਿਆ, ਬੇਟਾ ਮੈਂ ਗੁਰੂ ਤੇਗ ਬਹਾਦਰ ਮਹਾਰਾਜ ਤੋਂ ਸਿੱਖੀ ਲਈ ਤੇ ਤੂੰ ਗੁਰੂ ਗੋਬਿੰਦ ਸਿੰਘ ਕੋਲ ਜਾ, ਕਿਉਂਕਿ ਮਹਾਰਾਜ ਤੇ ਸੱਚਖੰਡ ਚਲੇ ਗਏ ਤੇ ਗੁਰੂ ਗੋਬਿੰਦ ਸਿੰਘ ਹੁਣ ਅੰਮ੍ਰਿਤ ਛਕਾਉਂਦੇ ਨੇ, ਫਰਕ ਇਹ ਨਹੀਂ ਹੈ। ਇਹ ਖੰਡੇ ਫੜ ਦਾ ਅੰਮ੍ਰਿਤ ਪਹਿਲਾਂ ਚਰਨਾ ਅੰਮ੍ਰਿਤ ਉਹ ਤਬਦੀਲ ਕਰ ਦਿੱਤਾ ਸੀ ਤੇ ਹੁਣ ਅੰਮ੍ਰਿਤ ਛੱਕ ਕੇ ਸਿੰਘ ਬਣ ਕੇ ਆ। ਹਰੀ ਗੋਪਾਲ ਨੂੰ ਆਖਿਆ, ਲੈ ਬੇਟਾ ਤੂੰ ਜਾ। ਕਹਿੰਦਾ ਪਿਤਾ ਜੀ ਸਫ਼ਰ ਬੜਾ ਲੰਬਾ ਹੈ, ਬਾਰ ਬਾਰ ਪਿਤਾ ਦੇ ਕਹਿਣ ਤੇ ਜਾਣਾ ਪਿਆ। 500 ਰੁਪਈਆ ਦੇ ਦਿੱਤਾ, ਕਹਿੰਦੇ ਸਤਿਗੁਰਾਂ ਨੂੰ ਮੱਥਾ ਟੇਕਦੀ ਮੈਂ ਰੁਪਈਆ ਰੁਪਈਆ ਜੋੜ ਕੇ ਦਸਵੰਧ ਇਕੱਠਾ ਕੀਤਾ ਹੋਇਆ। ਉਸ ਵੇਲੇ ਦਾ 500 ਬਹੁਤ ਜ਼ਿਆਦਾ ਸੀ, ਬੜੀ ਕੀਮਤ ਸੀ 500 ਰੁਪਏ। ਸਤ ਸੰਗਤ ਉਹ 500 ਰੁਪਇਆ ਲੈ ਕੇ, ਇੱਕ ਬੇਨਤੀ ਹੈ ਪ੍ਰਬੰਧਕਾਂ ਦੇ ਚਰਨਾਂ ਕਿ ਇਹ ਜਿਹੜੇ ਟੈਂਟ ਵਾਲੇ ਨੇ ਇਹਨਾਂ ਨੂੰ ਬੇਨਤੀ ਕਰ ਦਿਓ ਵੀ ਬਾਅਦ ਵਿੱਚ ਇਕੱਠਾ ਕਰ ਲੈਣ, ਇਹ ਹੁਣੇ ਕਹਿ ਲਾ ਰਹੇ ਨੇ, ਘੱਟਾ ਉੱਡਦਾ ਸਾਰੀ ਸੰਗਤ ਤੇ ਪੈਂਦਾ ਤੇ ਸਤਿਗੁਰਾਂ ਤੇ ਵੀ ਪੈਂਦਾ। ਇਹ ਜਦੋਂ ਸਮਾਪਤੀ ਹੋਏਗੀ ਨਾ ਬਾਅਦ ਚਲਾ ਲੈਣ, ਉਂਝ ਵੀ ਤੇ ਲੱਗੇ ਹੀ ਰਹਿਣਾ ਵੀ ਜੇ ਕਿਤੇ ਨਾ ਪੱਟਿਆ ਜਾਂਦਾ ਤੇ ਫਿਰ ਵੀ ਇਹਨਾਂ ਨੇ ਸ਼ਾਮ ਨੂੰ ਇਕੱਠਾ ਕਰਨਾ। ਹੁਣ ਇਹਨੂੰ ਪਿਆ ਰਹਿਣ ਨੂੰ ਜਿੱਥੇ ਪਿਆ, ਸਾਧ ਸੰਗਤ ਬੈਠਣਾ ਬੈਠੋ ਨਹੀਂ ਤੇ ਬਾਹਰ ਜਾ ਕੇ ਲੰਗਰ ਪ੍ਰਸ਼ਾਦ ਛਕ ਲਓ, ਇਕਾਗਰਤਾ ਬਣਾ ਕੇ ਰੱਖੋ, ਜਰਾ ਆਪਣਾ ਧਿਆਨ ਜੁੜਿਆ ਰਹੇ, ਧਿਆਨ ਦੇਣਾ। 500 ਰੁਪਈਆ ਲੈ ਕੇ ਹਰੀ ਗੋਪਾਲ ਤੁਰ ਪਿਆ ਪਿਤਾ ਦੇ ਕਹਿਣ ਤੇ। ਬਸੰਬਰ ਦਾਸ ਦੀ ਬੜੀ ਸ਼ਰਧਾ, ਹਰੀ ਗੋਪਾਲ ਅਜੇ ਗਿਆ ਹੀ, ਉਹਦੀ ਸ਼ਰਧਾ ਕਿੱਥੇ ਬਣਨੀ, ਤੇ ਹੁਣ ਚੱਲਿਆ ਸੰਗ ਤੁਰਿਆ, ਇਕੱਠੇ ਹੋ ਕੇ ਤੁਰੇ ਕਾਫੀ ਜਣੇ, ਉਹਨਾਂ ਦੇ ਨਾਲ ਇਹ ਤੁਰ ਪਿਆ ਸੰਗਤ ਦੇ ਨਾਲ ਨਾਲ, ਪਹਿਲੀ ਵਾਰੀ ਚੱਲਿਆ ਸਤਿਗੁਰਾਂ ਦੇ ਦਰਸ਼ਨ। ਸੰਗਤਾਂ ਸ਼ਬਦ ਪੜ੍ਹਦੀਆਂ ਨੇ, ਇਹਨੂੰ ਕਿਹੜਾ ਪੜ੍ਹਨੇ ਆਉਂਦੇ ਨੇ, ਕਦੇ ਪੜ੍ਹੀ ਨਹੀਂ। ਗੁਰਾਂ ਦੀ ਪ੍ਰੀਤ ਸਾਰੇ ਜੱਗ ਨਾਲੋਂ ਮਿੱਠੀ ਹੈ, ਉਹਨਾਂ ਨੂੰ ਕੀ ਪਤਾ ਜਿਹਨਾਂ ਲਾ ਕੇ ਨਾ ਦਿੱਤੀ। ਉਹ ਤੇ ਮਖੌਲ ਸਮਝਦੇ ਨੇ, ਉਹ ਤੇ ਦੇਖਦੇ ਨੇ ਵੀ ਕਰਦੇ ਕੀ ਨੇ, ਕੀ ਬੋਲਦੇ ਨੇ, ਕੀ ਪੜ੍ਹਦੇ ਨੇ, ਪਤਾ ਹੀ ਕੋਈ ਨਹੀਂ। ਇਸ ਪਾਸੇ ਤੁਰੇ ਨਹੀਂ, ਗਾਉਣ ਵਾਲਿਆਂ ਦੀ ਕੱਲੀ ਕੱਲੀ ਗੱਲ ਸਮਝ ਆਉਂਦੀ ਹੈ।
ਪਰ ਇੱਥੇ ਆ ਜਾਓ ਤੇ ਪਤਾ ਹੀ ਨਹੀਂ ਲੱਗਦਾ ਵੀ ਕਹਿੰਦੇ ਕੀ, ਸਮਝ ਨਹੀਂ ਆਉਂਦੀ ਕੋਈ, ਕਿਉਂਕਿ ਇੱਧਰ ਧਿਆਨ ਹੀ ਨਹੀਂ ਸਾਡਾ। ਜੇ ਇੱਧਰ ਧਿਆਨ ਹੋਏਗਾ ਤੇ ਪਤਾ ਲੱਗੇਗਾ। ਤੁਰਿਆ ਜਾ ਰਿਹਾ, ਸੰਗਤ ਜਾ ਰਹੀ ਹੈ ਸਤਿਗੁਰਾਂ ਦੇ ਦਰਸ਼ਨ ਕਰਨ, ਇਹ ਵੀ ਨਾਲ ਨਾਲ। ਤੇ ਸੰਗਤਾਂ ਦਾ ਸੁਭਾਅ ਹੁੰਦਾ ਸੀ ਰਸਤੇ 'ਚ ਗੱਲ ਨਹੀਂ ਕੋਈ ਕਰਨੀ, ਕਿਸੇ ਨੇ ਬੋਲਣਾ ਨਹੀਂ, ਰਸਤੇ ਵਿੱਚ ਜਾਣਾ ਤੇ ਸ਼ਬਦ ਪੜ੍ਹਦੇ ਜਾਣਾ, ਵਾਪਸ ਆਉਣਾ ਤੇ ਸ਼ਬਦ ਪੜ੍ਹਦੇ ਆਉਣਾ, ਕੋਈ ਗੱਲ ਨਾ ਹੋਵੇ ਦੁਨੀਆ। ਸੰਗਤਾਂ ਜਾ ਰਹੀਆਂ ਨੇ ਚਰਨ ਚੱਲੋ ਮਾਰਗ ਗੋਬਿੰਦ, ਚੱਲਦੇ ਚੱਲਦੇ ਨਾਲ ਸ਼ਬਦ ਪੜ੍ਹਦੇ ਜਾ ਰਹੇ ਨੇ ਤੇ ਹਰੀ ਗੋਪਾਲ ਵੀ ਨਾਲ ਨਾਲ ਜਾ ਰਹੇ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਅਨੰਦਪੁਰ ਸਾਹਿਬ ਦੀ ਧਰਤੀ ਤੇ। ਉਹ ਪੂਰੀ ਆਨੰਦਾਂ ਦੀ, ਐਵੇਂ ਅਨੰਦਪੁਰ ਨਹੀਂ ਸੀ ਸੱਚਮੁੱਚ ਪੂਰੀ ਸੀ। ਆਨੰਦ, ਆਨੰਦ ਦਾ ਮਤਲਬ ਖੁਸ਼ੀ, ਖੇੜਾ। ਉਹ ਪੁਰੀ ਦੇ ਵਿੱਚ ਸਦਾ ਹੀ ਆਨੰਦ ਰਹਿੰਦਾ ਸੀ, ਰਵੇ ਵੀ ਕਿਉਂ ਨਾ, ਕਿਉਂਕਿ ਬਾਜਾਂ ਵਾਲੇ ਵਿੱਚ ਵੱਸਦੇ ਹੈ ਆਨੰਦ। ਅੱਜ ਵੀ ਉੱਥੇ, ਅੱਜ ਵੀ ਆਨੰਦ। ਅਸੀਂ ਜਾਈਏ, ਅੰਮ੍ਰਿਤ ਛੱਕ ਕੇ ਆਈਏ ਆਨੰਦਪੁਰ ਦੀ ਧਰਤੀ ਤੇ, ਉਹ ਚਰਨ ਪਰਸੀਏ, ਚਰਨ ਧੂੜ ਲਈਏ ਤੇ ਸਾਧ ਸੰਗਤ ਅੱਜ ਵੀ ਸਾਡੇ ਜੀਵਨ 'ਚ ਆਨੰਦ ਬਣ ਸਕਦਾ। ਆਨੰਦਪੁਰ ਜਾਂਦੇ ਹਾਂ, ਕਈ ਉੱਥੇ ਵੀ ਠੇਕਾ ਲੱਭਦੇ ਨੇ, ਕਈ ਆਨੰਦਪੁਰ ਜਾ ਕੇ ਵੀ ਵੇਖਦੇ ਨੇ ਮਾਸ ਕਿੱਥੋਂ ਮਿਲੇਗਾ, ਉਹਨਾਂ ਦੇ ਜੀਵਨ 'ਚ ਕੀ ਆਨੰਦ ਆਉਣਾ। ਆਨੰਦਪੁਰ ਜਾਓ, ਆਨੰਦਪੁਰ ਮਹਾਰਾਜ ਨੇ ਖਾਲਸਾ ਸਾਜਿਆ, ਅੰਮ੍ਰਿਤ ਛੱਕ ਕੇ ਆ ਜਾਓ ਤੇ ਸਾਰੇ ਜੀਵਨ ਵਾਸਤੇ ਆਨੰਦ ਬਣ ਜਾਏਗਾ, ਸਦਾ ਆਨੰਦ ਰਹੇ। ਦਿਨ ਵੀ ਰਾਤ ਵੀ ਆਨੰਦ ਹੀ ਆਨੰਦ। ਉਹ ਪੂਰੀ ਆਨੰਦਾਂ ਦੀ, ਜਿੱਥੇ

ਆਨੰਦ ਪੁਰ ਸਦਾ ਆਨੰਦ ਉਸ ਪੁਰੀ ਵਿੱਚ ਜਿੱਥੇ ਸਤਿਗੁਰੂ ਰਹਿੰਦੇ ਨੇ, ਜਿਨ੍ਹਾਂ ਦੇ ਮਨਾਂ ਵਿੱਚ ਸਤਿਗੁਰੂ ਵੱਸਦੇ ਨੇ ਉਹਨਾਂ ਦੇ ਅੰਦਰ ਵੀ ਆਨੰਦ ਹੀ ਆਨੰਦ। ਹਰੀ ਗੋਪਾਲ ਤੁਰਿਆ, ਸੰਗਤ ਸ਼ਬਦ ਪੜ੍ਹਦੀ ਹੈ, ਨਾਲ ਨਾਲ ਜਾ ਰਿਹਾ, ਪਹੁੰਚ ਗਏ ਆਨੰਦਪੁਰ ਸਾਹਿਬ ਦੀ ਧਰਤੀ ਤੇ। ਜਦੋਂ ਗਏ ਸਤਿਗੁਰੂ ਆਨੰਦਪੁਰ ਵਿੱਚ ਨਹੀਂ ਸਨ, ਸ਼ਿਕਾਰ ਖੇਡਣ ਗਏ। ਮਹਾਰਾਜ ਜੀ ਸਤਿਗੁਰੂ ਕਿੱਥੇ ਗਏ ਨੇ? ਸੰਗਤ ਨੇ ਪੁੱਛਿਆ ਜਾ ਕੇ, ਮਹਾਰਾਜ ਜੀ ਕਿੱਥੇ ਨੇ? ਕਹਿੰਦੇ ਸਤਿਗੁਰੂ ਤੇ ਸ਼ਿਕਾਰ ਖੇਡਣ ਗਏ ਨੇ, ਸ਼ਾਮ ਨੂੰ ਮੁੜਨਗੇ। ਸੰਗਤਾਂ ਦੇ ਅੰਦਰ ਇੰਨੀ ਬੇਬਲਤਾ ਆਈ ਹੈ, ਕਹਿੰਦੇ ਸ਼ਾਮ ਕਦੋਂ ਆਈ, ਕਦੋਂ ਦੇ ਤੁਰੇ ਆ, ਦਰਸ਼ਨਾਂ ਦੀ ਇੰਨੀ ਭੁਲੱਖ ਹੈ। ਕਹਿੰਦੇ ਅੱਜ ਕਰਦੇ ਆ, ਜੰਗਲ 'ਚ ਚੱਲਦੇ ਆ, ਜਿੱਥੇ ਮਿਲ ਗਏ ਉੱਥੇ ਦਰਸ਼ਨ ਕਰ ਲੈਣ, ਇੱਕ ਮਿੰਟ ਵੀ ਨਹੀਂ ਲੰਘਾਉਣਾ। ਆਨੰਦਪੁਰ ਨਹੀਂ ਰੁਕੇ, ਸਤਿਗੁਰਾਂ ਤੋਂ ਬਿਨਾਂ ਤੇ ਉਹ ਵੀ ਸੁੰਦਰ ਸੁੰਦਰ ਦਿਸਦਾ। ਤੁਰ ਪਏ ਸੰਗਤ ਨਾਲ, ਹਰੀ ਗੋਪਾਲ ਨਾਲ। ਮਹਾਰਾਜ ਜੀ ਜਿੱਧਰ ਗਏ ਸੀ ਉੱਧਰ ਚਲੇ ਗਏ। ਅੱਗੇ ਵੇਖਿਆ ਤੇ ਸਤਿਗੁਰੂ ਮਿਲ ਪਏ, ਬੜਾ ਚਾ ਚੜਿਆ ਸੰਗਤ। ਸਤਿਗੁਰਾਂ ਦੇ ਕੀਤੇ ਦਰਸ਼ਨ, ਜਨਮਾਂ ਜਨਮਾਂਤਰਾਂ ਦੀ ਮੈਲ ਕੱਟੀ, ਮੱਥਾ ਟੇਕਿਆ ਸਾਰਿਆਂ, ਚਰਨਾਂ ਤੇ ਸਿਰ ਰੱਖ ਰੱਖ ਕੇ ਸੰਗਤਾਂ ਰੋਣ ਵੀ, ਵੈਰਾਗ ਦਾ ਜਲ ਆ ਗਿਆ ਕਰੇ। ਜਦੋਂ ਬਹੁਤੀ ਖੁਸ਼ੀ ਹੋਵੇ ਫਿਰ ਵੀ ਅੱਖਾਂ ਚੋਂ ਪਾਣੀ ਆ ਜਾਂਦਾ, ਰੋਂਦੇ ਆ ਤਾਂ ਵੀ। ਜੇ ਵਿਰਾਗ ਹੋਵੇ, ਕੋਈ ਦੁੱਖ ਲੱਗੇ ਤਾਂ ਵੀ, ਕਈ ਵਾਰੀ ਖੁਸ਼ੀ ਦੇ ਵੀ ਅੱਥਰੂ ਹੰਝੂ ਇਹਨਾਂ ਅੱਖਾਂ ਦੇ ਵਿੱਚੋਂ ਆਉਂਦੇ ਨੇ। ਖੁਸ਼ੀ ਸਾਧ ਸੰਗਤ ਬੜਾ ਖੇੜਾ ਹੋਇਆ, ਦਰਸ਼ਨ ਕੀਤੇ। ਹਰੀ ਗੋਪਾਲ ਨੇ ਮੱਥਾ ਨਹੀਂ ਟੇਕਿਆ, ਮਰਦ ਦਰਸ਼ਨ ਤੇ ਕਰ ਲਿਆ, ਸਾਰਿਆਂ ਨੇ ਚਰਨਾਂ ਤੇ ਸਿਰ ਇਹਨੇ ਨਹੀਂ ਟੇਕਿਆ। ਕਹਿੰਦਾ ਮੈਂ ਨਹੀਂ ਟੇਕਣਾ, ਪਤਾ ਕਿਉਂ? ਇਹਨੂੰ ਜਾਣ ਸਾਰੀ ਸਤਿਗੁਰਾਂ ਤੇ ਸ਼ੰਕਾ ਪੈ ਗਈ, ਕਹਿੰਦੇ ਇਹ ਕਾਹਦਾ ਗੁਰੂ ਹੈ? ਮੇਰਾ ਪਿਓ ਤੇ ਐਵੇਂ ਕਹੀ ਜਾਂਦਾ, ਗੁਰੂ ਗੁਰੂ ਗੁਰੂ ਗੁਰੂ, ਇਹ ਕਾਹਦਾ ਗੁਰੂ ਹੈ? ਕਿਉਂ? ਇੱਕ ਹੱਥ 'ਚ ਬਾਜ, ਇੱਕ ਹੱਥ 'ਚ ਬਟੇਰਾ, ਤੇ ਬਾਜ ਬਟੇਰੇ ਦਾ ਮਾਸ ਖਾ ਰਿਹਾ ਨੋਚ ਨੋਚ ਕੇ, ਇਹ ਆਪ ਖਵਾ ਰਿਹਾ, ਇਹ ਗੁਰੂ ਹੈ ਕੋਈ? ਸ਼ੰਕਾ ਆ ਗਈ ਮਨ 'ਚ, ਸ਼ੰਕਾ ਦਾ ਸਮਾਧਾਨ ਹੋਣਾ ਬਹੁਤ ਜ਼ਰੂਰੀ ਹੈ, ਸ਼ੰਕਾ ਨਿਵਿਰਤ ਹੋਣੀ ਬਹੁਤ ਜ਼ਰੂਰੀ ਹੈ। ਜੇ ਸ਼ੰਕਾ ਬਣੀ ਰਹੀ ਤੇ ਸ਼ਰਧਾ ਖਤਮ ਹੋ ਜਾਂਦੀ। ਜੇ ਮਨ ਵਿੱਚ ਗੁਰੂ ਪ੍ਰਤੀ ਕੋਈ ਸ਼ੰਕਾ ਆ ਜਾਏ ਨਾ, ਨਾਲ ਦੀ ਨਾਲ ਕੱਢ ਲੈਣੀ ਚਾਹੀਦੀ। ਜੇ ਸ਼ੰਕਾ ਰਹਿ ਗਈ ਤੇ ਸ਼ਰਧਾ ਉਹਨੇ ਤੋੜ ਦੇਣੀ ਆਪਣੀ। ਜਿੱਥੇ ਸ਼ਰਧਾ ਹੈ ਉੱਥੇ ਕਦੇ ਸ਼ੰਕਾ ਨਹੀਂ ਆ ਸਕਦੀ। ਜੇ ਗੁਰੂ ਮਹਾਂਪੁਰਖ ਤੇ ਸ਼ਰਧਾ ਹੋਵੇ ਤੇ ਸ਼ੰਕਾ ਨਹੀਂ ਹੁੰਦੀ, ਜੇ ਸ਼ੰਕਾ ਹੋਵੇ ਫਿਰ ਕਦੇ ਸ਼ਰਧਾ ਹੋ ਹੀ ਨਹੀਂ ਸਕਦੀ। ਸ਼ਰਧਾ ਤੇ ਬਾਹਰ ਗਈ ਹੈ, ਜੇ ਆ ਗਿਆ ਵੀ ਇੰਜ ਨੀ ਇੰਜ, ਫਿਰ ਸ਼ਰਧਾ ਕਿੱਥੇ? ਸ਼ਰਧਾ ਹਾਲੀ ਬਹੁਤ ਜ਼ਰੂਰੀ, ਸ਼ਰਧਾ ਟੁੱਟ ਜਾਂਦੀ ਹੈ।

0: ਇੱਕਾ ਬਣ ਗਏ। ਕਾਹਦਾ? ਬਟੇਰੇ ਦਾ ਮਾਸ ਖਾਂਦਾ ਬਾਜ, ਇੱਕ ਹੱਚ ਬਾਜ, ਇੱਕ ਹੱਚ ਬਟੇਰਾ, ਇਹ ਕਾਹਦਾ? ਗੁਰੂ ਹੈ। ਸ਼ੰਕਾ ਮਨ ਚ ਆ ਗਈ। ਸੰਗਤ ਨੇ ਬੇਨਤੀ ਕੀਤੀ, ਮਹਾਰਾਜ ਸ਼ੰਕਾ ਨਿਵਿਰਤ ਕਰੋ, ਇਹ ਕੀ ਖੇਡ ਵਰਤਾ ਰਹੇ ਹੋ? ਸਤਿਗੁਰੂ ਕਹਿਣ ਲੱਗੇ, ਭਾਈ ਬਾਜ ਸੀ ਪਿਛਲੇ ਜਨਮ ਚ ਸ਼ਾਹੂਕਾਰ, ਬਟੇਰਾ ਸੀ ਜ਼ਿਮੀਦਾਰ। ਜ਼ਿਮੀਦਾਰ ਗਿਆ ਸ਼ਾਹੂਕਾਰ ਕੋਲ, ਜਾ ਕੇ ਕਹਿਣ ਲੱਗਾ, ਜੀ ਮੈਨੂੰ ਮਾਇਆ ਦੀ ਲੋੜ, ਮਾਇਆ ਉਧਾਰ ਚਾਹੀਦੀ ਹੈ, ਇੰਨੀ ਤਾਰੀਖ ਨੂੰ ਮੈਂ ਮੋੜ ਦਿਆਂਗਾ। ਲੈ ਲਈ ਮਾਇਆ। ਸਮਾਂ ਲੰਘਦਾ ਗਿਆ, ਉਹ ਕਿਹਾ ਵੀ ਐਤਵਾਰ ਕੋਈ ਲਿਖਤ ਲਿਖਤ ਕਰੀਏ, ਕੋਈ ਪੈਸੇ ਜੇ ਦੇਣ ਲੱਗਿਆ ਤਾਂ ਲਿਖਤ ਵੀ ਜ਼ਰੂਰੀ ਹੈ। ਉਹ ਕਹਿੰਦੇ ਆਪਾਂ ਨੂੰ ਕਾਹਦਾ, ਤੂੰ ਵੀ ਗੁਰੂ ਸਤਿਗੁਰਾਂ ਕੋਲ ਜਾਂਦਾ, ਮੈਂ ਵੀ ਸਤਿਗੁਰਾਂ ਕੋਲ ਜਾਂਦਾ, ਆਪਣਾ ਭਾਈਚਾਰਾ, ਗੁਰ ਭਾਈ ਹੈ ਆਪਾਂ, ਤੇ ਆਪਣੀ ਕਾਹਦੀ ਲਿਖਤ? ਗੁਰ ਭਾਈ ਹੋਣ ਦੇ ਨਾਤੇ ਉਹ ਮਾਇਆ ਦੇ। ਸਤਿਗੁਰੂ ਕਹਿੰਦੇ ਸਮਾਂ ਲੰਘਦਾ ਗਿਆ, ਸਮਾਂ ਲੰਘਦਾ ਗਿਆ, ਜਦੋਂ ਆ ਗਿਆ ਸਮਾਂ ਮਾਇਆ ਦੇਣ ਦਾ, ਜ਼ਿਮੀਦਾਰ ਕਹਿੰਦਾ ਠਹਿਰ ਕੇ ਦਿਆਂਗਾ। ਹੋਰ ਲੰਘ ਗਿਆ ਮਹੀਨਾ, ਉਹ ਫਿਰ ਗਿਆ ਸ਼ਾਹੂਕਾਰ, ਜ਼ਿਮੀਦਾਰਾ ਪੈਸੇ ਦੇ ਭਰਾਵਾ ਮੇਰੇ ਲੋੜ ਹੈ। ਉਹਨੇ ਫਿਰ ਜਵਾਬ ਦਿੱਤਾ, ਕਹਿੰਦੇ ਠਹਿਰ ਕੇ ਦਿਆਂਗਾ। ਸਮਾਂ ਲੰਘਦਾ ਗਿਆ, ਲੰਘਦਾ ਗਿਆ। ਇੱਕ ਦਿਨ ਸ਼ਾਹੂਕਾਰ ਦਸ ਬੰਦੇ ਇਕੱਠੇ ਕਰਕੇ ਲੈ ਆ, ਕਹਿੰਦਾ ਹੁਣ ਮਾਇਆ ਦੇ, ਮੈਨੂੰ ਵੀ ਲੋੜ ਹੈ। ਜ਼ਿਮੀਦਾਰ ਸਾਫ਼ ਹੀ ਮੁੱਕਰ ਗਿਆ, ਕਹਿੰਦਾ ਮਾਇਆ ਲਈ ਨੀ ਦੇਣੀ ਕਾਹਦੀ ਹੈ?
1: ਸ੍ਰੀ ਵਾਹਿਗੁਰੂ
0: ਲਈ ਨੀ ਮਾਇਆ ਤੇ ਦੇਣੀ ਕਾਹਦੀ? ਜਵਾਬ ਦੇ। ਜਦੋਂ ਇੰਨੀ ਗੱਲ ਸੁਣੀ, ਸ਼ਾਹੂਕਾਰ ਚੁੱਪ ਕਰ ਗਿਆ, ਕਹਿੰਦਾ ਭਰਾਵਾ ਮਾਇਆ ਤੂੰ ਲਈ ਸੀ, ਮੈਂ ਮਾਇਆ ਦਿੱਤੀ ਸੀ, ਜਾਮਣ ਆਪਾਂ ਕੋਈ ਪਾਇਆ ਨਹੀਂ, ਪਰ ਉਹ ਜਾਮਣ ਪਾਇਆ ਕੌਣ? ਜਿਹੜਾ ਲੋਕ ਪ੍ਰਲੋਕ ਵਿੱਚ ਸਹਾਈ ਹੁੰਦਾ, ਕੌਣ? ਬਾਜਾ ਵਾਲੇ। ਉਹ ਜਾਮਣ ਨੇ ਤੈਨੂੰ ਯਾਦ, ਸਤਿਗੁਰਾਂ ਨੂੰ ਆਪਾਂ ਵਿੱਚ ਲਿਆ ਸੀ। ਕਹਿਣ ਲੱਗਾ ਮੈਨੂੰ ਨੀ ਪਤਾ, ਮੈਂ ਕੋਈ ਮਾਇਆ ਨਹੀਂ ਲਈ, ਨਾ ਮੈਂ ਸਤਿਗੁਰਾਂ ਨੂੰ ਜਾਣਦਾ। ਜਵਾਬ ਦੇ ਤਾ, ਕਹਿੰਦਾ ਚੰਗਾ, ਮੇਰਾ ਤੇ 500 ਬਿਨਾ ਸਰ ਜਾਏਗਾ, ਪਰ ਹੁਣ ਇਹਦਾ ਫੈਸਲਾ ਬਾਜਾ ਵਾਲੇ ਆਪ ਕਰਨਗੇ।
1: ਸ੍ਰੀ ਵਾਹਿਗੁਰੂ
0: ਹੱਕ ਪਰਾਇਆ
1: ਨਾਨਕਾ
0: ਉਸ ਸੂਰ ਸਗਾਏ, ਗੁਰਪੀਰ ਸਾਮਾ ਤਾਂ ਪਰੇ ਜੋ ਮੁਰਦਾਰ ਨਾ
1: ਖਾਏ।
0: ਪਰਾਇਆ ਹੱਕ ਨਹੀਂ ਖਾਏਗਾ, ਹਿਸਾਬ ਸਭ ਦੇਣਾ ਪੈਂਦਾ। ਜੇ ਪਰਾਇਆ ਹੱਕ ਖਾ ਲਈਏ ਨਾ, ਉਹ ਨਿਕਲਦਾ, ਕਈ ਗੁਣਾ ਹੋ ਕੇ ਨਿਕਲਦਾ, ਵੇਖਦਿਆਂ ਵੇਖਦੇ ਨਿਕਲ ਜਾਂਦਾ। ਇੱਕ ਗਰੀਬ ਮਾਰ ਕਰ ਲਓ, ਐਸੀ ਹਾਲ ਲੱਗੇਗੀ, ਰਹਿਣੇ ਕੱਖ ਨਹੀਂ ਆ ਕੇ ਸਤਨਾਮ
1: ਸ੍ਰੀ ਵਾਹਿਗੁਰੂ
0: ਰਹਿਣਾ ਕੱਖ। ਇਨਸਾਨ ਗਰੀਬ ਕੋ ਮਤ ਸਤਾ, ਉਹ ਰੋ ਦੇਗਾ, ਕਿਸੇ ਗਰੀਬ ਨੂੰ ਸਤਾਉਣਾ ਨਹੀਂ, ਉਹ ਰੋ ਦੇਗਾ ਜਬ ਸੁਣੇਗਾ ਸਭ ਕਾ ਮਾਲਕ ਤੋਂ ਜੜ ਸੇ
1: ਖੋਦੇ
0: ਖੋਦੇ। ਧਿਆਨ ਦਿਓ, ਜਵਾਬ ਦੇ। ਉਹ ਸਤਿਗੁਰੂ ਕਹਿਣ ਲੱਗੇ, ਜ਼ਿਮੀਦਾਰ ਵੀ ਮਰ ਗਿਆ, ਮਰ ਗਿਆ ਸ਼ਾਹੂਕਾਰ ਵੀ, ਥੋੜਾ ਸਮਾਂ ਪਾ ਕੇ ਹੁਣ ਇਹਨਾਂ ਦਾ ਹਿਸਾਬ ਕਿਤਾਬ ਲਵੇੜ ਰਹੇ ਆ। ਜ਼ਿਮੀਦਾਰ ਬਣ ਗਿਆ ਬਟੇਰਾ, ਸ਼ਾਹੂਕਾਰ ਬਣ ਗਿਆ ਬਾਜ, ਹੁਣ ਇਹਦਾ ਮਾਸ ਖਾ ਰਿਹਾ। ਸਤਨਾਮ
1: ਸ੍ਰੀ ਵਾਹਿਗੁਰੂ।
0: ਇਸ ਕਰਕੇ ਜੇ ਕਿਸੇ ਦਾ ਕਰਜ਼ਾ ਕੁਰਜ਼ਾ ਹੋਵੇ ਨਾ, ਦੇ ਦੇਣਾ ਚਾਹੀਦਾ, ਔਖੇ ਸੌਖੇ ਹੋ ਗਏ, ਨਹੀਂ ਤੇ ਵੇਖ ਲਓ ਹਿਸਾਬ ਕਿਤਾਬ ਔਖਾ ਹੋ ਜਾਣਾ, ਕੰਮ ਮਹਿੰਗਾ ਹੋ ਜਾਣਾ, ਮੁੱਕਰਨਾ ਨਹੀਂ ਕਦੇ, ਜੇ ਮੁੱਕਰ ਕੇ ਕੰਮ ਖਰਾਬ ਹੋ ਜਾਣਾ। ਸਾਧ ਸਿੰਘ ਜੀ, ਪਰ ਕਈ ਬਾਣੀ ਦੀਆਂ ਪੰਕਤੀਆਂ ਨੇ, ਕਹਿੰਦੇ ਕੇਤੇ ਲੈ ਲੈ ਮੁੱਕਰ ਪਾਏ, ਸੁਥਰਾ ਖਾਂਦਾ ਰਿਹਾ ਦੁਕਾਨ ਤੋਂ ਲੈ ਲੈ ਕੇ ਸਮਾਨ, ਕੋਈ ਉੱਥੇ ਪੰਸਾਰੀ ਵਾਲਾ, ਜਦੋਂ ਉਹਨੇ ਮਾਇਆ ਮੰਗੀ ਤਾਂ ਮੁੱਕਰ ਗਏ, ਕਹਿੰਦੇ ਮੈਂ ਤਾਂ ਖਾਧਾ ਹੀ ਕੁਛ ਨਹੀਂ, ਸੁਥਰਾ। ਉਹ ਆ ਗਿਆ ਸਤਿਗੁਰਾਂ ਦੇ ਦਰਬਾਰ, ਦਰਬਾਰ ਸਜਿਆ ਪਿਆ, ਕਹਿੰਦਾ ਮਹਾਰਾਜ ਇਹ ਸਿੱਖਿਆ ਦਿੰਦੇ ਹੋ ਇਹਨਾਂ ਨੂੰ, ਇਹ ਤੇ ਮੁੱਕਰ ਗਿਆ, ਮੇਰੇ ਤੋਂ ਛਕਦਾ ਰਿਹਾ, ਹੁਣ ਮੁੱਕਰ ਗਿਆ, ਜਦੋਂ ਪੈਸੇ ਦੇਣ ਦਾ ਟਾਈਮ ਆਇਆ। ਸਤਿਗੁਰਾਂ ਨੇ ਬੁਲਾ ਲਿਆ, ਸੁਧਰਿਆ, ਕੀ ਗੱਲ ਭਾਈ? ਜਾਊ ਕਰਕੇ ਤੂੰ ਪੈਸੇ ਲੈ ਕੇ ਮੁੱਕਰ ਗਿਆ? ਕਹਿੰਦਾ ਮਹਾਰਾਜ ਜੀ, ਮੈਂ ਤੁਹਾਡੀ ਪੰਗਤੀ ਜਿਹੜੀ ਗੁਰੂ ਨਾਨਕ ਸਾਹਿਬ ਜੀ ਉਹ ਪੂਰੀ ਕੀਤੀ ਹੈ। ਕਹਿੰਦੇ ਕਿਹੜੀ? ਕੇਤੇ ਲੈ ਲੈ ਮੁੱਕਰ ਪਾਏ, ਵੀ ਲੈ ਕੇ ਮੁੱਕਰ ਜਾਣਾ ਚਾਹੀਦਾ। ਸਤਿਗੁਰ ਕਹਿਣ ਲੱਗਿਆ, ਗਾਹ ਵਾਲੀ ਪੰਗਤੀ ਕੌਣ ਪੜੂ? ਕਹਿੰਦਾ ਜੀ, ਗਾਹ ਹੋਰ ਸਿੱਖ ਥੋੜੇ ਨੇ, ਮੈਨੂੰ ਜਿੰਨੀ ਲੋੜ ਸੀ ਪੜ੍ਹਨੀ, ਬਾਕੀ ਇਹ ਪੜ੍ਹ। ਸਾਰੀ ਪੰਗਤੀ ਦਾ ਅਰਥ ਤੇ ਫੇਰ ਗੱਲ ਤੇ ਅਰਥ ਫੇਰ ਹੀ ਬਣੇਗਾ, ਤੇ ਸਾਰੀ ਪੰਗਤੀ ਪੜ੍ਹਾਂਗੇ ਅੱਗੇ ਵੀ। ਉਹ ਇੱਕੋ ਗੱਲ ਲੈ ਲਈ, ਇਹੀ ਕੰਮ ਆਪਣਾ, ਢੁਕਦਾ ਕੰਮ ਲੈ ਲੈਣਾ, ਬਾਕੀ ਛੱਡ ਲੈਣਾ। ਸਤ ਸੰਗਤ ਜੀ ਜਿਵੇਂ ਕਾਰਡ ਤੇ ਲਿਖਾ ਲਿਆ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਬਸ ਇੰਨਾ ਹੀ ਨਹੀਂ। ਪਰ ਇਹ ਦੇਖੀ ਗੁਰਮੁਖ ਤਾਂ ਹੀ ਹੈ ਜੇ ਗੁਰਮੁਖਾਂ ਵਾਲੇ ਕਰਮ ਹੋਣ, ਗੁਰਮੁਖ ਤਾਂ ਹੀ ਹੈ ਜੇ ਗੁਰਮੁਖਾਂ ਵਾਲੇ ਕਰਮ ਹੋਣ। ਜੇ ਕਰਮ ਮਾੜੇ ਨੇ ਫਿਰ ਤੇ ਬਨ ਪਾਪਾਂ ਦੀਆਂ

ਹੁਣ ਬੇਨਤੀ ਹੈ ਕਿ ਪੰਜ ਪਿਆਰੇ ਆਉਣਗੇ ਸਟੇਜ, ਆਪਾਂ ਉਹਨਾਂ ਦੇ ਦਰਸ਼ਨ ਕਰਨੇ ਨੇ। ਇੱਕ ਬੇਨਤੀ ਜ਼ਰੂਰੀ ਧਿਆਨ ਨਾਲ ਸੁਣ ਲਓ, ਕਿਸੇ ਨੇ ਖੜੇ ਨਹੀਂ ਹੋਣਾ, ਜਿੱਥੇ ਬੈਠੇ ਆ ਇਵੇਂ ਜਿਵੇਂ ਬੈਠੇ ਰਹਿਣਾ ਤੇ ਆਪਣਾ ਪਤਾ ਰੱਖਣਾ ਵੀ ਇਹ ਸਮਾਗਮ ਵਿੱਚ ਜੀਵਨ ਕਿੰਨਿਆਂ ਦਾ ਬਣਿਆ, ਝਾੜ ਕੀ ਨਿਕਲਿਆ। ਇੱਕ ਬੇਨਤੀ ਹੈ, ਗੁਰੂ ਗੋਬਿੰਦ ਸਿੰਘ ਦੇ ਬਚਨ ਨੇ, ਖਾਲਸਾ ਮੇਰੋ ਰੂਪ ਹੈ ਖਾਸ। ਜਿੱਥੇ ਪੰਜ ਪਿਆਰੇ ਆ ਗਏ, ਖਾਲਸਾ ਆ ਗਿਆ, ਉੱਥੇ ਸਮਝ ਲਓ ਮੈਂ ਆ ਗਿਆ। ਇਹ ਸਤਿਗੁਰਾਂ ਦੇ ਬਚਨ ਨੇ ਤੇ ਕਿਸੇ ਨੇ ਖੜੇ ਨਹੀਂ ਹੋਣਾ ਭਾਈ, ਇਕਾਗਰਤਾ ਬਣਾ ਕੇ ਰੱਖਣੀ ਹੈ, ਪੰਜ ਪਿਆਰਿਆਂ ਦੇ ਦਰਸ਼ਨ ਕਰਨੇ ਨੇ, ਆਉਣਗੇ ਸਟੇਜ ਤੇ। ਸਤਿਗੁਰਾਂ ਦੇ ਬਚਨ ਹਨ, ਆਓ ਅੱਜ ਕਾਰੇ ਵਿੱਚ ਸਾਰਿਆਂ ਨੇ ਸਾਥ ਦੇ ਬੋਲੋ।

ਪਤਾ ਕਦੋਂ ਜਦੋਂ ਜਕਾਰੇ ਲੱਗਣਗੇ।

ਇਹਦਾ ਕਾਰਨ ਕੀ ਹੈ? ਇਹਦੇ ਨਾਲ ਜਾਗਰਤੀ ਆਉਂਦੀ ਹੈ, ਚੇਤਨਤਾ, ਵੀਰ ਰਸ। ਕਈਆਂ ਦਾ ਜੀ ਕਰਦਾ ਫਿਰ ਅਮਰ ਸ਼ਕਤ, ਜਿਵੇਂ ਨਗਰ ਕੀਰਤਨ ਕਾਹਦੇ ਵਾਸਤੇ ਹੁੰਦਾ? ਨਗਰ ਕੀਰਤਨ ਦਾ ਮਤਲਬ ਕੀ ਹੈ? ਵੀ ਚੇਤਨਤਾ ਹੀ ਆਏਗੀ, ਜਿੱਥੋਂ ਜਿੱਥੋਂ ਲੰਘੇਗਾ ਲੋਕ ਵੇਖਣਗੇ, ਉਹਨਾਂ ਦਾ ਵੀ ਜੀ ਕਰੇਗਾ ਅਮਰ ਸ਼ਕਤ। ਬੜੇ ਨੇ ਜਿਹੜੇ ਨਗੁਰੇ ਨੇ, ਇਹ ਖਾਲਸੇ ਦੀ ਚੇਤਨਤਾ ਹੀ ਵੇਖਣਗੇ ਤਾਂ ਉਹਨਾਂ ਦਾ ਵੀ ਜੀ ਕਰੇਗਾ ਅਮਰ ਸ਼ਕਤ। ਕਈ ਨੇ ਫਿਰ ਉਹ ਕਹਿਣਗੇ ਦਾੜੀਆਂ ਰੱਖਣੀਆਂ ਨੇ, ਹੁਣ ਕੇਸ ਰੱਖਣੇ ਨੇ, ਦਾੜੀ ਰੱਖਣੀ, ਸ਼ਰਾਬਾਂ ਛੱਡਣੀਆਂ। ਜਿਹੜੇ ਹੋਏ ਹੀ ਪੱਥਰ ਦੇ, ਉਹਨਾਂ ਦੀ ਗੱਲਬਾਤ।

ਸੰਗਤ ਰਾਤ ਨੂੰ ਜ਼ਿਆਦਾ ਜਾਂਦੀ ਹੈ ਦੀਵਾਨਾ ਇਲਾਕੇ ਚ ਨੇੜੇ ਦੀਵਾਨ ਚੱਲ ਰਹੇ ਨੇ ਇਕੱਠੇ ਹੋ ਕੇ ਦੀਵਾਨ ਜੇ ਇੱਕ ਜਗ੍ਹਾ ਹੁੰਦੇ ਫਿਰ ਸਾਰੀ ਸੰਗਤ ਨੇ ਇੱਥੇ ਆਉਣਾ ਸੀ ਬਾਕੀ ਵਾਢੀਆਂ ਦਾ ਵੀ ਟਾਈਮ ਹੈ ਅੱਜ ਕੁਝ ਮੌਸਮ ਵੀ ਖਰਾਬ ਹੋ ਗਿਆ ਫਿਰ ਵੀ ਇਹ ਝਾੜ ਬਹੁਤ ਹੈ 135 ਪੁਰਾਣੇ ਜਿਹੜੇ ਗੁਰੂ ਕੇ ਜਹਾਜ਼ੇ ਚੜੇ ਨੇ ਅੱਜ ਉੱਥੇ ਰਾਤ 4:45 ਦੇ ਨਾਮ ਆਏ ਸੀ ਬੜੀ ਕਿਰਪਾ ਸਤਿਗੁਰਾਂ ਨੇ ਕੀਤੀ ਅੱਜ ਅੰਮ੍ਰਿਤ ਸੰਚਾਰ ਹੋਣਾ ਇਹ ਸਾਜ ਜਿਵੇਂ ਧਿਆਨ ਦਿਓ ਜਰਾ ਇੱਕ ਦੁਕਾਨਦਾਰ ਹੁੰਦਾ ਉਹਦੇ ਕੋਲ ਤੱਕੜੀ ਹੁੰਦੀ ਇਹੀ ਸਭ ਕੁਝ ਹੈ ਇਹਦੇ ਨਾਲ ਮਜ਼ਾਕ ਕਰੋਗੇ ਜੀਵਨ ਮਜ਼ਾਕ ਬਣ ਜਾਏਗਾ ਇਹਦਾ ਸਤਿਕਾਰ ਨਹੀਂ ਕਰੋਗੇ ਤੁਹਾਡਾ ਸਤਿਕਾਰ ਰਹਿਣਾ ਹੀ ਨਹੀਂ ਦੇਣੀ ਧਿਆਨ ਦਿਓ ਜਦੋਂ ਸਾਜ ਵਜਾਈਏ ਪਹਿਲਾਂ ਮੱਥਾ ਟੇਕੀਏ ਇਹਦੇ ਵਿੱਚ ਸਭ ਕੁਝ ਮਿਲੇਗਾ ਜਿਹਦਾ ਸਤਿਕਾਰ ਨਾ ਕੀਤਾ ਸਤਿਕਾਰ ਹੋਏਗਾ ਕਿ ਨਹੀਂ ਇੱਧਰ ਜਰਾ ਧਿਆਨ ਦਿਓ ਤੁਸੀਂ ਮੈਂ ਬੇਨਤੀ ਕਰ ਰਿਹਾ ਸੀ ਚੇਤਨ ਤਾਈ ਜੈਕਾਰਾ ਇੱਕ ਚੇਤਨ ਤਾਈ ਇਹਦੇ ਨਾਲ ਵੀਰ ਰਸ ਮਿਲਦਾ ਜੋਸ਼ ਮਿਲਦਾ ਤੇ ਸਾਰੇ ਸਾਥ ਦਿਓ ਜੀ

ਵਿਆਹਾਂ ਵਿੱਚ ਬੜੀਆਂ ਬਾਹਾਂ ਖੜੀਆਂ ਹੁੰਦੀਆਂ, ਕਿਉਂਕਿ ਉਦੋਂ ਭੰਗੜੇ ਪੈਂਦੇ ਨੇ, ਪੁੱਠੇ ਸਿੱਧੇ ਉਹ ਨੱਚਦੇ ਆ। ਦੇਖੋ ਇੱਥੇ ਤੇ ਮਾਵਾਂ ਹੀ ਖੜੀਆਂ ਕਰਨੀਆਂ ਨੇ, ਖੁਸ਼ੀ ਨੀ ਇੰਨਾ ਨੇ ਅੰਮ੍ਰਿਤ ਛਕਿਆ ਖੁਸ਼ੀ ਨੀ। ਜਿਹੜੇ ਮਨਮੁੱਖ ਨੇ ਉਹਨਾਂ ਨੂੰ ਨੀ ਖੁਸ਼ੀ, ਜਿਹਨਾਂ ਦੇ ਅੰਦਰ ਮਾੜਾ ਮੋਟਾ ਸਿੱਖੀ ਨਾਲ ਪਿਆਰ ਹੈ ਉਹਨਾਂ ਨੂੰ ਖੁਸ਼ੀ। ਇੱਕ ਸੌ ਪੈਂਤੀ ਕੋਈ ਥੋੜੇ ਨੀ ਹੁੰਦੇ, 135 ਦਾ ਜੀਵਨ ਬਣ ਗਿਆ। ਜਿਹੜੇ ਸ਼ਰਾਬਾਂ ਪੀਣ ਵਾਲੇ ਉਹਦੇ ਘਰ ਵਾਲੀਆਂ ਨੂੰ ਪੁੱਛੋ ਬਣੀ ਗੱਲ ਕਿ ਨਹੀਂ, ਉਹਨਾਂ ਦਾ ਤਾਂ ਜੀਵਨ ਬਣ ਗਿਆ, ਸਾਰੀ ਜ਼ਿੰਦਗੀ ਦਾ ਕੋੜ ਨਿਕਲ ਗਿਆ ਘਰਾਂ ਚੋਂ। ਜਿਨ੍ਹਾਂ ਦੇ ਪਿਤਾ ਨੇ ਅੰਮ੍ਰਿਤ ਛੱਕ ਲਿਆ, ਸ਼ਰਾਬ ਛੱਡਤੀ, ਉਹਨੂੰ ਪੁੱਛੋ ਕਿੰਨਾ ਕੁ ਖੁਸ਼ ਹੈ। ਬੱਚਿਆਂ ਨੂੰ ਪੁੱਛੋ, ਘਰ ਵਾਲੀ ਨੂੰ ਪੁੱਛੋ, ਜਿਨ੍ਹਾਂ ਦੇ ਪੁੱਤਰ ਨੇ ਸ਼ਰਾਬ ਛੱਡਤੀ ਅੰਮ੍ਰਿਤ ਛੱਕ ਲਿਆ, ਉਹ ਮਾਤਾ ਪਿਤਾ ਨੂੰ ਪੁੱਛੋ। ਆਪਾਂ ਸਾਰਿਆਂ ਦੀ ਖੁਸ਼ੀ ਸ਼ਰੀਕ ਹੋਣਾ, ਆਪਣੇ ਤੱਕ ਸੀਮਤ ਨਹੀਂ ਰਹਿਣਾ।

0: ਧਿਆਨ ਦਿਓ ਇੱਕ ਚੇਤਨ ਤਾਈ। ਕਈ ਪ੍ਰੇਮੀ ਕਹਿੰਦੇ ਨੇ ਇਹਨਾਂ ਦਾ ਕੀ ਫਾਇਦਾ, ਕਈ ਕਹਿੰਦੇ ਨੇ ਥੋੜੇ ਜਿਹੇ ਆਪਣੇ ਆਪ ਨੂੰ ਜ਼ਿਆਦਾ ਕਹਾਉਂਦੇ ਨੇ ਜਿਹੜੇ, ਉਹ ਕਹਿਣਗੇ ਇਹ ਬਾਵਾ ਖੜੀਆਂ ਕਰਨ ਦਾ ਕੀ ਫਾਇਦਾ। ਸੁਣ ਲਿਓ ਧਿਆਨ ਨਾਲ, ਜੇ ਕਈ ਨਹੀਂ ਕਰਦੇ, ਕਈ ਕਹਿੰਦੇ ਅਸੀਂ ਫਲਾਣੀ ਸੰਸਥਾ ਨਾਲ ਜੁੜੇ ਅਸੀਂ ਨੀ ਬਾਵਾਂ ਖੜੀਆਂ ਕਰਦੇ, ਉਹ ਧਿਆਨ ਦੇਣ ਕਿਉਂ ਨਹੀਂ ਕਰਦੇ। ਮੈਨੂੰ ਤੇ ਇਹ ਬਾਵਾਂ ਖੜੀਆਂ ਦਾ ਕਹਿੰਦੇ ਫਾਇਦਾ ਕੀ ਹੈ, ਇੱਕ ਮਹੀਨੇ ਵਿੱਚ 6,000 7,000 ਵੀ ਗੁਰੂ ਕੇ ਜਹਾਜ਼ ਚੜ੍ਹ ਜਾਂਦੇ। ਇਹ ਚੇਤਨਤਾ ਹੀ ਜ਼ਰੂਰ ਆਉਂਦੀ ਹੈ। ਕੋਈ ਹੋਵੇ ਉਦਮ ਕਰਨ ਵਾਲਾ, ਉਪਰਾਲਾ ਕਰੋ। ਤੁਸੀਂ ਦੇਖਦੇ ਹੋ ਹਰ ਥਾਂ ਤੇ ਅਸੀਂ 700 900 ਤੇ ਮੈਂ ਕੱਲ ਵੀ ਬੇਨਤੀ ਕੀਤੀ ਸੀ ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ, ਆ ਹੁਣ ਅੰਮ੍ਰਿਤ ਸੰਚਾਰ ਹੋਇਆ ਹੈ ਜੋ ਲੰਘੀ ਹੈ ਸੰਗਰਾਂਦ, ਤੇ ਉਧਰ 1,850 ਪੁਰਾਣੇ ਗੁਰੂ ਕੇ ਜਹਾਜ਼ ਚੜ੍ਹੇ। ਫਰਕ ਕਿਉਂ ਨਹੀਂ ਪੈਂਦਾ, ਚੇਤਨਤਾ ਹੀ ਆਉਂਦੀ ਹੈ, ਪਰ ਜਿਹੜੇ ਬੰਦੇ ਆਪ ਹੀ ਬੁੱਝੇ ਪਏ ਨੇ ਉਹਨੇ ਕਿਸੇ ਨੂੰ ਵੀ ਚੇਤਨ ਕਰਨਾ ਗੁੱਸਾ ਤਰਲਾ। ਉਹ ਬਾਵਾਂ ਖੜੀਆਂ ਕਰਨ ਜੋਗੇ ਨੇ, ਉਹ ਕਿਸੇ ਨੂੰ ਵੀ ਚੇਤਨ ਕਰਦੇ ਨੇ, ਉਹਨਾਂ ਦੇ ਅੰਦਰ ਕਿੱਥੇ ਹੈ ਜੋਸ਼, ਖਤਮ ਹੋ ਚੁੱਕੇ। ਬਸ ਜੋ ਵੀ ਸਪਿਰਿਟ ਹੈ, ਜੋ ਵੀ ਜੋਸ਼ ਹੈ, ਉਹ ਸਭ ਇਹਨਾਂ ਨੇ ਕੇਵਲ ਆਪਣੇ ਘਰ ਤੱਕ ਹੀ ਸੀਮਤ ਹੈ। ਜੋ ਵੀ ਅੰਦਰ ਸਪਿਰਿਟ ਮਾਰਨ ਨੇ ਭਰਿਆ, ਖੇਤਾਂ ਵਿੱਚ ਕੰਮ ਕਰਿਆ, ਬਾਹਰ ਉਦਮ ਜਾਣ ਵਾਸਤੇ ਮਿਹਨਤ ਕਰਦਾ ਰਿਹਾ, ਪਰ ਇੱਧਰ ਵੀ ਮਿਹਨਤ ਬਹੁਤ ਜ਼ਰੂਰੀ ਹੈ। ਪਰਿਵਾਰ ਪਾਲੋ, ਬੱਚੇ ਪਾਲੋ, ਆਪਣੇ ਜੀਵਨ ਵਿੱਚ ਯਤਨ ਕਰੋ ਕਿ ਮੈਂ 5 ਨੂੰ ਜ਼ਰੂਰ ਜੋੜਦਾ। 5 ਨੂੰ ਵੀ ਜੋੜਦਾ ਬਹੁਤ ਵੱਡੀ ਪ੍ਰਾਪਤੀ, 3 ਨੂੰ ਜੋੜ ਦਿਓ, 2 ਨੂੰ, 1 ਵੀ ਤੂੰ ਟੁੱਟਿਆ ਜੁੜ ਜਾਏ ਕਿਸੇ ਦਾ ਜੀਵਨ ਬਣ ਜਾਵੇ, ਕਿੱਡੀ ਵੱਡੀ ਬਖਸ਼ਿਸ਼। ਅਸੀਂ ਵਿਚੋਲੇ ਬਣ ਕੇ ਯਤਨ ਕਰਦੇ, 1, 2, 4, 10 ਸੋ ਮਹਾਰਾਜ ਕਿਰਪਾ ਕਰਦੇ ਨੇ, ਸਤਸੰਗ ਕਿਰਪਾ ਸਤਿਗੁਰਾਂ ਦੀ, ਤੇ ਮਹਾਰਾਜ ਦੀ ਕਿਰਪਾ ਨਾਲ ਅੰਮ੍ਰਿਤ ਸੰਚਾਰ ਹੁੰਦੇ ਰਹਿੰਦੇ ਨੇ। ਇੱਥੇ ਅੰਮ੍ਰਿਤ ਸੰਚਾਰ ਹੋਇਆ, ਹੁਣ ਮੈਂ ਚਲੇ ਜਾਣਾ ਦਿੱਲੀ, ਫਿਰ ਦਿੱਲੀ ਅੰਮ੍ਰਿਤ ਸੰਚਾਰ ਹੋਣੇ ਨੇ। ਮਹਾਰਾਜ ਦੀ ਕਿਰਪਾ ਨਾਲ ਥਾਂ ਪਰ ਥਾਂ ਅੰਮ੍ਰਿਤ ਦਾ ਬਾਟਾ ਤਿਆਰ ਹੁੰਦਾ। ਬਹੁਤ ਵੱਡੀ ਚੇਤਨਤਾ ਹੈ, ਬਹੁਤ ਵੱਡੀ ਜਾਗਰਤੀ ਹੈ ਸਤਸੰਗ ਜੀ। ਸੋ ਮਹਾਰਾਜ ਨੇ ਕਿਰਪਾ ਕੀਤੀ, 135 ਦਾ ਜੀਵਨ ਬਣਿਆ। ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੈ ਉਹਨਾਂ ਨੂੰ ਦਾਸ ਵੱਲੋਂ, ਜਥੇ ਵੱਲੋਂ ਲੱਖ ਲੱਖ ਵਧਾਈਆਂ। ਇਹ ਅਮੋਲਕ ਦਾਸ ਸਤਿਗੁਰਾਂ ਨੇ ਝੋਲੀ 'ਚ ਪਾਈ ਹੈ, ਇਹਨੂੰ ਸੰਭਾਲ ਕੇ ਰੱਖਿਓ, ਗਵਾਉਣਾ ਨਹੀਂ। ਹੁਣ ਇਹਨੂੰ ਗੱਠੜੀ, ਇਹ ਮਨ ਰੂਪੀ ਗੱਠੜੀ 'ਚ ਬੰਨ੍ਹ ਲੈਣਾ, ਇਸ ਦਾਤ ਨੂੰ ਗਵਾਉਣਾ ਨਹੀਂ। ਜੇ ਗਵਾਤੀ ਤੇ ਕਿਸੇ ਨਰਕ ਨੇ ਵੀ ਨਹੀਂ ਝੱਲਣਾ।
1: ਸ੍ਰੀ ਵਾਹਿਗੁਰੂ।
0: ਇਹ ਬਹੁਤ ਵੱਡੀ ਬਖਸ਼ਿਸ਼ ਹੈ, ਅੰਮ੍ਰਿਤ ਕੋਈ ਛੋਟੀ ਜੀ ਗੱਲ ਨਹੀਂ। ਕੱਲ ਇੱਕ ਧਾਰਨਾ ਪੜੀ ਸੀ।

0: ਮਰਦ ਨੂੰ 33 ਕਰੋੜ ਦੇਵੀ ਦੇਵਤਾ ਤਰਸਦਾ ਜਿਹੜਾ ਸਾਨੂੰ ਮਿਲਿਆ, ਇਹ ਬਹੁਤ ਵੱਡੀ ਬਖਸ਼ਿਸ਼ ਹੋਈ ਹੈ। ਅੰਮ੍ਰਿਤ ਛਕਣ ਵਾਲਿਆਂ ਨੂੰ ਲੱਖ ਲੱਖ ਵਧਾਈਆਂ, ਜੀਵਨ ਦੀ ਇੱਕ ਵਧਾਈ ਹੈ ਜਿਹੜੀ ਅਸਲੀ ਹੈ, ਆਖੋ ਸਤਨਾਮ
1: ਸ੍ਰੀ ਵਾਹਿਗੁਰੂ,
0: ਇੱਕੋ ਵਧਾਈ ਹੈ ਜਿਹੜੀ ਅਸਲੀ ਵਧਾਈ ਹੈ, ਇਹ ਬਾਕੀ ਸਭ ਨਕਲੀ ਵਧਾਈਆਂ। ਬੱਚਿਆਂ ਦੀ ਵਧਾਈ ਲੋਕ ਦਿੰਦੇ ਨੇ, ਫਲਾਣਿਆ ਮੁੰਡਾ ਹੋਇਆ ਵਧਾਈ ਹੋ ਕੇ ਖੁਸ਼ ਹੋਇਆ ਫਿਰਦਾ, ਲੋਕ ਵਧਾਈ ਦਿੰਦੇ ਨੇ। ਪਤਾ ਤੇ ਉਦਣ ਲੱਗਣਾ ਹੈ ਜਿੱਦਣ ਪੁੱਤਰ ਤੇਰੀ ਇੱਜ਼ਤ ਵਧਾਏਗਾ। ਕਈ ਵਾਰੀ ਪੱਗ ਮਿੱਟੀ ਤੇ ਰੋਲ ਦਿੰਦੇ ਨੇ, ਫਿਰ ਵਧਾਈ ਕਾਹਦੀ, ਫਿਰ ਤੇ ਘਟਾਈ ਹੋਊਗੀ। ਝੂਠੀਆਂ ਵਧਾਈਆਂ, ਵਿਆਹ ਹੁੰਦਾ ਵਧਾਈ ਬੜਾ ਖੁਸ਼ ਹੈ, ਕੀ ਪਤਾ ਲੱਗਦਾ ਆਉਣ ਸਾਰੀ ਮੂੰਹ ਆਵੇ ਤੇ ਬਟਵਾਰਾ ਹੋ ਜਾਏ, ਕੋਈ ਸਤਨਾ
1: ਸ੍ਰੀ ਵਾਹ।
0: ਵਧਾਈ ਝੂਠੀ ਹੋ ਗਈ, ਅਸਲੀ ਵਧਾਈ ਜਿਹੜੇ ਗੁਰਮਤ ਵੱਲ ਰੂਹਾਨੀਅਤ ਵੱਲ ਵੱਧ ਗਏ ਇਹਨਾਂ ਨੂੰ ਵਧਾਈ ਦੇਣੀ, ਬਟ ਇਹ ਅਸਲੀ ਵਧਾਈ ਹੈ, ਫਰਜ਼ ਹੈ ਸਾਡਾ। ਜਿਹਨਾਂ ਨੇ ਅੰਮ੍ਰਿਤ ਛਕਿਆ ਵਧਾਈਆਂ, ਭਾਈ ਸੰਗਤ ਵੱਲੋਂ, ਜਥੇ ਵੱਲੋਂ, ਪੰਥ ਵੱਲੋਂ, ਸਭ ਵੱਲੋਂ ਵਧਾਈਆਂ। ਹੁਣ ਵੱਧਦੇ ਜਾਇਓ, ਪਿੱਛੇ ਨਾ ਮੁੜਿਓ, ਪਿੱਛੇ ਨਹੀਂ ਕਦਮ ਪੁੱਟਣਾ, ਇਹ ਨਾ ਹੋਵੇ ਕਿ ਠੇਕੇ ਸਾਹਮਣੇ ਜਾ ਕੇ ਫਿਰ ਆਪਣੇ ਜੀਵਨ ਅੱਗੇ ਰੂਹਾਨੀਅਤ ਵੱਲ ਵਧਣ ਧਿਆਨ ਦਿਓ। ਹਰੀ ਗੋਪਾਲ ਗਿਆ ਤੇ ਸੀ ਵਧਣ ਵਾਸਤੇ, ਪਰ ਘਟ ਕੇ ਆ ਗਿਆ।
1: ਸ੍ਰੀ ਵਾਹਿਗੁਰੂ
0: ਮਹਾਰਾਜ ਕਿਆ ਕੋਲ ਨਾ ਸ਼ੰਕਾ ਮਨ ਚ ਬਣ ਗਿਆ, ਕਹਿੰਦੇ ਇਹ ਕਾਹਦਾ ਗੁਰੂ ਹੈ, ਬਟੇਰੇ ਦਾ ਮਾਸ ਬਾਜ ਤੋਂ ਖਵਾ ਰਿਹਾ, ਹੱਥ ਫੂਲ ਨਾਲ ਲਿਪੜੇ ਨੇ। ਸਾਰੇ ਜਣੇ ਸਮਝ ਗਏ ਵੀ ਸਤਿਗੁਰੂ ਜੋ ਕਰਦੇ ਨੇ ਚੰਗਾ ਕਰਦੇ ਨੇ, ਹਿਸਾਬ ਕਿਤਾਬ ਨਵੇੜ ਰਹੇ ਨੇ। ਇਹ ਕਹਿੰਦਾ ਮੈਂ ਨਹੀਂ ਮੰਨਦਾ ਹਿਸਾਬ ਕਿਤਾਬ ਨੂੰ, ਇਹਨੇ ਨਹੀਂ ਮੰਨਿਆ। ਸਤਿਗੁਰੂ ਜੇ ਮਾਰਦੇ ਸੀ ਤੇ ਤਾਰਦੇ ਸੀ, ਸਤਿਗੁਰਾਂ ਨੇ ਸਤਿਕਾਰ ਕੀਤਾ ਤੇ ਪਤਾ ਨੀ ਕਿੰਨੇ ਦੀ ਸਰਾਫੇ ਜੀਵਾਂ ਦਾ ਭਲਾ ਕੀਤਾ। ਜਿਹਨੇ ਆਪਣਾ ਭਲਾ ਕਰਾ ਲਈ ਉਹ ਬਹੁਤ ਵੱਡੀ ਗੱਲ ਹੈ, ਜਿਹਨਾਂ ਨੂੰ ਮਾਰਦੇ ਹਾਂ ਅਸੀਂ ਤੇ ਉਹਨਾਂ ਦਾ ਭਲਾ ਕਿੱਥੋਂ ਕਰਦੇ ਹਾਂ। ਸਾਧ ਸੰਗਤ ਸਤਿਗੁਰਾਂ ਦੇ ਰਮਜ ਸੀ, ਖੇਡਾਂ ਸਨ ਉਹਨਾਂ ਦੀ, ਇਹਦੀ ਸ਼ਰਧਾ ਨਹੀਂ ਬੱਝੀ। ਕਈ ਦਿਨ ਰਿਹਾ ਮਾਰਨ ਨੂੰ, ਉਹਨੇ ਮੱਥਾ ਨਹੀਂ ਟੇਕਿਆ, ਬਾਰ ਬਾਰ ਹੀ ਫਿਰਦਾ ਰਿਹਾ, ਕੋਲ ਖੜ ਜਿਆ ਕਰੇ ਜਾ ਕੇ ਆਕੜ ਕੇ ਮੱਥਾ ਨਾ ਟੇਕਿਆ ਕਰੇ। ਸਾਧ ਸੰਗਤ ਜੀ ਜਿਨ੍ਹਾਂ ਦੇ ਅੰਦਰ, ਜਿਨ੍ਹਾਂ ਦੀ ਧੌਣ ਵਿੱਚ ਹੰਕਾਰ ਦਾ ਕਿੱਲਾ ਗੱਡਿਆ ਹੋਵੇ, ਉਹਨਾਂ ਦਾ ਸਿਰ ਨਹੀਂ ਝੁਕਦਾ,
1: ਉਹਨਾਂ
0: ਦਾ ਸਿਰ ਝੁਕਦਾ ਹੀ ਨਹੀਂ। ਹੰਕਾਰ ਦਾ ਕਿੱਲਾ ਗੱਡਿਆ ਧੌਣ ਚ, ਉਹ ਸਿਰ ਝੁਕੇਗਾ ਨਹੀਂ, ਪਰ ਗੁਰਮੁਖੋ ਸਿਰ ਤੇ ਝੁਕੇ ਹੀ ਸੋਹਣਾ ਲੱਗਦਾ।
1: ਸ੍ਰੀ ਵਾਹਿਗੁਰੂ,
0: ਪਤਾ ਕਿੱਥੇ ਸੋਹਣਾ ਲੱਗਦਾ, ਮੜੀਆਂ ਮਸਾਣੀਆਂ ਅੱਗੇ ਸੋਹਣਾ ਨਹੀਂ ਲੱਗਦਾ, ਥਾਂ ਥਾਂ ਤੇ ਸਿਰ ਝੁਕਿਆ ਸੋਹਣਾ ਨਹੀਂ ਲੱਗਦਾ, ਸਿਰ ਤੇ ਗੁਰੂ ਅੱਗੇ ਝੁਕਿਆ ਹੀ ਸੋਹਣਾ ਲੱਗਦਾ, ਗੁਰੂ ਅੱਗੇ ਸਿਰ ਪੂਰਨ ਪਏ ਪ੍ਰਤੀਤ ਪ੍ਰਾਤ ਗੋਰ ਮੜੀ ਮਟ ਭੂਲ ਨਾ ਮੰਨ, ਭੁੱਲ ਕੇ ਵੀ ਨੀ ਮੰਨਣਾ ਮੜੀਆਂ ਮਸਾਣੀਆਂ, ਭੁੱਲ ਕੇ ਵੀ ਤੇ ਗੁਰੂ ਅੱਗੇ ਝੁਕਿਆ ਸਿਰ ਸੋਹਣਾ ਲੱਗਦਾ, ਹੱਥ ਜੁੜੀ ਸੋਹਣੇ ਲੱਗਦੇ ਨੇ, ਪਰ ਗੁਰੂ ਅੱਗੇ ਅੱਗੇ ਸਤਨਾ
1: ਸ੍ਰੀ ਵਾਹਿਗੁਰੂ।
0: ਭੈ ਕਾਮ ਕੋ ਦੇਤ ਲੈ ਨਹਿ ਭੈ ਮਾਨਤ
1: ਆਨ,
0: ਸੋ ਇਹਨੇ ਸਿਰ ਨੀ ਝੁਕਾਇਆ, ਕਰਕੇ ਖੜਾ ਰਿਹਾ ਕਰੇ, ਜਦੋਂ ਲੱਗਿਆ ਜਾਣ ਕੇ ਨਾ ਚਲੋ ਚੱਲੀਏ ਵਾਪਸ, ਸੰਗਤਾਂ ਨੇ ਸੇਵਾ ਕੀਤੀ ਹੈ ਤੇ ਲੰਗਰ ਛੱਕ ਕੇ ਮੋੜਾ, ਜਦੋਂ ਵਾਪਸ ਲੱਗਿਆ ਨਾ ਜਾਣ ਤੇ ਸਤਿਗੁਰਾਂ ਨੇ ਕੋਲ ਬੁਲਾ ਲਿਆ, ਇਹਨੇ ਆਪਣਾ 500 ਰੁਪਇਆ ਕੱਢਿਆ, ਕਹਿੰਦਾ ਬਾਪੂ ਨੇ ਦਿੱਤਾ, ਚਲੋ ਮੱਥਾ ਟੇਕ ਜੋ, ਜੀ ਨਹੀਂ ਕਰਦਾ ਕੋ ਸਤਨਾ
1: ਸ੍ਰੀ ਵਾਹਿਗੁਰੂ,
0: ਜੀ ਤੇ ਨਹੀਂ ਕਰਦਾ ਪਰ ਚਲੋ ਹੁਣ ਟੇਕਣਾ ਹੀ ਪੈਣਾ। ਕਈ ਹੁੰਦੇ ਨੇ ਦਵਾਲ ਵਾਲੇ ਗਰਾਈ ਦੇਣ ਨੂੰ ਜੀ ਤੇ ਨਹੀਂ ਕਰਦਾ, ਪਰ ਹੁਣ ਕੀ ਕਰੀਏ, ਦੇਣੀ ਪੈਣੀ ਗਰਾਈ, ਜੇ ਉਹ ਜੇ ਦਿੱਤੀ ਜੇ ਉਹ ਜੀ
1: ਨਾ ਦਿੱਤੀ
0: ਉਹ ਗਰਾਈ ਤੋਂ ਬਿਨਾਂ ਹੀ ਠੀਕ ਹੈ, ਜੀ ਤੇ ਨਹੀਂ ਕਰਦਾ ਪਰ ਹੁਣ ਕੱਢਣਾ, 10-100 ਦਾ ਨੋਟ ਨਿਕਲ ਆਇਆ ਭੁਲੇਖੇ ਨਾਲ, ਹੁਣ ਟੇਕਣਾ ਹੀ ਪੈਣਾ ਮੱਥਾ, ਉਹ ਨਹੀਂ ਪਰਵਾਹ। ਸੇਵਾ ਜਿਹੜੀ ਮਨੋ ਹੋਵੇ, ਦਾਨ ਪੁੰਨ ਜਿਹੜਾ ਅੰਦਰੋਂ ਹੋਵੇ, ਖੁਸ਼ ਹੋ ਕੇ ਮਨੋ ਖੁਸ਼ ਹੋ ਕੇ ਦੇਣਾ, ਉਹ ਪ੍ਰਵਾਨ ਕਰਦੇ ਨੇ ਸਤਿਗੁਰੂ। ਇਹਨੇ ਨਹੀਂ ਟੇਕਿਆ ਮੱਥਾ, ਪਰ ਸਾਧ ਸੰਗਤ ਹੁਣ ਨਮਸਕਾਰ ਨਹੀਂ ਕੀਤੀ, ਮਹਾਰਾਜ ਨੇ ਬੁਲਾ ਲਿਆ, 500 ਰੁਪਇਆ ਰੱਖਿਆ, ਹੱਥ ਜੋੜ ਲਏ, ਸਤਿਗੁਰ ਕਹਿਣ ਲੱਗੇ ਕਿੱਥੋਂ ਆਇਆ, ਉਜੈਨ ਤੋਂ, ਹਰੀ ਗੋਪਾਲ ਮੇਰਾ ਨਾਮ ਹੈ, ਬਸੰਬਰ ਦਾਸ ਦਾ ਪੁੱਤਰ ਆ, ਤੁਹਾਡਾ ਸਿੱਖ ਹੈ ਬਸੰਬਰ ਦਾਸ। ਮਹਾਰਾਜ ਕਹਿੰਦੇ ਅਸੀਂ ਜਾਣਦੇ ਹਾਂ ਸਾਡਾ ਬੜਾ ਨਿਕਟ ਵਰਤੀ ਦੇ, ਸਾਡੇ ਪਿਤਾ ਦੇ, ਤੇ ਬੜਾ ਪਿਆਰਾ ਗੁਰਮੁਖ ਗੁਰਸਿੱਖ ਹੈ। ਸਤਿਗੁਰੂ ਕਹਿਣ ਲੱਗੇ ਕਦੋਂ ਦਾ ਆਇਆ, ਕਹਿੰਦਾ ਜੀ ਕਈ ਦਿਨ ਹੋ ਗਏ ਮਿਲਿਆ ਨਹੀਂ, ਕਹਿੰਦਾ ਜੀ ਸਮਾਂ ਨਹੀਂ ਲੱਗਿਆ। ਸਤਿਗੁਰਾਂ ਨੂੰ 500 ਰੁਪਇਆ ਰੱਖ ਕੇ ਮੱਥਾ ਟੇਕਿਆ, ਸਤਿਗੁਰਾਂ ਨੇ ਇੱਕ ਕੜਾ ਮੰਗਾਇਆ, ਕੜਾ ਦਿੱਤਾ, ਕੜਾ ਪ੍ਰਸ਼ਾਦੀ ਦੇਗ ਲਿਆਓ, ਦੇਗ ਦੇ ਦਿੱਤੀ, ਇੱਕ ਕੀ ਵਚਨ ਕੀਤਾ, ਕਹਿੰਦੇ ਭਾਈ ਤੇਰੇ ਤੇ ਬੜੇ ਖੁਸ਼ ਆ, ਤੈਨੂੰ ਖੁਸ਼ੀਆਂ ਦਾ ਵਚਨ ਦਿੱਤਾ। ਸੰਗਤ ਕਹਿੰਦੀ ਹਰੀ ਗੋਪਾਲਾ ਕਿੱਡੇ ਤੇਰੇ ਭਾਗ ਚੰਗੇ ਨੇ, ਤੈਨੂੰ ਖੁਸ਼ੀਆਂ ਮਿਲ ਗਈਆਂ ਗੁਰੂ ਦੀਆਂ। ਕਹਿੰਦਾ ਖੁਸ਼ੀਆਂ ਨੂੰ ਸਿਰ ਤੇ ਚੁੱਕਣਾ ਮੇਰਾ।

0: ਵੱਡੇ ਵੱਡੇ ਪਾਗਲ ਕਰਤੇ। ਅੱਜ ਕਹਿਣ ਲੱਗਿਓ ਗੱਲ ਸੁਣ ਮਹਾਰਾਜ ਦੀ ਖੁਸ਼ੀਆਂ ਦਾ ਵਚਨ ਤੈਨੂੰ ਹੋ ਗਿਆ। ਕਹਿਣ ਲੱਗਾ ਮੇਰਾ ਤੇ 500 ਗਿਆ, ਇੱਕ ਕੜਾ ਤੇ ਕੜਾ ਪ੍ਰਸ਼ਾਦੀ ਦੇ ਕੇ ਹੋਰ ਕੁਝ ਵੀ ਨਹੀਂ ਦਿੱਤਾ। ਆਪਾਂ ਵੀ ਸਰੂਪਾ ਭਾਲਦੇ ਹਾਂ ਕਿ ਸਤਨਾਮ 1100 ਦਿੱਤਾ ਸਰੂਪਾ ਮਿਲੇ, 11000 ਦਿੱਤਾ ਸਿਰ ਪਾਓ, ਬਸ ਇੱਥੇ ਕਿ ਤੱਕ ਸੀਮਤ ਨਹੀਂ। ਮਿਲ ਜਾਏ ਤਾਂ ਕੋਈ ਨੀ, ਨਾ ਮਿਲ ਜਾਏ
1: ਤਾਂ ਕੋਈ
0: ਭਾਵਨਾ ਇਹ ਬਣਾਓ ਸਤਿਗੁਰੂ ਜਾਣਦੇ ਨੇ। ਇਹ ਮੰਗਣੀ ਹੈ ਮੰਗ ਮਹਾਰਾਜ, ਸਿਰ ਪਾਓ ਬਿਨਾਂ ਸਰਜੂ। ਉਹ ਨਾਮ ਦੀ ਦਾਤ ਸੱਚੇ ਪਾਤਸ਼ਾਹ, ਨਾਮ ਦੀ ਚਾਦਰ ਪਾਓ ਜਿਹੜੀ ਜਨਮਾਂ ਜਨਮਾਂਤਰਾਂ ਦੇ ਕੀਤੇ ਪਾਪ ਢੱਕ ਲਿਆ। ਗੁਰੂ
1: ਸ੍ਰੀ ਵਾਹਿਗੁਰੂ,
0: ਉਹ ਸਿਰ ਪਾਓ ਮੰਗਣਾ ਆਪਾਂ ਮਹਾਰਾਜ, ਉਹ ਸਿਰ ਪਾਓ ਪਾ ਦਿਓ ਜਿਹੜੇ ਜਨਮਾਂ ਜਨਮਾਂਤਰਾਂ ਦੇ ਪੈਰ ਪਾਪ ਮੇਰੇ ਢਕੇ ਜਾਣ। ਇਹ ਸਿਰ ਪਾਓ ਮਿਲੇਗਾ ਤਾਂ ਵੀ ਕੋਈ ਨੀ, ਨਹੀਂ ਮਿਲੇਗਾ ਤਾਂ ਵੀ ਕੋਈ ਨੀ। ਸਤਿਗੁਰਾਂ ਨੂੰ ਜਾਣ, ਸਤਿਗੁਰੂ ਨੀ ਜਾਣਦੇ,
2: ਸਤਿਗੁਰੂ ਜਾਣਦੇ।
0: ਨਾਮ ਦੀ ਚਾਦਰ ਪਾਉਣਗੇ ਉੱਤੇ, ਢੱਕ ਲੈਣਗੇ ਸਾਰੇ ਪਾ, 84 ਦੇ ਗੇਟ ਚੋਂ ਬਚਾ ਲੈਣਗੇ। ਪਰ ਮੰਗ ਨਹੀਂ ਰੱਖੀ ਦੀ, ਜੇ ਕੋਈ ਸਤਿਕਾਰ ਸੰਗਤ ਦੇਵੇ ਠੀਕ ਹੈ, ਨਹੀਂ ਵੀ ਮਿਲੇਗਾ ਤਾਂ ਵੀ ਕੋਈ ਗੱਲ ਨੀ। ਸਾਧ ਸੰਗਤ ਹੁਣ ਇਹ ਕਹਿੰਦਾ ਮੈਨੂੰ ਦਿੱਤਾ ਤੇ ਕੁਝ ਹੈ ਨੀ, ਕੜਾ ਦੇ ਦਿੱਤਾ ਤੇ ਇੱਕ ਦੇਗ ਦੇ ਦਿੱਤੀ, ਖੁਸ਼ੀਆਂ ਦਾ ਬਚਨ ਦੇ ਦਿੱਤਾ, ਲੈ ਮੈਂ ਇਹਦਾ ਕੀ ਕਰਨਾ। ਵਾਪਸ ਤੁਰਿਆ ਹੁੰਦਾ ਚਿਹਰਾ ਉਤਰਿਆ ਹੋਇਆ, ਕੁਝ ਨੀ ਹੈ। ਵਾਪਸ ਆ ਰਿਹਾ ਸੀ, ਰਸਤੇ ਚ ਇੱਕ ਪਿੰਡ ਆਇਆ, ਉੱਥੇ ਮਿਲ ਪਿਆ ਭਾਈ ਧਿਆਨ ਸਿੰਘ, ਉਹ ਵੀ ਸਤਿਗੁਰਾਂ ਦਾ ਪੱਕਾ ਸਿੰਘ, ਸੇਵਾਦਾਰ, ਪੱਕਾ ਸਿੱਖ। ਉਹ ਕਹਿੰਦਾ ਹਰੀਗੋਪਾਲ ਨੂੰ ਵੇਖ ਕੇ ਕਹਿੰਦਾ ਕੀ ਗੱਲ, ਧਰਮਸ਼ਾਲਾ ਭਾਲਦਾ ਫਿਰਦਾ ਆਇਆ, ਕਿੱਥੋਂ ਆ? ਕਹਿੰਦਾ ਆਨੰਦਪੁਰ ਤੋਂ। ਕਹਿੰਦੇ ਆ ਜਾ ਫਿਰ ਆਨੰਦਪੁਰ, ਮੇਰੇ ਗੁਰੂ ਕੋਲੋਂ ਆਇਆ ਤੇ ਮੇਰੇ ਘਰ ਰਹਿ, ਤੂੰ ਧਰਮਸ਼ਾਲਾ ਚ ਕਿਉਂ ਰਹਿਣਾ, ਮੇਰੇ ਘਰ ਚੱਲ, ਆਪਣੇ ਘਰ ਲੈ ਗਿਆ। ਰਾਤ ਕੱਟੀ, ਕੋਈ ਗੁਰੂ ਦੀ ਗੱਲ ਸੁਣਾ, ਕਹਿੰਦੇ ਨੀਂਦਰ ਆਉਂਦੀ ਹੈ ਕਿਹੜੇ ਗੁਰੂ ਦੀ ਗੱਲ, ਬਸ ਸੌਣ ਦੇ। ਧਿਆਨ ਸਿੰਘ ਕਹਿੰਦਾ ਕਿ ਆਇਆ ਤੂੰ ਗੱਲ ਸੁਣਾ, ਹਾਲ ਚਾਲ ਸਤਿਗੁਰਾਂ ਦਾ। ਉਹ ਸੌਣ ਦੀ ਕੀਤੀ ਉਹਨੇ, ਸਵੇਰੇ ਉੱਠਿਆ, ਫਿਰ ਵੀ ਬੁੱਝਿਆ ਸਾਰਾ ਟੱਬਰ ਕੋਲ ਬੈਠਾ। ਧਿਆਨ ਸਿੰਘ ਕਹਿੰਦਾ ਕੀ ਗੱਲ ਬਈ ਹਰੀਗੋਪਾਲ, ਮੇਰੇ ਸਤਿਗੁਰਾਂ ਕੋਲ ਜਿਹੜਾ ਜਾਂਦਾ ਖੁਸ਼ ਹੋ ਕੇ ਆਉਂਦਾ, ਤੇਰੇ ਚਿਹਰੇ ਤੇ ਉਦਾਸੀ, ਗੱਲ ਕੀ? ਕਹਿੰਦਾ ਮੇਰਾ ਪਿਓ ਵੀ ਗੁਰੂ ਗੁਰੂ ਕਰੀ ਜਾਂਦਾ, ਤੂੰ ਵੀ ਕਮਲਾ ਹੀ ਹੈ, ਤੂੰ ਵੀ ਗੁਰੂ ਗੁਰੂ ਕਰੀ ਜਾਂਦਾ। ਕਹਿੰਦੇ ਗੱਲ ਕੀ? ਕਹਿੰਦੇ ਤੇਰਾ ਗੁਰੂ ਤੇ ਨਿਰਦਈ ਹੈ, ਜੇ ਮਿਲ ਜੇ ਕੁਝ ਨਾ ਕੁਝ, ਫਿਰ ਕਹਿੰਦੇ ਮੇਰਾ ਗੁਰੂ ਨਹੀਂ ਤੇ ਤੇਰਾ ਗੁਰੂ, ਮੇਰਾ ਬਾਬਾ ਫਿਰ ਤੇਰਾ ਬਾਬਾ, ਇਹ ਕੰਮ ਬਹੁਤ। ਤੂੰ ਕਹਿੰਦੇ ਜੀ ਤੇਰਾ ਗੁਰੂ ਤੇ ਨਿਰਦਈ ਹੈ। ਕਹਿੰਦੇ ਕਿਉਂ? ਸਾਰੀ ਗੱਲ ਸੁਣਾਈ। ਉਹ ਗੱਲ ਸੁਣ, ਸਤਿਗੁਰਾਂ ਦੀਆਂ ਰਮਜਾਂ ਨੂੰ ਆਪਾਂ ਨਹੀਂ ਸਮਝ ਸਕਦੇ,
3: ਸਤਿਗੁਰ ਦੀਆਂ ਦੂਜੀਆਂ ਰਮਜਾਂ ਨੂੰ ਬੇਸਮਝ ਜਮਾ

ਬੇਨਤੀਆਂ ਕਰਦਾ ਮਹਾਰਾਜ ਭੁੱਲ ਹੋ ਗਈ, ਬਖਸ਼ ਲੋ ਸੱਚੇ ਪਾਤਸ਼ਾਹ, ਬਖਸ਼ ਲੋ। ਸਤਿਗੁਰ ਕਹਿੰਦੇ ਇਸ ਤੇ ਤੈਨੂੰ ਕਿਹਾ ਹੀ ਕੁਝ ਨਹੀਂ। ਕਹਿੰਦਾ ਮਹਾਰਾਜ ਤੁਹਾਡੀਆਂ ਖੁਸ਼ੀਆਂ ਦੀ ਮੈਂ ਕਦਰ ਨਹੀਂ ਕਰ ਸਕਦਾ। ਸਤ ਸੰਗਤ ਜੀ ਵਿਰਲੇ ਨੇ ਕਦਰ ਕਰ। ਮਾਇਆ ਦੇ ਵਪਾਰੀ ਬਹੁਤੇ ਨੇ, ਪੜੇ ਉਤਾਰਾ

0: ਜਿਆ ਕਲ ਸੀ ਸੰਭਾ ਕਿਨਹੀ ਲੌਂਗ ਸਪਾਰੀ ਸੰਤ ਹੋਵਣ ਜਿਆ ਨਾਮ ਗੋਬਿੰਦ ਕਾ ਐਸੀ ਖੇਪ
1: ਵਪਾਰੀ
0: ਆਓ ਨਾਮ ਦੇ ਵਪਾਰੀ ਬਣੀਏ ਧੰਨ ਨੇ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਸਤਿਗੁਰਾਂ ਦੀ ਅਮੋਲਕ ਦਾਤ ਦੇ ਵਪਾਰੀ ਬਣੇ ਨੇ ਹੁਣ ਸਾਂਭ ਕੇ ਰੱਖਣਾ ਸਤਿਗੁਰੂ ਬਖਸ਼ਿਸ਼ ਕਰਨਗੇ ਸੋ ਰਾਤ ਦਾ ਅੰਮ੍ਰਿਤ ਸੰਚਾਰ ਪਿੰਡ ਨੰਗਲ ਲਵਾਣਾ ਜਿਨ੍ਹਾਂ ਦਾ ਅੱਜ ਮਨ ਮੰਨਿਆ ਹੋਵੇ ਪੰਜ ਪਿਆਰਿਆਂ ਨੇ ਹੁਣ ਉੱਥੇ ਜਾ ਕੇ ਅੰਮ੍ਰਿਤ ਫਿਰ ਅਰਦਾਸ ਫਿਰ ਹੁਕਮਨਾਮੇ ਫਿਰ ਸਤਿਗੁਰੂ ਜਾਣਗੇ ਫਿਰ ਜਾਣਾ ਪਹਿਲਾਂ ਨਹੀਂ ਜਾਣਾ ਸਤਿਗੁਰਾਂ ਦਾ ਸਭ ਤੋਂ ਵੱਧ ਧੰਨਵਾਦ ਜਿਨ੍ਹਾਂ ਨੇ ਆਪਣੀ ਛਤਰ ਛਾਇਆ ਬਖਸ਼ ਕੇ ਇਹ ਮਹਾਨ ਸਮਾਗਮ ਸਾਨੂੰ ਬਖਸ਼ੇ ਹਨ
2: ਕੇਲਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075
3: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ singhsabha2@gmail.com ਇੱਕ ਵਾਰ ਫਿਰ ਨੋਟ ਕਰੋ ਜੀ singhsabha2@gmail.com
4: You are listening Sikh Radio broadcasting from Gurdwara Sahib Western Singh Sabha and Williams Lake. Any comments and suggestions, please call 250-392-3874.

अमृत हर रस भोजन खाके अमृत हर रस भोजन खाके अमृत हर रस

भरत हर रस कोरन भरत हर रस कोरन अमृत हर रस भोजन का अमृत हर

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਸੂਰਤ ਮਹੱਲਾ ਪੰਜਵਾਂ ਬਖਸ਼ਿਆ ਪਾਰ ਬ੍ਰਹਮ ਪਰਮੇਸ਼ਰ ਸਗਲੇ ਰੋਗ ਬਿਦਾਰੇ ਗੁਰਪੂਰੇ ਕੀ ਸਰਣੀ ਉਭਰੇ ਕਾਰਜ ਸਗਲ ਸਵਾਰੇ ਹਰ ਜਨ ਸਿਮਰਿਆ ਨਾਮ ਆਧਾਰ ਤਾਪ ਉਤਾਰਿਆ ਸਤਿਗੁਰ ਪੂਰੈ ਆਪਣੀ ਕਿਰਪਾ ਧਾਰ ਰਹਾਉ ਸਦਾ ਆਨੰਦ ਕਰਹਿ ਮੇਰੇ ਪਿਆਰੇ ਹਰ ਗੋਬਿੰਦ ਗੁਰ ਰਾਖਿਆ ਵੱਡੀ ਵਡਿਆਈ ਨਾਨਕ ਕਰਤੇ ਕੀ ਸਾਚ ਸ਼ਬਦ ਸਤ ਭਾਖਿਆ ਸੂਰਤ ਮਹੱਲਾ ਪੰਜਵਾਂ ਭਏ ਕਿਰਪਾਲ ਸਵਾਮੀ ਮੇਰੇ ਤਿਤ ਸਾਚੈ ਦਰਬਾਰ ਸਤਿਗੁਰ ਤਾਪ ਗਵਾਇਆ ਭਾਈ ਠਾਂਡ ਪਈ ਸੰਸਾਰ ਆਪਣੇ ਜੀ ਜੰਤ ਆਪੇ ਰਾਖੇ ਜਮਹਿ ਕੀਓ ਹਟਤਾਰ ਹਰ ਕੇ ਚਰਨ ਹਿਰਦੈ ਉਰ ਧਾਰ ਸਦਾ ਸਦਾ ਪ੍ਰਭ ਸਿਮਰੀਐ ਭਾਈ ਦੁੱਖ ਕਿਲ ਵਿਖ ਕਾਟਣ ਹਾਰ ਰਹਾਉ ਤਿਸ ਕੀ ਸਰਣੀ ਉਭਰੈ ਭਾਈ ਜਿਨ ਰਚਿਆ ਸਭ ਕੋਏ ਕਰਨ ਕਾਰਨ ਸਮਰੱਥ ਸੋ ਭਾਈ ਸੱਚੈ ਸੱਚੀ ਸੋਏ ਨਾਨਕ ਪ੍ਰਭੂ ਧਿਆਈਐ ਭਾਈ ਮਨ ਤਨ ਸੀਤਲ ਹੋਏ ਸੂਰਤ ਮਹੱਲਾ ਪੰਜਵਾਂ ਸੰਤੋ ਹਰ ਹਰ ਨਾਮ ਧਿਆਇ ਸੁਖ ਸਾਗਰ ਪ੍ਰਭ ਵਿਸਰੋ ਨਾਹੀ ਮਨ ਚਿੰਦਿਆੜਾ ਫਲ ਪਾਈ ਰਹਾਉ ਸਤਿਗੁਰ ਪੂਰੈ ਤਾਪ ਗਵਾਇਆ ਆਪਣੀ ਕਿਰਪਾ ਧਾਰੀ ਪਾਰ ਬ੍ਰਹਮ ਪ੍ਰਭ ਭਏ ਦਿਆਲਾ ਦੁੱਖ ਮਿਟਿਆ ਸਭ ਪਰਵਾਰੀ ਸਰਬ ਨਿਧਾਨ ਮੰਗਲ ਰਸ ਰੂਪਾ ਹਰ ਕਾ ਨਾਮ ਆਧਾਰੋ ਨਾਨਕ ਪਤ ਰਾਖੀ ਪਰਮੇਸ਼ਰ ਉਦਰਿਆ ਸਭ ਸੰਸਾਰੋ ਸੂਰਤ ਮਹੱਲਾ।

ਵਾ ਘਰ ਤੀਜਾ ਦੁਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰੇ ਇਸ਼ਨਾਨਾ ਗੁਰਪੂਰੈ ਕੀਨੇ ਦਾਨਾ ਸਭ ਕੁਸ਼ਲ ਖੇਮ ਪ੍ਰਭ ਧਾਰੇ ਸਹੀ ਸਲਾਮਤ ਸਭ ਥੋਕ ਉਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾਉ ਸਾਧ ਸੰਗ ਮਲ ਲਾਥੀ ਪਾਰ ਬ੍ਰਹਮ ਭਇਓ ਸਾਥੀ ਨਾਨਕ ਨਾਮ ਧਿਆਇਆ ਆਦ ਪੁਰਖ ਪ੍ਰਭ ਪਾਇਆ ਸੋਠ ਮਹੱਲਾ ਪੰਜਵਾਂ ਜਿਤ ਪਾਰ ਬ੍ਰਹਮ ਚਿਤ ਆਇਆ ਸੋ ਕਰ ਦਈਏ ਵਸਾਇਆ ਸੁਖ ਸਾਗਰ ਗੁਰ ਪਾਇਆ ਤਾਂ ਸਹਸਾ ਸਗਲ ਮਿਟਾਇਆ।

ਪੰਜਵਾਂ ਆਗੈ ਸੁਖ ਗੁਰ ਦੀਆ ਪਾਛੈ ਕੁਸਲ ਖੇਮ ਗੁਰ ਕੀਆ ਸਰਬ ਨਿਧਾਨ ਸੁਖ ਪਾਇਆ ਗੁਰ ਆਪਣਾ ਹਿਰਦੈ ਧਿਆਇਆ ਆਪਣੇ ਸਤਿਗੁਰ ਕੀ ਵਡਿਆਈ ਮਨ ਇੱਛੇ ਫਲ ਪਾਈ ਸੰਤ ਹੋ ਦਿਨ ਦਿਨ ਚੜੈ ਸੁਆਈ ਰਹਾਉ ਜੀ ਜੰਤ ਸਭ ਭਏ ਦਿਆਲਾ।

ਚੌਥ ਮਹੱਲਾ ਪੰਜਵਾਂ ਹਰ ਨਾਮ ਹਿਰਦੈ ਪਰੋਇਆ ਸਭ ਕਾਜ ਹਮਾਰਾ ਹੋਇਆ ਪ੍ਰਭ ਚਰਨੀ ਮਨ ਲਾਗਾ ਪੂਰਨ ਜਾ ਕੇ ਭਾਗਾ ਮਿਲ ਸਾਧ ਸੰਗ ਹਰ ਧਿਆਇਆ ਆਠ ਪਹਿਰ ਅਰਾਧਿਓ ਹਰ ਹਰ ਮਨ ਚਿੰਦਿਆ ਫਲ ਪਾਇਆ ਰਹਾਉ ਪਰਾ ਪੂਰਬਲਾ ਅੰਕੁਰ ਜਾਗਿਆ ਰਾਮ ਨਾਮ ਮਨ ਲਾਗਿਆ ਮਨ ਤਨ ਹਰ ਦਰਸ ਸਮਾਵੈ ਨਾਨਕ ਦਾਸ ਸੱਚੇ ਗੁਣ ਗਾਵੈ ਸੋਠ ਮਹੱਲਾ ਪੰਜਵਾਂ ਗੁਰਮਿਲ ਪ੍ਰਭੂ ਚਿਤਾਰਿਆ ਕਾਰਜ ਸਭ ਸਵਾਰਿਆ ਮੰਦਾ ਕੋ ਨਾ ਅਲਾਈ ਸਭ ਜੈ ਜੈਕਾਰ ਸੁਣਾਈ ਸੰਤੋ ਸਾਚੀ ਸਰਨ ਸੁਆਮੀ ਜੀ ਜੰਤ ਸਭ ਹਾਥ ਤਿਸੈ ਕੈ ਤੂ ਪ੍ਰਭ ਅੰਤਰ ਜਾਮੀ ਰਹਾਉ ਕਰਤਬ ਸਭ ਸਵਾਰੀ ਪ੍ਰਭ ਆਪਣਾ ਬਿਰਦ ਸੁਮਾਰੀ ਪਤਤ ਪਾਵਨ ਪ੍ਰਭ ਨਾਮਾ ਜਨ ਨਾਨਕ ਸਦ ਕੁਰਬਾਨਾ ਸੋਠ ਮਹੱਲਾ ਪੰਜਵਾਂ ਪਾਰ ਬ੍ਰਹਮ ਸਾਜ ਸਵਾਰਿਆ ਇਹੋ ਲੋਹੜਾ ਗੁਰੂ ਉਬਾਰਿਆ ਆਨੰਦ ਕਰੋ ਪਿਤ ਮਾਤਾ ਪਰਮੇਸ਼ਰ ਜੀ ਕਾ ਦਾਤਾ ਸੁਭ ਚਿਤਵਨ ਦਾਸ ਤੁਮਾਰੀ ਰਾਖਹਿ ਪੈਜ ਦਾਸ ਆਪਣੇ ਕੀ ਕਾਰਜ ਆਪ ਸਵਾਰੀ ਰਹਾਉ ਮੇਰਾ ਪ੍ਰਭ ਪਰ ਉਪਕਾਰੀ ਪੂਰਨ ਕਲ ਦਿਨ ਧਾਰੀ ਨਾਨਕ ਸਰਣੀ ਆਇਆ ਮਨ ਚਿੰਦਿਆ ਫਲ ਪਾਇਆ ਸੋਠ ਮਹੱਲਾ ਪੰਜਵਾਂ।

ਭਾਈ ਉਹ ਸਫਲ ਸਦਾ ਸੁਖਦਾਈ ਨਾਨਕ ਨਾਮ ਧਿਆਇਆ ਪੂਰਬ ਲਿਖਿਆ ਪਾਇਆ ਚੌਥ ਮਹੱਲਾ ਪੰਜਵਾਂ ਗੁਰਪੂਰਾ ਆਰਾਧੇ ਕਾਰਜ ਸਗਲੇ ਸਾਧੇ ਸਗਲ ਮਨੋਰਥ ਪੂਰੇ ਬਾਜੇ ਅਨਹਦ ਤੂਰੇ ਸੰਤੋ ਰਾਮ ਜਪਤ ਸੁਖ ਪਾਇਆ ਸੰਤ ਅਸਥਾਨ ਬਸੇ ਸੁਖ ਸਹਿਜੇ ਸਗਲੇ ਦੁਖ ਮਿਟਾਇਆ ਰਹਾਉ ਗੁਰਪੂਰੇ ਕੀ ਬਾਣੀ ਪਾਰ ਬ੍ਰਹਮ ਮਨ ਭਾਣੀ ਨਾਨਕ ਦਾਸ ਵਖਾਣੀ ਨਿਰਮਲ ਅਕਥ ਕਹਾਣੀ ਚੌਥ ਮਹੱਲਾ ਪੰਜਵਾਂ ਭੁੱਖੇ ਖਾਵਤ ਲਾਜ ਨਾ ਆਵੇ ਕਿਉਂ ਹਰ ਜਨ ਹਰ ਗੁਣ ਗਾਵੇ ਆਪਣੇ ਕਾਜ ਕੋ ਕਿਉਂ ਅਲਕਾਈਐ ਜਿਤ ਸਿਮਰਨ ਦਰਗਾਹ ਮੁਖ ਉਜਲ ਸਦਾ ਸਦਾ ਸੁਖ ਪਾਈਐ ਰਹਾਉ ਜਿਉਂ ਕਾਮੀ ਕਾਮ ਲੁਭਾਵੇ ਤਿਉਂ ਹਰ ਦਾਸ ਹਰ ਜਸ ਭਾਵੇ।

ਰਹਿਮਤ ਆਵੇ। ਸੋਠ ਮਹੱਲਾ ਪੰਜਵਾਂ ਸੁਖ ਸ਼ਾਂਤ ਘਰ ਆਇਆ, ਨਿੰਦਕ ਕਹਿ ਮੁਖ ਛਾਇਆ, ਪੂਰੇ ਗੁਰ ਪਹਿਰਾਇਆ, ਬਿਨਸੇ ਦੁੱਖ ਸਬਾਇਆ, ਸੰਤ ਹੋ ਸਾਚੇ ਕੀ ਵਡਿਆਈ।

ਜਾਣੈ ਨਾਨਕ ਪ੍ਰਭ ਸੁਖਦਾਈ ਜਿਨ ਪੂਰੀ ਬਣਤ ਬਣਾਈ ਸੋਠ ਮਹੱਲਾ ਪੰਜਵਾਂ ਪ੍ਰਭ ਆਪਣਾ ਹਿਰਦੈ ਧਿਆਈ ਘਰ ਸਹੀ ਸਲਾਮਤ ਆਈ ਸੰਤੋਖ ਭਇਆ ਸੰਸਾਰੀ ਗੁਰਪੂਰੈ ਲੈ ਤਾਰੀ ਸੰਤੋ ਪ੍ਰਭ ਮੇਰਾ ਸਦਾ ਦਿਆਲਾ ਆਪਣੇ ਭਗਤ ਕੀ ਗਣਤ ਨਾ ਗਣੀ ਰਾਖੈ ਬਾਲ ਗੋਪਾਲਾ ਰਹਾਉ ਹਰ ਨਾਮ ਹਿਰਦੈ ਉਰਧਾਰੀ ਤਿਨ ਸਭੇ ਥੋਕ ਸਵਾਰੀ ਗੁਰਪੂਰੈ ਤੁਸ ਦੀਆ ਫਿਰ ਨਾਨਕ ਦੁਖ ਨਾ ਕੀਆ ਸੋਠ ਮਹੱਲਾ ਪੰਜਵਾਂ

0: हर सर्ब निरंतर जानिया रहाउ सब जी तेरे दयाला अपने भगत करह प्रतपाला अचरज तेरी वडियाई नित नानक नाम तिहाई।
1: केरबो दी रंगीली धरती दे वसनीक स्रोतियो तुसी ए प्रोग्राम FM रेडियो CISD 94.3 तो सुन रहे हो। ए प्रोग्राम गुरुद्वारा साहिब वैष्णव सिंह सवा विलियम्स लेक तो प्रसारित किया जा रहा है। उम्मीद रखते हां कि इस प्रोग्राम नु होर भी खोज भरपूर बनाउन लई तुसी सानू सुझाव दिंदे रहोगे।
2: साडे स्टूडियो दे टेलीफोन नंबर तो आप जी नु पता ही है, जे नहीं तो ओ भी लिख लो जी। एरिया कोड 250-392-3074 अति फैक्स नंबर एरिया कोड 250-392-3075।
3: साडा ईमेल एड्रेस नोट करो जी, singhsabha2@gmail.com। एक बार फिर नोट करो जी, singhsabha2@gmail.com।
4: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.
5: Sikh pyari mohe ko Sikh pyara mainu ne ko Sikh pyara siyane baithe ho jad baap de muh cho eh shabd nikle ke tu mera putt ni mainu putt naal pyar ni baap da hirda kitna ka dukhi hove। ते गुरु गोबिंद सिंह ने कितने सिखाया ही कहता मैनू सिख प्यारा नहीं, जी सिखी वास्ते इन कुर्बानियां हुई पर सानू समझाउण खातिर कोई सिख मैनू प्यारा नहीं, मैनू रहत प्यारी है। रहत की है, भेख नहीं कोई, हुक्म मनना, कृपान पा लेनी, किशहरा पा लेना, कड़ा रख लेना, केस रख लेने, कितने ऐसे नू रहत ना समझे हो, जो उसे हुक्म दसे है वो मने जा, फिर रहत है। भेख कोई रहत नहीं, भेख नू रहत ना बनाओ, रहत है मर्यादा हुक्म, जेड़ा ओदे हुक्म विच आ गया ओ रहत है, नहीं तो कोई गले नहीं गुरसिख प्यारे। भेख तो ऐसे मने ही नहीं गया, महाराज ने जवाब दे दिता, भेखी प्रभु न लभई विण सच्ची सिख, नहीं लभेगा वाहिगुरु भेख धारण ते। ये कृपान क्यों पाई है, कड़ा क्यों दता है, केस क्यों दते ने, किशहरा क्यों दता है, कदे समा मिले, अज का सब्जेक्ट नहीं है कि क्यों पवाए ने साडे, पौण लेना होर चीज है, इन्हां नूं वरतना समझना होर चीज है। ओदी कुदरत 24 घंटे दिख रही है गुरसिख प्यारियो, ते सानू सुख ताई मिलने जे असी ओदे भाव विच ओदे भय विच रहांगे।
6: वरन चिन्ह नाही मुख नाम सारे,
5: उस वाहिगुरु का कोई वर्ण कहिए रंग नहीं है, वर्ण कहिए रंग, ते उसका चिन्ह कहिए निशान होंगे नी, जो थोड़े पासपोर्ट बनते ना वो पुछते ने कोई निशानी दस अपने मत्थे ते नक ते, कोई नेल है, कोई चीज है, उदे कोई नहीं, चक्कर चिन्ह और वर्ण जातर पात महज रूप रंग अर रेख भेद तू कह न सकत के, बाजा वाले मुनकर हो गए, कोई रंग रूंगरी ओदा दस सकदा, कोई भेख नहीं दस सकदा, वो अपेख है अलेख है, कोई भेख नहीं। तुहाडे विचों है कोई जिहड़ा दसे भी पेंट पाउंदा है कि पजामा पाउंदा है? रब इंग्लैंड विच रहने हैं, तुसीं तां बड़े पढ़े लिखे है, धोती लाउंदा है कि कच्छा पाउंदा है, दसो मेरे मांग चवड़ा पाउंदा है कि तुहाडे मांग बूशट पाउंदा है? वो भेखी तो है ही नहीं, हो गुरसिख प्यारियो भेख फिर तो एक ना बन जाए, जो भेख वो हो कोई वो तो सभ्य सांझी बाल सदाइन कोई न दिस बार आ जियो। ये भेख तो नहीं हूं भगवे कपड़े पाना कहे साध तुरैया फिर जाए, ते नीली बल अकाली तो वट ते ही आ गया, फिर अको सतनाम तो देर लगनी नहीं, ते पीर बन के इत तुरो जरा सिड़क से दे कहते फेडरेशन का बनता है, चाहे बाप ने भी फेडरेशन का मुंह ना देखा हो, किसी गोल मेरी वर्गी बन लो ध्यान 100% संत बनिया बनाया, जे चिट्ठी कितने खद्दर की बन लो तो कांग्रेसी बटते पे हो, इतने कुछ भेखा तो पार्टियां जोड़ दिया, वो कोई पार्टी नहीं हैगी, वो तो तू और तेरा सब को सभ्य संजीवन सबना सांझा बाप हमारा, उन्हें तो गुरु ग्रंथ साहब ने कहता हो कोई डाग चकी ना फिर रब मेरा अपन बाप है, ना ही किसी को पावन को कर राज, ਇਹ ਕੱਲੇ ਦਾ ਬਾਪ ਨਹੀਂ ਹੈ ਵਾਹਿਗੁਰੂ, ਜਿਹੜਾ ਪਿਆਰ ਕਰ ਲਵੇ ਉਸੇ ਦਾ ਬਣ ਜਾਂਦਾ। ਜਿਹਨੇ ਭਾਵਨੀ ਧਾਰਨ ਕੀਤੀ ਸੋ ਬੇਨਤੀ, ਕੁਦਰਤ 24 ਘੰਟੇ ਦਿਖਾ ਰਹੇ, ਉਹਨੂੰ ਦੇਖ ਕੇ ਸਮਝੋ, ਉਹਨੂੰ ਮੰਨੋ ਤੇ ਇਹ ਸਮਝੋ ਪਾਰਸੀ ਕੇ ਜੋ ਹੁਆ ਤੂੰ ਆਪਣੇ ਪੀ ਜਾ। ਜਿਹੜਾ ਭਾਣਾ ਜਿਹੜੀ ਕੁਦਰਤ ਜਿਹੜੀ ਟ੍ਰੈਜਡੀ ਕਿਸੇ ਨਾਲ ਵਰਤੀ ਹੈ ਇਹ ਕੱਲ ਨੂੰ ਤੇਰੇ ਨਾਲ ਵੀ ਵਰਤ ਸਕਦੀ ਹੈ। ਉਹਦੇ ਭਾਉ ਵਿਚ ਰਹਿਣਾ ਹੀ ਸ਼ੁਕਰ ਰੂਪ ਹੈ।
6: ਜਨ ਨਾਨਕ ਭਗਤ ਦਰ ਤੁਲ,
5: ਉਹੀ ਬਚਨ ਫੇਰ ਪਿਛਲੀ ਤੁਕ ਵਿਚ ਕਹਿੰਦੇ ਨੇ, ਐਸਾ ਜੋ ਅਕਾਲ ਪੁਰਖ ਵਾਹਿਗੁਰੂ ਹੈ ਉਹਦੇ ਬਰਾਬਰ ਹੀ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਪ੍ਰਵਾਨ ਹੋ ਗਏ ਬ੍ਰਹਮ ਸਰੂਪ, ਬ੍ਰਹਮ ਦੇ ਦਰ ਤੇ ਇੱਕੋ ਰੂਪ ਅਕਾਲ ਪੁਰਖ ਦਾ ਤੇ ਗੁਰੂ ਨਾਨਕ ਦੇਵ ਜੀ ਦਾ।
6: ਬ੍ਰਹਮ ਸੰਸਾਰ ਏਕ ਜੀ ਕਿਆ ਵਖਾਣ,
5: ਗੁਰੂ ਅਰਜਨ ਕਹਿੰਦੇ ਆ ਬੱਟੋ ਮੇਰੀ ਇੱਕ ਜੀ ਉਹਦੀ ਉਸਤ ਕਦੋਂ ਕਵੇਗੀ।
6: ਹਾਂ ਕੇ ਬਲ ਬਲ ਬਲ ਬਲ ਸਦ ਬਲ ਹਾਰ,
5: ਬਸ ਗੁਰੂ ਅਰਜਨ ਦੇਵ ਕਹਿੰਦੇ ਮੈਂ ਤਾਂ ਸਦਾ ਹੀ ਸਵਾਸ ਸਵਾਸ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਕੁਰਬਾਨ ਜਾਂਦਾ ਹਾਂ।
6: ਸਰਬ ਗੁਣ ਨਿਦਾਨ ਕੀਮਤ ਨਾ ਗਿਆਨ ਧਿਆਨ,
5: ਬਾਕੀ ਅਕਾਲ ਪੁਰਖ ਵਾਹਿਗੁਰੂ ਉਹਨੂੰ 2, 4, 10, 20 ਗੁਣਾਂ ਵਿਚ ਨਹੀਂ ਗਿਣਿਆ ਜਾ ਸਕਦਾ। ਸਾਗਲ ਗੁਣ ਨਿਦਾਨ, ਜੇ ਉਹਨੂੰ ਚਿੱਤਰਕਾਰ ਵੇਖੋ, ਕੋਈ ਬਣਿਆ ਚਿੱਤਰਕਾਰ ਦੁਨੀਆਂ ਵਿਚ? ਬੜੀਆਂ ਤਸਵੀਰਾਂ ਬਣਾਉਣਗੇ ਚਿੱਤਰਕਾਰ, ਬੜੀਆਂ ਕੀਮਤੀਆਂ ਇੰਗਲੈਂਡ ਵਿਚ ਬਣੇ ਹੋਏ ਨੇ ਚਿੱਤਰ, ਪਰ ਇੱਕ ਮੋਰ ਦੀ ਸ਼ਕਲ ਦਾ ਰੰਗ ਜੋ ਪੇਂਟਿੰਗ ਉਹਨੇ ਇੱਕ ਮੋਰ ਵਿਚ ਪਾ ਦਿੱਤੀ, ਜੋ ਤੋਤੇ ਵਿਚ ਪਾ ਦਿੱਤੀ, ਜੋ ਹੰਸ ਵਿਚ ਪੇਂਟਿੰਗ ਪਾ ਦਿੱਤੀ, ਤੇ ਐਸੇ ਤਾਂ ਅੱਜ ਚਿੱਤਰ ਬਣਾ ਲਓ ਕੋਈ 1000 ਪਾਉਂਡ ਦਾ, ਉਹਦਾ ਦਿਨ ਪਰ ਦਿਨ ਰੰਗ ਘਟਣਾ ਜਾਂਦਾ, ਫਿੱਕਾ ਪੈਂਦਾ ਜਾਊਗਾ। ਪਰ ਲੱਖਾਂ ਸਾਲ ਜੀਵ ਜਿਉਂਦੇ ਨੇ, ਉਹਨਾਂ ਦੇ ਖੰਭਾਂ ਦਾ ਕੰਮ ਰੰਗ ਫਿੱਕਾ ਹੋਇਆ ਹੀ ਨਹੀਂ। ਜੇ ਉਹਦਾ ਗੀਤਕਾਰ ਵੇਖੋ, ਸੰਗੀਤਕਾਰ ਵੇਖੋ, ਪੱਤੇ ਪੱਤੇ ਵਿਚੋਂ ਸੰਗੀਤ ਆ ਰਿਹਾ, ਜੀਵ ਜੀਵ ਸੰਗੀਤ ਗਾ ਰਿਹਾ ਉਹਦਾ ਦਿੱਤਾ ਹੋਇਆ। ਇੱਕ ਗੁਣ ਗੁਰਸਿੱਖ ਪਿਆਰੇ ਉਹਦੀ ਵਿਦਿਆ, ਉਹਦੀ ਘਾਲਣਾ, ਉਹਦੀ ਬਖਸ਼ਿਸ਼, ਉਹਦਾ ਦਾਨ, ਸਾਗਲੇ ਗੁਣ ਮੈਦਾਨ ਗੱਲੇ ਮੁਕਾ ਦਿੱਤੀ। ਜਿੰਨੇ ਦੁਨੀਆਂ ਵਿਚ ਗੁਣ ਹਨ ਸਾਰਿਆਂ ਦਾ ਖਜ਼ਾਨਾ ਹੈ ਵਾਹਿਗੁਰੂ।
6: ਕੀਮਤ ਨਾ ਗਿਆਨ ਧਿਆਨ,
5: ਉਹਦੇ ਗੁਣਾਂ ਦਾ ਨਾ ਤਾਂ ਗਿਆਨੀਆਂ ਨੂੰ ਪਤਾ ਲੱਗਿਆ ਕਿੰਨੇ ਕ, ਨਾ ਧਿਆਨੀਆਂ ਨੇ ਸੁਰਤੀ ਜੋੜ ਕੇ ਵੇਖਿਆ ਕਿ ਪਤਾ ਲੱਗ ਜਾਵੇ, ਤੇ ਆਖਿਰ ਵਿਚ ਨਤੀਜਾ ਸਭ ਨੇ ਇੱਕੋ ਕਿਹਾ ਕਿ ਇਹ ਵਾਹਿਗੁਰੂ ਤੂੰ ਬੇਅੰਤ ਹੈ। ਜਿੰਨੇ ਵੀ ਅੰਤ ਨਹੀਂ ਪਾ ਸਕੇ ਇੱਥੇ ਸ਼ੰਕਾ ਨਾ ਕਰ ਦਿਓ ਕਿ ਖੋਜ ਕੀਤੀ ਸਭ ਨੇ ਗਿਆਨੀਆਂ ਧਿਆਨੀਆਂ ਨੇ ਕਿ ਉਹਨੂੰ ਪਾਈਏ ਲੱਭੀਏ, ਪਰ ਪਾ ਨਹੀਂ ਸਕੇ, ਪਹੁੰਚ ਨਹੀਂ ਸਕੇ, ਫਿਰ ਤਾਂ ਵਿਅਰਥ ਗਈ ਖੋਜ। ਨਹੀਂ, ਨਦੀ ਨੱਠੀ ਜਾ ਰਹੀ ਹੈ ਸਮੁੰਦਰ ਵੱਲ, ਤੇ ਨਦੀ ਦੀ ਦੌੜ ਹਜ਼ਾਰਾਂ ਮੀਲ, ਪਰਬਤ ਚੀਰੇ ਉਹਨੇ, ਜੰਗਲ ਚੀਰੇ, ਪੱਥਰਾਂ ਨੂੰ ਲੰਘੀ ਕਿ ਸਮੁੰਦਰ ਨੂੰ ਮਿਲਣਾ। ਕੀ ਮਿਲਿਆ ਸਮੁੰਦਰ ਨੂੰ? ਜਦ ਸਮੁੰਦਰ ਵਿਚ ਗਈ ਆਪਣਾ ਆਪੇ ਗੁਆ ਲਿਆ, ਨਦੀ ਨਦੀ ਰਹੀ ਹੋਣੀ, ਤੇ ਸ਼ੰਕਾ ਪੈਦਾ ਕਰੋਗੇ ਕਿ ਬੂੰਦ ਖੋਲਦੀ ਫਿਰਦੀ ਸੀ ਸਮੁੰਦਰ ਨੂੰ, ਤੇ ਬੂੰਦ ਜਦੋਂ ਸਮੁੰਦਰ ਵਿਚ ਗਿਰੀ ਤੇ ਆਪਣਾ ਆਪ ਖਤਮ, ਬੂੰਦੇ ਨਾ ਰਹੀ, ਫਿਰ ਲੱਭਿਆ ਕੀ, ਸਗੋਂ ਆਪਣਾ ਆਪ ਹੀ ਖੋਲਿਆ। ਬਸ ਇਹੀ ਹਾਲ ਆਪਣਾ ਗੁਰਸਿੱਖੋ, ਉਹਦੀ ਖੋਜ ਵਿਚ ਤੁਰੋ, ਉਹਦਾ ਮਿਲਣਾ ਕੀ ਹੈ? ਬੂੰਦ ਸਾਗਰ ਵਿਚ ਮਿਲ ਗਈ, ਬੂੰਦ ਖਤਮ, ਮਿਲ ਸਾਗਰ, ਬੂੰਦ ਨਹੀਂ ਅਨਹੇਰਾ, ਮੁੜ ਕੇ ਨਹੀਂ ਦਿਖਣਾ ਉਹਨੇ, ਤੇ ਪੁੱਛੇ ਕੋਈ ਬੂੰਦ ਨੂੰ ਤੈਨੂੰ ਕੀ ਲੱਭਿਆ, ਤੂੰ ਸਾਗਰ ਦੀ ਧੂੜ ਕਰਕੇ ਤੜਫਦੀ ਫਿਰਦੀ ਸੀ, ਕੀ ਲੱਭਿਆ? ਆ ਲੱਭਿਆ, ਸੋਚ ਲਓ ਹੁਣ, ਯਾਦ ਰੱਖਿਓ ਕੀ ਲੱਭਿਆ। ਜਦ ਤੱਕ ਸਮੁੰਦਰ ਮਿਲਿਆ ਨਹੀਂ ਸੀ, ਬੂੰਦ ਬੂੰਦ ਸੀ, ਪਰ ਜਿੱਦਣ ਮਿਲ ਗਿਆ ਉਹ ਬੂੰਦ ਹੀ ਸਾਗਰ ਬਣ ਗਈ। ਉਸ ਨੂੰ ਮੁੜ ਕੇ ਬੂੰਦ ਨਹੀਂ ਕਿਸੇ ਨੇ ਕਹਿਣਾ, ਉਹ ਸਾਗਰ ਰੂਪ ਹੈ, ਸਾਗਰ ਹੈ। ਇਹੀ ਗੁਰੂ ਤੇ ਸਿੱਖ ਤੁਹਾਡਾ ਰਿਸ਼ਤਾ ਹੈ। ਬਾਬੇ ਲੈਣੇ ਨੂੰ ਮੁੜ ਕੇ ਲੈਣਾ ਨਹੀਂ ਕਿਹਾ, ਮਿਲ ਗਿਆ ਨਾਨਕ ਵਿਚ ਤੇ ਲੈਣਾ ਰਹਿ ਗਿਆ, ਲੈਣਾ ਹੀ ਨਾਨਕ ਬਣ ਗਿਆ, ਬੂੰਦ ਹੀ ਸਾਗਰ ਬਣ ਗਈ, ਨਦੀ ਹੀ ਸਮੁੰਦਰ ਬਣ ਗਈ ਜਦੋਂ ਮਿਲਾਪ ਹੋ ਗਿਆ। ਇਹ ਨਹੀਂ ਕਹਿਣਾ ਕੁਝ ਲੱਭਿਆ ਨਹੀਂ, ਦੇ ਆਰਾਮ ਨਹੀਂ ਰਿਹਾ, ਧਰਮ ਚੰਦ ਨਹੀਂ ਰਿਹਾ, ਸਭ ਰਾਏ ਨਹੀਂ ਰਿਹਾ। ਕਿੱਡੀ ਪਦਵੀ ਕਦੇ ਸੋਚੀਏ ਕੀ ਦਿੱਤੀ ਹੈ ਖਾਲਸੇ ਨੂੰ? ਭਾਈ ਨੰਦ ਲਾਲ ਜੀ ਗੋਇਆ ਦੀਵਾਨ ਗੁਰੂ ਜੀ ਦੇ, ਉਹਨਾਂ ਨੇ ਸਵਾਲ ਕੀਤਾ ਕਿ ਕਲਗੀਆਂ ਵਾਲੇ ਪਾਤਸ਼ਾਹ ਹਿੰਦੂ ਵੀਰ ਕ੍ਰਿਸ਼ਨ ਜੀ ਨੂੰ ਦੁਆਰਕਾ ਵਿਚ ਬੈਠਾ ਮੰਨਦੇ ਨੇ, ਤੇ ਹਿੰਦੂ ਵੀਰ ਭਗਵਾਨ ਰਾਮ ਚੰਦਰ ਜੀ ਨੂੰ ਅਯੁੱਧਿਆ ਵਿਚ ਬੈਠਾ ਮੰਨਦੇ ਨੇ ਤੇ ਮੁਸਲਮਾਨ ਵੀਰ ਮੁਹੰਮਦ ਸਾਹਿਬ ਜੀ ਨੂੰ ਮੱਕੇ ਸ਼ਰੀਫ ਵਿਚ ਹਾਜ਼ਰ ਨਾਜ਼ਰ ਮੰਨਦੇ ਨੇ ਮੋਦੀ ਜੀ ਗਿਆ ਦੇ ਬਰੋਟੇ ਹੇਠ ਮਹਾਤਮਾ ਬੁੱਧ ਨੂੰ ਹਾਜ਼ਰ ਨਾਜ਼ਰ ਮੰਨਦੇ ਨੇ ਤੇ ਤੁਸੀਂ ਵੀ ਸਾਨੂੰ ਦੱਸ ਦਿਓ ਜਦੋਂ ਸਰੀਰ ਛੱਡ ਕੇ ਜਾਵੋਗੇ ਤੁਹਾਨੂੰ ਕਿਹੜੀ ਜਗ੍ਹਾ ਅਸੀਂ ਲੱਭੀਏ ਦੇਖੋ ਕੈਸਾ ਵਿਦਵਾਨ ਸੀ ਨੰਦ ਲਾਲ ਜੀ ਤੁਹਾਡੇ ਖਾਤਰ ਕਿਹੜੀ ਜਗ੍ਹਾ ਮੁਕਰਰ ਹੋਵੇਗੀ ਉਹ ਗੁਰਸਿੱਖੋ ਜਿਹੜਾ ਕੰਨ ਖੋਲ ਕੇ ਸੁਣਿਓ ਬਾਜਾਂ ਵਾਲੇ ਕਹਿੰਦੇ ਨੰਦ ਲਾਲ ਮੈਨੂੰ ਇੱਟਾਂ ਪੱਥਰਾਂ ਵਿਚ ਮੈਨੂੰ ਤੀਰਥਾਂ ਨਦੀਆਂ ਪਹਾੜਾਂ ਵਿਚ ਜਗ੍ਹਾ ਮੁਕਰਰ ਕਰ ਦੇ ਮੈਂ ਬੈਠਾ ਹੋਊਂਗਾ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ ਮੇਰਾ ਰਹਿਸੀ ਘਰ ਮੇਰਾ ਰੈਜੀਡੈਂਸ ਮੇਰਾ ਮੁਕਾਮ ਮੇਰਾ ਮੰਦਰ ਮੇਰਾ ਅਸਥਾਨ ਜਿੱਥੇ ਮੇਰਾ ਖਾਲਸਾ ਹੋਵੇਗਾ ਉੱਥੇ ਹੀ ਵਿੱਚ ਬੈਠਾ ਹਾਂ ਕਿਤੇ ਇੱਕ ਜਗ੍ਹਾ ਮੁਕਰ ਕਰਕੇ ਨਹੀਂ ਇੰਨਾ ਮਾਣ ਪਰ ਕਿਉਂ ਮਿਲਿਆ ਆਪ ਗਵਾਈਏ ਤਾਂ ਸ਼ੋਕ ਪਾਈ ਲੋਕ ਤਾਂ ਕਹਿੰਦੇ ਨੇ ਸਿਰ ਕਿਉਂ ਕਟਾਉਣ ਚਲੇ ਮਰ ਜਾਏਗਾ ਨਹੀਂ ਨਹੀਂ ਸਿਰ ਕਟਾਉਣਾ ਕੀ ਹੈ ਸਿਰ ਦੀਜੇ ਆਪ ਗਵਾਏ ਆਪਾ ਭਾਵ ਖਤਮ ਹੋ ਜਾਣਾ ਵਿੱਚੋਂ ਇਹੀ ਗੁਰੂ ਨੂੰ ਸੰਤ ਮਹਾਰਾਜ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਉਹਨਾਂ ਦੇ ਬਚਨ ਸੁਣੇ ਉਹ ਸ਼ਹੀਦੀ ਇੱਕ ਦਿਨ ਵਿਆਖਿਆ ਕਰ ਰਹੇ ਸੀ ਸ਼ਹੀਦੀ ਤੇ ਵਿਆਖਿਆ ਕਰਦੇ ਕਰਦੇ ਇੱਥੇ ਪੁੱਜ ਗਏ ਕਹਿੰਦੇ ਖਾਲਸਾ ਜੀ ਜੰਗ ਵਿੱਚ ਸ਼ਹੀਦ ਹੋ ਜਾਣਾ ਛੋਟੀ ਗੱਲ ਹੈ ਥੋੜੀ ਗੱਲ ਹੈ ਕੁਰਬਾਨੀ ਬਹੁਤ ਵੱਡੀ ਹੈ ਪਰ ਜਿਉਂਦੇ ਗੁਰੂ ਅੱਗੇ ਮਰ ਕੇ ਰਹਿਣਾ ਵੱਡੀ ਗੱਲ ਹੈ ਬ੍ਰਹਮ ਗਿਆਨੀ ਮਹਾਰਾਜ ਦੇ ਬਚਨ ਨੇ ਜਿਉਂਦੇ ਗੁਰੂ ਅੱਗੇ ਮਰ ਕੇ ਰਹਿਣਾ ਉਹ ਸ਼ਹੀਦ ਨਾਲੋਂ ਵੀ ਉੱਚੀ ਪਦਵੀ ਹੈ ਸ਼ਹੀਦ ਤਾਂ ਗੋਲੀ ਵੱਜੀ ਤਲਵਾਰ ਵੱਜੀ ਤਾਂ ਇੱਕ ਮਿੰਟ ਵੀ ਸਮਾਪਤ ਹੋ ਗਿਆ ਕੁਰਬਾਨੀ ਬਹੁਤ ਵੱਡੀ ਹੈ ਜਿਹਨੇ ਮਿੰਟ ਪਰ ਮਿੰਟ ਸ਼ਬਦ ਦੀ ਸੱਟ ਖਾਣੀ ਮਿੰਟ ਪਰ ਮਿੰਟ ਆਉਣੇ ਵਾਲੇ ਤੀਰ ਵੱਜਣੇ ਹੈ ਉਹ ਜੀਵਨ ਜਿਉਂਦੇ ਮਰ ਕੇ ਰਹਿਣਾ ਤੇ ਤੁਹਾਨੂੰ ਵੀ ਸਾਨੂੰ ਵੀ ਇਹੀ ਹੁਕਮ ਹੈ ਜੇ ਇੱਥੇ ਆਉਣਾ ਇੱਥੇ ਸੰਤ ਬਣ ਕੇ ਨਾ ਆਓ ਸੰਤ ਬਣ ਕੇ ਵੀ ਆ ਜਾਂਦੇ ਆਪਣਾ ਸਰ ਜਾਂਦਾ ਹੁਣ ਤਾਂ ਬ੍ਰਹਮ ਗਿਆਨੀ ਬਣ ਕੇ ਆਉਂਦੇ ਇੱਥੇ ਖਾਲਸੇ ਬਣ ਕੇ ਆਉਂਦੇ ਇੱਥੇ ਰਾਗੀ ਬਣ ਕੇ ਆਉਂਦੇ ਇੱਥੇ ਗਿਆਨੀ ਇੱਥੇ ਦਾਨੀ ਬਣ ਕੇ ਆਉਂਦੇ ਕਿੱਥੇ ਲਿਖਿਆ ਤੁਹਾਨੂੰ ਇੱਥੇ ਚੀਜ਼ਾਂ ਬਣ ਕੇ ਆਓ ਜੇ ਮੇਰੇ ਕੋਲ ਆਉਣੇ ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ ਸ਼ਰਤੇ ਇੱਕ ਕਿ ਉਹ ਸਗਲ ਕੀ ਰੇਣ ਕਾ ਤੂੰ ਸਾਰਿਆਂ ਦੇ ਚਰਨਾਂ ਦੀ ਧੂੜੀ ਬਣ ਜੇ ਮੇਰੇ ਕੋਲ ਆਉਣਾ ਤੂੰ ਸਾਰਿਆਂ ਦਾ ਹਿੱਟ ਬਣ ਕੇ ਆਉਣਾ ਸਤਨਾਮ ਤੂੰ ਸਾਰਿਆਂ ਕਿਉਂ ਗੱਲ ਔਖੀ ਜੀ ਹੈ ਸਤਨਾਮ ਕਹਿਣ ਤੋਂ ਹਟ ਗਏ ਕਿਉਂਕਿ ਆਪਣੀ ਗੱਲ ਚੱਲ ਰਹੀ ਹੈ ਨਾ ਰੱਜ ਕੇ ਆਖੋ ਸਤਨਾਮ ਨਹੀਂ ਨਹੀਂ ਔਖਾ ਕੰਮ ਉਹ ਸਿਗਲ ਕੀ ਰੇਣ ਕਾ ਤੁਸੀਂ ਜੋਬ ਤੇ ਜਾਂਦੇ ਹੋ ਤੁਹਾਨੂੰ ਫਾਰਮ ਮਿਲਦੇ ਨੇ ਕੰਪਲੀਟ ਕਰੋ ਉਹਨਾਂ ਵਿੱਚ ਏਜ ਫਾਦਰ ਨਾਮ ਤੁਹਾਡਾ ਨਾਮ ਤੁਹਾਡੀ ਕਾਬਲੀਅਤ ਤੁਹਾਡੀ ਐਜੂਕੇਸ਼ਨ ਕਿੰਨੀ ਹੈ ਹੁਣ ਕੋਲਮ ਜੇ ਕੋਲਮ ਪੂਰੇ ਨਾ ਕਰੋ ਤੇ ਇੰਟਰਵਿਊ ਨਹੀਂ ਹੋਣੀ ਜੋਬ ਨਹੀਂ ਮਿਲਣੀ ਇੱਥੇ ਵੀ ਕਿਉਂ ਨਹੀਂ ਸਤਿਗੁਰੂ ਮਿਲਦੇ ਆਉਂਦੇ ਤਾਂ ਨਿੱਤੇ ਕਿ ਫਾਰਮ ਦਾ ਪਹਿਲਾ ਜਿਹੜਾ ਕੋਲਮ ਹੈ ਉਹੀ ਨਹੀਂ ਪੂਰਾ ਤੇ ਪਹਿਲਾ ਮਰਨ ਕਬੂਲ ਜਦ ਮੇਨ ਸ਼ਰਤ ਤੇਰੀ ਜਿਹੜੀ ਪ੍ਰਿੰਸੀਪਲ ਚੀਜ਼ ਆ ਉਹ ਨਹੀਂ ਪੂਰੀ ਕੀਤੀ ਗੁਰੂ ਕਹਿੰਦਾ ਮਰਨਾ ਕਬੂਲ ਕਰਕੇ ਆ ਤੇ ਤੂੰ ਗੁਰੂ ਨੂੰ $5 ਦਾ ਕੜਾ ਛਕਾ ਕੇ ਕਹਿੰਦੇ ਮੈਨੂੰ ਖੰਘ ਵੀ ਨਾ ਹੋਵੇ ਸ਼ਰਤ ਉਲਟ ਪਾਸੇ ਨੂੰ ਚੱਲ ਗਈ ਇੱਥੇ ਕੀ ਬਣ ਕੇ ਆਉਣਾ ਇੱਥੇ ਕੋਈ ਥਾਂ ਨਹੀਂ ਕਿਸੇ ਨੂੰ ਇੱਥੇ ਥਾਂ ਹੈ ਜਿਹਨੇ ਆਪਣਾ ਆਪ ਗਵਾ ਲਿਆ ਮੈਂ ਹੈ ਨੀ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ
6: ਉੱਚੇ ਤੇ ਉੱਚੋ ਜਾਣੀ ਜੈ
5: ਪ੍ਰਭ ਤੇਰੇ ਥਾਨੀ ਉੱਚੇ ਤੇ ਉੱਚੋ ਜਾਣੀ ਜੈ ਉੱਚੇ ਤੇ ਉੱਚੀ ਕੀ ਚੀਜ਼ ਹੈ ਭਾਈ ਰੱਬ ਸਭ ਤੋਂ ਉੱਚਾ ਸਭ ਤੋਂ ਉੱਚਾ ਨਾ ਸਿੱਧਾਂ ਦੇ ਕੋਲ ਬੈਠੇ ਗੁਰੂ ਨਾਨਕ ਦੇਵ ਸਤਿਗੁਰ ਪਾਤਸ਼ਾਹ ਕਹਿੰਦੇ ਤੂੰ ਰੱਬ ਨੂੰ ਪਾ ਲਿਆ ਕਹਿੰਦੇ ਜੇ ਰੱਬ ਨੂੰ ਪਾ ਲਿਆ ਮੈਂ ਸਭ ਤੋਂ ਉੱਚਾ ਕਿਉਂਕਿ ਰੱਬ ਨੂੰ ਪਾ ਲਿਆ ਤਾਂ ਸਭ ਤੋਂ ਉੱਚਾ ਹੋ ਗਿਆ ਗੁਰੂ ਨਾਨਕ ਕਹਿੰਦੇ ਗੋਰਖ ਜੀ ਮੇਰੇ ਕੋਲ ਇੱਕ ਰੱਬ ਨਾਲੋਂ ਵੀ ਉੱਚੀ ਚੀਜ਼ ਮੈਂ ਤੈਨੂੰ ਸੁਣਨਾ ਨਿੱਤ ਪੜ੍ਹਦਾ ਜਪਜੀਤ ਸਾਹਿਬ ਹੱਥਾਂ ਨਾਲ ਜੁੜਿਆ ਕਰੋ ਗੋਰਖ ਕਹਿੰਦਾ ਹੈਰਾਨੀ ਦੀ ਗੱਲ ਤੁਹਾਡੇ ਵਰਗਾ ਤੱਪੀ ਜਪੀ ਅਵਤਾਰ ਰੱਬ ਤੋਂ ਵੀ ਕਿਸੇ ਚੀਜ਼ ਨੂੰ ਉੱਚੀ ਮੰਨਦਾ ਸਤਿਗੁਰ ਕਹਿੰਦੇ ਹਾਂ ਸਾਡੇ ਕੋਲ ਚੀਜ਼ ਹੈ, ਤੇਰੇ ਕੋਲ ਰੱਬ ਹੈ, ਮੇਰੇ ਕੋਲ ਰੱਬ ਤੋਂ ਵੱਡੀ ਚੀਜ਼ ਹੈ। ਕਿਹੜੀ ਚੀਜ਼? ਧੰਨ ਗੁਰੂ ਨਾਨਕ ਕਹਿੰਦੇ ਵੱਡਾ ਸਾਹਿਬ ਉੱਚਾ ਥਾਉ। ਰੱਬ ਵੱਡਾ ਹੈ, ਸਭ ਦਾ ਮਾਲਕ ਹੈ, ਉਹਦਾ ਥਾਨ ਸਭ ਤੋਂ ਉੱਚਾ ਦਰਬਾਰ, ਪਰ ਉੱਚੇ ਉੱਪਰ ਉੱਚਾ ਨਾਮ। ਉਸ ਵਾਹਿਗੁਰੂ ਦਾ ਨਾਮ ਵਾਹਿਗੁਰੂ ਤੋਂ ਵੀ ਉੱਚਾ ਜੋ ਮੇਰੇ ਕੋਲ ਹੈ। ਸਤਨਾਮ ਫਿਰ ਤੁਹਾਡੇ ਦੇਸ਼ ਦਾ ਪ੍ਰਾਈਮ ਮਿਨਿਸਟਰ ਤੁਹਾਡੇ ਨਾਲ ਨਹੀਂ ਫਿਰਦਾ, ਇਮੀਗ੍ਰੇਸ਼ਨ ਵਾਲੇ ਤੁਹਾਡੇ ਨਾਲ ਨਹੀਂ ਫਿਰਦੇ। ਉਸ ਟਿਕਟ ਦੇ ਉੱਤੇ, ਫਾਰਮ ਦੇ ਉੱਤੇ ਕਿਸੇ ਦਾ ਨਾਂ ਲਿਖਿਆ ਵਾ, ਦਸਤਖਤ ਹੋਏ ਹੋਏ ਨੇ। ਜਿੱਥੇ ਮਰਜ਼ੀ ਦਿਖਾ ਦਿਓ ਤੇ ਲੰਘ ਜਾਓ। ਪਾਸਪੋਰਟ ਆਫੀਸਰ ਕਿਤੇ ਨਾ ਤੁਰਿਆ ਫਿਰਦਾ ਤੁਹਾਡੇ? ਨਹੀਂ, ਉਹਦਾ ਨਾਂ ਲਿਖਿਆ ਵੀ ਹਾਂ ਹੈਗਾ, ਵੀ ਮੋਹਰ ਲੱਗੀ ਹੈ। ਉੱਚੇ ਉੱਪਰ ਉੱਚਾ, ਉੱਚੇ ਤੇ ਉੱਚੋ। ਵਾਹਿਗੁਰੂ ਤੂੰ ਉੱਚੇ, ਫਿਰ ਤੇਰਾ ਨਾਮ ਤੇਰੇ ਨਾਲੋਂ ਵੀ ਉੱਚਾ। ਜਾਂ ਨੀਜੇ, ਇੱਕ ਇੱਕ ਅੱਖਰ ਵਿੱਚ ਭੇਦ ਹੈ ਸਵਈਆਂ ਵਿੱਚ, ਕਿਉਂਕਿ ਵਾਹਿਗੁਰੂ ਨੂੰ ਕੌਣ ਜਾਣਦਾ ਜੇ ਉਹਦਾ ਨਾਂ ਹੀ ਨਾ ਹੁੰਦਾ। ਖੋਲ ਸਕਦਾ ਤੇਰੇ ਨਾਮ ਕਰਕੇ ਤੈਨੂੰ ਜਾਂ ਨੀਜੇ ਤੂੰ ਜਾਣਿਆ ਜਾਂਦਾ। ਵਾਹਿਗੁਰੂ ਨਾਮ ਕਰਕੇ ਹਿੰਦੂ ਨੂੰ ਰਾਮ ਜਾਣਦੇ ਨੇ, ਰਾਮ ਨਾਮ ਹੈ। ਸਿੱਖੇ ਨੂੰ ਵਾਹਿਗੁਰੂ ਕਰਕੇ ਜਾਣਦੇ ਨੇ, ਖੁਦਾ ਕਰਕੇ। ਜੇ ਨਾਮ ਹੈ ਤਾਂ ਹੀ ਜਾਣਦੇ ਨੇ, ਜੇ ਨਾਮ ਹੀ ਨਾ ਹੁੰਦਾ ਤੇ ਕੌਣ ਜਾਣਦਾ। ਉੱਚੇ ਤੇ ਉੱਚੋ ਜਾਂ ਨੀਜੇ ਪ੍ਰਭ ਤੇਰੋ ਥਾਂ, ਤੇਰਾ ਦਰਬਾਰ ਅਤ ਉੱਚਾ ਜਾਂ ਕਾ ਦਰਬਾਰਾ, ਅੰਤ ਨਹੀਂ ਕਿਛ ਪਾਰਾ ਵਾਰਾ।

0: ਕਿੱਥੇ ਮਨ ਤਨ ਹੀ ਤਨ ਤੂੰ ਤਾਂ ਦੁੱਖ ਨਾ ਮਨਾਇਓ ਆ ਜਿਹੜੀ ਵੈਸਟਰਨ ਕੰਟਰੀਜ ਨੇ ਇਹਨਾਂ ਨੂੰ ਧਾਰਮਿਕ ਗ੍ਰੰਥਾਂ ਵਿਚ ਭੋਗ ਜੂਨੀਆਂ ਲਿਖਿਆ ਇੱਕ ਭਾਰਤ ਵਰਸ਼ ਹੈ ਉੱਤਰਾਖੰਡ ਸਾਡਾ ਜਿਹੜੀ ਕਰਮ ਧਰਤੀ ਹੈ ਕਰਮ ਧਰਤੀ ਕਰਮ ਭੂਮੀ ਜਿੱਥੇ ਕੁਝ ਕਰਮ ਕਰਨ ਦਾ ਪਤਾ ਹੈ ਇੱਥੇ ਤਾਂ ਬਸ ਮੱਛੀਆਂ ਖਾਣ ਦਾ ਹੀ ਪਤਾ ਹੈ ਇਹ ਭੋਗ ਧਰਤੀ ਹੈ ਜਿੱਥੇ ਆਪਾਂ ਆਏ ਇੱਥੇ ਕਰਮ ਧਰਤੀ ਨੀ ਕੋਈ ਵੀ ਸੜਕ ਤੇ ਜਾਂਦੇ ਤਾਂ ਵੀ ਗੁੱਲਾ ਲੱਗਿਆ ਮੂੰਹ ਨੂੰ ਬਸ ਵਿਚ ਬੈਠੇ ਤਾਂ ਵੀ ਛੱਕ ਰਹੇ ਹੈ ਕੁਝ ਛੱਕਣ ਇਹ ਭੋਗ ਜੂਨੀਆਂ ਦੇ ਕੋਲ ਆਏ ਹੋਏ ਆਪਾਂ ਕਰਮ ਧਰਤੀ ਹੈ ਭਾਰਤ ਵਰਸ਼ ਗੁਰੂ ਪੀਰਾਂ ਸ਼ਹੀਦਾਂ ਦੀ ਧਰਤੀ ਮਰਜੀਵੜਿਆਂ ਦੀ ਧਰਤੀ ਕੁਰਬਾਨੀ ਕਰਨ ਵਾਲਿਆਂ ਦੀ ਧਰਤੀ ਸਰਬਸਦਾਨੀਆਂ ਦੀ ਧਰਤੀ ਉਹ ਹੈ ਕਰਮ ਜੂਨੀ ਗੁਰਸਿੱਖ ਪਿਆਰਿਓ ਜਿੱਥੇ ਕੱਲਾ ਤਨ ਹੋਵੇ ਉੱਥੇ ਰਾਕਸ਼ਸ ਬੁੱਧੀ ਹੁੰਦੀ ਹੈ ਜਿੱਥੇ ਕੱਲਾ ਮਨ ਹੋਵੇ ਉੱਥੇ ਦੇਵ ਬੁੱਧੀ ਹੁੰਦੀ ਹੈ ਦੇਵਤਾ ਤਲ ਹੁੰਦਾ ਜਿੱਥੇ ਦੋਵੇਂ ਜੁੜ ਜਾਣ ਉੱਥੇ ਮਨੁੱਖਤਾ ਦਾ ਤਲ ਹੁੰਦਾ ਮਨ ਤੇ ਤਨ ਇਹਨਾਂ ਨੂੰ ਚਲਾਉਣ ਵਾਸਤੇ ਪ੍ਰਾਣ ਪ੍ਰਾਣੀ ਕਿਉਂ ਕਹਿੰਦੇ ਆਪਾਂ ਨੂੰ ਪ੍ਰਾਣੀ ਕਹਿੰਦੇ ਇਸ ਕਰਕੇ ਕਹਿੰਦੇ ਪ੍ਰਾਣਾ ਦੇ ਆਧਾਰ ਅਸੀਂ ਜੀ ਰਹੇ ਪ੍ਰਾਣਾ ਦੇ ਆਸਰੇ ਅਸੀਂ ਜੀਨੇ ਜਿਸ ਕਰਕੇ ਸਾਡਾ ਨਾਮ ਪ੍ਰਾਣੀ ਹੈ ਮਹਾਰਾਜ ਕਹਿੰਦੇ ਅਕਾਲ ਪੁਰਖ ਤੇਰੀਆਂ ਦਾਤਾਂ ਹਨ ਕਿੰਨੇ
1: ਸੂਤ ਹੈ ਜਹਾਨ
0: ਬਸ ਵੇਖ ਲੋ ਇੱਥੇ ਟ੍ਰੈਫਿਕ ਦੇ ਅਸੂਲ ਜੁੜੇ ਹੈਲਥ ਵਾਲਿਆਂ ਦੇ ਜੁੜੇ ਇਮੀਗ੍ਰੇਸ਼ਨ ਵਾਲਿਆਂ ਦੇ ਜੁੜੇ ਰੇਲਵੇ ਵਾਲਿਆਂ ਦੇ ਜੁੜੇ ਜਿੰਨੇ ਵੀ ਮਹਿਕਮੇ ਨੇ ਜੁੜੇ ਜੁੜੇ ਉਹਨੇ ਸਾਰੇ ਖੰਡਾਂ ਬ੍ਰਹਿਮੰਡਾਂ ਨੂੰ ਇੱਕੋ ਸੂਤ ਵਿਚ ਪਰੋਤਾ ਉਹ ਸੂਤਰ ਕੀ ਹੈ ਉਹਦੇ ਹੁਕਮ ਤੋਂ ਬਿਨਾਂ ਪਤਾ ਨਹੀਂ ਚੱਲ ਸਕਦਾ ਆਖੋ ਇੱਕ ਸੂਤ ਹੈ ਸੂਤਰ ਕਹੀਏ ਮਰਜ਼ਾਦਾ ਬਸ ਜਿਹੜਾ ਇੱਕੋ ਸੂਤਰ ਮਰਜ਼ਾਦਾ ਬਣਾ ਤਾ ਕੋਈ ਬਦਲ ਕੇ ਤਾਂ ਦਿਖਾਵੇ ਇੱਥੇ ਤਾਂ ਵਕੀਲ ਕਰਕੇ ਤੁਸੀਂ ਬਦਲ ਦਿੰਦੇ ਹੋ ਡਿਵੋਟ ਹੋ ਗਿਆ ਤਾਂ ਵੀ ਕੈਂਸਲ ਕਰਾ ਲੈਂਦੇ ਹੋ ਸਜ਼ਾ ਵੀ ਮਨਜ਼ੂਰ ਟਿਕਟ ਵੀ ਮਨਜ਼ੂਰ ਨੰਬਰ ਵੀ ਬਚ ਜਾਂਦੇ ਪਰ ਜਿਹੜਾ ਉਹਨੇ ਸੂਤਰ ਬਣਾ ਤਾ ਸਾਇੰਸ ਤੁਹਾਡੀ ਅਮਰੀਕਾ ਇੰਗਲੈਂਡ ਦੀ ਪੁੱਜ ਗਈ ਚੰਦਰਮਾ ਤੇ ਪਰ ਮੱਛੀ ਨੂੰ ਪਾਣੀ ਤੋਂ ਬਿਨਾਂ ਜਿਉਂਦੀ ਰੱਖ ਕੇ ਦਿਖਾਵੇ ਬਣਾਤਾ ਉਹਨੇ ਸੂਤਰ ਕਿ ਮੱਛੀ ਨੂੰ ਪਾਣੀ ਤੋਂ ਬਿਨਾਂ ਜਿਉਂ ਜਵਾਬ ਕਿੱਥੇ ਗਈ ਤੁਹਾਡੀ ਸਾਇੰਸ ਕਰੋ ਕੋਈ ਸਾਇੰਸ ਦਾ ਤਰੀਕਾ ਖਿਆਲ ਕਰ ਲਿਓ ਮੱਛੀ ਨੂੰ ਪਾਣੀ ਤੋਂ ਬਿਨਾਂ ਜਿਉਣਾ ਤੇ ਸੱਪ ਨੂੰ ਸਾਰੀ ਜ਼ਿੰਦਗੀ ਪਾਣੀ ਦੀ ਲੋੜ ਨਹੀਂ ਸਿਆਣੇ ਬੈਠੇ ਹੋ ਸ਼ਾਇਦ ਕਦੇ ਨਾ ਸੁਣਿਆ ਹੋਵੇ ਕਿ ਸੱਪ ਨੂੰ ਪਾਣੀ ਦੀ ਲੋੜ ਨਹੀਂ ਸਾਰੀ ਜ਼ਿੰਦਗੀ ਪਾਣੀ ਤੋਂ ਬਿਨਾਂ ਜਿਉ ਮੱਛੀ ਇੱਕ ਸਕਿੰਟ ਜਿਉ ਨਹੀਂ ਸਕਦੀ ਹੈਰਾਨ ਨਾ ਹੋਇਓ ਕਦੇ ਘਰ ਜਾ ਕੇ ਟੈਲੀਫੋਨ ਕਰੋ ਸੰਤਾ ਤੂੰ ਕਹਿ ਤਾਂ ਸੱਪ ਪਾਣੀ ਤੇ ਬਿਨਾਂ ਜਿਉਂਦਾ ਕੋਈ ਜੀ ਸਕਦਾ ਪਾਣੀ ਤੇ ਬਿਨਾਂ ਜੀ ਸਕਦਾ ਸੱਪ ਦੇ ਮੂੰਹ ਵਿਚ ਜਿਹੜੀ ਸਿਲਵਰ ਨਾਈਟ੍ਰੇਟ ਪੋਇਜ਼ਨ ਪੈਦਾ ਕੀਤੀ ਹੈ ਵਾਹਿਗੁਰੂ ਨੇ ਉਹ ਸਾਡੇ ਮਾਲਕ ਖਾਤਰ ਨਹੀਂ ਕੀਤੀ ਨਾ ਨਾ ਨਾ ਉਹ ਇੱਕ ਸਾਲਟ ਹੈ ਉਸ ਸਾਲਟ ਦਾ ਐਕਸ਼ਨ ਪਤਾ ਕੀ ਹੈ ਜਦ ਹਵਾ ਸਾਹ ਲੈਂਦਾ ਨਾ ਸੱਪ ਉਸ ਸਾਲਟ ਨੂੰ ਮਿਲਦੇ ਸਾਰ ਹਵਾ ਪਾਣੀ ਬਣ ਜਾਂਦੀ ਹੈ ਕਿੱਥੇ ਉਹਦੀ ਕੁਦਰਤ ਨੂੰ ਸਾਇੰਸ ਕਿੱਥੇ ਤਾਂ ਜ਼ਮੀਨ ਤੇ ਫਿਰਦੇ ਉਹ ਜਿਹੜੀ ਜ਼ਹਿਰ ਹੈ ਨਾ ਜ਼ਹਿਰ ਨਹੀਂ ਹੈ ਉਹਦੇ ਜੀਵਨ ਦਾ ਆਧਾਰ ਬਸ ਪਾਣੀ ਹਵਾ ਲੱਗਿਆ ਕਿਉਂਕਿ ਪਾਣੀ ਤੁਹਾਨੂੰ ਪਤਾ H2O ਹਵਾ ਹੀ ਹੈ ਹਵਾ ਪਾਣੀ ਹੈ ਜਦ ਉਸ ਸਾਲਟ ਨੂੰ ਲੱਗਣੀ ਹੈ ਨਾ ਹਵਾ ਜਦ ਉਹਦੇ ਮੂੰਹ ਨੇ ਪਾਣੀ ਨਾਲ ਭਰ ਜਾਣਾ ਇਹ ਕਿਉਂ ਕੀਤਾ ਤੁਹਾਨੂੰ ਇਹ ਵੀ ਬੇਨਤੀ ਕਰ ਦਵਾਂ ਕਿ ਪਾਣੀ ਤੋਂ ਬਿਨਾਂ ਉਹਦਾ ਜੀਵਨ ਕਿਉਂ ਆਰੰਭ ਕੀਤਾ ਵਾਹਿਗੁਰੂ ਨੇ ਉਹ ਵਾਹਿਗੁਰੂ ਨੇ ਪਤਾ ਸੀ ਇਹਨੂੰ ਵਿਚਾਰੇ ਨੂੰ ਕਿਹਨੇ ਨਾਕੇ ਤੇ ਜਾਣ ਦੇਣਾ ਸਤਨਾਮ ਇਹਦੀਆਂ ਹੱਡੀਆਂ ਕਰ ਦੇਣਗੇ ਪਸੋਈਆਂ ਜੁੜੀਆਂ ਦੇ ਪਾਣੀ ਪੀਣਗੀਆਂ ਵੇਖੋ ਉਹਦੀ ਕੁਦਰਤ ਕਦੇ ਖਿਆਲ ਨਹੀਂ ਕੀਤਾ ਬਾਣੀ ਵੀ ਤਾਂ ਇੰਨਾ ਭੰਡਾਰਾ ਪਿਆ ਇੱਕ ਟੋਕੇ ਚੱਲੀ ਜਾਵੇ ਬਥੇਰੀ ਹੈ ਉਹਨੂੰ ਸੱਪ ਨੂੰ ਪਾਣੀ ਤੋਂ ਮੁਕਤ ਕਰ ਦਿੱਤਾ ਵੀ ਤੈਨੂੰ ਫਿਰ ਮਿੱਤਰਾਂ ਕਿਸੇ ਨੇ ਪਾਣੀ ਨਹੀਂ ਪੀਣ ਦੇਣਾ ਹੋਰ ਭਾਵੇਂ ਛਬੀਲਾ ਲਾਉਣਗੇ ਡੰਡ ਪਾਉਣਗੇ ਕੋਈ ਪਾਣੀ ਪੀ ਜੋ ਸ਼ਰਬਤ ਪੀ ਜੋ ਖੇਤਰ ਲਾਉਣਗੇ ਪਰ ਜੇ ਤੂੰ ਦਿਖ ਗਿਆ ਤੇ ਤੂੰ ਹੈ ਨਹੀਂ ਉਹਦੀ ਕਿਰਿਆ ਹੀ ਐਸੀ ਇੱਕ ਸੂਤ ਹੈ ਜਹਾਨ ਜਿਹੜਾ ਸੂਤਰ ਮਰਜ਼ਾਦਾ ਕਿਸੇ ਖਾਤਰ ਬਣਾ ਤਾ ਉਹ ਬਦਲੇ ਨੇ ਇੱਕੋ ਸੂਤਰ ਵਿਚ ਬੰਨੀ ਪਈ ਹੈ
1: ਕਾਵਣ ਉਪਮਾ ਦਿਓ ਵੱਡੇ ਤੇ ਵਡਾਨ
0: ਹੁਣ ਸਤਿਗੁਰ ਅਰਜਨ ਦੇਵ ਜੀ ਕਹਿੰਦੇ ਵਾਹਿਗੁਰੂ ਤੇਰੀ ਕੀ ਉਪਮਾ ਕਰਾਂ ਤੂੰ ਵੱਡਿਆਂ ਤੋਂ ਵੀ ਵੱਡਾ ਭਾਵ ਦੂਜਾ ਅਰਥ ਸੰਪਰਦਾ ਦਾ ਵੱਡੇ ਤੇ ਵਡਾਨ ਜਿੰਨੀ ਮੈਂ ਤੇਰੀ ਵਡਿਆਈ ਕਰੂੰ ਓਨਾ ਹੀ ਤੂੰ ਹੋਰ ਵੱਡਾ ਹੋ ਜਾਣਾ ਜਿੰਨੀ

0: ਵਡਿਆਈ ਕਰੋ ਤੂੰ ਉਹ ਤੋਂ ਵੀ ਵੱਡਾ ਹੋ ਜਾਣਾ। ਬ੍ਰਹਮ ਬ੍ਰਹਮ ਦਾ ਅਰਥ ਹੈ ਪਸਰਨਾ, ਵਧਣਾ, ਘਟਣਾ ਹੈ ਹੀ ਨਹੀਂ। ਉਹ ਜਿਹੜਾ ਵਧੇ ਰਿਹਾ ਹੁਣ, ਜਿਹੜਾ 6 ਮਹੀਨੇ ਦੇ ਬੱਚੇ ਨੂੰ ਝੱਗਾ ਪਾਇਆ ਗਿਆ ਬੜਾ ਸੁੰਦਰ ਲਿਆ ਕੇ ਦਿੱਤਾ, ਉਹ 6 ਸਾਲ ਦੇ ਨੂੰ ਕੰਮ ਨਹੀਂ ਆਉਣਾ ਕਿਉਂਕਿ ਵੱਡਾ ਹੋ ਰਿਹਾ। ਜਿਹੜੀ ਅੱਜ ਇੱਕ ਵਿਦਵਾਨ ਨੇ ਉਪਮਾ ਕੀਤੀ ਹੈ ਉਹ ਤਾਂ ਫੈਲ ਰਿਹਾ, ਵੱਡਾ ਹੋ ਰਿਹਾ ਉਹਦੀ ਉਪਮਾ ਉੱਚੀ ਰਹਿ ਜਾਣੀ। ਵੱਡੇ ਤੇ ਵਡਾ ਨਹੀਂ, ਤੂੰ ਵਡਿਆਈ ਤੋਂ ਵੀ ਵੱਡਾ ਹੈ, ਤੇਰੀ ਵਡਿਆਈ ਕਹੀ ਨਹੀਂ ਜਾ ਸਕਦੀ।
1: ਜਾਣੇ ਕੌਣ ਤੇਰੋ ਪਿਓ ਅਲਖ ਪਾਰ ਦਿਓ।
0: ਬਸ ਇਹੀ ਕਹਿ ਕੇ ਸਰਦਾਰ ਵਾਹਿਗੁਰੂ ਤੇਰੀ ਵਡਿਆਈ ਦਾ ਭੇਵ ਅੰਤਰ ਕਿੱਡੀ ਕੁ ਹੈ, ਕਿੱਡੀ ਕੁ ਭਾਰੀ ਹੈ, ਕੌਣ ਜਾਣਦਾ ਹੈ? ਕਿਉਂ ਨੀ ਜਾਣਦਾ? ਤੂੰ ਲਕਸ਼ਣ ਤੋਂ ਰਹਿਤ ਹੈ, ਇਹਨੂੰ ਸਮਝੋ ਪਿਆਰ ਨਾਲ। ਵਡਿਆਈ ਉਸੇ ਚੀਜ਼ ਦੀ ਕਰੋਗੇ ਜਿਹੜੀ ਦਿਖਦੀ ਹੋਵੇ ਸਾਹਮਣੇ। ਇਹਦਾ ਰੂਪ ਕੀ ਹੈ, ਰੰਗ ਕੀ ਹੈ, ਲੰਬਾਈ ਕੀ ਹੈ, ਚੌੜਾਈ ਕੀ ਹੈ, ਪੜਿਆ ਕਿੰਨੇ? ਪਰ ਤੂੰ ਤਾਂ ਅਲੱਖ ਲਕਸ਼ਣ ਤੋਂ ਰਹਿਤ ਹੈ। ਜਿੱਥੇ ਅਲੱਖ ਪਾਠ ਹੈ, ਲੱਖ ਕਹੀਏ ਲਕਸ਼ਣ ਪਹਿਚਾਣ, ਅਲੱਖ ਕਹੀਏ ਜੋ ਪਹਿਚਾਣ ਤੋਂ ਰਹਿਤ ਹੋਵੇ। ਤੂੰ ਲਕਸ਼ਣ ਤੋਂ ਰਹਿਤ ਹੈ, ਅਲੱਖ ਲਕਸ਼ਣ ਤੋਂ ਰਹਿਤ ਹੋਣ ਕਰਕੇ ਤੇਰੀ ਕੋਈ ਕੀ ਵਡਿਆਈ ਕਰੇਗਾ?
1: ਅਕਲ ਕਲਾ ਹੈ ਪ੍ਰਭ ਸਰਬ ਕੋ ਥਾਨ।
0: ਅਕਲ ਕਲਾ ਤੇਰੀ ਕਲਾ ਉਹ ਹੈ ਜਿਹੜੀ ਕਦੇ ਘਟਣੀ ਨੀ। ਆੜਾ ਲੱਗ ਗਿਆ ਨਾ ਮੂਹਰੇ, ਆੜਾ ਛੇਦ ਬਣਾ ਦਿੰਦਾ ਇੱਕ ਸਾਰ। ਇੱਥੇ ਤਾਂ ਕਲਾ ਘਟਦੀ ਹੈ। ਅੱਜ ਝੰਡੀ ਚੀਫ ਮਿਨਿਸਟਰ ਦੀ ਲੱਗੀ ਵੀ ਹੈ, 12 ਵਜੇ ਪਤਾ ਨੀ ਚਪੜਾਸੀ ਵੀ ਨੀ ਰਹਿਣਾ। ਅੱਜ ਪ੍ਰਾਈਮ ਮਿਨਿਸਟਰ ਹੈ, ਦੂਏ ਦਿਨ ਪਤਾ ਹੀ ਨਹੀਂ। ਅੱਜ ਕਰੋੜਾਂ ਪਤੀ ਹੈ, ਕੱਲ ਨੂੰ ਪਤਾ ਹੀ ਨਹੀਂ ਗੁਰਸਿੱਖ ਪਿਆ ਰਿਹਾ। ਇੱਥੇ ਤਾਂ ਸ਼ਕਤੀ ਘੱਟ ਗਈ, ਸਾਡੀ ਤੁਹਾਡੀ ਉਹ ਹੀ ਘੱਟ ਗਈ। ਗੁਰੂ ਗ੍ਰੰਥ ਸਾਹਿਬ ਤੋਂ ਪੁੱਛੋ, ਘਟੰਤ ਰਾਮ ਸਸ ਨਖੱਤਰ ਦੀਪੰ। ਸੂਰਜ ਘੱਟ ਰਿਹਾ, ਚੰਦਰਮਾ ਘੱਟ ਰਿਹਾ, ਸਮੁੰਦਰ ਘੱਟ ਰਿਹਾ, ਤਾਰੇ ਘੱਟ ਰਹੇ ਨੇ, ਜਿੰਨੀਆਂ ਵੀ ਸ਼ਕਤੀਆਂ ਨੇ ਉਹ ਸਾਰੀਆਂ ਦਿਨ ਪਰ ਦਿਨ ਹੋਰ ਦੀ ਗੱਲ ਛੱਡੋ, ਆਪਾਂ ਵੀ ਤਾਂ ਘੱਟ ਰਹੇ ਹਾਂ। ਬਾਕੀ ਗੱਲ ਇਹ ਛੱਡੋ, ਇਹ ਤਾਂ ਭੁਲੇਖਾ ਹੈ। ਜਾਨੀ ਜਾਨ ਤੁਸੋ ਤੋਂ ਵੱਡਾ ਹੋਤ ਹੈ, ਇਤਨਾ ਕੋ ਜਾਣੇ ਕਿ ਦਿਨ ਦਿਨ ਅਬਦ ਘੱਟ ਹੈ। ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਣੀ, ਛਿਨ ਛਿਨੇ ਔਧਵੇ ਹੱਥ ਹੈ ਬੂਟੇ ਘੜ ਜਿਉ ਪਾਣੀ। ਇੱਕ ਟੰਕ ਰਬ ਸਸ ਨਖੱਤਰ ਦੀਪੰ, ਪਰ ਇੱਕ ਵਾਹਿਗੁਰੂ ਦੀ ਸ਼ਕਤੀ ਹੈ ਜਿਹੜੀ ਕਦੇ ਘਟਣੀ ਨਹੀਂ ਹੈ। ਅਕਲ ਕਲਾ ਦਾ ਮਾਲਕ ਹੈ ਵਾਹਿਗੁਰੂ।
1: ਜਨ ਨਾਨਕ ਭਗਤ ਦਰ ਤੁਲ,
0: ਕੋਈ ਸ਼ਬਦ ਫੇਰ ਦੁਹਰਾਉਂਦੇ ਨੇ ਪਿਛਲੀ ਤੁਕ ਵਿੱਚ, ਸਤਿਗੁਰੂ ਨਾਨਕ ਦੇਵ ਤੇਰੀ ਭਗਤੀ ਅਕਾਲ ਪੁਰਖ ਵਾਹਿਗੁਰੂ ਦੇ ਦਰ ਤੇ ਪ੍ਰਵਾਨ ਹੋ ਗਈ। ਉਹ ਪ੍ਰਵਾਨ ਹੋ ਗਈ, ਤੂੰ ਸੰਸਾਰ ਬ੍ਰਹਮ ਦੇ ਅਕਾਲ ਪੁਰਖ ਦੇ ਰੂਪ ਹੋ ਗਏ। ਮੈਂ ਤੈਨੂੰ ਸਦਾ ਹੀ ਬਰਿਆਰ ਜਾਂਦਾ ਹਾਂ।

0: ਸੇ ਤੋਂ ਸਦਾ ਕੁਰਬਾਨ ਬਲਿਹਾਰੇ ਜਾ ਸਕਦੇ ਤੇਰੇ ਸ਼ੁਕਰ ਗੁਜ਼ਾਰੇ ਹੋ ਸਕਦੇ ਹਾਂ।
1: ਨਿਰੰਕਾਰ ਆਕਾਰ ਅਚਲ ਪੂਰਨ ਅਵਨਾਸੀ
0: ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਣ ਬਹੁਤ ਜ਼ਰੂਰੀ ਸੁਣਨ ਵਾਲਾ ਪ੍ਰੇਮੀਓ। ਨਿਰੰਕਾਰ ਤੇ ਆਕਾਰ, ਆਕਾਰ ਕਹੀਏ ਸਰਗੁਣ, ਨਿਰੰਕਾਰ ਕਹੀਏ ਨਿਰਗੁਣ, ਇਹ ਦੋਵੇਂ ਗੁਣ ਸ੍ਰੀ ਗੁਰੂ ਨਾਨਕ ਦੇਵ ਜੀ। ਹੁਣ ਤਾਂ ਪਤਾ ਨੀ ਕਿੰਨੇ ਕੁ ਨਿਰੰਕਾਰੀਏ ਬਣੇ ਹੋਣੇ, 3.5 ਮਣ ਦੇ ਪੱਕੇ ਆ, ਕਹਿੰਦੇ ਅਸੀਂ ਨਿਰੰਕਾਰੀਏ। ਕੋਈ 6 ਫੁੱਟ ਦਾ, ਕੋਈ 7 ਫੁੱਟ ਦਾ, ਉਹ ਨਿਰੰਕਾਰ ਦਾ ਤਰਸ ਹੁੰਦਾ ਜਿਹਦਾ ਆਕਾਰ ਨਾ ਹੋਵੇ। ਨਿਰ ਆਕਾਰ ਨਿਰੰਕਾਰ, ਆਕਾਰ ਤੋਂ ਰਹਿਤ। ਇਹ ਅੱਜ ਤੱਕ ਧਰਤੀ ਤੇ ਜੇ ਕੋਈ ਆਇਆ ਤਾਂ ਸਤਿਗੁਰੂ ਨਾਨਕ ਦੇਵ ਨਿਰੰਕਾਰ, ਕੇਵਲ ਇੱਕ ਗੁਰੂ ਨਾਨਕ ਦੇਵ। ਕਿਉਂ? ਜਦ ਸਤਿਗੁਰ ਪਾਤਸ਼ਾਹ ਗਏ ਸਿੰਧ ਦੇ ਇਲਾਕੇ ਵਿੱਚ, ਸਿੰਧੀ ਸਿੱਖ ਇੱਥੇ ਵੀ ਹੋਣੇ, ਬਹੁਤ ਪੱਕੇ ਸ਼ਰਧਾਲੂ ਸਿੱਖ ਨੇ ਸਿੰਧੀ, ਇਹ ਸਿੰਧ ਸੱਖਰ ਇਲਾਕਾ ਹੈ, ਗੁਰੂ ਨਾਨਕ ਦੇਵ ਗਏ ਆ ਉਦਾਸੀ ਦੇ ਵਿੱਚ। ਜਦੋਂ ਸਤਿਆਰਿਤ ਨੇ ਪੱਕੇ ਨੇ ਨਾ, ਆਪਾਂ ਤਾਂ ਅਰਦਾਸਾਂ ਹੀ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਵਿਛੜੇ ਗੁਰਧਾਮਾਂ ਦੇ ਦਰਸ਼ਨ ਦੇ। ਪਰ ਉੱਥੇ ਪੰਜਾਬ ਸਾਹਿਬ ਜਾਓ, ਜਾਂਦੇ ਹੋ ਨਾ ਤੁਸੀਂ, ਉੱਥੇ 14 ਘਰ ਨੇ ਸਿੰਧੀਆਂ ਦੇ, 14। ਹੁਣ ਵੀ ਪੰਜਾਬ ਸਾਹਿਬ ਦਾਸ ਮਿਲ ਕੇ ਉਹਨਾਂ ਦੇ ਘਰ ਰਹਿ ਕੇ ਆਏ। ਉਹਨਾਂ ਨੇ ਕਹਿਤਾ ਕਿ ਜਦੋਂ ਮਿਲਟਰੀ ਗਈ ਕਿ ਨਿਕਲ ਜਾਓ, ਤੁਹਾਨੂੰ ਫੂਕ ਦਿੱਤਾ ਜਾਊਗਾ। ਉਹ ਘਰ ਬਾਰ ਛੱਡ ਕੇ ਪੰਜਾਬ ਸਾਹਿਬ ਆ ਬੈਠੇ ਤੇ ਮਿਲਟਰੀ ਕਹਿੰਦੀ ਛੇਤੀ ਚਲੋ, ਤੁਹਾਨੂੰ ਮਾਰ ਦੇਣਗੇ। ਉਹ ਸਿੰਧੀਆਂ ਦਾ ਸਿਦਕ ਕਹਿੰਦੇ ਜੇ ਗੁਰੂ ਨਾਨਕ ਦੇ ਚਰਨਾਂ ਵਿੱਚ ਮਰ ਗਏ ਤੇ ਫਿਰ ਹੋਰ ਲੈਣਾ ਕੀ ਹੈ, ਮਾਰੋ ਫੂਕੋ ਜੋ ਕਰੋ, ਅਸੀਂ ਪੰਜਾਬ ਸਾਹਿਬ ਛੱਡ ਕੇ ਨਹੀਂ ਜਾਵਾਂਗੇ। ਤੇ ਹੁਣ ਤਾਂ ਅਸੀਂ ਅਰਦਾਸਾਂ ਕਰਨ ਜੋਗੇ ਹੀ ਰਹਿ ਗਏ। ਗੁਰਸਿੱਖ ਪਿਆਰੇ ਉਹ ਨਹੀਂ ਆਏ ਐਡੇ ਵੱਡੇ, ਅੱਜ ਵੀ ਉੱਥੇ ਹੀ ਰਹਿ ਰਹੇ ਨੇ, ਦੁੱਖ ਕੱਟਣ ਸੁੱਖ ਕੱਟਣ। ਇਹ ਜਦੋਂ ਸਿੰਧ ਦੇ ਇਲਾਕੇ ਵਿੱਚ ਗੁਰੂ ਨਾਨਕ ਦੇਵ ਗਏ, ਉਦੋਂ ਸਿੰਧੀਆਂ ਦਾ ਰਾਜਾ ਸੀ ਹਰੀ ਸੇਨ। ਨਾਨਕ ਪ੍ਰਕਾਸ਼ ਪੜ੍ਹੋ ਪਤਾ ਲੱਗੇ, ਹਰੀ ਸੇਨ ਰਾਜਾ ਸੀ, ਜਿਵੇਂ ਆਪਣਾ ਪਟਿਆਲਾ ਰਾਭਾ ਕਪੂਰਥਲੇ ਦੇ ਰਾਜੇ ਸੀ। ਉਹਨੂੰ ਪਤਾ ਲੱਗਿਆ ਕਿ ਸਤਿਗੁਰੂ ਨਾਨਕ, ਕਿਉਂਕਿ ਸਤਿਗੁਰੂ ਨਾਨਕ ਦੀ ਵਡਿਆਈ ਕਿਤੇ ਅਖਬਾਰਾਂ 'ਚ ਦੇਣੀ ਸੀ ਜਾਂ ਪੈਂਪਲੇਟ 'ਚ ਆਪਣੇ ਸੀ। ਕਮੇਟੀ ਨੇ ਵੀ ਹਰਦੇਵ ਸੁਣੇ ਆਉਣਾ, ਵੀ ਦੁਹਾਨ ਸੁਣਨ ਆਇਓ, ਫਲਾਣੇ ਬ੍ਰਹਮ ਗਿਆਨੀ ਨੇ ਆਉਣਾ, ਫੋਟੋ ਲੈਣੀ ਸੀ। ਪਤਾ ਪ੍ਰਗਟ ਪਈ ਸਗਲੇ ਜੁਗ ਅੰਤਰ, ਗੁਰੂ ਨਾਨਕ ਕੀ ਵਡਿਆ। ਉਹ ਤਾਂ ਖੁਦ ਖੁਦ ਪ੍ਰਗਟ ਸੀ ਗੁਰਸਿੱਖ ਪਿਆਰੇ, ਕੋਈ ਤੁਹਾਡੇ ਘਰ ਕਹਿਣ ਨਹੀਂ ਆਉਂਦਾ ਸੂਰਜ ਚੜ ਗਿਆ ਦੇਖ ਲਓ, ਨਾ ਨਾ ਆਪੇ ਦਿਖੂਗਾ, ਸਾਰੇ ਕਹਿਣਗੇ ਸੂਰਜ ਚੜ ਗਏ, ਗੁਰੂ ਨਾਨਕ ਦੀ ਵਡਿਆਈ ਸੀ। ਸਿੱਧ ਸੈਨ ਨੂੰ, ਹਰੀ ਸੇਨ ਨੂੰ ਪਤਾ ਲੱਗਿਆ, ਸਿੱਧ ਸੇਨ ਨੂੰ ਗੁਰੂ ਨਾਨਕ ਆਪ ਗਿਆ, ਬੇਨਤੀ ਕੀਤੀ ਮੇਰੇ ਮਹਿਲਾਂ ਵਿੱਚ ਚਰਨ ਪਾਓ। ਸਤਿਗੁਰ ਬੇਨ ਆਪ ਤਾਂ ਗਏ ਸੀ ਮਹਾਰਾਜ, ਜਾਣਦੇ ਸੀ ਥਾਵਾਂ ਨੂੰ, ਜਦ ਇਹਦੇ ਮਹਿਲਾਂ ਵਿੱਚ ਗਏ ਰਾਜਧਾਨੀ ਵਿੱਚ, ਇਹ ਜਗ ਕਰਮ ਕਰਦਾ ਹੁੰਦਾ ਸੀ ਬਹੁਤ ਵੱਡਾ। ਆਏ ਮਹੀਨੇ ਹਜ਼ਾਰਾਂ ਬ੍ਰਾਹਮਣ ਖੀਰ ਪੂੜੇ ਛਕ ਰਹੇ ਨੇ, ਗਊਆਂ ਦਾਨ ਹੋ ਰਹੀਆਂ ਨੇ, ਘੋੜੇ ਦਾਨ ਹੋ ਰਹੀ ਨੇ, ਉਹ ਸ੍ਰੀ ਗਣੇਸ਼ਾ ਨਵੇਂ, ਉਹ ਸ੍ਰੀ ਲਕਸ਼ਮੀ ਨਾਰਾਇਣ ਮੰਦਰ ਫੜੇ ਜਾ ਰਹੇ ਨੇ, ਬੜੇ ਵੇਦ ਉਚਾਰਨ ਹੋ ਰਹੇ ਨੇ, ਖੀਰ ਪਕੌੜੇ ਪੱਕਦੇ ਨੇ, ਪਲੰਗ ਡਾਸ ਤਾਂ ਚਰਨ ਧੋਤੇ ਗੁਰੂ ਨਾਨਕ ਦੇਵ ਜੀ ਦੇ, ਤੇ ਹੱਥ ਬੰਨ ਕੇ ਬੇਨਤੀ ਕੀਤੀ, ਸਤਿਗੁਰ ਬੜੇ ਸੁਭਾਗ ਸਮੇਂ ਆ ਗਏ, ਜੱਗ ਚੱਲਦੇ ਵਿੱਚ ਆਪ, ਕਿਰਪਾ ਕਰੋ ਲੰਗਰ ਚ। ਧੰਨ ਗੁਰੂ ਨਾਨਕ ਕਹਿੰਦੇ ਜ਼ਰੂਰ ਛਕਾਂਗੇ, ਪਰ ਪਹਿਲਾਂ ਇੱਕ ਬਚਨ ਕਰਨੇ। ਉਹ ਸਿੱਧ ਸੈਨ ਰਾਜਾ ਕਹਿੰਦਾ ਵੀ ਬਚਨ ਕੀ ਕਰਨੇ, ਜੇ ਜੇ ਹੋਰ ਸਾਧ ਕਰਦੇ ਫਿਰਦੇ ਵੀ ਗਊ ਮੰਗ ਲੂ, ਘੋੜਾ ਮੰਗ ਲੂ, ਹੋਰ ਕੀ ਬਚਨ ਇਹਨੇ ਕਰਨਾ। ਉਹ ਇਸੇ ਤਲ ਤੇ ਸੋਚਦਾ ਸੀ, ਬਚਨ ਇੱਦਾਂ ਹੀ ਕਰਦੇ, ਅਸੀਂ ਇੱਕ ਬਚਨ ਕਰਨਾ ਜੀ ਤੁਹਾਡੇ ਨਾਲ, 501 ਦੀ ਪਰਚੀ ਕਟਾ ਲੈ, ਸਤਨਾਮ ਹੋਰ ਬਚਨ ਇਹ ਥੋੜੋ ਕਰਨੇ ਵੀ, ਜਪਜੀ ਸਾਹਿਬ ਦਾ ਟੀਕਾ ਪੜਿਆ ਖਰ, ਅੰਬਰ ਛਕ ਲੈ, ਇਹਦਾ ਬਚਨ ਕਰਨਾ ਨੀ। ਉਹ ਸਿੱਧ ਸੈਨ ਕਹਿੰਦਾ ਮਹਾਰਾਜ ਕਰੋ। ਗੁਰੂ ਨਾਨਕ ਦੇਵ ਕਹਿੰਦੇ ਸਿੱਧ ਸੈਨ ਇਹ ਦੱਸ ਵੀ ਤੂੰ ਨਾਮ ਜਪਦਾ ਹੁੰਦਾ ਕਿ ਨਹੀਂ। ਸੂਰਜ ਪ੍ਰਕਾਸ਼ ਪੜਿਓ, ਨਿਰੰਕਾਰ ਸ਼ਬਦ ਦਾ ਵਿਚਾਰ ਹੈ, ਕਿਉਂ ਨਿਰੰਕਾਰ ਗੁਰੂ ਨਾਨਕ ਨੂੰ ਕਹਿੰਦੇ। ਉਹ ਸਿੱਧ ਸੈਨ ਕਹਿੰਦਾ ਮਹਾਰਾਜ ਮੈਂ ਨੀ ਕਦੇ ਵੀ ਜਪਿਆ ਨਾਮ, ਬਿਲਕੁਲ ਨਹੀਂ ਜਪਦਾ। ਸਤਿਗੁਰ ਕਹਿੰਦੇ ਕਿਉਂ ਨਹੀਂ ਜਪਦਾ? ਹੱਥ ਬੰਨ ਕੇ ਕਹਿੰਦਾ ਲੱਖਾਂ ਗਊਆਂ ਘੋੜੇ ਦਾਨ ਕਰਾਂ ਤੇ ਫਿਰ ਵੀ ਮੈਂ ਨਾਮ ਜਪਾਂ। ਦੇਖੋ ਤੁਹਾਡੇ ਸਾਹਮਣੇ ਕਿੰਨੇ ਰੋਟੀ ਖਾ ਰਹੇ ਨੇ, ਖੀਰ ਪੂੜੇ ਚੱਲ ਰਹੇ ਨੇ, ਬਸਤਰ ਦੇ ਰਹੇ ਹੈ, ਸਿੰਘ ਚੜਾ ਕੇ ਸਿਉਨੇ ਦੇ ਗਊਆਂ ਦਾਨ ਹੋ ਰਹੀਆਂ ਨੇ, ਮੈਨੂੰ ਨਾਮ ਜਪਣ ਦੀ ਕੀ ਲੋੜ ਹੈ? ਖਿਮਾ ਕਰ ਦੇਣਾ, ਸ਼ਾਇਦ ਤੁਹਾਡੇ ਵਿੱਚੋਂ ਵੀ ਕਈ ਹੋਣਗੇ ਕਿ 101 ਪਾਉਂਡ ਗੁਰਦੁਆਰੇ ਨੂੰ ਦੇ ਤਾ, ਹੁਣ ਜਪਜੀ ਪੜ੍ਹਨ ਦੀ ਕੀ ਲੋੜ ਹੈ? ਹੁਣ $250 ਦੇ ਤਾ ਤੇ ਸੁਗਮ ਨਹੀਂ ਵੀ ਪੜਾ, ਨਾ ਨਾਲੇ ਖੰਡ ਪਾਠ ਕਰਾਵਾਂ, ਨਾਲੇ ਭਾਂਡੇ ਮਾਂਜਾਂ। ਇਹ ਵਿਪਨ ਕੀ ਰੀਤ ਨੇ ਖੋਖਲਾ ਲਾ ਤਾ ਸਿੱਖ ਕੌਮ ਨੂੰ ਖੋਖੀ ਕਰ ਦਿੱਤਾ। ਦਾਨ ਸਬਜੈਕਟ ਜੁਦੇ, ਨਾਮ ਸਬਜੈਕਟ ਜੁਦੇ। ਤੇ ਗੁਰਸਿੱਖ ਪਿਆਰੇ, ਦਾਨ ਦਾ ਸੰਬੰਧ ਤੁਹਾਡੀ ਕਿਰਤ ਨਾਲ ਹੈ, ਹੋਰ ਕਿਸੇ ਚੀਜ਼ ਨਾਲ ਨਹੀਂ ਹੈ। ਨਾਮ ਦਾ ਸੰਬੰਧ ਤੁਹਾਡੇ ਮਨ ਨਾਲ ਹੈ ਸਿਮਰਨ ਦਾ, ਤੇ ਦਾਨ ਦਾ ਸੰਬੰਧ ਕਿਰਤ ਨਾਲ, ਨਾਮ ਦਾ ਸੰਬੰਧ ਮਨ ਦੇ ਨਾਲ, ਸੇਵਾ ਦਾ ਸੰਬੰਧ ਤਨ ਦੇ ਨਾਲ। ਜਿਹੜੀ ਸੇਵਾ ਹੈ ਇਹ ਸਰੀਰ ਦੇਹੀ ਦਾ ਸਬਜੈਕਟ ਹੈ, ਜਿਹੜਾ ਸਿਮਰਨ ਹੈ ਮਨ ਦਾ ਸਬਜੈਕਟ ਹੈ, ਜਿਹੜਾ ਦਾਨ ਹੈ ਤੁਹਾਡੇ ਧਨ ਦਾ ਸਬਜੈਕਟ ਹੈ। ਕਿਉਂ ਦਾਨ ਕਰਨਾ ਪਤਾ, ਤੂੰ ਕਰੀ ਜਾਂਦੇ ਹੋ ਹੀ। ਜਿਹੜਾ ਆ ਗਿਆ ਚੋਲੇ ਵਾਲਾ ਟੇਕਦਾ ਮੱਥਾ, ਜਿਹੜਾ ਆ ਗਿਆ ਖੁੱਲੇਣਾ ਨਾ ਜੀ, ਬਾਬਾ ਜੀ ਕਰ ਦੋ ਅਰਦਾਸ ਕਿ ਬਾਬੇ ਤਾਂ ਮੇਰੇ ਵਰਗੇ ਤਿਆਰ ਨੇ, ਜਦ 501 ਪਾਉਂਡ ਮੇਰੇ ਮੂਹਰੇ ਰੱਖੋਗੇ ਮੈਂ ਤਾਂ ਕਹੂੰਗਾ ਹੀ ਚੜ੍ਹਦੀ ਕਲਾ ਕਰਦੇ ਸਕਦਾ। ਫਿਰ ਕੀ ਅਰਦਾਸਾਂ ਹੋ ਰਹੀਆਂ ਨੇ, ਅਹੀਆਂ ਜੀ ਅਰਦਾਸਾਂ ਨੀ ਪ੍ਰਵਾਨ ਹੁੰਦੀਆਂ ਉੱਥੇ ਆਪਣੀ ਖੁਸ਼ਾਮਦ ਲਾਲਚ ਕਰ। ਸਾਧੂ ਦੀ ਅਰਦਾਸ ਕਦੋਂ ਪ੍ਰਵਾਨ ਹੁੰਦੀ ਹੈ? ਸਾਧੂ ਬੋਲੇ ਸਹਿਜ ਸੁਭਾਅ, ਕੱਪੜੇ ਲੈ ਕੇ ਪੈਸੇ ਲੈ ਕੇ ਨੀ, ਸਹਿਜ ਸੁਭਾਅ। ਕੋਈ ਬਚਨ ਹੋ ਜਾਵੇ ਉਹ ਸੁਣਦਾ ਹੈ। ਤੇ ਗੁਰਸਿੱਖ ਪਿਆਰੇ, ਸਤਿਗੁਰ ਪਾਤਸ਼ਾਹ ਕਹਿੰਦੇ ਭਾਈ ਦਾਨ ਹੋਰ ਚੀਜ਼ ਹੈ, ਤੁਸੀਂ ਹੁਣ ਪਿਆਰ ਨਾਲ ਸੁਣੇ ਲਓ। 10 ਮਿੰਟ ਹੈਗੇ, ਦਾਨ ਕਿਉਂ ਕਰਨਾ? ਰਾਮਕਲੀ ਦੀ ਵਾਰ ਪੜੋ, ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਨਹੀਂ ਜਾਣਾ। ਅਸੀਂ ਗੁਰੂ ਗ੍ਰੰਥ ਸਾਹਿਬ ਸਮੁੰਦਰ ਨੂੰ ਛੱਡ ਕੇ ਛੱਪੜੀਆਂ ਵੱਲ ਤੁਰੇ ਫਿਰਦੇ ਹਾਂ, ਕਦੇ ਕੋਈ ਕੰਮ ਕਦੇ ਕੋਈ ਕੰਮ ਨਹੀਂ ਨਹੀਂ। ਛੱਪੜ ਢੂੰਡਾ ਖਿਆਲ ਹੈ, ਚਿੱਕੜ ਡੁੱਬਾ ਹੱਥ, ਸੋਈ ਸਰਵਰ ਢੂੰਡ ਲਓ ਜਿੱਥੋਂ ਲੱਭੀ ਵੱਤ। ਉਹ ਸਮੁੰਦਰ ਢੂੰਡ ਜਿਹੜਾ ਰਤਨਾ ਮਾਨਕਾਂ ਦਾ ਭਰਿਆ ਪਿਆ, ਤੂੰ ਛੱਪੜੀਆਂ ਵਿੱਚ ਕਾਹਨੂੰ ਚੂੰਝ ਪਾਉਂਦਾ ਫਿਰਦਾ? ਉੱਥੇ ਤਾਂ ਲਿਬੜਨਾ ਹੀ ਹੈ ਛੱਪੜੀਆਂ ਦੇ ਵਿੱਚ। ਦਾਨ ਦਾ ਸਬਜੈਕਟ ਗੁਰੂ ਗ੍ਰੰਥ ਸਾਹਿਬ ਤੋਂ ਪੁੱਛੋ, ਕਿਰਤ ਕਰੋ, ਨਾਮ ਜਪੋ, ਵੰਡ ਕੇ ਛਕੋ। ਦਾਨ ਕਿਉਂ ਕਰਨਾ? ਜਿੰਨਾ ਵੀ ਪਦਾਰਥ ਹੈ, ਜੋ ਬਣੀ ਹੋਈ ਚੀਜ਼ ਹੈ, ਉਹਨੇ ਮੈਲੀ ਹੋਣਾ ਹੀ ਹੋਣਾ। ਕੋਈ ਐਸੀ ਚੀਜ਼ ਨਹੀਂ ਕਿਰਤ ਜਿਹੜੀ ਮੈਲੀ ਨਾ ਹੋ। ਜਿਹੜਾ ਧਨ ਹੈ ਇਹ ਗੁਰਸਿੱਖ ਪਿਆਰਿਓ, ਇਹਨੂੰ ਵੀ ਮੈਲ ਲੱਗਦੀ ਹੈ। ਇਹਦੀ ਮੈਲ ਤਾਰੋਂਗੇ ਕਿਵੇਂ? ਪ੍ਰਕਿਰਤੀ ਨੂੰ ਮੈਲ ਲੱਗਣੀ ਲੱਗਣੀ ਹੈ। ਹੁਣ ਸੁਣੋ ਇੱਕ ਸ਼ਬਦ, ਔਖਾ ਜਿਹਾ ਸ਼ਬਦ ਹੈ, ਪੜਿਆ ਤੁਸੀਂ ਬਹੁਤ ਵਾਰ ਹੋਣਾ। ਮਹਾਰਾਜ ਕਹਿੰਦੇ, ਦਰ ਸੇਵੈ ਉਮਤ ਖੜੀ, ਮਸ ਕੱਲੈ ਹੋਏ ਜੰਗਾਲੀ। ਮਸ ਕੱਲੈ, ਕੱਕੇ ਨੂੰ ਅਧਕ ਲਾ ਕੇ ਮਸ ਕੱਲੈ। ਮਸ਼ਕਲਾ ਫਾਰਸੀ ਦਾ ਸ਼ਬਦ ਹੈ, ਇਹਦਾ ਅਰਥ ਪਤਾ ਕੀ? ਅੰਗਰੇਜ਼ੀ ਵਿੱਚ ਸੈਂਡ ਪੇਪਰ, ਰੇਗ ਮਾਰ। ਨੋਟ ਕਰਿਓ, ਮਸ਼ਕਲਾ ਸ਼ਬਦ ਗੁਰਬਾਣੀ ਵਿੱਚ ਰਾਮਕਲੀ ਦੀ ਵਾਰ ਵਿੱਚ, ਜਿਹਨੂੰ ਤੁਸੀਂ ਸੈਂਡ ਪੇਪਰ ਰੇਗ ਮਾਰ ਕਹਿੰਦੇ ਹੋ, ਉਹਨੂੰ ਫਾਰਸੀ ਵਿੱਚ ਮਸ਼ਕਲਾ ਕਿਹਾ ਜਾਂਦਾ। ਤੇ ਰੇਗ ਮਾਰ ਦਾ ਕੰਮ ਕੀ ਹੁੰਦਾ? ਲੋਹੇ ਤੇ ਜਲ ਲੱਗ ਗਈ, ਘਸਾ ਦੋ ਤੇ ਐਨ ਚਿੱਟਾ ਕੱਢ ਦੂ। ਭਾਂਡੇ ਤੇ ਜਲ ਲੱਗ ਗਈ, ਲੱਕੜੀ ਸਾਫ਼ ਕਰਨੀ ਹੈ, ਰੇਗ ਮਾਰ ਘਸਾ ਦੋ ਤੇ ਐਨ ਸਾਫ਼ ਬਣ ਜੂ। ਇਹ ਜਿਹੜਾ ਦਾਨ ਹੈ ਇਹ ਤੁਹਾਡੀ ਕਿਰਤ ਨੂੰ ਸਾਫ਼ ਕਰਨ ਖਾਤਰ ਰੇਗ ਮਾਰ ਹੈ। ਇਹਨੂੰ ਜੰਗਾਲ ਜਰ, ਇਹ ਤਾਂ ਪੰਜਾਬੀ ਦਾ ਸ਼ਬਦ ਹੈ, ਜੰਗਾਲ ਲੱਗਣਾ, ਲੋਹੇ ਨੂੰ ਲੱਗਦਾ ਨੀ। ਇਹ ਮਾਇਆ ਵੀ ਧਾਤੂ ਹੈ, ਮੈਟੀਰੀਅਲ ਹੈ। ਇਹਨੂੰ ਮਾਇਆ ਨੂੰ ਮੈਲ ਲੱਗੀ ਹੋਈ, ਸਿਰਫ ਦਾਨ ਦਾ ਹੀ ਰੇਗ ਮਾਰ ਸਾਫ਼ ਕਰ ਸਕਦਾ। ਗੁਰੂ ਦੇ ਦਰ ਤੇ ਪ੍ਰਵਾਨ ਹੋ ਜਾਵੇ, ਦਰ ਸੇਵੈ ਉਮਤ ਖੜੀ। ਉਮਤ ਮੁਸਲਮਾਨ ਵੀਰ ਸੰਗਤ ਨੂੰ ਕਹਿੰਦੇ ਨੇ, ਜਿਹੜੇ ਮੰਨਣ ਵਾਲੇ ਹੋਣ। ਧਨ ਦੌਲਤ ਨੂੰ ਕਹਿੰਦੇ ਨੇ, ਬਸ ਜਦ ਇਸ ਡਰ ਤੇ ਆ ਕੇ ਤੀਸਰੇ ਪਾਤਸ਼ਾਹ ਦੇ ਸਵਈਆਂ ਵਿੱਚ ਆਊਗਾ ਮਾਇਆ ਦਾ ਜ਼ਿਕਰ, ਕਿ ਮਾਇਆ ਮੈਲੀ ਕਿਵੇਂ ਹੁੰਦੀ ਹੈ, ਸ਼ੁੱਧ ਕਿਵੇਂ ਹੁੰਦੀ ਹੈ। ਸੋ ਦਾਨ ਸੰਬੰਧ ਹੈ ਮਾਇਆ ਦਾ, ਇਹਨੂੰ ਸ਼ੁੱਧ ਕਰਨਾ। ਤੇ ਜੇ ਸ਼ੁੱਧ ਭੋਜਨ ਨਹੀਂ ਛਕੋਗੇ ਬਿਮਾਰ ਹੋਵੋਗੇ, ਜੇ ਅਸ਼ੁੱਧ ਮਾਇਆ ਵਰਤੋਗੇ ਤਾਂ ਵੀ ਰਾਜੀ ਨਹੀਂ ਰਹੋਗੇ। ਗੁਰਮੁਖ ਪਿਆਰਿਓ, ਰਾਜਾ ਸਿੱਧ ਸੈਨ ਕਹਿੰਦਾ ਮੈਂ ਤਾਂ ਦਾਨੀ ਹੈ। ਸਤਿਗੁਰ ਕਹਿੰਦੇ ਨਹੀਂ, ਨਾਮ ਹੋਰ ਚੀਜ਼ ਹੈ, ਦਾਨ ਹੋਰ ਚੀਜ਼ ਹੈ। ਕਹਿੰਦਾ ਵੇਦਾਂ ਪੁਰਾਣਾ ਵਿੱਚ ਲਿਖੇ, ਮਹਾਰਾਜ ਕਹਿੰਦੇ ਮਨ ਨੇ ਅਸੀਂ ਲਿਖੇ, ਪਰ ਨਾਮ ਤੋਂ ਬਿਨਾਂ ਦਾਨ ਕਿਸੇ ਕੰਮ ਨਹੀਂ। ਇਹ ਕਹਿੰਦਾ ਜੀ ਮੈਂ ਨਹੀਂ ਮੰਨਦਾ। ਸਤਿਗੁਰਾਂ ਨੂੰ ਵੇ ਆਫ ਕਨਵਿੰਸਿੰਗ ਸਮਝਾਉਣ ਦਾ ਤਰੀਕਾ ਸੀ, ਜੇ ਤਾਂ ਮੇਰੇ ਵਰਗਾ ਚੋਲਿਆ ਹੁੰਦਾ ਜਦੇ ਠੂੜੀ ਚੱਕ ਕੇ ਤੁਰ ਪੈਂਦਾ, ਮੈਂ ਤੇਰੀ ਰੋਟੀ ਨੂੰ ਨਹੀਂ ਖਾਂਦਾ, ਸਾਨੂੰ ਤਾਂ ਡਾਂਗ ਵੀ ਨਾ ਆਉਂਦਾ ਕੁਛ ਨੀ। ਸਤਿਗੁਰ ਕਹਿੰਦੇ ਚੰਗਾ ਸਿੱਧ ਸਹਿਣ, ਏਦਾਂ ਕਰ ਇੱਕ ਕਾਗਜ਼ ਕਲਮ ਤੇ ਦੁਆਤ ਮੰਗਾ। ਸੂਰਜ ਪ੍ਰਕਾਸ਼ ਦਾ ਲੇਖ ਹੈ, ਨਿਰੰਕਾਰ ਸ਼ਬਦ ਹੈ, ਨਿਰੰਕਾਰ ਆਕਾਰ, ਅਛਲ ਪੂਰਨ ਅਵਨਾਸ਼ੀ। ਜੋ ਗੁਰਸਿੱਖ ਪਿਆਰੇ, ਕਾਗਜ਼ ਕਲਮ ਦੁਆਤ ਮੰਗਾ ਲੇ, ਕਿ ਪਤਾ ਨੀ ਬਾਬਾ ਕੋਈ ਸ਼ਬਦ ਲਿਖ ਕੇ ਦਊਗਾ, ਵਾਰੇ ਨਿਆਰੇ ਹੋ ਜਾਣਗੇ। ਤੇ ਗੁਰਸਿੱਖ ਪਿਆਰੇ, ਉਹ ਕਈਆਂ ਨੂੰ ਵਹਿਮ ਹੈ, ਸਾਨੂੰ ਵੀ ਕਹਿੰਦੇ ਨੇ कि बाबा जी को वचन सुनाओ कि दो घंटे बाबा स्टेज से हीर गा के आए उसे मिर्चा सुना बाबा जब क्या पीन लगे हुए जरूर कहेंगे जी वचन सुनाओ ऐसे की हो रहे हैं कि गुरुबाणी के बचन थोड़े फिट नहीं तो पंग पर बैठे बाबे के बचन थोन कितने तार लगे इतों ही कदर खेलते मिसालो तो गल मुकगी गुरसिख प्यारे नहीं नहीं रोटी नहीं खान देनी कहते जी बचन सुनाओ गुरसिख प्यारे पर स्टेज से कहू उ माइक्रोफोन ला दे करो भी नाले बाबा रोटी खाई जे नाले बचन सुनाई न्यून कम डबल कम हो जाना छेती दो जोबा हो जाने सतगुर पातशाह के ब्रह्म कड़न असी तक कोई फायदा ही नहीं लिया इन्हें ब्रह्म तो सानू कड़िया कागज कलम दवात लेके आ गया सिद्ध सैन सिंध का राजा बहुत वड्डी रियासत सिंध अमीर रियासत थी तो गुरसिख प्यारे महाराज कहने लैनी तू अपने हाथ में फड़ता है तो एक चीज लिखानी फड़ ली सिद्ध सैन ते चीज की लिखाई धन गुरु नानक कहते ये उत्ते लिख सिफर जिन्हू तुसी जीरो कहने शून्य सिफर आंदी ने कहना जी लिखती महाराज कहने एक होर लिख दो लिखतियां सतगुर कहने होर लिख पांच लिखातियां लैन विच जब पांच लिखातियां सिफर सतगुरु नानक देव कहने पढ़ के सुना की बने देखो समझाउण दा तरीका पढ़ के सुना की बनिया कहना महाराज ये तो सिफरां ने इन्हां दा की बनना सी कख भी नहीं बनिया चाहे 500 लिखा लो सतगुर कहने तू लिखी है कहना जी लिखी है लिखिया हुई तेरे को हैंगिया कहना जी हैंगिया दिख रही ने पर इन्हां दी कीमत कोई नहीं सतगुर कहने समझ ले जब लिखी है तेरे सामने कीमत क्यों नहीं कहना महाराज सिफर की कीमत नहीं होती सतगुर कहने चंगा हुण परचा थल ले दूआ परचा कर हुण एक लिख एक एक सतगुर कहने की है कहना जी एक कहने जिहड़ियां उधर पांच सिफर लिखी है उन्हां विचों एक सिफर दे नाल लिख जब एक नाल सिफर लिखी सतगुर कहने पढ़ के सुना कहने जी दस बन गए भाई मूर्ख तू तो कहता सिफर की कीमत नहीं हैगी हूं तू लिख दे नाल लाके दस कहने एक होर लिख लिया कहना जी सौ तीन लिख दिया हजार महाराज नू हथ बन के कहना महाराज सिफर की कीमत नहीं ये एक दे नाल लगी है ता कीमत बनी हुण कन्न खोलो महाराज कहते गऊं घोड़े दान किए तेरे नौ दियां सिफरां लिखो रही ने सतगुरु नानक दे बचन ने नानक प्रकाश विच जब तक एक वाहिगुरु दे नाम दा एक नाल नहीं लावेगा सिफरां ही रह जाणगियां की करेगा दरगाह दे विच सिफरां नूं जिथे भी गुरु ग्रंथ साहिब विच पाठ आऊगा नाम दान दान से नाम एक जगह भी पाठ नहीं मैनूं दस सकदे सी किते लिखिया होगा पहला नाम फिर दान पहला किरत फिर नाम फिर दसवंद नाम तो बाद आए उसे भी किरत करो नाम जपो वंड के छको ते सिफरां ने सिफरां की हुंदियां ने किते भलेखा कर लो कई लोगों के बार के बैंक विच यूनियन बैंक विच पंजाब सिंध बैंक विच कापियां बड़ियां हुंदियां पांच पांच लख दियां पर महाराज की बाणी कहती है गोबिंद भजन मिन बिरथे सब काम जिउ किरपन के निरार्थ दाम दाम कहिए पैसे पांच लाख रुपया जमा तो है कंजूस का पंजाब सिंध बैंक विच जलंधर कापी तो उहदे नाल बनी है सिफरां तो लगी है पर मर जूगा जेठ दे महीने पसीने नाल गल के बिस्तरे तो बो मारन लग जू पर पखा नहीं लऊगा घर दिया गलों ने कोई बाहर दिया नहीं है आऊगा पो माघ जनवरी दसंबर ते रात नू पै पै दे गोडे कन्ना नाल लग जाएंगे पर कंबल नहीं मुल खरीदूगा ज्यों किरपन के निरार्थ दाम ढिड दुखदा दुखदा मर जूगा गोडिया नू नहीं छोड़ दिंदा पर चार आने का लवण भाच कर चूर नहीं खाऊगा लेके वो किरपन के निरार्थ दाम है तो वे नौ पर सुख नहीं ले सकता कापी उसे देना है वाहगुरु के नाम तो बिना जिन्हें कर्म धर्म करेंगे वो साढ़े ना तो हो जाएंगे पर सुख नहीं ले सका सतगुरु ने वचन करता हर के नाम बिना झूठे सगल पसारे एक कैड़ी जी गल सुन लो हूं बाणी विचों बड़ा प्रमाण गुरु ग्रंथ साहब का महाराज कहते नाम संग मन प्रीत ना लावे ਕੋਟ ਕਰਮ ਕਰ ਤੋ ਨਰਕ ਜਾਵੇ। ਬਸਾ ਲਿਓ ਫਿਰ ਕੀ ਪੰਜ ਚਾਰ ਦੇਗਾ ਤੇ ਖੰਡ ਪਾਠ ਕਰਾਉਣ ਵਾਲੇ ਹੋ, ਕਿੱਥੇ ਜਾਵਾਂਗੇ ਆਪਾਂ। ਕੋਟ ਕਰਮ, ਕਰੋੜਾਂ ਵੀ ਕਰਮ ਕੋਈ ਬੰਦਾ ਕਰ ਲਵੇ, ਵਾਹਿਗੁਰੂ ਦੇ ਨਾਮ ਤੋਂ ਬਿਨਾਂ ਨਰਕਾਂ ਨੂੰ ਇਹ ਜਾਊਗਾ। ਹਰ ਕਾ ਨਾਮ ਜਿਨ ਮਨ ਨਾ ਅਰਾਦਾ, ਚੋਰ ਕੀ ਨਿਆਈ ਜੰਪੁਰ ਵਾਦਾ। ਇਹ ਸਤਿਗੁਰਾਂ ਦੇ ਹੁਕਮ ਨੇ, ਕਿਸੇ ਸੰਤ ਬੰਦੇ ਦੇ ਹੁਕਮ ਨੀ। ਇਹ ਪੱਕੇ ਨੇ, ਪੱਥਰ ਦੀ ਲੀਕ ਮੁੱਕ ਸਕਦੀ ਹੈ, ਗੁਰਬਾਣੀ ਦਾ ਕਿਹਾ ਕਦੇ ਮਿਟਣਾ ਨੀ ਗੁਰਸਿੱਖ ਕਿਹਾ। ਉਹ ਸਿੱਧ ਸੈਨ ਰਾਜਾ ਚਰਨਾਂ ਤੇ ਟਹਿ ਕਹਿੰਦਾ, ਮਹਾਰਾਜ ਕਿਰਪਾ ਕਰੋ, ਨੋਟ ਕਰਿਓ, ਉਹਨੂੰ ਮੰਜੀ ਬਖਸ਼ੀ ਹੈ ਗੁਰੂ ਨਾਨਕ ਦੇਵ ਜੀ ਨੇ, ਗੱਦੀ ਸਿੱਖ ਬਣਾਇਆ ਆਪਣਾ। ਇਹ ਆਖਿਆ ਤੂੰ ਰਾਜ ਵੀ ਕਰ ਤੇ ਪ੍ਰਚਾਰ ਵੀ ਕਰ। ਇਹ ਹਿਸਟੋਰੀਕਲ ਪੁਆਇੰਟ ਹੈ ਤੁਹਾਡੇ ਚਰਨਾਂ ਵਿੱਚ। ਅੱਜ ਜਿੰਨੀ ਸਿੰਧ ਸਖਰ ਦੀ ਸਿੱਖੀ ਹੈ, ਉਹ ਸਿੱਧ ਸੈਨ ਰਾਜੇ ਦੇ ਬਣਾਏ ਹੋਏ ਨੇ। ਉਹਨੂੰ ਪ੍ਰਚਾਰ ਹੁਣ ਨਿਰੰਕਾਰ ਦੀ ਗੱਲ ਚੱਲੀ ਤੁਹਾਡੇ ਨਾਲ, ਕਹਿੰਦਾ ਮਹਾਰਾਜ ਇੱਕ ਸ਼ੰਕਾ ਹੋਰ ਨਿਬੇੜ ਦਿਓ। ਤੁਹਾਡਾ ਨਾਂ ਹੈ ਨਿਰੰਕਾਰ, ਨਾਨਕ ਨਿਰੰਕਾਰ, ਪਰ ਤੁਹਾਡਾ ਤਾਂ ਮੈਨੂੰ ਸਰੀਰ ਦਿਖ ਰਿਹਾ, ਤੁਸੀਂ ਤਾਂ ਆਕਾਰਵਾਨ ਹੋ, ਨਿਰੰਕਾਰ ਕਿਵੇਂ ਹੋ? ਸਤਿਗੁਰ ਕਹਿੰਦੇ ਚੰਗਾ। ਉੱਠੇ ਸਤਿਗੁਰ ਪਾਤਸ਼ਾਹ, ਇੱਕ ਹੱਥ ਵਿੱਚ ਸੋਟਾ ਫੜ ਲਿਆ, ਇੱਕ ਵਿੱਚ ਕਮੰਡਲ, ਤੇ ਮਹਾਰਾਜ ਦਾ ਜਿਹੜਾ ਹਜੂਰੀਆ ਸੀ ਨਾ ਪਰਨਾ, ਉਹ ਸਤਿਗੁਰਾਂ ਨੇ ਧਰਤੀ ਤੇ ਗੇਰਤਾ ਜਾਣ ਕੇ। ਸਤਿਗੁਰ ਕਹਿੰਦੇ ਚੱਕ ਭਾਈ, ਸਾਡਾ ਹਜੂਰੀਆ ਪਰਨਾ ਸਾਡੇ ਲੱਕ ਦੇ ਆਲੇ ਦੁਆਲੇ ਬੰਨ੍ਹ। ਦੋਵੇਂ ਹੱਥ ਰੁੱਝੇ ਹੋਏ ਸੀ ਤੇ ਰਾਜੇ ਸਿੱਧ ਸੈਨ ਨੇ ਪਰਨਾ ਚੱਕਿਆ ਮਹਾਰਾਜ ਦਾ, ਤੇ ਜਦ ਪਿੱਠ ਦੇ ਆਲੇ ਦੁਆਲੇ ਨੂੰ ਘੁਮਾ ਕੇ ਪੇਟ ਦੇ ਉੱਪਰ ਗੱਠ ਦਿੱਤੀ ਨਾ, ਪਰਨਾ ਬੰਨੀ ਨਾ ਸੀ ਕਮਰ ਕਸਾ, ਜਦੋਂ ਗੱਠ ਖਿੱਚੀ ਨਾ ਸਿੱਧ ਸੈਨ ਨੇ, ਗੱਠ ਪੈ ਗਈ ਤੇ ਸਰੀਰ ਵਿੱਚ ਆਇਆ ਹੀ ਨੀ। ਸਤਿਗੁਰਾਂ ਨੂੰ ਕਹਿੰਦੇ ਮਹਾਰਾਜ ਗੱਲ ਕੀ ਹੋ ਗਈ, ਇਹ ਤਾਂ ਪਰਨੇ ਨੂੰ ਗੱਠ ਪੈ ਗਈ, ਤੁਹਾਡਾ ਸਿੰਘ ਤਾਂ ਵਿੱਚ ਆਇਆ ਹੀ ਨੀ। ਕਹਿੰਦੇ ਫੇਰ ਬੰਨ ਲੈ। ਉਹਨੇ ਗੱਠ ਖੋਲ ਲਈ, ਫੇਰ ਪਰਨਾ ਲਪੇਟਿਆ ਤੇ ਫੇਰ ਮਹਾਰਾਜ ਨੂੰ ਗੱਠ ਦੇ ਕੇ ਖਿੱਚਿਆ ਕੇ ਕਮਰ ਕਸਾ, ਫੇਰ ਗੱਠ ਪੈ ਗਈ ਚਰਨਾ ਤੇ ਪੈ ਗਿਆ। ਕਹਿੰਦਾ ਪਤਾ ਲੱਗ ਗਿਆ ਤੂੰ ਨਿਰੰਕਾਰੇ ਸਤਨਾਮ। ਨਿਰੰਕਾਰ ਆਕਾਰ ਇੱਕ ਸ੍ਰੀ ਗੁਰੂ ਨਾਨਕ ਦੇਵ ਦੀ ਵਡਿਆਈ ਹੈ, ਸਰੀਰ ਹੁੰਦੇ ਆ, ਕਿਉਂਕਿ ਬਾਣੀ ਨੇ ਕਹਿਤਾ ਨਿਰਗੁਣ ਆਪ ਸਰਗੁਣ ਪੀ। ਉਹ ਅਛਲ ਜਿਹੜਾ ਐਸਾ ਨਿਰੰਕਾਰ ਸਤਿਗੁਰ ਨਾਨਕ ਦੇਵ ਹੈ, ਉਹਨੂੰ ਕੋਈ ਛੱਡ ਨਹੀਂ ਸਕਦਾ। ਬਥੇਰੇ ਛਈਏ ਆਏ ਗੁਰੂ ਨਾਨਕ ਦੇਵ ਦੇ ਸਾਹਮਣੇ, ਕਿੱਡੀਆਂ ਕਿੱਡੀਆਂ ਲੰਮੀਆਂ ਕਥਾਵਾਂ ਨੇ, ਨੂਰ ਜਹਾਂ ਵਰਗੀਆਂ ਸੁੰਦਰ ਅਸਾਮ ਦੀਆਂ ਜੰਤਰ ਮੰਤਰ ਕਰਨ ਵਾਲੀਆਂ, ਦੇਵਲੂਤ ਵਰਗੇ ਰਾਕਸ, ਕੌਡੇ ਰਾਕਸ ਵਰਗੇ ਜੱਟ, ਕਿੰਨੇ ਛਲਣ ਵਾਸਤੇ ਆਏ, ਪਰ ਉਹ ਨਿਰੰਕਾਰ ਸਤਿਗੁਰ ਦੀ ਵਡਿਆਈ ਕਿਸੇ ਤੋਂ ਛੜੇ ਨਹੀਂ ਗਏ, ਕਿਸੇ ਦੇ ਫਰੇਬ ਵਿੱਚ ਨਹੀਂ ਆਏ। ਉਹ ਨਿਰੰਕਾਰ ਕਾਲ ਪੁਰਖ ਦੀ ਵਡਿਆਈ ਹੈ, ਨਿਰੰਕਾਰ ਆਕਾਰ ਅਛਲ ਪੂਰਨ ਅਵਨਾਸ਼ੀ। ਅਵਨਾਸ਼ੀ ਦੇ ਕੱਲ ਵੀ ਅਰਥ ਹੋਏ ਸੀ, ਉਹ ਛਲਣ ਧੋਰੇ ਤੇ ਪੂਰਨ ਹੈ, ਕੋਈ ਘਾਟ ਨਹੀਂ, ਇੱਕੋ ਇੱਕ ਪੂਰੇ ਸਤਿਗੁਰ ਆਏ, ਸੋਲਾਂ ਕਲਾਂ ਸੰਪੂਰਨ ਫਲਿਆ, ਅਨੰਤ ਕਲਾ ਹੋਏ ਠਾਕੁਰ ਚੜੇ। ਜਿਨ੍ਹਾਂ ਦੀ ਕਲਾ ਦਾ ਕੋਈ ਪਤਾ ਹੀ ਨਹੀਂ, ਸ਼ਕਤੀ ਦਾ, ਉਹ ਧੰਨ ਸਤਿਗੁਰੂ ਨਾਨਕ ਦੇਵ ਜੀ। ਹੁਣ ਸਮਾਂ ਹੋ ਗਿਆ ਗੁਰਸਿੱਖ ਪਿਆਰਿਓ, ਸਾਨੂੰ ਡਰ ਰਹਿੰਦਾ ਬਾਹਰਲੇ ਮੁਲਕਾਂ ਵਿੱਚ ਆ ਕੇ ਕਿ ਸਮਾਂ ਇੱਕ ਦਿਨ ਕੋਈ ਪ੍ਰਚਾਰਕ ਵੱਧ ਕਰ ਦੇਵੇ ਨਾ, ਦੂਏ ਦਿਨ ਜਿਹਦੇ ਬਹਾਨਾ ਬਣਾ ਲੈਣੇ, ਪ੍ਰਧਾਨ ਨੂੰ ਟੈਲੀਫੋਨ ਕਰਨਗੇ, ਤੁਸੀਂ ਸਮੇਂ ਦੇ ਪਾਬੰਦ ਨਹੀਂ ਹੈ, ਆਉਣ ਲੱਗੇ ਭਾਵੇਂ 45 ਮਿੰਟ ਲੇਟ ਆਉਣ, ਆਉਣ ਲੱਗੇ ਘੜੀਆਂ ਵੇਖਿਆ ਕਰੋ, ਆਉਣ ਲੱਗੇ ਜਹਾਜ਼ ਤੇ ਜਾਣ ਲੱਗੇ ਘੜੀ ਵੇਖੀ ਜੀ, ਜਦੋਂ ਏਅਰਪੋਰਟ ਤੇ ਜਾਣਾ ਹੋਵੇ ਉਤਰਦੇ ਨੇ ਕਿਆ ਦੇਖਣੀ ਹੈ, ਫਿਰ ਤੇ ਘਰੇ ਆ ਜਾਣੇ। ਰੇਲਵੇ ਸਟੇਸ਼ਨ ਤੇ ਜਾਣ ਲੱਗੇ, ਨਾਲੇ ਉੱਥੇ ਤਾਂ ਜਹਾਜ਼ ਇੱਕ ਮਿਸ ਹੋ ਗਿਆ, ਦੂਈ ਫਲਾਈਟ ਮਿਲਜੂ, ਇੱਕ ਟ੍ਰੇਨ ਮਿਸ ਹੋ ਗਈ ਦੂਈ ਮਿਲਜੂ, ਗੁਰੂ ਦਾ ਬਚਨ ਜਿਹੜਾ ਇੱਕ ਵੀ ਮਿਸ ਹੋ ਗਿਆ ਉਹ ਦੁਬਾਰਾ ਨਹੀਂ ਮਿਲਣਾ। ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਟੰਡੋਲ, ਬੂਝ ਸੁਨਾਹੀ ਖਰ ਖਰੇ ਨਾਨਕ ਨਾਮ ਅਮੋਲ। ਬਹੁਤ ਧੰਨਵਾਦ ਹੈ, ਸਤਿਗੁਰ ਪਾਤਸ਼ਾਹ ਦੀ ਵਡਿਆਈ ਚੱਲ ਰਹੀ ਹੈ, ਆਓ ਸਾਰੀ ਸੰਗਤ ਵਈ, ਕੋਈ ਵਾਂਝੀ ਨਾ ਰਵੇ ਰਸਨਾ, ਸਾਰੇ ਗੱਜ ਵੱਜ ਕੇ ਬੋਲਣਾ, ਜਿਵੇਂ ਐਨ ਤੰਦਰੁਸਤ ਬੋਲਦੇ ਹੁੰਦੇ ਉੱਦਾਂ ਬੋਲਣਾ ਸਾਰੀਆਂ ਭੈਣਾਂ ਨੇ ਵੀ।

ਸਤਿਗੁਰ ਦੀ ਮਹਿਮਾ ਕਰਦੇ ਹਾਂ, ਸੇਵਾ ਕਰਦੇ ਹਾਂ, ਬੇਅੰਤ ਭੁੱਲਾਂ ਹੋ ਜਾਂਦੀਆਂ ਨੇ। ਸਤਿਗੁਰ ਤੇ ਸਤਿਗੁਰ ਦੀ ਸੰਗਤ ਸਦਾ ਹੀ ਬਖਸ਼ਣਹਾਰ, ਅੱਗੋਂ ਲਈ ਸ਼ੁੱਧ ਸੇਵਾ ਕਰਨ ਦਾ ਬਲ ਬਖਸ਼ਣ। ਸਤਿਗੁਰ ਪਾਤਸ਼ਾਹ ਕਿਰਪਾ ਕਰਨ, ਜਿਵੇਂ ਆਪਾਂ ਨੂੰ ਗੁਰੂ ਕੇ ਬਚਨ ਸੁਣਨ ਦਾ ਬਲ ਬਖਸ਼ੇ ਹੈ, ਇਸੇ ਤਰ੍ਹਾਂ ਗੁਰੂ ਕੇ ਬਚਨ ਮੰਨਣ ਦਾ ਵੀ ਸਾਨੂੰ ਮਹਾਰਾਜ ਬਲ ਬਖਸ਼ਣ, ਤਾਂ ਕਿ ਸੁਣਿਆ ਪ੍ਰਵਾਨ ਹੋ ਜਾਵੇ, ਬੇਅੰਤ ਮਾਇਆ ਸੰਗਤਾਂ ਵੱਲੋਂ ਮਹਾਰਾਜ ਦੀ ਬਾਣੀ ਦਾ ਸਤਿਕਾਰ ਹੋਏ। ਸਤਿਗੁਰ ਅੱਗੇ ਅਰਦਾਸ ਹੈ, ਤੁਹਾਡੀ ਮਾਇਆ ਸਤਿਗੁਰ ਸਫਲੀ ਕਰਨ, ਦੇਸਾਂ ਪ੍ਰਦੇਸਾਂ ਵਿੱਚ ਚੜ੍ਹਦੀਆਂ ਕਲਾਂ ਦੀ ਦਾਤ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੀਵੀ ਸਭ ਸੋਏ ਜਿਨ ਗੋਏ ਉਠਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਅੰਮ੍ਰਿਤ ਬਚਨਾਂ ਦੇ ਕੀਰਤਨ ਦਾ ਆਨੰਦ ਮਾਣ ਰਹੇ ਗੁਰੂ ਸਵਾਰੇ ਸਤ ਸੰਗੀ ਜਨੋ, ਅੱਜ ਆਪ ਜੀ ਨੇ ਰਾਏ ਬਲਵੰਤ ਸਾਹਿਬ ਜੀ ਦੀ ਰਚਨਾ ਤੋਂ ਉਚਾਰਨ ਕੀਤੀ ਹੋਈ ਰਾਮ ਕਲੀ ਕੀ ਵਾਰ ਦੀ ਤੀਸਰੀ ਪੌੜੀ ਸਰਵਣ ਕੀਤੀ ਹੈ, ਕਿਉਂਕਿ ਇਸ ਪੌੜੀ ਦੇ ਵਿੱਚ ਰਾਏ ਬਲਵੰਤ ਸਾਹਿਬ ਬਾਬਾ ਬਲਵੰਤ ਜੀ ਦੇ ਨਾਮ ਦਾ ਜ਼ਿਕਰ ਆਇਆ ਹੈ। ਇਸੇ ਦੇ ਆਧਾਰ ਤੇ ਵਿਦਵਾਨ ਸੱਜਣ ਇਹ ਗੱਲ ਕਹਿੰਦੇ ਨੇ ਕਿ ਇੱਥੋਂ ਤੱਕ ਤਿੰਨ ਪੌੜੀਆਂ ਜੋ ਨੇ ਇਹ ਰਾਏ ਬਲਵੰਤ ਸਾਹਿਬ ਦੀਆਂ ਨੇ, ਤੇ ਇਸ ਤੋਂ ਅੱਗੇ ਜੋ ਪੰਜ ਪੌੜੀਆਂ ਆਉਣੀਆਂ ਨੇ ਉਹ ਬਾਬਾ ਸੱਤਾ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਨੇ। ਆਓ ਇਸ ਪੌੜੀ ਦੇ ਅਰਥ ਅਸੀਂ ਤਿੰਨ ਹਿੱਸਿਆਂ ਵਿੱਚ ਅੱਜ ਕਰਨੇ ਨੇ। ਪੌੜੀ ਲੰਬੇਰੀ ਹੈ, ਹਰ ਰੋਜ਼ ਇੱਕ ਪੌੜੀ ਦੇ ਅਰਥ ਕਰਨੇ ਜ਼ਰੂਰੀ ਨੇ ਸਮੇਂ ਅਨੁਸਾਰ। ਪਹਿਲਾ ਬਚਨ ਇਸ ਪੌੜੀ ਵਿੱਚ ਕਿ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੇਵਾ ਕੀਤੀ ਤੇ ਨਿਮਰਤਾ ਵਿੱਚ ਰਹਿ ਕੇ ਕੀਤੀ, ਆਪਣੇ ਆਪ ਨੂੰ ਗੁਰੂ ਦੇ ਦਰ ਤੇ ਪੂਰਨ ਤੌਰ ਤੇ ਸਮਰਪਿਤ ਕਰਕੇ ਸੇਵਾ ਕੀਤੀ। ਤੇ ਬਾਬਾ ਬਲਵੰਤ ਸਾਹਿਬ ਕਹਿ ਰਹੇ ਨੇ ਜਿਹਨੇ ਕੀਤੀ ਸੇਵਾ ਫਿਰ ਜੈ ਜੈਕਾਰ ਵੀ ਉਸੇ ਦੀ ਹੋਣੀ ਹੈ, ਮੰਨਣਾ ਵੀ ਉਹਨੂੰ ਹੈ ਲੋਕਾਂ ਨੇ ਜਿਹੜਾ ਸੱਚਮੁੱਚ ਗੁਰੂ ਦਰ ਤੇ ਸਮਰਪਿਤ ਹੋ ਗਿਆ। ਤੇ ਇੱਥੇ ਹੀ ਬਾਬਾ ਬਲਵੰਤ ਸਾਹਿਬ ਕਹਿ ਰਹੇ ਨੇ ਅੱਜ ਸੈਂਕੜੇ ਨਿੱਕੀਆਂ ਨਿੱਕੀਆਂ ਸ਼ਾਖਾਵਾਂ, ਗਾਲੀ ਸ਼ਬਦ ਵਰਤਿਆ ਹੈ, ਸੈਂਕੜੇ ਗੁਰੂ ਨਾਨਕ ਸਾਹਿਬ ਜੀ ਦੇ ਸਿੱਖ ਜਿਹੜੇ ਨੇ ਉਹਨਾਂ ਦੀ ਆਤਮਕ ਪੂਰਤੀ ਅੰਦਰ ਦਾ ਸੁੱਖ ਗੁਰੂ ਅੰਗਦ ਸਾਹਿਬ ਪੂਰਾ ਪੈ ਕਰਦੇ, ਗੁਰੂ ਨਾਨਕ ਸਾਹਿਬ ਦੇ ਤਖ਼ਤ ਤੇ ਬਿਰਾਜਮਾਨ ਹੋ ਗਏ। ਪਹਿਲਾ ਹਿੱਸਾ ਅਸੀਂ ਇਹਦਾ ਇਹ ਬਣਾਇਆ ਹੈ। ਦੂਸਰਾ ਹਿੱਸਾ ਹੈ ਫਿਰ ਅੱਜ ਉਮਤ ਗੁਰੂ ਨਾਨਕ ਸਾਹਿਬ ਦੇ ਸਿੱਖ ਖਡੂਰ ਸਾਹਿਬ ਆ ਖਲੋਤੇ ਨੇ ਤੇ ਜਦੋਂ ਉਹ ਸੇਵਾ ਕਰਦੇ ਨੇ ਤੇ ਗੁਰੂ ਅੰਗਦ ਸਾਹਿਬ ਦੇ ਦਰ ਤੇ ਕਰਨ ਵਾਲੇ ਸਿੱਖ ਜਿਹੜੇ ਸੇਵਾ ਉਹਨਾਂ ਦਾ ਅੰਦਰ ਇਸ ਤਰ੍ਹਾਂ ਚਮਕਣ ਲੱਗ ਪਿਆ ਜਿਵੇਂ ਮਸ਼ਕਲ ਦੇ ਨਾਲ ਕਿਸੇ ਜੰਗ ਲੱਗੇ ਕੋ ਲੋਹੇ ਨੂੰ ਮਾਂਜਿਆ ਜਾਂਦਾ ਹੈ। ਮਸ਼ਕਲ ਦਾ ਅਰਥ ਆਪ ਸਮਝਦੇ ਹੋ, ਉਹ ਪੱਥਰ ਜਿਹਦੇ ਨਾਲ ਸ਼ਸਤਰਾਂ ਨੂੰ ਜੰਗ ਲੱਗੇ ਤੇ ਉਹਨਾਂ ਨੂੰ ਖੁਰਚ ਕੇ ਸਾਫ਼ ਕੀਤਾ ਜਾਂਦਾ ਹੈ। ਜਿਹੜੇ ਸੇਵਾ ਕਰਦੇ ਨੇ ਉਹਨਾਂ ਦੇ ਅੰਦਰ ਨਿਰਮਲ ਹੋ ਗਏ, ਫਿਰ ਜਿਉਂ ਜਿਉਂ ਸੇਵਾ ਕਰਨ ਲੱਗੇ ਤੇ ਗੁਰੂ ਅੰਗਦ ਸਾਹਿਬ ਦੇ ਦਰ ਤੇ ਭਾਂਡੇ ਮਾਂਜਣ ਵਾਲੇ ਉਹਨਾਂ ਦੇ ਚਿਹਰੇ ਉੱਤੋਂ ਵੀ ਲਾਲੀ ਦਲਕਾਂ ਮਾਰਦੀ ਏ, ਉਹਨਾਂ ਅੰਦਰ ਵੀ ਨਾਮ ਦੀ ਬਰਸਾਤ ਹੋ ਰਹੀ ਹੈ। ਤੀਸਰਾ ਬਚਨ ਕਿ ਜਿੱਥੇ ਗੁਰੂ ਅੰਗਦ ਸਾਹਿਬ ਰਹਿਮਤ ਕਰ ਰਹੇ ਨੇ, ਜਿੱਥੇ ਸਿੱਖ ਸੇਵਾ ਕਰ ਕਰਕੇ ਅੰਦਰ ਦੀ ਕਰੋੜਾਂ ਜਨਮਾਂ ਦੀ ਮਹਿਲ ਧੋਂਦੇ ਪਏ ਨੇ, ਉੱਥੇ ਮਾਂ ਖੀਰੀ ਗੁਰੂ ਕੇ ਲੰਗਰ ਵਿੱਚ ਬੈਠੀ ਹੈ। ਪਿਆਰਿਓ, ਆਤਮ ਅਭਿਆਸੀਆਂ ਵੀ ਆਪਣੇ ਹੱਥੀ ਪ੍ਰਸ਼ਾਦਾ ਵੀ ਤਿਆਰ ਕਰਦੀ, ਘਿਓ ਵਾਲੀ ਖੀਰ। ਜਪਣ ਵਾਲਿਆਂ ਨੂੰ ਕਿਹਾ ਜਾ ਰਿਹਾ ਤੁਸੀਂ ਡੱਟ ਕੇ ਨਾਮ ਜਪੋ, ਤੁਹਾਡੇ ਬਰਤਨ ਮੈਂ ਮਾਂਜਾਂਗੀ, ਤੁਹਾਡਾ ਲੰਗਰ ਮੈਂ ਤਿਆਰ ਕਰਾਂਗੀ। ਤੇ ਜੇ ਕੋਈ ਮਾਂ ਕੋਲ ਆ ਕੇ ਕਹਿੰਦਾ ਮਾਂ ਮੇਰੇ ਘਰ ਦਾ ਗੁਜ਼ਾਰਾ ਨਹੀਂ ਚੱਲਦਾ, ਤੇ ਲੰਗਰ ਵਿੱਚ ਬੈਠੀ ਕੋਈ ਮਾਂ ਉਹਨਾਂ ਨੂੰ ਦੌਲਤ ਵੀ ਬਣ ਰਹੀ ਹੈ।
ਆਓ ਖਡੂਰ ਸਾਹਿਬ ਦੇ ਕਰੀਏ ਗੁਰੂ ਅੰਗਦ ਸਾਹਿਬ ਦੇ ਦਰਸ਼ਨ, ਜਿੱਥੇ ਇੰਨੀਆਂ ਰਹਿਮਤਾਂ ਵਰਤੀਆਂ ਪਈਆਂ ਨੇ। ਆਪ ਸੰਗਤ ਬਖਸ਼ੋ ਅਸੀਸ। ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ, ਸਾਡੇ ਸਾਰਿਆਂ ਦੇ ਅੰਦਰ ਨੂੰ ਟਿਕਾ ਬਖਸ਼ੋ। ਅਸੀਂ ਸੱਚਮੁੱਚ ਗੁਰੂ ਕੇ ਸ਼ਬਦ ਨਾਲ ਇਕਾਗਰਤਾ ਨਾਲ ਜੁੜ ਸਕੀਏ। ਕਰੋ ਕਿਰਪਾ ਔਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਜੀ। ਕਰੋ ਕਿਰਪਾਲਤਾ ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਕੱਲ ਅਸੀਂ ਇਸ ਬਚਨ ਤੇ ਸੰਪੂਰਨਤਾ ਕੀਤੀ ਸੀ। ਦੂਸਰੀ ਪੌੜੀ ਦੀ ਦਿਲ ਖੋਟੈ ਪਾਕੀ ਫਿਰਨ ਬੰਨ ਭਾਰ ਉਚਾਇਨ ਛੱਟੀ ਹੈ। ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੇ ਹੁਕਮ ਨੂੰ ਨਹੀਂ ਮੰਨਿਆ, ਦਿਲ ਵਿੱਚ ਖੋਟ ਰੱਖ ਕੇ ਤੁਰੇ ਫਿਰਦੇ। ਬਾਬਾ ਬਲਵੰਡਾ ਸਾਹਿਬ ਕਹਿ ਰਹੇ ਨੇ, ਬਾਬਾ ਬਲਵੰਡ ਜੀ, ਕਿ ਉਹਨਾਂ ਨੇ ਆਪਣੇ ਸਿਰ ਦੇ ਉੱਤੇ ਭਾਰ ਦੀ ਛੱਟ ਚੁੱਕੀ ਹੋਈ ਹੈ। ਉਹ ਅਸਲ ਵਿੱਚ ਭਾਰ ਕੀ ਹੈ? ਦੇਖੋ, ਭਾਵੇਂ ਅਸੀਂ ਇੱਥੇ ਬਿਲਕੁਲ ਸੁਰਖਰੂ ਹੋ ਕੇ ਬੈਠੇ ਹਾਂ, ਘਰ ਵਿੱਚ ਵੀ ਕੋਈ ਭਾਰ ਨਹੀਂ। ਪਰ ਆਮ ਤੌਰ ਤੇ ਭਾਰ ਸ਼ਬਦ ਦੇ ਅਰਥ ਕੇਵਲ ਸਿਰ ਤੇ ਰੱਖੇ ਕੋਈ ਬੋਝ ਤੱਕ ਸੀਮਤ ਨਹੀਂ। ਇੱਕ ਆਦਮੀ ਬਿਲਕੁਲ ਤੰਦਰੁਸਤ ਘਰ ਵਿੱਚ ਬੈਠਾ ਹੈ ਤੇ ਜੇ ਉਸ ਦੇ ਘਰ ਜਵਾਨ ਬੱਚੀਆਂ ਨੇ ਤੇ ਉਹਨੂੰ ਪੁੱਛ ਕੇ ਦੇਖੋ ਇੱਕ ਸ਼ਬਦ ਵਰਤਦਾ ਹੈ ਕਿ ਅਜੇ ਬੱਚੀਆਂ ਦਾ ਸਿਰ ਭਾਰ ਮੇਰੇ ਸਿਰ ਦੇ ਉੱਤੇ ਹੈ। ਭਾਰ ਦੇ ਅਰਥ ਆਪਾਂ ਥੋੜੇ ਜਿਹੇ ਸਮਝੀਏ। ਮੇਰੀਆਂ ਧੀਆਂ ਦਾ ਭਾਰ ਮੇਰੇ ਸਿਰ ਤੇ ਹੈ। ਜੇ ਮਾਨੋ ਉਹਨੇ ਘਰ ਬਣਾਇਆ, ਉਹਨੇ ਜ਼ਮੀਨ ਜਾਇਦਾਦ ਖਰੀਦੀ ਹੈ, ਉਹਨੂੰ ਪੁੱਛੀਏ ਵੀ ਤੂੰ ਬੜਾ ਸੁੱਖ ਵਿੱਚ ਰਹਿੰਦਾ, ਉਹ ਕਹਿੰਦਾ ਨਹੀਂ, ਇਸ ਘਰ ਦਾ ਖਰਚਾ ਅਜੇ ਪੂਰਾ ਮੇਰੇ ਸਿਰ ਦੇ ਉੱਤੇ ਭਾਰ ਹੈ। ਧਨ ਦਾ ਵੀ ਭਾਰ ਹੈ, ਧੀਆਂ ਤੋਰਨ ਦਾ ਵੀ ਭਾਰ ਹੈ। ਤੇ ਜਦੋਂ ਆਪਾਂ ਦੇਖਦੇ ਹਾਂ, ਇਹ ਤਾਂ ਬਾਹਰ ਮੁਖੀ ਸੰਸਾਰ ਦੇ ਭਾਰ ਨੇ, ਪਰ ਕੁਝ ਭਾਰ ਐਸੇ ਨੇ ਜਿਹੜੇ ਕਈ ਜਨਮਾਂ ਦੇ ਚੋਕੇ ਤੁਰੇ ਹਨ, ਅੱਜ ਵੀ ਉਹ ਸਿਰ ਤੇ ਹੋਰ ਭਾਰ ਪਾਉਣੇ ਪਏ ਹਨ। ਕਰਜ਼ੇ ਦਾ ਭਾਰ ਹੈ, ਬੱਚਿਆਂ ਦੇ ਵਿਆਹ ਦਾ ਭਾਰ ਹੈ, ਬਿਜਨਸ ਕਾਰੋਬਾਰ ਦੀ ਚਿੰਤਾ ਦਾ ਭਾਰ ਹੈ। ਪਰ ਕਦੀ ਨਹੀਂ ਸੋਚਿਆ ਮਨਾ ਕਰੋੜਾਂ ਜਨਮਾਂ ਦੇ ਬੁਰੇ ਸੰਸਕਾਰਾਂ ਦੀਆਂ ਪੰਡਾਂ ਚੁੱਕ ਕੇ ਤੁਰਿਆ ਫਿਰਨਾ ਤੇ ਰੋਜ਼ ਹੋਰ ਤੇਰੇ ਤੇ ਭਾਰ ਵੱਧਦਾ ਪਿਆ, ਕਦੀ ਇਸ ਭਾਰ ਦੀ ਛੱਤ ਨੂੰ ਵੀ ਉਤਾਰ। ਗੁਰਮੁਖੋ, ਗੁਰੂ ਨਾਨਕ ਸਾਹਿਬ ਦਾ ਇੱਕ ਬਚਨ ਅਸੀਂ ਪੜ੍ਹਨੇ, ਇੱਕ ਸਿਰ ਤੇ ਭਾਰ ਹੈ, ਦੂਜਾ ਅੱਖਾਂ ਤੋਂ ਅੰਨਾ ਹੈ, ਤੇ ਤੀਜਾ ਜਿਸ ਰਸਤੇ ਤੇ ਤੁਰਨਾ ਸਰਗ ਕੋਈ ਨਹੀਂ ਹੈ ਹੀ ਸਾਰੀ ਪਹਾੜੀਆਂ। ਬਾਬਾ ਜੀ ਨੇ ਜਦੋਂ ਸੱਜਣ ਨੂੰ ਸਮਝਾਇਆ ਤੇ ਇੱਕ ਗੱਲ ਕਹੀ, ਕਹਿਣ ਲੱਗੇ, ਅੰਧਲੇ ਭਾਰ ਉਠਾਇਆ ਦੂਗਰ ਬਾਤ ਬਹੁਤ, ਅੱਖਾਂ ਤੋਂ ਅੰਨੇ ਨੇ ਸਿਰ ਤੇ ਭਾਰ ਚੁੱਕਿਆ, ਤੇ ਉਹ ਭਾਰ ਕੀ ਹੈ? ਪਿਛਲੇ ਦਿਨ ਵੀ ਮੈਂ ਅਰਜ਼ ਕਰਕੇ ਆਇਆ, ਗੁਰਮੁਖੋ, ਅਸੀਂ ਬਿਨਾਂ ਮਜ਼ਦੂਰੀ ਤੋਂ ਭਾਰ ਲੋਕਾਂ ਦਾ ਰੋਜ਼ ਢੋਲੀ। ਅੱਜ ਟੈਕਸੀ ਚਲਾਉਣ ਵਾਲੇ ਬੈਠੇ ਹੋਣਗੇ ਸੱਜਣ, ਟਰੱਕ ਚਲਾਉਣ ਵਾਲੇ ਬੈਠੇ ਹੋਣਗੇ। ਅਸੀਂ ਜਦੋਂ ਵੀ ਕਿਤੇ ਭਾਰ ਲੈ ਕੇ ਜਾਂਦੇ ਹਾਂ, ਉਸ ਭਾਰ ਦੇ ਬਦਲੇ ਸਾਨੂੰ ਰੁਪਈਏ ਮਿਲਦੇ ਨੇ। ਪਰ ਕਦੀ ਸੋਚਿਆ, ਮਜ਼ਦੂਰੀ ਤੋਂ ਬਿਨਾਂ ਕਦੀ ਕੋਈ ਬੰਦਾ ਭਾਰ ਨਹੀਂ ਢੋਂਦਾ। ਪਰ ਜਦੋਂ ਅਸੀਂ ਲੋਕਾਂ ਦੀ ਨਿੰਦਿਆ ਕਰਦੇ ਹਾਂ, ਸੱਚ ਜਾਣੋ, ਉਹ ਸਾਨੂੰ ਕਹਿੰਦਾ ਨਹੀਂ, ਬਿਨਾਂ ਪੈਸੇ ਲੈਣ ਤੋਂ ਉਹਦਾ ਭਾਰ ਆਪਣੇ ਸਿਰ ਤੇ ਚੁੱਕੀ ਜਾਂਦੀ, ਬਿਨਾਂ ਮਜ਼ਦੂਰੀ ਤੋਂ ਭਾਰ ਢੋਣੀ ਪਏ। ਹਰ ਰੋਜ਼ ਸਾਡੇ ਗਲ ਵਿੱਚ ਭਾਰ ਪੈ ਰਿਹਾ, ਸਿਰ ਤੇ ਭਾਰ ਵੱਜੇ ਪਏ ਨੇ। ਉਹ ਭਾਰ ਨੇ ਕਿ ਬੇਕਾਰ ਪਾਥਰ ਗਲੈ ਬੰਦ ਹੈ, ਨਿੰਦ ਪੋਟ ਸਰਾਏ, ਮਹਾਂਸਾਗਰ ਸਮੁੰਦਰ ਲੰਘਣਾ ਪਾਰ ਨਾ ਪਰ ਨਾ ਜਾਏ। ਬਾਬਾ ਜੀ ਨੇ ਸ਼ਬਦ ਵਰਤੇ, ਅੰਦਲੇ ਭਾਰ ਉਠਾਇਆ, ਅੱਖਾਂ ਤੋਂ ਅੰਨੇ ਬੰਦੇ ਨੇ ਭਾਰ ਚੁੱਕਿਆ, ਨਿੰਦਿਆ ਦਾ, ਵਕਾਰਾਂ ਦਾ, ਕੁਕਰਮਾਂ ਦਾ, ਅੰਦਲੇ ਭਾਰ ਉਠਾਇਆ, ਅੱਖਾਂ ਹੈ ਕੋਈ ਨੀ, ਕਿਉਂਕਿ ਕਈ ਜਨਮਾਂ ਤੋਂ ਅੰਨੇ ਤੁਰਿਆ ਆਉਂਦਾ ਹੈ। ਸਤਿਗੁਰੂ ਮਿਲੇ ਤੇ ਅੱਖ ਖੁੱਲੇ। ਸਤਿਗੁਰੂ ਨੇ ਬਾਣੀ ਵਿੱਚ ਫਰਮਾਇਆ, ਕਹਿ ਨਾਨਕ ਇਹ ਨੇਤਰ ਅੰਧ ਸੇ, ਸਤਿਗੁਰ ਮਿਲੇ ਦਿਵ ਦ੍ਰਿਸ਼ ਹੋਏ। ਅੰਦਲੇ ਭਾਰ ਉਠਾਇਆ ਡੂਗਰ ਬਾਟ ਬਹੁਤ, ਅੱਖੀ ਲੋੜੀ ਨਾ ਲਹਾਂ ਹੋ ਚੜ ਲੰਘਾਂ,
ਕਿਤ ਸਤਿਗੁਰੂ ਕਹਿੰਦੇ ਨੇ ਛੱਡ ਅਕਲ ਦੀਆਂ ਗੱਲਾਂ, ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕਿਤ, ਨਾਨਕ ਨਾਮ ਸੰਭਾਲ ਤੂੰ ਵੱਧਾ ਛੁੱਟੈ ਜਿੱਤ। ਇੱਥੇ ਅਰਥ ਕਲ ਕਰ ਰਿਹਾ ਸਾਂ, ਦਿਲ ਖੋਟੈ ਆਕੀ ਫਿਰਨ, ਅਸੀਂ ਨਹੀਂ ਗੁਰੂ ਨੂੰ ਮੰਨਦੇ। ਜੇ ਨਹੀਂ ਮੰਨਦਾ ਤੇ ਚੇਤੇ ਰੱਖੀ, ਗੁਰੂ ਤੋਂ ਬਿਨਾਂ ਤੇਰਾ ਭਾਰ ਵੀ ਕਿਸੇ ਨੂੰ ਲਾਣਾ। ਭਾਰ ਚੁੱਕ ਕੇ ਤੁਰਿਆ ਫਿਰ ਗੁਰੂ ਦਾ ਕੀ ਜਾਏਗਾ। ਦਿਲ ਖੋਟੈ ਆਕੀ ਫਿਰਨ, ਬੰਨ ਭਾਰ ਉਚਾਇਨ ਛੱਤੀਐ। ਤੇ ਅਗਲਾ ਬਚਨ ਸੀ, ਜਿਨ ਆਖੀ ਜਿਸ ਗੁਰੂ ਨਾਨਕ ਸਾਹਿਬ ਨੇ ਹੁਕਮ ਕੀਤਾ ਸੋਈ ਕਰੇ, ਉਹਨੇ ਹੀ ਫਿਰ ਆਪ ਲੈਣੀ ਜਿਹਦੇ ਵਿੱਚ ਵਰਤ ਕੇ ਸੇਵਾ ਕਰਨੀ। ਇਹ ਕਿਵੇਂ ਹੈ? ਅੱਜ ਵੀ ਅਸੀਂ ਅੱਗੇ ਵਾਚਨਾ ਹੈ, ਜਦੋਂ ਸੇਵਕ ਸੇਵਾ ਕਰਦਿਆਂ ਪਰਮ ਅਵਸਥਾ ਤੇ ਪਹੁੰਚ ਗਏ ਨਾ, ਸੱਚ ਜਾਣਿਓ ਉਦੋਂ ਤਖ਼ਤ ਤੇ ਬੈਠਾ ਹੋਇਆ ਵੀ ਮੱਥੇ ਵੀ ਉਹ ਟਿਕਾਉਂਦਾ ਤੇ ਚੇਤਨ ਵਾਲੇ ਦੇ ਵਿੱਚ ਵੀ ਉਹ ਬੈਠਾ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਦਰ ਤੇ ਭਾਈ ਸਾਹਿਬ ਭਾਈ ਨੰਦ ਲਾਲ ਆਏ ਨੇ, ਅੱਜ ਮੱਥਾ ਟੇਕਦੇ ਦੇਖਦੇ ਨੇ। ਜਦੋਂ ਨਾਮ ਰਤੜੀਆਂ ਰੂਹਾਂ ਦਸ਼ਮੇਸ਼ ਕਲਗੀ ਵਾਲੇ ਚੋਜੀ ਪ੍ਰੀਤਮ ਨੂੰ ਮੱਥੇ ਟੇਕਦੀਆਂ ਨੇ, ਤੇ ਉਹ ਮਹਾਨ ਸ਼ਾਇਰ ਕਹਿ ਰਿਹਾ ਹੈ, ਹੱਕ ਰਾਹ ਮਹਬੂਬ ਗੁਰ ਗੋਬਿੰਦ ਸਿੰਘ, ਤਾਲਬੋ ਮਤਲੂਬ ਗੁਰ ਗੋਬਿੰਦ ਸਿੰਘ, ਸਾਜ ਦੋ ਮਸਜੂਦ ਗੁਰ ਗੋਬਿੰਦ ਸਿੰਘ। ਕਹਿਣ ਲੱਗੇ, ਆਸ਼ਕ ਵੀ ਤੂੰ ਹੈ ਤੇ ਮਸੂਕ ਵੀ ਤੂੰ ਹੈ, ਮੱਥੇ ਵੀ ਤੂੰ ਟੇਕਣਾ ਤੇ ਮੱਥੇ ਟਿਕਾਣਾ ਵੀ ਤੂੰ ਪਿਆ ਹੈ। ਹੱਕ ਨੂੰ ਪਿਆਰ ਕਰਨ ਵਾਲੇ ਮਹਿਬੂਬ ਜਿਹੜੇ ਮੱਥੇ ਟੇਕਦੇ ਨੇ ਰੰਗ ਰੱਖਦੇ, ਉਹਨਾਂ ਵਿੱਚ ਵੀ ਤਾਂ ਤੂੰ ਹੀ ਬੈਠਾ ਹੋਇਆ ਹੈ। ਇੱਥੇ ਅਰਥ ਥੋੜੇ ਜਿਹਾ ਮੈਂ ਕਲੀਅਰ ਕਰਨੇ ਚਾਹੁੰਦਾ ਸਾਂ। ਕੱਲ ਗੁਰਮੁਖਾਂ ਕਿਹਾ ਫਿਰ ਦੁਬਾਰਾ, ਜਿਨ ਆਖੀ ਜਿਸ ਗੁਰੂ ਨਾਨਕ ਸਾਹਿਬ ਨੇ ਕਿਹਾ ਪੁਰਖਾ ਸੇਵਾ ਕਰ ਸੋਈ ਕਰੇ, ਤੇ ਅੰਦਰ ਦਾ ਭਰੋਸਾ ਵੀ ਤਾਂ ਉਹਨੇ ਦਿੱਤਾ ਹੈ। ਕੁਮਾਰ ਉਪਰੋਂ ਸੱਟਾਂ ਮਾਰਦਾ ਪਿਆ ਭਾਂਡੇ ਨੂੰ, ਲੋਕ ਕਹਿੰਦੇ ਨੇ ਭਾਂਡਾ ਤੋੜੇਗਾ, ਪਰ ਕਿਸੇ ਨੂੰ ਪਤਾ ਨੀ ਖੱਬੇ ਹੱਥ ਨਾਲ ਥੱਲੇ ਸਹਾਰਾ ਵੀ ਦੇ ਬੈਠਾ ਹੈ। ਜਿਨ ਆਖੀ ਸੋਈ ਕਰੇ, ਜਿਨ ਕੀਤੀ ਜਿਹਨੇ ਸੇਵਾ ਫਿਰ ਕੀਤੀ, ਤਿੰਨਾਂ ਥੱਟੀਆ, ਥੱਟੀਆ ਦਾ ਅਰਥ ਹੈ ਥਾਪ ਦੇਣਾ, ਜਿਹਨੇ ਸੇਵਾ ਕੀਤੀ ਫਿਰ ਥਾਪਣਾ ਵੀ ਉਹਨੂੰ ਦਿੱਤੀ, ਨਾਲ ਵਚਨ ਕੀਤਾ ਕੌਣ ਹਾਰੇ ਕਿਨ ਉਵਤੀਆ, ਕੌਣ ਹਾਰੇਗਾ ਤੇ ਕੌਣ ਜਿੱਤੇਗਾ। ਹੁਣ ਤੱਕ ਇਸ ਤੁਕ ਤੋਂ ਅਗਲੀ ਪੌੜੀ ਦੇ ਅਰਥ ਸ਼ੁਰੂ ਹੋਣਗੇ। ਜਦੋਂ ਬਾਬਾ ਬਲਵੰਤ ਸਾਹਿਬ ਕਹਿ ਰਹੇ ਨੇ ਕੌਣ ਹਾਰੇ, ਪਤਾ ਲੱਗੇਗਾ ਕੌਣ ਜ਼ਿੰਦਗੀ ਦੀ ਬਾਜੀ ਹਾਰ ਗਿਆ, ਕਿਹੜਾ ਖੱਟੀ ਖੱਟ ਕੇ ਗਿਆ, ਕੌਣ ਉਵਟੀਆ ਜਿਹੜਾ ਚੁੱਕ ਗਿਆ, ਸਹਾਰ ਗਿਆ, ਖੱਟ ਗਿਆ। ਹੁਣ ਇਸ ਤੋਂ ਅੱਗੇ ਸ਼ੁਰੂ ਕਰਦੇ ਨੇ, ਜਿਨ ਕੀਤੀ ਜਿਸ ਗੁਰੂ ਅੰਗਦ ਸਾਹਿਬ ਨੇ ਸੇਵਾ ਕੀਤੀ ਸੋ ਮੰਨਣਾ, ਪਿਆਰਿਓ ਜਿਹਨੇ ਸੇਵਾ ਕੀਤੀ ਮੰਨਿਆ ਵੀ ਉਹਨੂੰ ਜਾਣਾ ਹੈ, ਅਦਨ ਵੀ ਉਹਦਾ ਹੋਣਾ ਹੈ। ਸਾਹਿਬ ਕਹਿਣ ਲੱਗੇ ਕੋ ਸਾਲ, ਕੋ ਦਾ ਸਾਲ ਦਰ, ਤੇ ਇਹਨਾਂ ਵਿੱਚੋਂ ਕੌਣ ਸ੍ਰੇਸ਼ਟ ਹੈ, ਕੌਣ ਉੱਤਮ ਹੈ। ਸ਼ਬਦ ਹੈ ਜੇ ਵਾਹੇ ਸਾਲੀ, ਭਾਵੇਂ ਇੱਥੇ ਪਾਠ ਸਾਲਿਕ ਹੈ, ਪਰ ਇਹ ਮੈਂ ਪੜ੍ਹ ਰਿਹਾ ਤਾਂ ਇਹ ਸ਼ਬਦ ਕਸ਼ਮੀਰ ਵਿੱਚ ਵਰਤਿਆ ਜਾਂਦਾ, ਉੱਥੇ ਕਹਿੰਦੇ ਨੇ ਸਾਲੀ। ਸਾਲੀ ਦਾ ਅਖਰੀ ਅਰਥ ਹੁੰਦਾ ਚੌਲ, ਆਪਾਂ ਕਹਿੰਦੇ ਹਾਂ ਝੋਨਾ। ਸਾਡੇ ਵਿੱਚ ਇੱਕ ਸ਼ਬਦ ਸਾਡੇ ਅੱਜ ਵੀ ਬੋਲਦੇ ਨੇ ਮੁੰਜੀ, ਮੁੰਜੀ ਅਸਲ ਵਿੱਚ ਇਹਦੇ ਅਰਥ ਨੇ। ਕਸ਼ਮੀਰ ਦੀ ਇੱਕ ਮਨੌਤ ਹੈ, ਸ਼ਾਲ ਸ਼ਾਲੀ ਤੇ ਸ਼ਲਗਮ, ਬਾਦ ਬਾਦੀ ਤੇ ਬਲਗਮ, ਤਿੰਨਾਂ ਤੋਂ ਬਚੋ, ਤਿੰਨਾਂ ਨੂੰ ਧਾਰਨ ਕਰੋ। ਸ਼ਾਲ ਦਰ ਤੇ ਠੰਡੇ ਤੇ ਸ਼ਾਲ ਤੋਂ ਬਿਨਾਂ ਗੁਜ਼ਾਰਾ ਕੋਈ ਨੀ ਕਸ਼ਮੀਰ, ਸ਼ਾਲੀ ਦਰ ਤੇ ਚੌਲਾਂ ਤੋਂ ਬਿਨਾਂ ਵੀ ਗੁਜ਼ਾਰਾ ਨਹੀਂ, ਤੇ ਸ਼ਲਗਮ ਨੂੰ ਉਹ ਬਹੁਤ ਪਿਆਰ ਕਰਦੇ। ਸ਼ਾਲ ਸ਼ਾਲੀ ਸ਼ਲਗਮ, ਬਾਦ ਬਾਦੀ ਬਲਗਮ, ਇਹ ਸ਼ਬਦ ਉਹਨਾਂ ਖੈਰ ਉਹਨਾਂ ਬਣਾਏ। ਸਿਰਫ ਇਸ ਵਿੱਚੋਂ ਮੈਨੂੰ ਇੰਨੀ ਕੁ ਸਮਝ ਪਈ ਵੀ ਸ਼ਾਲੀ ਦਰ ਤੇ ਮੁੰਜੀ। ਕਹਿਣ ਲੱਗੇ ਜਿਨ ਕੀਤੀ ਸੋ ਮੰਨਣਾ, ਜਿਹਨੇ ਸੇਵਾ ਕੀਤੀ ਜੈ ਜੈਕਾਰ ਉਹਦੀ ਹੋਣੀ ਹੈ, ਮੰਨਿਆ ਉਹਨੂੰ ਜਾਣੇ। ਕੌਣ ਹੈ ਇਹਨਾਂ ਵਿੱਚੋਂ ਦੋਨਾਂ ਵਿੱਚੋਂ ਸ੍ਰੇਸ਼ਟ, ਕਿਉਂਕਿ ਇਹਦੇ ਅਰਥ ਨੇ ਕੌਣ ਖਾਰੇ ਤੋਂ ਸ਼ੁਰੂ ਹੋ ਰਹੇ, ਕੌਣ ਹੈ ਸ੍ਰੇਸ਼ਟ। ਸ਼ਬਦ ਕਿ ਕੋ ਸਾਲ ਜੇ ਵਾਹੇ ਸਾਲੀ, ਜਵਾਹੇ ਦਾ ਬੂਟਾ ਚੰਗਾ ਹੈ ਕਿ ਸਾਲੀ ਮੁੰਜੀ ਚੰਗੀ ਹੈ। ਆਪ ਨੂੰ ਪਤਾ ਹੈ ਜਦੋਂ ਦਰਿਆ ਭਰ ਕੇ ਨਿਕਲਦੇ ਨੇ, ਮੈਂ ਸ਼ਬਦ ਪੇਂਡੂ ਥੋੜੇ ਜਿਹੇ ਵਰਤਣਾ ਹਾਂ, ਮੀਂਹ ਆਉਂਦਾ ਤੇ ਨਦੀਆਂ ਕਈ ਵਾਰੀ ਭਲ ਸੱਚਦੀਆਂ ਨੇ ਕਿਨਾਰਿਆਂ ਤੇ। ਭਲ ਦਾ ਅਰਥ ਮਿੱਟੀ ਜਿਹੜੀ ਲੈ ਕੇ ਆਈਆਂ, ਉਹ ਰੇਤਾ ਜਾਂ ਜਦੋਂ ਭਲ ਸੱਟੀ ਤੇ ਕੁਝ ਸਮੇਂ ਤੋਂ ਬਾਅਦ ਕੀ ਹੋਇਆ, ਉਹਦੇ ਵਿੱਚੋਂ ਨਿੱਕੀ ਨਿੱਕੀ ਬੂਟੀ ਉਗਰਨ ਲੱਗੀ, ਉਹਨੂੰ ਪਪੋਲੀ ਵਰਗੇ ਫਲ ਲੱਗਦੇ ਨੇ ਜਵਾਹੇ। ਉਹ ਏਦਾਂ ਬਦਕਿਸਮਤ ਤੇ ਜਦੋਂ ਧੁੱਪ ਪੈਂਦੀ ਹੈ ਉਦੋਂ ਪੁੰਗਰਦਾ ਤੇ ਜਦੋਂ ਮੀਂਹ ਪੈਂਦਾ ਉਦੋਂ ਸੜ ਜਾਂਦਾ ਹੈ।
ਕਹਿਣ ਲੱਗੇ ਹੁਣ ਸਾਨੂੰ ਦੱਸੋ ਵੀ ਜਵਾਏ ਦਾ ਬੂਟਾ ਚੰਗਾ ਹੈ ਕਿ ਮੁੰਜੀ ਚੰਗੀ ਹੈ। ਤੇ ਇਹਦੇ ਅਰਥ ਕਰਨੇ ਪੈਣਗੇ, ਮੁੰਜੀ ਚੰਗੀ ਹੈ ਜਿਹੜੀ ਬਰਸਾਤ ਦੇਖ ਕੇ ਪੁੰਗਰਦੀ ਹੈ, ਰਹਿੰਦੀ ਨੀਵੇਂ ਥਾਂ ਤੇ। ਜਵਾਹ ਕਿੰਨਾ ਬਦਕਿਸਮਤ ਹੈ, ਧੁੱਪ ਵਿੱਚ ਪੁੰਗਰਦਾ ਹੈ ਤੇ ਜਦੋਂ ਮੀਂਹ ਪੈਂਦਾ ਉਦੋਂ ਸੜ ਜਾਂਦਾ ਹੈ, ਰਹਿੰਦਾ ਉੱਚੀ ਥਾਂ ਤੇ ਹੈ। ਇਹਦੇ ਅਰਥ ਫਿਰ ਸਮਝੀ ਆਪਾਂ, ਕਿੰਨੇ ਉਹ ਲੋਕ ਜਿਹੜੇ ਜਵਾਹੇ ਦੀ ਤਰ੍ਹਾਂ ਹੰਕਾਰੀ ਨੇ, ਉਹਦੇ ਆਪਣੇ ਕੰਡੇ ਨੇ। ਪਹਿਲੀ ਗੱਲ, ਉਹ ਨੀਵੇਂ ਥਾਂ ਤੇ ਕਦੇ ਰਹਿੰਦੇ ਨੇ, ਹੰਕਾਰੀ ਨਿਮਰਤਾ ਵਾਲੀ ਤਾਂ ਗੱਲ ਸੁਣਦੀ ਕੋ ਨਹੀਂ ਉਹਨਾਂ ਨੇ, ਤੇ ਨਾਲ ਬਚਨ ਕੀਤਾ ਰਹਿੰਦੇ ਨੇ ਉੱਚੀ ਥਾਂ ਤੇ। ਵਕਾਰਾਂ ਦੀ ਧੁੱਪ ਪੈਂਦੀ ਹੈ ਤੇ ਖਿੜਦੇ, ਨਿੰਦਿਆ ਦੀ ਧੁੱਪ ਪੈਂਦੀ ਹੈ ਤੇ ਖਿੜਦੇ, ਵਕਾਰਾਂ ਦੇ ਗੀਤ ਕੰਨਾਂ ਚ ਪੈਂਦੇ ਨੇ ਤੇ ਅੱਡੀਆਂ ਮਾਰਦੇ ਨੇ। ਤੇ ਕਹਿਣ ਲੱਗੇ, ਮੁੰਜੀ ਨੂੰ ਦੇਖੋ ਖਾਂ, ਨੀਵੇਂ ਥਾਂ ਤੇ ਖਲੋਤੀ ਹੈ, ਜਿਉਂ ਜਿਉਂ ਮੀਂਹ ਪੈਣਾ ਤਿਉਂ ਤਿਉਂ ਇਹ ਪੱਲਰ ਦੀ ਕਹਿ। ਨੀਵੇਂ ਥਾਂ ਤੇ ਰਹਿਣ ਵਾਲੀ ਮੁੰਜੀ ਜਿਹੜੀ ਉਹ ਸ੍ਰੇਸ਼ਟ ਹੈ ਇਹਦੇ ਨਾਲੋਂ, ਜਿਹੜੇ ਉੱਚੀ ਥਾਂ ਤੇ ਜਵਾਹੇ ਦੇ ਬੂਟੇ ਖਲੋਤੇ। ਇਹਦਾ ਅਰਥ ਕਿ ਗੁਰੂ ਅੰਗਦ ਸਾਹਿਬ ਇੱਕ ਮੁੰਜੀ ਦੀ ਤਰ੍ਹਾਂ ਨੇ, ਨਿਮਰਤਾ ਉਹਨਾਂ ਅੰਦਰ ਧਾਰਨ ਕੀਤੀ, ਨੀਵੀਂ ਥਾਂ ਤੇ ਰਹਿੰਦੇ ਨੇ ਤੇ ਜਿਉਂ ਜਿਉਂ ਗੁਰੂ ਨਾਨਕ ਸਾਹਿਬ ਦੀ ਰਹਿਮਤ ਦੀ ਬਰਸਾਤ ਪੈਂਦੀ ਹੈ ਤਿਉਂ ਤਿਉਂ ਬਾਬਾ ਲਹਿਣਾ ਸਾਹਿਬ ਜਿਹੜੇ ਨੇ ਉਹਨਾਂ ਦਾ ਅੰਦਰ ਖੁਸ਼ੀ ਵਿੱਚ ਆਉਂਦਾ ਪਿਆ, ਉਹਨਾਂ ਵਿੱਚੋਂ ਸ੍ਰੇਸ਼ਟ ਨੇ। ਹੁਣ ਗੁਰੂ ਅੰਗਦ ਸਾਹਿਬ ਨੇ ਸੇਵਾ ਕੀਤੀ ਤੇ ਮੰਨਿਆ ਵੀ ਉਹਨਾਂ ਨੂੰ ਜਾਣਾ ਹੈ। ਪਹਿਲਾਂ ਆਪਾਂ ਇਹ ਬਣਾਇਆ ਹਿੱਸਾ ਕਿ ਜਿਹੜਾ ਵੀ ਸੇਵਾ ਕਰੇਗਾ ਮੰਨਿਆ ਉਹਨੂੰ ਜਾਏਗਾ। ਗੁਰਮਤ ਦੇ ਅੰਦਰ ਜਿੱਥੇ ਕਿਰਪਾ ਹੈ ਉੱਥੇ ਨਾਲ ਘਾਲਣਾ ਹੈ, ਜਿੱਥੇ ਘਾਲਣਾ ਹੈ ਉੱਥੇ ਨਾਲ ਮੇਲ ਹੈ। ਜਦੋਂ ਅਸੀਂ ਘਾਲਣਾ ਨੂੰ ਕਿਰਪਾ ਤੋਂ ਵੱਖ ਕਰ ਦਿੰਦੇ ਹਾਂ ਉਦੋਂ ਫਿਰ ਮਤ ਥੋੜ੍ਹੀ ਸ਼ੇਵ ਗਵਾਈ ਹੈ। ਜਦੋਂ ਘਾਲਣਾ ਦੇ ਨਾਲ ਕਹੀਏ ਤੂੰ ਮੇਲ ਕਰ, ਤੂੰ ਕਿਰਪਾ ਕਰ, ਉਦੋਂ ਘਾਲਣਾ ਫਲੀਭੂਤ ਹੁੰਦੀ ਹੈ। ਘਾਲਣਾ ਤੋਂ ਬਿਨਾਂ ਕਦੀ ਵੀ ਕਿਸੇ ਬੰਦੇ ਨੂੰ ਮੰਜ਼ਿਲ ਨਹੀਂ ਮਿਲੀ। ਦੇਖੋ, ਇੱਕ ਬੀਜ ਜ਼ਮੀਨ ਵਿੱਚ ਪਹਿਲਾਂ ਰੁਲਦਾ ਹੈ ਪਰ ਕੁਝ ਸਮਾਂ ਆਪਣਾ ਆਪ ਮਿਟਾਉਣ ਤੋਂ ਬਾਅਦ, ਮਿੱਟੀ ਮਿੱਟੀ ਵਿੱਚ ਰਹਿਣ ਤੋਂ ਬਾਅਦ ਆਪਣੇ ਵਿੱਚੋਂ ਕੀਮਤੀ ਰੁੱਖ ਨੂੰ ਜਨਮ ਦਿੰਦਾ ਹੈ। ਉਹਦੇ ਵਰਗੇ ਹਜ਼ਾਰਾਂ ਬੀਜ ਹੋਰ ਪੈਦਾ ਹੁੰਦੇ ਨੇ। ਪਹਿਲਾਂ ਬੀਜ ਦੀ ਘਾਲਣਾ ਹੈ, ਬਾਅਦ ਵਿੱਚ ਉਹਨੂੰ ਫਲ ਹੈ। ਮੋਤੀ ਕਿਸੇ ਦੇ ਗਲੇ ਦਾ ਹਾਰ ਬਣੇ, ਕੀਮਤੀ ਮੋਤੀ ਹੈ। ਕਿਸੇ ਦੇ ਗਲੇ ਦਾ ਹਾਰ ਬਣਨ ਤੋਂ ਪਹਿਲਾਂ ਉਹਨੂੰ ਸੇਕ ਪਾਇਆ ਗਿਆ, ਉਹਨੂੰ ਬਿੰਨਿਆ ਗਿਆ। ਬਿੰਨਣ ਤੋਂ ਬਿਨਾਂ ਧਾਗੇ ਵਿੱਚ ਪਰੋਇਆ ਨਹੀਂ ਜਾਂਦਾ ਤੇ ਪਰੋਣ ਤੋਂ ਬਿਨਾਂ ਕਦੀ ਕਿਸੇ ਦੇ ਗਲੇ ਦਾ ਹਾਰ ਨਹੀਂ ਬਣਦਾ। ਮਹਿੰਦੀ ਪੀ, ਉਹਨੂੰ ਚੰਗੀ ਤਰ੍ਹਾਂ ਪੱਤਿਆਂ ਨੂੰ ਕੁੱਟ ਕੇ ਪੀ ਲਿਆ, ਪੀਣ ਤੋਂ ਬਿਨਾਂ ਮਹਿੰਦੀ ਕਦੀ ਖੱਤਾਂ ਤੇ ਰੰਗ ਨਹੀਂ ਲਿਆਉਂਦੀ। ਜਿਹੜੀ ਪਿੱਟ ਗਈ ਉਹਨੇ ਰੰਗ ਲਿਆਉਣਾ ਹੈ। ਪਿਆਰਿਓ, ਮਾਂ ਸੁੰਦਰਤਾ ਵਾਰਨ ਤੋਂ ਬਿਨਾਂ ਕਦੀ ਸੁੱਤਰ ਸੁੰਦਰ ਸੰਤਾਨ ਨੂੰ ਜਨਮ ਨਹੀਂ ਦੇ ਸਕਦੀ। ਪੀੜਾ ਸਹਿਣ ਤੋਂ ਬਿਨਾਂ ਕਦੀ ਬੱਚਿਆਂ ਨੂੰ ਜਨਮ ਨਹੀਂ ਦੇ ਸਕਦੀ। ਤੇ ਚੇਤੇ ਰੱਖੋ, ਕਲਮ ਜਿੰਨੀ ਦੇਰ ਤੱਕ ਧਰੀ ਨਹੀਂ ਜਾਂਦੀ, ਜਿੰਨੀ ਦੇਰ ਤੱਕ ਆਪਣਾ ਆਪ ਚਾਕੂ ਸਾਹਮਣੇ ਸਮਰਪਿਤ ਨਹੀਂ ਕਰਦੀ, ਉਨੀ ਦੇਰ ਤੇ ਕਦੀ ਤਵਾਰੀਖ ਦੇ ਅੱਖਰ ਨਹੀਂ ਦੇ ਸਕਦੀ। ਮੋਤੀ ਗਲੇ ਦਾ ਸ਼ਿੰਗਾਰ ਬਣਦਾ ਜਿੰਨਿਆ ਜਾਏ, ਮਹਿੰਦੀ ਰੰਗ ਲਿਆਉਂਦੀ ਏ ਪਿਸ ਜਾਏ, ਬੀਜ ਰੁੱਖ ਬਣਦਾ ਹੈ, ਧਰਤੀ ਵਿੱਚ ਆਪਣੇ ਆਪ ਨੂੰ ਮਿਟਾ ਦੇ। ਪਿਆਰਿਓ, ਮਾਂ ਸੁੰਦਰਤਾ ਵਾਰ ਕੁਰਬਾਨੀ ਕਰ ਸੰਤਾਨ ਨੂੰ ਜਨਮ ਦਿੰਦੀ ਏ। ਕਲਮ ਘੜੀ ਜਾਏ ਤੇ ਹੱਖਰਾਂ ਦਾ ਜਨਮ ਹੁੰਦਾ ਹੈ। ਜਿਸ ਨੇ ਸੇਵਾ ਕੀਤੀ ਏ, ਸੱਚ ਜਾਣਿਓ, ਸੇਵਾ ਕਰਨ ਤੋਂ ਬਾਅਦ ਉਹਦਾ ਸਤਿਕਾਰ ਜ਼ਰੂਰ ਹੋਵੇਗਾ। ਜੇ ਅਸੀਂ ਕਹੀਏ ਜੀ, ਕਿਉਂਕਿ ਲੋਕੀ ਸਾਡੇ ਰੀਸਾਂ ਵੀ ਕਰਦੇ ਨੇ, ਸਤਿਗੁਰੂ ਨੇ ਤਾਂ ਹੀ ਬਾਣੀ ਵਿੱਚ ਕਿਹਾ, ਕਈ ਵਾਰੀ ਅਸੀਂ ਚਾਹੁੰਦੇ ਹਾਂ ਸੇਵਾ ਕਰੀਏ ਨਾ ਤੇ ਅਗਰ ਮੈਨੂੰ ਸਭ ਤੋਂ ਵੱਧ ਮਿਲੇ, ਕਿਉਂਕਿ ਬਿਰਤੀ ਹੁੰਦੀ ਹੈ ਸੇਵਾ ਥੋੜ੍ਹੀ ਮੰਗਣ ਬਹੁਤਾ। ਉਹਨਾਂ ਨੂੰ ਗੁਰੂ ਨਾਨਕ ਸਾਹਿਬ ਨੇ ਕਿਹਾ, ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ, ਮਨੁੱਖ ਸੁੱਧਾਂ ਕਾਲੀਆਂ ਬਾਹਰੋਂ ਚਿੱਤਵੀਆਂ, ਰੀਸਾਂ ਕਰੇ ਤਿਨਾੜੀਆਂ ਜੋ ਸੇਵੈ, ਦਰ ਖੜੀਆਂ ਜਿਲ ਕੀਤੀ ਸੋ ਮੰਨਣਾ। ਹਾਂ, ਜੇ ਰੱਬ ਮੇਰ ਕਰੇ ਤੈਨੂੰ ਰੀਸ ਕਰਨ ਦੀ ਜਾਚ ਆਈਏ ਤੇ ਰੀਸ ਇਹ ਕਰ ਕਿ ਜਿੰਨੀ ਮੈਂਡਾ ਲਾਲ ਲਿਜਾਇਆ ਹੁਣ ਇਸ ਆਗੈ ਮਨ ਦੇਈਆਂ, ਜੇ ਰੀਸ ਕਰਨੀ ਹੈ ਤੇ ਤਿੰਨਾ ਦੇਖ ਮਨ ਚਾਉ ਉਠੰਦਾ ਹੋ ਕਦ ਪਾਈ ਗੁਣ ਦੱਸ। ਅੰਦਰੋਂ ਜੀਵਨ ਕਮਾਉਣ ਦੀ ਰੀਸ ਕਰ, ਨਾ ਕਿ ਬਾਹਰੋਂ ਕੇਵਲ ਤੂੰ ਆਪਣੀ ਜੈ ਜੈਕਾਰ ਕਰਾਉਣ ਵਾਸਤੇ ਰੀਸ ਕਰ। ਜਿਨ ਕੀਤੀ ਸੋ ਮੰਨਣਾ, ਜਿਨਨੇ ਸੇਵਾ ਕੀਤੀ ਉਹ ਮੰਨਿਆ ਗਿਆ। ਹੁਣ ਸੇਵਾ ਸੰਬੰਧੀ ਆਪਾਂ ਥੋੜਾ ਜਿਹਾ ਰੁਕਣਾ ਹੈ। ਸੇਵਾਦਾਰ ਕੌਣ ਹੈ? ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਇੱਕ ਅੰਮ੍ਰਿਤ ਬਚਨ ਕਿਹਾ ਹੈ, ਨਾਨਕ ਸੇਵਕ ਸੋਈ ਆਖੀਐ,
सेवादार वो है जो सिर धरै उतार, जिन्हें अपना सिर गुरु के चरणा विच रख दिता, अपनी होमे नूं खत्म कर दिता। नानक सेवक सोई आखिए जो सिर धरै उतार, सतगुर का भाणा मन लै शब्द रखे उतार, जिन्हें गुरु के भाणे नूं मन लिया। जिहड़ा सेवा करन वाला है उसे संबंधी मेरे गुरु नानक साहब ने एक वचन कहा है, प्यारे जदो ओ सेवा किते हो जाए कहना बहुत सौखा है। सेवा नाल एक गल होर जरूर चेते रखिए, केवल अंगा नाल झाड़ू मार लिया, भांडे मांज लए, आपां बर्तन धो दिते, सेवा कीती बड़ी चंगी गल है, पर चेते रखियो फिजिकल तौर ते हिंदुस्तान विच लोग साडे जागण तो पहला सड़क ते झाड़ू मारदे ने कि ओ ब्रह्म ज्ञानी बन गए ने। सेवा दे अंदरूनी भाव नूं समझिए, उत्थे चरस्ते विच खलोते लोग कहिंदे ने जुत्ती पालिश करा लो कि ओ सारे जुत्तियां पालिश, कई पुश्ता तो जुत्तियां पालिश करन वाले गंधन वाले ब्रह्म ज्ञानी ने। रस्ते विच खलोते उपर पानी पिलाण वाले कि सारे ब्रह्म ज्ञानी ने। झाड़ू लांदे ने लोकां दे घर दा पूरा सिर ते ढोंदे ने। चेता रखियो सेवा कल्ले फिजिकल तौर ते नहीं, गुरु अंगद साहिब कहिंदे सेवा करदे नाल नाल तेरी अंदर दी सुरत भी गुरु वाली बन जाए, सुरत भी तेरी अंदर दी टिक जाए। हजूर ने जिहड़ा वचन कहा जिन कीती केड़ी सेवा कीती, मारू राग दा एक शब्द गुरु नानक साहिब दा है, वो पूरा शब्द मैं आप जी दे समक्ष रखना चाहना। गुरमुखो ओ सेवा किते दाता अंदरों करन दी दात बख्श दे। हजूर ने वचन कीता है कि मुल खरीदी लाला गोला जिन कीती, जिन्हें आ सेवा कीती ते ऐस वचन नूं गुरु अंगद साहिब ने कमाया, क्योंकि उस वेले सिख केवल कथा निशन कर दे, कले शब्द कंठ निशन कर दे, असल विच जो ओ कहिंदे सन जो सुनदे सन ओनूं दूजे दिन कमाना भी शुरू कर दिंदे सन। हजूर ने कहा जिन कीती की मुल खरीदी लाला गोला मेरा नाउ सुभागा, गुर की बचनी खाट दुकाना जित लाया तित लागा जिन कीती। गुरु दे दर ते खरीदया होया गुलाम है, लाला गोला शब्द सी वर्तनिया, एक ही शब्द लाला जेड़ा को प्रगट होया है। मुल खरीदी लाला गोला, मैं तेरे दर ते खरीदया होया गुलाम हां, ते पर ए नहीं कि यह गुलामी मेरे लिए दुख होवे, सच्चे पातशाह तू कृपा कर मैनू अपनी गुलामी बख्श दे। गुरमुखो एक पिंजरा है जेड़ा बंदे नू गुलाम करदा ते बंदा समझदा मैं पिंजरा तोड़ दियां, ते एक पिंजरे की गुलामी किन्नी कु चंगी है कि पिंजरे विच तोता बैठा है ते बाहर बिल्ला ओदे ते निगाह गदा के ओनू देखदा है, ते पिंजरे विच बैठा तोता कहिंदा वाह मालका मैनू समझ ही ने पई कि इस गुलामी विच किन्ना कु सुख है, अज पिंजरे तो बाहर हुंदा ते हुणे इहने मैनू बिलकुल खत्म कर देना। बाबे कबीर ने उस गुलामी नू प्रवान कीता है, कहन लगे तू पिंजर हौ सौता तोड़ जम मजार कहा करे मोर, तू पिंजरा है मैं तेरा तोता हां, कृपा कर मेनू दुनिया दे वकारा दे पिंजरे विचो कड के, शरीर दे इस पिंजर विचो कड के अपनी बख्श दे पिंजरे विच बंद कर लै, ते सामने जमदूत खलोता मेरा कुछ नहीं बिगाड़ सकदा, ते पिंजरे दियां सलाखां विच तेरी कृपा है। तवज्जो दियो मुल खरीदी लाला गोला मेरा नाउ सुभागा, किन्ने मैं भागा वाला वा प्यारियो गुरु दे दर ते वेख गया हां, गुर की बचनी खाट बिकाना गुरु दे बचना नाल मैं गुरु दी खती ते वेख गया, ते अपनी मर्जी मुख गई जित लाया तित लागा, जिथे गुरु जी ने मेनू ला दिता सेवा विच मैं उथे टिक गया, ए सी जिन कीती। जित लाया तित लागा अगला बचना, तेरे लाले क्या चतुराई

ਗੁਰੂ ਅਮਰਦਾਸ ਕਿਰਪਾਲੂ ਜੀ ਦਾ ਉਹ ਸ਼ਬਦ ਹੈ। ਸੋਰਤ ਰਾਗ ਦੀ ਵਾਰ ਵਿੱਚ ਉਹ ਸਲੋਕ ਹੁੰਦਾ। ਸ਼ਬਦ ਤੁਹਾਨੂੰ ਸਾਰਿਆਂ ਨੂੰ ਚੇਤੇ ਵੇ, ਜਿਹਨੇ ਕਾਲਨਾ ਕੀਤੀ ਉਹ ਮੰਨਿਆ ਗਿਆ, ਪਰ ਕਾਲਨਾ ਕਾਲ ਕੇ ਉਹਨੇ ਇਹ ਨੀ ਕਿਹਾ ਮੇਰੀ ਕਮਾਈ, ਕਾਲਨਾ ਕਾਲ ਕੇ ਉਹ ਕਹਿ ਰਿਹਾ ਇਹ ਗੁਰੂ ਕੀ ਮਿਹਰ। ਤੇ ਜੇ ਆਪਣੀ ਕਮਾਈ ਕਹਿੰਦੇ, ਗੁਰੂ ਅਰਜਨ ਸਾਹਿਬ ਨੇ ਬਾਣੀ ਵਿੱਚ ਕਹਿ ਦਿੱਤਾ, ਕਹਿਣ ਲੱਗੇ ਪਿਆਰਿਓ ਕਿ ਇੱਕ ਨਹੀਂ ਦਾਤ ਆਪਸ ਤੇ ਜੋ ਪਾਈ ਹੈ। ਕਹਿਣ ਲੱਗੇ ਦਾਤ ਨਹੀਂ ਨਹੀਂ, ਨਾਨਕ ਸਾਹ ਕਰਮਾਤ ਸਾਹਿਬ ਤੁਠ ਹੈ ਜੋ ਮਿਲੇ। ਤਰੁੱਟ ਕੇ ਮਿਲੀ ਕੋਈ ਚੀਜ਼ ਕਾਲਣਾ ਨਹੀਂ ਹੁੰਦੀ, ਤਰੁੱਟ ਕੇ ਮਿਲੀ ਕੋਈ ਜਿਹੜੀ ਵਸਤੂ ਹੈ ਉਹ ਦਾਤ ਹੁੰਦੀ ਹੈ। ਦਾਤ ਕਦੀ ਕਾਲਣਾ ਨਾਲ ਨਹੀਂ ਮਿਲਦੀ, ਦਾਤ ਤਾਂ ਉਹਦੀ ਰਹਿਮਤ ਨਾਲ ਮਿਲਦੀ ਹੈ। ਬਾਬਾ ਨਾਨਕ ਜੀ ਨੇ ਤਾਂ ਹੀ ਕਿਹਾ ਸੀ ਕਿ ਦਾਤੀ ਸਾਹਿਬ ਸੰਧੀਆਂ ਕਿਆ ਚੱਲੈ ਤਿਸ ਨਾਲ, ਇੱਕ ਜਗੰਦੇ ਨਾਲ ਲਹਿਣ ਇੱਕ ਸੁੱਤਿਆ ਦੇ ਉਠਾ। ਆਪਣੇ ਵਿਸ਼ੇ ਵੱਲ ਅੱਗੇ ਤੁਰਾ, ਜਿਨ ਕੀਤੀ ਸੋ ਮੰਨਣਾ, ਕੋ ਸਾਲ ਜੇ ਵਾਹੇ ਸਾਲੀ। ਧੰਨ ਗੁਰੂ ਅਮਰਦਾਸ ਜੀ ਨੇ ਇੱਕ ਬਚਨ ਕਿਹਾ ਹੈ ਕਿ ਜਿਹੜਾ ਕਾਲਨਾ ਕਾਲੇਗਾ ਇੱਕ ਦਿਨ ਉਹਨੂੰ ਸਤਿਕਾਰ ਮਿਲਣਾ, ਪਰ ਗੁਰੂ ਮੇਰ ਕਰੇ ਉਹ ਕਾਲਨਾ ਨੂੰ ਦਾਤ ਸਮਝੇ, ਕਿਰਪਾ ਸਮਝੇ। ਅਸੀਂ ਉਹ ਬਚਨ ਪੜ੍ਹਨੇ ਹਾਂ ਕਿ ਖਸਤੀ ਸਿਰ ਜਿਉ ਅੰਕ ਸਹਿ, ਜਿਨ ਕੀਤੀ ਸੋ ਮੰਨਣਾ, ਐਰਨ ਜਿਉ ਸਿਰ ਦੇ, ਮਨ ਤਨ ਆ ਗਿਆ ਰਾਸ ਹੈ ਉਹ ਵੀ ਸੇਵ ਕਰੇ। ਹਸਤੀ ਸਿਰ ਜੋ ਅੰਕਸ਼ ਹੈ, ਇਹਦੇ ਅਰਥ ਭਾਵੇਂ ਗੁਰਮੁਖਾਂ ਨੇ ਇਹ ਕੀਤੇ ਨੇ ਕਿ ਜਿਵੇਂ ਹਾਥੀ ਦੇ ਸਿਰ ਦੇ ਉੱਤੇ ਕੁੰਡਾ ਤੇ ਜਿਵੇਂ ਐਰਨ ਦੇ ਸਿਰ ਉੱਤੇ ਬਦਾਮ ਦੀਆਂ ਚੋਟਾਂ ਪੈਂਦੀਆਂ ਨੇ, ਸੇਵਾਦਾਰ ਇਸ ਤਰ੍ਹਾਂ ਸੇਵਾ ਕਰੇ ਉਹ ਵੀ ਸਾਵਧਾਨ ਹੋ ਕੇ ਕਰੇ। ਪਰ ਇੱਕ ਮਹਾਂਪੁਰਸ਼ ਨੇ ਇਹਦੇ ਅਰਥ ਕੀਤੇ ਨੇ, ਕਹਿਣ ਲੱਗੇ ਇਹ ਪ੍ਰਕਰਨ ਅਸਲ ਵਿੱਚ ਕੁੰਡੇ ਦਾ ਹੈ। ਹਾਥੀ ਦੇ ਸਿਰ ਦੇ ਉੱਤੇ ਕੁੰਡਾ ਹੈ, ਪਰ ਹਾਥੀ ਸਾਰੀ ਜ਼ਿੰਦਗੀ ਗੁਲਾਮ ਰਹਿੰਦਾ, ਕਦੀ ਹਾਥੀ ਨੂੰ ਸਰਦਾਰੀ ਕਰਦੇ ਨਹੀਂ ਦੇਖਿਆ। ਸੇਵਾਦਾਰ ਸੇਵਾ ਕਰਦਾ, ਕੱਲ ਨੂੰ ਉਹਨੇ ਮੰਨਿਆ ਜਾਣਾ। ਹਾਥੀ ਦੇ ਸਿਰ ਤੇ ਕੁੰਡਾ, ਪਰ ਸਾਰੀ ਜ਼ਿੰਦਗੀ ਹਾਥੀ ਨੇ ਗੁਲਾਮੀ ਕੀਤੀ। ਐਰਨ ਦੇ ਸਿਰ ਦੇ ਉੱਤੇ ਬਦਾਮ ਦੀਆਂ ਸੱਟਾਂ ਪੈਂਦੀਆਂ ਨੇ, ਚੋਟਾਂ ਪੈਂਦੀਆਂ ਨੇ, ਪਰ ਗੁਰਮੁਖੋ ਐਰਨ ਸਾਰੀ ਜ਼ਿੰਦਗੀ ਤਾਂ ਜ਼ਿੰਦਗੀ ਉਹ ਸੱਟਾਂ ਹੀ ਖਾਂਦੀ ਰਹੀ, ਕਦੀ ਉਹਦਾ ਮਾਣ ਬਣਿਆ? ਹਾਥੀ ਦੇ ਸਿਰ ਤੇ ਕੁੰਡਾ ਰਿਹਾ। ਅਸਲ ਵਿੱਚ ਇਹ ਪ੍ਰਕਰਨ ਹੈ ਕਿ ਖਸਤੀ ਸਿਰ ਜਿਉ ਅੰਕਸ਼ ਹੈ, ਜਿਵੇਂ ਹਾਥੀ ਦੇ ਸਿਰ ਦੇ ਉੱਤੇ ਇੱਕ ਛੋਟਾ ਜਿਹਾ ਲੋਹੇ ਦਾ ਟੁਕੜਾ, ਇੰਨੇ ਤਾਕਤਵਰ ਜਾਨਵਰ ਨੂੰ ਆਪਣੀ ਅਧੀਨਗੀ ਵਿੱਚ, ਆਪਣੇ ਹੁਕਮ ਵਿੱਚ ਰੱਖਦਾ ਹੈ। ਪਰ ਚੇਤੇ ਰੱਖੀ, ਇਸ ਲੋਹੇ ਦੇ ਟੁਕੜੇ ਨੇ ਤਾਂ ਤਾਕਤ ਲਈ ਜਦੋਂ ਐਰਨ ਜਿਉ ਸਿਰ ਦੇ, ਜਦੋਂ ਇਹਨੂੰ ਗਰਮ ਕਰਕੇ ਐਰਨ ਉੱਤੇ ਰੱਖ ਕੇ ਬਦਾਮ ਨਾਲ ਕੁੱਟਿਆ ਗਿਆ। ਪ੍ਰਕਰਨ ਕੁੰਡੇ ਦਾ ਹੈ ਕਿ ਉਹ ਛੋਟਾ ਜਿਹਾ ਲੋਹੇ ਦਾ ਟੁਕੜਾ ਹਾਥੀ ਦੇ ਸਿਰ ਤੇ ਆਇਆ, ਪਰ ਹਾਥੀ ਦੇ ਸਿਰ ਤੇ ਉਹ ਤਾਂ ਪਹੁੰਚਿਆ ਜੇ ਉਹਨੇ ਆਪਣੇ ਆਪ ਨੂੰ ਐਰਨ ਉੱਤੇ ਰੱਖ ਕੇ ਸਮਰਪਿਤ ਕਰਕੇ ਚੋਟਾਂ ਖਾਧੀਆਂ। ਹਾਂ, ਜਿੰਨੇ ਕਾਲਣਾ ਐਰਨ ਦੇ ਉੱਤੇ ਰੱਖ ਕੇ ਜਿਵੇਂ ਚੋਟਾਂ ਕੁੰਡਾ ਖਾਂਦਾ ਹੈ, ਜਿਵੇਂ ਗੁਰੂ ਦੇ ਹੁਕਮ ਨੂੰ ਸੱਦ ਕਰਕੇ ਮੰਨਿਆ, ਲੋਕਾਂ ਦੀ ਨਜ਼ਰ ਵਿੱਚ ਤਾਂ ਲੈਣਾ ਸੀ, ਪਰ ਪਤਾ ਨਹੀਂ ਇਹ ਤਾਂ ਕੱਲ ਨੂੰ ਸਾਰੀ ਸ੍ਰਿਸ਼ਟੀ ਦਾ ਰਾਜਾ ਬਣਨ ਵਾਲਾ ਹੈ। ਸਾਹਿਬ ਨੇ ਕਿਹਾ ਇਹ ਵੇ ਜਿਨ ਕੀਤੀ ਸੋ ਮੰਨਣਾ, ਹਸਤੀ ਸਿਰ ਜੋ ਅੰਕਸ਼ ਹੈ, ਐਰਨ ਜਿਉ ਸਿਰ ਦੇ, ਮਨ ਤਨ ਆਗੈ ਰਾਸ ਹੈ ਉਹ ਵੀ ਸੇਵ ਕਰੇ। ਇਉਂ ਗੁਰਮੁਖ ਆਪ ਨਿਵਾਰੀਐ। ਗੁਰੂ ਅੰਗਦ ਸਾਹਿਬ ਨੇ ਸੇਵਾ ਕੀਤੀ, ਪਰ ਆਪ ਨਿਵਾਰੀਐ ਦਾ ਅਰਥ ਕੀ ਹੈ? ਵੇਖੋ, ਸੇਵਾਦਾਰ ਕਈ ਵਾਰੀ ਬਾਹਰੋਂ ਦਿਸਦਾ ਕਿ ਭਾਂਡੇ ਮਾਂਜਦਾ, ਝਾੜੂ ਲਾਉਂਦਾ, ਤੱਪੜ ਝਾੜਦਾ, ਪਰ ਗੁਰੂ ਅੰਗਦ ਸਾਹਿਬ ਕਹਿੰਦੇ ਨੇ ਅੰਦਰੋਂ ਉਹ ਹੁਕਮ ਮੰਨ ਮੰਨ ਕੇ ਅਸਲ ਵਿੱਚ ਮਾਲਕ ਨਾਲ ਇੱਕ ਮਿਕ ਹੋ ਜਾਂਦਾ ਹੈ। ਸੇਵਾ ਧੱਕੇ ਨਾਲ ਨਹੀਂ ਕਰਾਈ ਜਾਂਦੀ, ਸੇਵਾ ਤਾਂ ਅੰਦਰ ਦਾ ਚਾਅ ਹੈ। ਜੇ ਧੱਕੇ ਨਾਲ ਵੜ ਵੜ ਕੇ ਅਸੀਂ ਕਈ ਵਾਰੀ ਕਹਿੰਦੇ ਹਾਂ ਕਰੋ ਸੇਵਾ, ਉਹ ਸੇਵਾ ਨਹੀਂ ਕਹਿਣਾ ਚਾਹੀਦਾ, ਹੁੰਦਾ ਮੇਰਾ ਹੁਕਮ ਮੰਨੋ, ਇਹ ਕੰਮ ਤੂੰ ਕਰਨਾ ਹੈ, ਉਹ ਕੰਮ ਹੈ। ਸੇਵਾ ਤੇ ਹੈ, ਛੇਤੀ ਖੁਸ਼ੀ ਸਵਾਰੀ ਹੈ। ਜੇ ਬੱਧਾ ਚੱਤੀ ਵਿਚਾਰੇ ਨੂੰ ਪਕੜ ਕੇ ਲਿਆਂਦਾ ਸੇਵਾ ਕਰ, ਤੇ ਉਹ ਵੀ ਰੋਂਦਾ ਕਹੀ ਜਾ ਕਿ ਨਹੀਂ ਸੇਵਾ ਕਰਨੀ। ਉਹਨੂੰ ਗੁਰੂ ਸਾਹਿਬ ਕਹਿੰਦੇ ਨੇ ਬੱਧਾ ਚੱਤੀ ਜੋ ਭਰੈ, ਗੁਰੂ ਅੰਗਦ ਸਾਹਿਬ ਬੱਧਾ ਚੱਤੀ ਜੋ ਭਰੈ, ਨਾ ਗੁਨਾ ਉਪਕਾਰ, ਛੇਤੀ ਖੁਸ਼ੀ ਸਵਾਰੀ ਹੈ। ਨਾਨਕ ਕਾਰਜ ਸਾਰ, ਅੰਦਰ ਚਾਹ ਹੋਵੇ ਸੇਵਾ ਕਰਨ ਦਾ, ਅੰਦਰ ਖੁਸ਼ੀ ਹੋਵੇ। ਗੁਰੂ ਅੰਗਦ ਸਾਹਿਬ ਨੇ ਕੀਤੀ ਬਾਹਰੋਂ ਸੇਵਾ, ਹੁਣ ਉਹਨਾਂ ਦਾ ਅੰਦਰ ਕਿੱਥੇ ਟਿੱਗ ਗਿਆ ਹੈ? ਪਿਆਰਿਓ, ਉਹਨਾਂ ਦੇ ਇੰਦਰੇ ਜਿਹੜੇ ਨੇ ਬਾਹਰ ਦੇ, ਉਹ ਸੇਵਾ ਤਾਂ ਕਰਦੇ ਨੇ, ਪਰ ਅੰਦਰ ਦੇ ਇੰਦਰੇ ਜਿਹੜੇ ਨੇ ਉਹ ਗੁਰੂ ਨਾਨਕ ਦੀ ਰੂਹਾਨੀਅਤ ਦਾ ਰਸ ਪੈਮਾਨਦੇ। ਉਹ ਸੇਵਾ ਜਿਹੜੀ ਕਰਦਿਆਂ ਕਰਦਿਆਂ ਅੰਦਰ ਇੱਥੇ ਆ ਚੁੱਕੇ ਕਿ ਅੱਖਾਂ ਬਾਝੋਂ ਵੇਖਣਾ
ਬਿਨ ਕੰਨਾ ਸੁਣਨਾ ਐਵੇਂ ਜਿਨ ਕੀਤੀ ਸੋ ਮੰਨਣਾ। ਅੱਖਾਂ ਬਾਜੋ ਵੇਖਣਾ ਬਿਨ ਕੰਨਾ ਸੁਣਨਾ, ਪੈਰਾਂ ਬਾਜੋ ਚੱਲਣਾ ਬਿਨ ਹੱਥਾਂ ਕਰਨਾ, ਜੀਵੇ ਬਾਜੋ ਬੋਲਣਾ ਇਉਂ ਜੀਵਤ ਮਰਨਾ ਆਪ ਗਵਾਇਆ ਹੈ। ਇਉਂ ਜੀਵਤ ਮਰਨਾ ਜਿਉਂਦੇ ਦੀ ਆਪਣੇ ਆਪ ਨੂੰ ਮਾਰ ਦੇਣਾ ਤੇ ਬਚਨ ਗੁਰੂ ਅੰਗਦ ਸਾਹਿਬ ਦੇ। ਅਸੀਂ ਕਹਾਂਗੇ ਜੀ ਅੱਖਾਂ ਤੋਂ ਬਿਨਾਂ ਕੌਣ ਵੇਖ ਸਕਦਾ, ਕੰਨਾਂ ਤੋਂ ਬਿਨਾਂ ਕੌਣ ਸੁਣ ਸਕਦਾ, ਪੈਰਾਂ ਤੋਂ ਬਿਨਾਂ ਕਦੀ ਕੋਈ ਤੁਰਿਆ ਹੈ, ਹੱਥਾਂ ਤੋਂ ਬਿਨਾਂ ਕਦੀ ਕੋਈ ਕੰਮ ਹੁੰਦਾ ਹੈ। ਨਹੀਂ, ਗੁਰਮਤਿ ਨੇ ਇਸ ਗੱਲ ਨੂੰ ਸਮਝਾਇਆ, ਤੇਰੀ ਫਿਜ਼ੀਕਲ ਸੇਵਾ ਤੋਂ ਨਾਲ ਨਾਲ ਤੂੰ ਅੰਦਰ ਰੂਹਾਨੀਅਤ ਨੂੰ ਕਮਾ, ਸੱਚ ਜਾਣ ਤੇਰੇ ਤੇ ਅੰਦਰੋਂ ਇਹ ਅਵਸਥਾ ਆਏਗੀ ਤਾਂ ਹੀ ਤੇਰੇ ਅੰਦਰ ਪਰਮਾਤਮਾ ਵਸੇਗਾ। ਹੁਣ ਅੱਖਾਂ ਬਾਜੋ ਵੇਖਣਾ ਕੀ ਹੈ, ਕੰਨਾਂ ਬਿਨਾਂ ਸੁਣਨਾ ਕੀ ਹੈ, ਅੱਖੀ ਬਾਜੋ ਵੇਖਣਾ। ਭਾਈ ਸਾਹਿਬ ਭਾਈ ਗੁਰਦਾਸ ਨੇ ਵੀ ਇੱਕ ਸ਼ਬਦ ਵਰਤਿਆ ਹੈ, ਜਿਹੜਾ ਅਸੀਂ ਬਾਹਰ ਦਾ ਗਿਆਨ ਲੈਂਦੇ ਹਾਂ ਉਹ ਬਾਹਰ ਦੇ ਇੰਦਰੀਆਂ ਨੂੰ ਵਰਤ ਕੇ ਲਿਆ ਜਾਂਦਾ ਹੈ, ਪਰ ਜਿਹੜਾ ਇੰਦਰ ਦਾ ਗਿਆਨ ਹੈ ਉਹ ਬਾਹਰ ਦੇ ਇੰਦਰੀਆਂ ਨੂੰ ਬੰਦ ਕਰਕੇ ਲਿਆ ਜਾਂਦਾ ਹੈ। ਬਾਹਰ ਦਾ ਗਿਆਨ, ਬਾਹਰ ਦੇ ਇੰਦਰੇ ਖੋਲ੍ਹ ਕੇ ਅਸੀਂ ਦੇਖਾਂਗੇ, ਪਰ ਅੰਦਰ ਦਾ ਗਿਆਨ ਲੈਣ ਵਾਸਤੇ ਗੁਰ ਦਿਖਲਾਈ ਮੋਰੀ ਜਿਤ ਮਿਰਗ ਪਰਤ ਹੈ ਚੋਰੀ, ਮੂੰਦ ਲੀਏ ਦਰਵਾਜੇ ਬਾਜੀ ਅਲੇ ਅਨਹਦ ਬਾਜੀ। ਬਾਹਰ ਦੇ ਸੂਰਜ ਦੀਆਂ ਕਿਰਨਾਂ ਆਉਣਗੀਆਂ, ਦਰਵਾਜ਼ੇ ਤੇ ਖਿੜਕੀਆਂ ਖੋਲਾਂਗੇ, ਰੂਹਾਨੀਅਤ ਦਾ ਸੂਰਜ ਚੜੇਗਾ ਜੇ ਇਹਨਾਂ ਦਰਵਾਜ਼ਿਆਂ ਨੂੰ ਤੇ ਖਿੜਕੀਆਂ ਨੂੰ ਬੰਦ ਕਰਾਂਗੇ, ਉਹ ਅੰਦਰੋਂ ਸੂਰਜ ਚੱਲਣਾ ਹੈ। ਅੱਖਾਂ ਤੋਂ ਬਿਨਾਂ ਦੇਖਣਾ ਕੀ ਹੈ, ਗੁਰੂ ਗ੍ਰੰਥ ਸਾਹਿਬ ਨੇ ਇੱਕ ਬਚਨ ਕਿਹਾ ਹੈ, ਹਜ਼ੂਰ ਕਹਿੰਦੇ ਨੇ ਇੱਕ ਅੱਖਾਂ ਨਾਲ ਤੂੰ ਸੰਸਾਰ ਨੂੰ ਦੇਖਣਾ, ਪਰ ਗੁਰੂ ਅੰਗਦ ਸਾਹਿਬ ਸੇਵਾ ਕਰਕੇ ਇੱਥੇ ਪਹੁੰਚ ਗਏ, ਉਹਨਾਂ ਨੇ ਦੇਖਿਆ ਨਾਨਕ ਛੇ ਅੱਖੜੀਆਂ ਬਿਆਨ ਜਿੰਨੀ ਦਿਸੰਦੋ ਮਾਪ ਲਈ। ਉਹ ਅੱਖਾਂ ਹੋਰ ਨੇ ਜਿਨ੍ਹਾਂ ਨੇ ਪਿਆਰੇ ਨੂੰ ਦੇਖਿਆ, ਹਾਂ ਉਹ ਬਾਹਰ ਦੇ ਨੇਤਰ ਬੰਦ ਹੋ ਗਏ, ਤੇ ਜਿਹੜੇ ਗੁਰਮੁਖ ਪਿਆਰੇ ਅਭਿਆਸ ਕਰਦੇ ਨੇ ਟਿਕ ਕੇ ਨੇਤਰ ਬੰਦ ਕਰਕੇ ਬਹਿੰਦੇ ਨੇ, ਜਦੋਂ ਉਹ ਜਪਦੇ ਨੇ ਇਹ ਠੀਕ ਹੈ ਕਿ ਘਾਲਣਾ ਘਾਲਣ ਲੱਗਿਆ ਨੇਤਰ ਬੰਦ ਕਰਨੇ ਪੈਂਦੇ ਨੇ, ਜਦੋਂ ਅੰਦਰ ਸ਼ਬਦ ਝੜਨ ਲੱਗ ਪਵੇ ਫਿਰ ਨੇਤਰ ਖੁਦ ਹੀ ਬੰਦ ਹੋ ਜਾਂਦੇ, ਬੰਦ ਕਰਨੇ ਨਹੀਂ ਪੈਂਦੇ। ਹਾਂ ਜਦੋਂ ਇਲ ਉਡਾਰੀ ਮਾਰਦੀ ਹੈ ਤੇ ਖੰਭ ਉਹਨੂੰ ਹਿਲਾਣੇ ਪੈਂਦੇ ਨੇ, ਜਦੋਂ ਮੰਡਲ ਤੇ ਆਕਾਸ਼ ਤੇ ਸਿਖਰ ਤੇ ਪਹੁੰਚ ਜਾਏ ਫਿਰ ਖੰਭ ਖਿਲਾਰਨੇ ਪੈਂਦੇ ਨੇ, ਖੰਭ ਮਾਰਨ ਦੀ ਲੋੜ ਨਹੀਂ। ਜਦੋਂ ਬੰਦਾ ਆਪਣੇ ਅੰਦਰ ਵਾਲੇ ਪਾਸੇ ਤੁਰਦਾ, ਪਿਆਰਿਓ ਇਹਨਾਂ ਅੱਖਾਂ ਤੋਂ ਬਿਨਾਂ ਇੱਕ ਹੋਰ ਅੱਖ ਹੈ ਜਿਹੜੀਆਂ ਇਹ ਬੰਦ ਹੁੰਦੀਆਂ ਨੇ ਚਰਮ ਦ੍ਰਿਸ਼ਟੀ ਤੋਂ, ਤੇ ਉਹ ਅੱਖ ਦੇਖਦੀ ਹੈ ਬ੍ਰਹਮ ਦ੍ਰਿਸ਼ਟੀ ਦੇ ਨਾਲ। ਹਜ਼ੂਰ ਨੇ ਕਿਹਾ ਅੱਖਾਂ ਤੋਂ ਬਿਨਾਂ ਵੇਖਿਆ ਤੇ ਕੰਨਾਂ ਤੋਂ ਬਿਨਾਂ ਸੁਣਿਆ। ਹੁਣ ਕੰਨਾਂ ਤੋਂ ਬਿਨਾਂ ਸੁਣਨਾ ਕੀ ਹੈ, ਪਿਆਰਿਓ ਇੱਕ ਸਰੋਤ ਹੈ ਜਿਹੜੀ ਇਸ ਕੰਨ ਨਾਲ ਸੁਣਨੇ ਪਿਆ, ਤੇ ਇੱਕ ਉਹ ਅੰਦਰ ਦਾ ਸੁਣਨਾ ਹੈ ਜਿੱਥੇ ਬਾਹਰ ਦੀਆਂ ਗੱਲਾਂ ਖਤਮ ਹੋ ਜਾਣ, ਦੂਜੇ ਕੰਨ ਪਤਾ ਨਾ ਲੱਗੇ ਪਰ ਅੰਦਰੇ ਅੰਦਰ ਸ਼ਬਦ ਦੀ ਗੂੰਜ ਪੈਂਦੀ ਹੈ, ਬਾਹਰ ਦੇ ਕੰਨਾਂ ਤੋਂ ਬਿਨਾਂ ਨਹੀਂ। ਹਾਂ ਉਹਦੇ ਨਾਲ ਪਹਿਲਾਂ ਸੁਣਿਆ, ਸੁਣ ਕੇ ਅੰਦਰ ਦੀ ਸਰੋਤ ਬਣ ਗਈ, ਅੱਖੀ ਬਾਜੋ ਵੇਖਣਾ ਬਿਨ ਕੰਨਾਂ ਸੁਣਨਾ, ਤੇ ਅਗਲਾ ਬਚਨ ਹੈ ਪੈਰਾਂ ਬਾਜੋ ਚੱਲਣਾ। ਪੈਰਾਂ ਤੋਂ ਬਿਨਾਂ ਕੌਣ ਚੱਲ ਸਕਦਾ, ਹਾਂ ਪੈਰਾਂ ਤੋਂ ਬਿਨਾਂ ਅਸੀਂ ਸੁਰਤ ਨਾਲ ਸਬਰ ਕਰਨੀ ਹੈ। ਬਾਬਾ ਜੀ ਨੇ ਉਹਨੂੰ ਬਾਣੀ ਵਿੱਚ ਕਹਿਣ ਲੱਗੇ ਕਿ ਸੁਰਤੀ ਕਹਿ ਮਾਰਗ ਚੱਲ ਕੇ ਉਲਟੀ ਨਦਰ ਪ੍ਰਗਾਸੀ, ਪੈਰਾਂ ਬਾਜੋ ਚੱਲਣਾ, ਸੁਰਤੀ ਕਹਿ ਮਾਰਗ ਚੱਲ ਕੇ ਉਲਟੀ ਨਦਰ ਪ੍ਰਗਾਸੀ, ਮਨ ਵਿਚਾਰ ਦੇਖ ਬ੍ਰਹਮ ਗਿਆਨੀ ਕੌਣ ਗਿਰਹੀ ਕੌਣ ਉਦਾਸੀ। ਪੈਰਾਂ ਬਾਜੋ ਚੱਲਣਾ, ਇਹਨਾਂ ਪੈਰਾਂ ਤੋਂ ਬਿਨਾਂ ਸਬਰ ਕਰਨਾ ਬਾਬੇ ਕਬੀਰ ਨੇ ਕੀਤਾ, ਕਹਿਣ ਲੱਗੇ ਮਨ ਕਰ ਬੈਲ ਸੁਰਤ ਕਰ ਪੈਂਦਾ, ਸੁਰਤ ਦੇ ਪੈਰ ਬਣਾਏ ਤੇ ਜਿਹਦੇ ਸੁਰਤ ਦੇ ਪੈਰ ਬਣ ਜਾਂਦੇ ਨੇ। ਤੁਸੀਂ ਭਾਵੇਂ ਸੱਤ ਸਮੁੰਦਰ ਪਾਰ ਦੇਖੇ ਹੋ ਤੇ ਮੇਰੇ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਸੁਰਤ ਨਾਲ ਰੋਜ਼ ਤੁਸੀਂ ਪਹੁੰਚ ਸਕਦੇ ਹੋ ਜੇ ਸੁਰਤ ਨੂੰ ਚਲਾਓ ਤੇ। ਭਾਵੇਂ ਅੱਗੇ ਤੁਸੀਂ ਜਿਤਨਾ ਮਰਜ਼ੀ ਦੂਰ ਚਲੇ ਜਾਓ, ਪਿਆਰਿਓ ਅੰਦਰ ਦੀ ਖੇਤੀ ਐਸੀ ਹੈ। ਮੈਂ ਪਿਛਲੇ ਦਿਨ ਅਰਜ਼ ਕੀਤੀ ਸੀ ਇੱਕ ਕਿ ਸਮੁਸਕੀ ਸੂਰਜ ਉੱਤੇ ਕਿਸੇ ਨੇ ਵਿਗਿਆਨਿਕ ਨੇ ਜਾ ਕੇ ਕੋਈ ਇਸ ਜੰਤਰ ਵਿੱਚ ਕੀਤਾ ਸੀ ਕਿ ਇਸ ਧਰਤੀ ਤੇ ਜਿੱਥੇ ਜਿੱਥੇ ਵੀ ਕਮਲ ਉੱਗੇਗਾ ਤੂੰ ਇੱਕੋ ਦਮ ਇਹਦੇ ਵਿੱਚੋਂ ਆਪਣੀ ਸ਼ਕਤੀ ਨਾਲ ਖਿੱਚ ਪੈਦਾ ਕਰਕੇ ਕਮਲ ਦੇ ਫੁੱਲ ਤੂੰ ਖਿੜਾਓ ਵਿੱਚ ਲਿਆਉਣੇ ਨੇ। ਨਹੀਂ, ਸੂਰਜ ਕਰੋੜਾਂ ਕੁ ਦੂਰ ਹੈ ਤੇ ਕਮਲ ਦਾ ਫੁੱਲ ਚਿੱਕਰ ਦੇ ਵਿੱਚ ਖਲੋਤਾ ਹੈ, ਨਾ ਉਹਦੇ ਤੇ ਕੋਈ ਜੰਤਰ ਬੰਦੇ ਨੇ ਲਾਇਆ ਤੇ ਨਾ ਕਮਲ ਵਿੱਚ ਫਿੱਟ ਕੀਤਾ, ਬਸ ਦੋਨੋਂ ਇੱਕ ਦੂਜੇ ਤੋਂ ਦਿਸਦੇ ਦੂਰ ਨੇ ਪਰ ਇਸ ਦੂਰੀ ਦੇ ਵਿੱਚ ਵੀ ਇੱਕ ਦਾਤ ਹੈ ਜਿਹੜੀ ਖਿੱਚ ਪੈਦਾ ਕਰਕੇ ਕਮਲ ਨੂੰ ਖੇੜਾ ਦੇ ਦਿੰਦੀ। ਪਿਆਰਿਆ ਤੇਰੇ ਸੁਰਤ ਕੋਲ ਸਮਰਥਾ ਹੈ, ਸੁਰਤ ਨੂੰ ਵਰਤ, ਤੂੰ ਆਤਮ ਸ਼ਹਿ ਜ਼ਿਆਦਾ ਹੈ, ਅੰਦਰ ਦੀ ਤਾਕਤ ਨਾ ਵਰਤਣ ਕਰਕੇ ਦਰ ਦਰ ਦਾ ਗੁਲਾਮ ਬਣਿਆ ਬੈਠਾ।
ਜਦੋਂ ਤੂੰ ਆਪਣੀ ਸੁਰਤ ਨੂੰ ਟਿਕਾਏਗਾ, ਦੇਖ ਫਿਰ ਪੈਰਾਂ ਦੀ ਲੋੜ ਨਹੀਂ। ਮਨਸੂਰ ਦੇ ਹੱਥ ਕੱਟੇ, ਉਹ ਹੱਥ ਕੇ ਜਦੋਂ ਉਹਨੇ ਕੱਟੇ ਹੋਏ ਹੱਥਾਂ ਵਿੱਚੋਂ ਖੂਨ ਦਾ ਪਰਨਾਲਾ ਨਿਕਲਿਆ, ਉਹਨੇ ਮੂੰਹ ਤੇ ਛੱਟੇ ਮਾਰੇ, ਹੱਸਿਆ। ਲੋਕਾਂ ਨੇ ਕਿਹਾ ਹੱਥ ਕੱਟੇ ਗਏ ਹੱਥ ਨੇ, ਕਹਿੰਦਾ ਇਸ਼ਕ ਦੀ ਨਮਾਜ਼ ਜਿਹੜੀ ਹੈ ਉਹ ਪਾਣੀ ਨਾਲ ਰੁਜੂ ਕਰਕੇ ਨਹੀਂ, ਇਸ਼ਕ ਦੀ ਨਮਾਜ਼ ਇੱਕ ਵਾਰੀ ਪੜ੍ਹੀ ਜਾਂਦੀ ਹੈ ਤੇ ਖੂਨ ਨਾਲ ਰੁਜੂ ਕਰਕੇ ਪੜ੍ਹੀ ਜਾਂਦੀ ਹੈ। ਉਹਦੇ ਪੈਰ ਗੋਡਿਆਂ ਤੋਂ ਕੱਟੇ, ਖਿੜਖਿੜਾ ਕੇ ਹੱਸਿਆ, ਕਹਿਣ ਲੱਗਾ ਪੈਰਾਂ ਨੂੰ ਕੱਟਣ ਵਾਲਿਓ, ਮੈਂ ਸੁਰਤੀ ਦੇ ਪੈਰਾਂ ਨਾਲ ਅਰਸ਼ਾਂ ਤੇ ਪਹੁੰਚ ਚੁੱਕਾ, ਉਹ ਪੈਰ ਤੁਸੀਂ ਕਿਵੇਂ ਕੱਟੋਗੇ? ਨਹੀਂ, ਅੰਦਰ ਦੀ ਸਲਤਨਤ, ਅੰਦਰ ਦਾ ਰਾਜ, ਅੰਦਰ ਦੀ ਖੁਸ਼ੀ, ਅੰਦਰ ਦੀ ਪਾਤਸ਼ਾਹੀ ਕੋਈ ਨਹੀਂ ਖੋ ਸਕਦਾ। ਪੈਰਾਂ ਬਾਝੋਂ ਚੱਲਣਾ ਇਹਦੇ ਸੇਵਾਦਾਰ ਦਾ ਜੀਵਨ, ਤੇ ਜੇ ਮਨਾ ਤੂੰ ਫਿਜ਼ੀਕਲ ਸੇਵਾ ਕਰਦਿਆਂ ਕਰਦਿਆਂ ਹੱਥਾਂ ਪੈਰਾਂ ਨਾਲ ਸਾਰੀ ਜ਼ਿੰਦਗੀ ਕਰ ਦਿੱਤੀ, ਮੈਨੂੰ ਖਿਮਾ ਕਰੀ, ਖਾਉਂਦੇ ਵੀ ਜਿੰਦਾ ਰਿਹਾ, ਫਿਰ ਜਿਨ ਕੀਤੀ ਸੋ ਮੰਨਣਾ ਨਹੀਂ ਬਣੇਗਾ। ਗੁਰੂ ਅੰਗਦ ਸਾਹਿਬ ਕਹਿੰਦੇ ਆਹ ਸੇਵਾ ਕਰ, ਪੈਰਾਂ ਬਾਝੋਂ ਚੱਲਣਾ, ਬਿਨ ਹੱਥਾਂ ਕਰਨਾ। ਹੁਣ ਹੱਥਾਂ ਤੋਂ ਬਿਨਾਂ ਕਦੀ ਕੋਈ ਕਰ ਸਕਦਾ? ਗੁਰੂ ਅੰਗਦ ਸਾਹਿਬ ਨੇ ਇਹਦੀ ਵਿਆਖਿਆ ਕੀਤੀ, ਕਹਿਣ ਲੱਗੇ ਭੈ ਕੇ ਚਰਨ ਕਰ ਭਾਵ ਕੇ ਲੋੜ ਸੁਰਤ ਕਰੇ। ਇਸ ਤੋਂ ਅਗਲਾ ਸਲੋਕ ਹੈ, ਭੈ ਕੇ ਚਰਨ, ਅਦਬ ਦੇ ਪੈਰ ਜਿਹਦੇ ਕੋਲ ਹੋਣ ਪਿਆਰਿਆ, ਉਹ ਅਦਬ ਵਾਲਾ ਰੂਹਾਨੀਅਤ ਦੀਆਂ ਮੰਜ਼ਿਲਾਂ ਤੈਅ ਕਰਦਾ ਹੈ। ਕਰ ਭਾਵ ਕੇ, ਜਿਹਦੇ ਕੋਲ ਭਾਵਨਾ ਦੇ ਖੱਤ ਨੇ, ਤੇ ਲੋਇਣ ਸੁਰਤ ਕਰੇ, ਜਿਨੇ ਆਪਣੀ ਸੁਰਤ ਨੂੰ ਅੱਖ ਬਣਾ ਲਿਆ, ਪਿਆਰਿਓ ਅੱਖ ਤੋਂ ਬਿਨਾਂ ਸਭ ਕੁਝ ਦੇਖਦਾ ਹੈ। ਪੈਰਾਂ ਬਾਝੋ ਚੱਲਣਾ, ਮਿਨ ਹੱਥਾਂ ਕਰਨਾ, ਜੀਵ ਹੈ ਬਾਝੋ ਬੋਲਣਾ। ਹੁਣ ਜੀਵ ਤੋਂ ਬਿਨਾਂ ਕਿਵੇਂ ਕੋਈ ਬੋਲ ਸਕਦਾ? ਹਾਂ, ਬੋਲਦਾ ਹੈ। ਬਿਨ ਜੇਵਾ ਜੋ ਜਪੈ ਖਿਆਏ, ਕੋਈ ਜਾਣੇ ਕੈਸਾ ਨਾ। ਜ਼ਬਾਨ ਤੋਂ ਬਿਨਾਂ, ਜ਼ਬਾਨ ਬੰਦ ਹੋ ਜਾਏ ਤੇ ਗੁਰੂ ਗ੍ਰੰਥ ਸਾਹਿਬ ਨੇ ਜਿਹੜੀ ਜ਼ਬਾਨ ਬੰਦ ਹੋ ਗਈ ਉਹਨੂੰ ਕੀਮਤੀ ਰਤਨ ਕਿਹਾ ਹੈ। ਕਹਿੰਦੇ ਨੇ ਕੁੰਗੂ ਕੀ ਕਾਇਆ ਰਤਨਾ ਕੀ ਲਲਤਾ, ਉਹ ਜ਼ਬਾਨ ਕੀਮਤੀ ਰਤਨ ਹੈ। ਜਦੋਂ ਅਸੀਂ ਨਾਮ ਜਪਾਂਗੇ, ਸਿਮਰਨ ਕਰ ਕਰਕੇ ਦਿਨ ਰਾਤੀ ਆਰਾਧੋ ਪਿਆਰੋ, ਵਾਰ ਵਾਰ ਵਾਰ ਪ੍ਰਭ ਜਪੀਏ, ਇੱਕ ਦਿਨ ਇਹੋ ਜੀ ਦਾਤ ਮਿਲੇਗੀ ਪਿਆਰਿਆ। ਲੋਕ ਉੱਚੀ ਉੱਚੀ ਜਪਣਗੇ, ਸੱਚ ਜਾਣੀ ਤੇਰਾ ਰੋਮ ਰੋਮ ਗੁਰੂ ਗੁਰੂ ਜਪੀ ਜਾਏਗਾ। ਇਹ ਜ਼ਬਾਨ ਬੰਦ ਹੋਵੇਗੀ। ਪਹਿਲਾਂ ਬਾਝੋਂ ਚੱਲਣਾ, ਮਿਨ ਹੱਥਾਂ ਕਰਨਾ, ਜੀਵੈ ਬਾਝੋਂ ਬੋਲਣਾ, ਇਉਂ ਜੀਵਤ ਮਰਨਾ, ਨਾਨਕ ਹੁਕਮ ਪਛਾਣ ਕਹਿ ਪਾਓ, ਖਸਮੈ ਮਿਲਣਾ। ਜਦੋਂ ਮਿਲੇ ਫਿਰ ਜਿਨ ਕੀਤੀ ਸੋ ਮੰਨਣਾ, ਜਿਨੇ ਸੇਵਾ ਕੀਤੀ ਅੰਦਰ ਨੂੰ ਕਮਾਇਆ ਉਹਨੂੰ ਮੰਨਿਆ ਗਿਆ, ਉਹਦੀ ਜੈ ਜੈਕਾਰ ਹੋ ਗਈ। ਹਜ਼ੂਰ ਨੇ ਫਿਰ ਅੱਗੇ ਬਚਨ ਕੀਤਾ, ਇੱਕ ਇੱਕ ਤੋਂ ਕਸ਼ੀ ਲੈ ਰਹੇ ਹਾਂ। ਜਿਸ ਗੁਰੂ ਅੰਗਦ ਸਾਹਿਬ ਜੀ ਨੇ ਸੇਵਾ ਕੀਤੀ ਸੋ ਮੰਨਣਾ, ਅੱਜ ਉਹਨਾਂ ਦੀ ਜੈ ਜੈਕਾਰ ਹੋ ਗਈ, ਮੰਨਣ ਯੋਗ ਹੋ ਗਏ, ਪੂਜਣ ਯੋਗ ਹੋ ਗਏ। ਕੋ ਸਾਲ ਕੌਣ ਹੈ ਇਹਨਾਂ ਵਿੱਚੋਂ ਸ੍ਰੇਸ਼ਟ? ਜਵਾਹੇ ਸਾਲੀ, ਕੀ ਇਹ ਜਵਾਹੇ ਦੇ ਬੂਟੇ ਜਿਹੜੇ ਨੇ ਇਹ ਉੱਤਮ ਨੇ ਕਿ ਮੁੰਜੀ ਉੱਤਮ ਹੈ? ਪਰ ਇਹਦੇ ਅਰਥ ਸਾਨੂੰ ਇਹ ਕਰਨੇ ਪੈਣਗੇ, ਮੁੰਜੀ ਹੀ ਸ੍ਰੇਸ਼ਟ ਹੈ ਜਿਹੜੀ ਨੀਵੀਂ ਥਾਂ ਤੇ ਰਹੀ, ਜਿਹੜੀ ਮੀਂਹ ਦੇਖ ਕੇ ਖੇੜੇ ਵਿੱਚ ਰਹੀ, ਪੱਲਰ ਦੀ ਰਹੀ ਤੇ ਅਖੀਰ ਤੇ ਉਹ ਸ੍ਰੇਸ਼ਟ ਬਣ ਗਏ। ਕਿਸੇ ਨੂੰ ਉਹਨੇ ਸੁੱਖ ਦਿੱਤਾ, ਕਹਿਣ ਲੱਗੇ ਧਰਮ ਰਾਏ ਹੈ ਦੇਵਤਾ। ਹੁਣ ਗੁਰੂ ਅੰਗਦ ਸਾਹਿਬ ਖਡੂਰ ਸਾਹਿਬ ਕੀ ਹੈ ਮੇਰਾ ਕਰਦੇ, ਤੇ ਅੱਜ ਵੀ ਗੁਰੂ ਅੰਗਦ ਸਾਹਿਬ ਕਰਦੇ ਨੇ, ਅੱਜ ਵੀ ਗੁਰੂ ਰਾਮਦਾਸ ਨੇ, ਅੱਜ ਵੀ ਗੁਰੂ ਅਰਜੁਨ ਦੇਵ ਜੀ ਨੇ। ਕਦੀ ਵੀ ਗੁਰੂ ਲਈ ਇਹ ਨਹੀਂ ਸ਼ਬਦ ਵਰਤਣੇ ਚਾਹੁੰਦੇ ਚਾਹੀਦੇ ਗੁਰੂ ਸਨ, ਨਹੀਂ ਗੁਰੂ ਹੈ। ਉਹਨਾਂ ਸ਼ਬਦ ਵਰਤੇ ਨਾਨਕ ਤੂੰ, ਅੱਗੇ ਆਉਣਾ ਗੁਰੂ ਰਾਮਦਾਸ ਸੰਬੰਧੀ, ਨਾਨਕ ਤੂੰ ਲੈਣਾ ਤੂੰ ਹੈ ਗੁਰ ਅਮਰ, ਤੂੰ ਵੀ ਚਾਹ ਰਿਹਾ, ਤੂੰ ਹੀ ਹੈ, ਕਿਤੇ ਨਹੀਂ ਗਏ। ਉਹ ਅੱਜ ਵੀ ਕਹਿਣ, ਜਿੰਨੇ ਦੇਵ ਪੁਰਸ਼ ਨੇ ਕਮਾਈ ਵਾਲੇ ਜਿਹੜੇ ਅੰਦਰੋਂ ਚਾਨਣ ਵਾਲੇ ਨੇ, ਉਹ ਸਰੀਰਕ ਤੌਰ ਤੇ ਜਾ ਕੇ ਵੀ ਨਹੀਂ ਜਾਂਦੇ। ਜੇ ਗੁਰੂ ਨਾਨਕ ਦੇ ਦਰ ਤੋਂ ਕਿਣਕਾ ਲੈ ਕੇ ਸੰਤ ਕਿਤੇ ਨਹੀਂ ਜਾਂਦਾ, ਸਰੀਰ ਦੂਰ ਚਲਾ ਜਾਏ ਪਰ ਰੂਹਾਨੀਅਤ ਤੌਰ ਤੇ ਜਗਿਆਸੂਆਂ ਦੀ ਅਗਵਾਈ ਕਰਦਾ, ਤੇ ਜਿਹੜਾ ਗੁਰੂ ਭੰਡਾਰੇ ਵੰਡਣ ਵਾਲਾ ਉਹਨੇ ਕਿੱਥੇ ਜਾਣਾ? ਤੇਰੇ ਨਾਲ ਹੈ। ਸਾਹਿਬ ਕਿਰਪਾਲੂ ਜੀ ਨੇ ਬਚਨ ਕੀਤੇ, ਕਹਿਣ ਲੱਗੇ ਗੁਰੂ ਅੰਗਦ ਸਾਹਿਬ ਖਡੂਰ ਸਾਹਿਬ ਬੈਠੇ ਨੇ, ਧਰਮ ਰਾਏ ਹੈ ਦੇਵਤਾ, ਉਹ ਧਰਮ ਦੇ ਰਾਜੇ ਨੇ। ਇਹਦਾ ਅਰਥ ਕਈ ਗੁਰਮੁਖਾਂ ਨੇ ਇਹ ਵੀ ਕੀਤਾ, ਜਿਵੇਂ ਚਿੱਤਰ ਗੁਪਤ ਜੀਵਾਂ ਦੀਆਂ ਗੱਲਾਂ ਧਰਮ ਰਾਜ ਨੂੰ ਦੱਸਦਾ ਤੇ ਧਰਮ ਰਾਜ ਇਨਸਾਫ ਕਰਦਾ, ਪਰ ਨਹੀਂ, ਇਹਦੇ ਅਰਥ ਨੇ ਧਰਮ ਰਾਏ ਹੈ ਦੇਵਤਾ, ਧਰਮ ਰਾਏ ਰਾਏ ਦਾ ਅਰਥ ਰਾਜਾ। ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ, ਦੁਨੀਆਂ ਦੇ ਲੋਕੋ ਦੇਖੋ ਖਡੂਰ ਸਾਹਿਬ ਬੈਠੇ ਨੇ, ਧਰਮ ਦੇ ਰਾਜੇ ਨੇ, ਉਹ ਦੇਵਤੇ ਪ੍ਰਕਾਸ਼ ਉਹਨਾਂ ਵਿੱਚੋਂ ਨਿਕਲਦਾ ਪਿਆ। ਲੈ ਗੱਲਾਂ, ਲੈ ਦਾ ਅਰਥ ਸੁਣ ਕੇ, ਗੱਲਾਂ ਦਾ ਅਰਥ ਅਰਜੋਈਆਂ। ਗੁਰੂ ਅੰਗਦ ਸਾਹਿਬ ਦਾ ਬੂਹਾ ਖੁੱਲ੍ਹਾ ਤੇ ਹਜ਼ਾਰਾਂ ਲੋਕ ਖਲੋਤੇ ਨੇ,
सारे अपनिया अपनिया बेनतियां तो करते ने। गुरु अंगद साहब सुनदिया सार कह लगे लै गल्लां करे दलाली। दलाली का अखरी अर्थ है तेरे विचोला। कोई बेचारा तन करके दुखी है, कोई मन करके दुखी है, कोई नाम मंगन आया, कोई पुत्र मंगन आया, कोई तन मंगन आया, लै गल्लां सारिया दियां गल्लां लैके विचोला बन के गुरु अंगद साहब कहिंदा दाता ये मेरे ते भरोसा करके आए ने, मैं तेरे दर का सेवक हाँ, ते इन्हां दियां बेनतियां सुन लो। हुण फिर हुंदा की वो अरदास कर्म कांड नहीं सी बनदी। असीं तां रोज रोज अरदास कराने हैं, कई थावां ते असीं देखे कि एक बारी माया दे देनी है, कई जाना बाबा जी रोज साडी करी जायो अरदास। चेते रखियो रोज लफ्ज निकले तो कभी आत्मा दे लफ्ज नहीं हुंदे, आत्मा विचों कभी कभी पुकार निकलती है। ठीक है माया नाल प्रभाव पा लेंगे भी साडे बच्चे नू साडे बुलाने नू अरोगता मिल जाए, साडा काम चल जाए, स्पीकर से आवाज सुन के थोड़ी जी खौंदे नू पक्के पै जाएंगे, पर नहीं कि सचमुच आत्मा की अरदास कभी कभी निकलती है। ओहदे विच शब्द भी चौखे वरतन की लोड़ नहीं, ओहदे विच इन्ना कुछ कहदा बाबा नानका करी मेरा, बस ये शब्द भी अरदास बन सकता है। गुरु अंगद साहब के दर से लोग खलोते ने। राय बलवंत कह रहे ने गुरु अंगद साहब धर्म के देवते राजे ने, धर्म राय है देवता लै गल्लां, जिन्नियां गल्लां जीवां दियां सुनियां करे दलाली, ओहदा विचोलापन कहम है। कहन लगे सतगुर आखै, गुरु अंगद साहब जी ने जदों आख्या तुसीं कादरता बख्शियो, जदों आख्या कि सच्चे पातशाह इन्ने जीव तेरे दर ते अरदास करन आए ने, सतगुर आखै कहन दी देर सी सच्चा करे। सच्चे रब ने उस वेले गल मंगे, सच्चा करे दा अर्थ है कि परमात्मा उस वेले ते अगली तक तो कह सा बात होवे दरहाली। दरहाली दा अर्थ है उस वक्त तुरत तत्काल गुरु अंगद साहब दे दर ते दुखी आए, उन्हां दी अरदास गुरु अंगद साहब ने सच्चे कोल कीती ते सच्चे ने सुन दिया सार, तुरत बुरत ओ अरदास नूं प्रवान कर लिया। साहब कह रहे ने सतगुर आखै, गुरु अंगद साहब आखदे ने सच्चा करे, सच्चा उसे गल नूं करदा है, सार बात होवै दरखाली, और गल उसे वेले पूरी हो गई। ते जिन्हां दियां अंदर दियां अरदासां सुनिया गईयां ना, वो जाके पता की करदे ने गुर अंगद दी दोई फिरी। ਉਹ ਕਹਿੰਦੇ ਨੇ ਲੋਕ ਕਿੱਥੇ ਭਟਕਦੇ ਪਏ, ਚਲੋ ਖਡੂਰ ਸਾਹਿਬ। ਕਿਉਂ? ਕਰਤਾਰਪੁਰ ਵਾਲਾ ਬਾਬਾ ਖਡੂਰ ਆ ਕੇ ਬੈਠ ਗਿਆ ਹੈ, ਜਿਹਦੇ ਦਰ ਤੇ ਆਮ ਬੰਦੇ ਮਨੁੱਖ ਤੋਂ ਦੇਵਤੇ ਬਣਦੇ ਸਨ, ਚਲੋ ਖਡੂਰ। ਤੇ ਅੱਗੇ ਇੱਕ ਦਿਨ ਬਚਨ ਵੀ ਆਉਣਾ, ਫੇਰ ਵਿਖਾਇਆ ਫੇਰ ਆਣ ਸਤਿਗੁਰ ਖਡੂਰ, ਉਦਨ ਆਪਾਂ ਖਡੂਰ ਦੀ ਗੱਲ ਕਰਾਂਗੇ। ਉਹ ਜੋਕ ਦੋਈ ਫੇਰਦੇ ਪਏ ਨੇ, ਲੋੜਾ ਪਾਉਂਦੇ ਪਏ ਨੇ, ਗੁਰ ਅੰਗਦ ਦੀ ਦੋਈ ਫਿਰੀ, ਉਹਨਾਂ ਦੀ ਜੈ ਜੈਕਾਰ ਹੋ ਗਈ। ਕਹਿਣ ਲੱਗੇ ਸੱਚ ਕਰਤਾ ਬੰਦ ਬਹਾਲੀ, ਉਸ ਸੱਚੇ ਨੇ ਉਸ ਕਰਤੇ ਨੇ ਉਸ ਵਾਹਿਗੁਰੂ ਨੇ। ਪਿਆਰਿਓ ਇਹ ਦੋਹੀ ਬੰਦ ਬਹਾਲੀ ਦਾ ਅਰਥ ਬਹਾਲ ਦਾ ਅਰਥ ਆਪਾਂ ਕਰਨੇ ਆ ਵੀ ਸਿਮਰੰਤਰ ਹੋ ਜਾਣਾ, ਬਹਾਲ ਹੋ ਜਾਣਾ ਕਿਸੇ ਚੀਜ਼ ਨੂੰ, ਬੰਦ ਦਰ ਤੇ ਟਿਕਾ ਦੇਣਾ। ਇਸ ਬੇਨਤੀ ਨੂੰ ਸਮਝਿਓ, ਮੈਂ ਹਰ ਰੋਜ਼ ਹਰ ਥਾਂ ਤੇ ਬੇਨਤੀ ਕਰ ਰਿਹਾ, ਜਦੋਂ ਤੁਸੀਂ ਕਿਸੇ ਰੂਹਾਨੀਅਤ ਵਾਲੀ ਥਾਂ ਤੇ ਜਾਂਦੇ ਹੋ, ਪਿਕਨਿਕ ਨਾ ਮਨਾਉਣ ਜਾਓ, ਉੱਥੇ ਆਪਣੇ ਅੰਦਰ ਨੂੰ ਟਿਕਾ ਕੇ ਸਮੇਂ ਤੋਂ ਬਾਹਰ ਨਿਕਲ ਜਾਓ। ਇਹ ਨਾ ਸਮਝੋ ਮੈਂ ਇਸ ਸੰਨ ਵਿੱਚ ਵਚਰ ਰਿਹਾ, ਉਸ ਥਾਂ ਤੇ ਚਲੇ ਜਾਓ ਜਿਸ ਵੇਲੇ ਗੁਰੂ ਉੱਥੇ ਰਹਿਮਤਾਂ ਵਰਸਾਉਂਦਾ ਪਿਆ। ਇੱਕ ਗੁਰਮੁਖ ਪਿਆਰੇ ਕਹਿੰਦੇ ਸਨ, ਬਾਬਿਆਂ ਦਾ ਸਾਕਾ ਆਇਆ ਛੋਟੇ ਸਹਿਜਾਦਿਆਂ ਦਾ, ਉਹਨਾਂ ਦੀ ਗੱਲ ਮੈਨੂੰ ਬੜੀ ਭਾਈ। ਉਹ ਕਹਿੰਦੇ ਤੇਰੇ ਮਨ ਨੂੰ ਜਦੋਂ ਅੰਦਰੋਂ ਵਿਕਾਰ ਸਤਾਉਂਦੇ ਨੇ ਨਾ, ਤੂੰ ਕਲਪਨਾ ਕਰ, ਖਿਆਲ ਪੈਦਾ ਕਰ, ਤੇ ਇਹ ਕਲਪਨਾ ਕੇਵਲ ਕਲਪਨਾ ਹੀ ਹਕੀਕਤ ਦੀ ਕਲਪਨਾ ਹੈ। ਤੂੰ ਖਿਆਲ ਕਰ ਵੀ ਨੀਂਦ ਡਿੱਗ ਪਈ ਏ, ਪੰਜ ਸਾਲ ਦੇ ਬਾਬਾ ਫਤਿਹ ਸਿੰਘ ਦੇ ਸੀਸ ਤੇ ਕਲਗੀਏ ਸਰੀਰ ਵਿੰਨਿਆ ਪਿਆ, ਕੋਲ ਬਾਬਾ ਜੋਰਾਵਰ ਸਿੰਘ ਖੂਨ ਨਾਲ ਲੱਖ ਫਟ ਪਏ ਨੇ। ਕਹਿੰਦੇ ਪੱਥਰ ਵੀ ਚਿਗੜ ਜਾਣਗੇ, ਤੇਰਾ ਮਨ ਕਿਉਂ ਨੀ ਨਾਮ ਨੀ ਜੁੜੇਗਾ। ਇਉਂ ਦੇਖ ਦਾਦੀ ਖਲੋਤੀ ਏ, ਪੋਤਿਆਂ ਨੂੰ ਦੇਖਦੀ ਪਈ ਏ, ਬਸ ਤੂੰ ਉਸ ਜਦੋਂ ਆਪਾਂ ਵਾਹਿਗੁਰੂ ਸ਼ਬਦ ਵੀ ਜਪਨੇ ਆ ਨਾ, ਉਦੋਂ ਕਦੀ ਇਹ ਨਹੀਂ ਵੀ ਮੈਂ ਬੇਨਤੀ ਕਰ ਰਿਹਾ ਕਿਉਂਕਿ ਮਨ ਟਿਕਦੇ ਨਹੀਂ। ਜੇ ਕਹੀਏ ਵੀ ਇਹ ਖਿਆਲ ਉਪਜਦਾ, ਅਸੀਂ ਕਹਾਂਗੇ ਵਾਹਿਗੁਰੂ ਜਪੋ, ਤੇਰਾ ਖਿਆਲ ਬਾਹਰ ਕਿਉਂ ਗਿਆ? ਨਹੀਂ, ਬਿਮਾਰੀ ਦਾ ਇਲਾਜ ਲੱਭੀਏ, ਪਰਦੇ ਨਾ ਪਾਈਏ। ਉਸ ਵੇਲੇ ਉਸ ਹਕੀਕਤ ਦਾ ਖਿਆਲ ਕਰ, ਮੰਨ ਲਓ ਸਰਹੱਦ ਦੀਆਂ ਨੀਹਾਂ ਤੇ ਦੋਨੋਂ ਲਾਲ ਪਏ ਨੇ, ਕਾਇਨਾਤ ਤੇ ਰੋਂਦੀ ਏ,
ਕਿ ਉਹਨਾਂ ਦੋਨਾਂ ਪਵਿੱਤਰ ਦੇਹਾਂ ਨੂੰ ਵੇਖ ਕੇ ਤੇਰਾ ਅੰਦਰ ਗੁਰੂ ਨਾਲ ਨਹੀਂ ਜੁੜੇਗਾ? ਜੁੜੇਗਾ ਜ਼ਰੂਰ ਜਦੋਂ ਤੇਰੇ ਅੰਦਰ ਸਤਾਰ ਹੈ, ਅੰਦਰ ਨੂੰ ਸਤਾਰ ਹੈ। ਹੁਣ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਇਹਦਾ ਜਿਹੜਾ ਸ਼ਬਦ ਵਰਤਿਆ ਹੈ ਕਿ ਸੱਚ ਕਰਤਾ ਬੰਦ ਬਹਾਲੀ, ਕਰਤੇ ਨੇ ਵਾਹਿਗੁਰੂ ਨੇ ਬੰਨ੍ਹ ਕੇ ਟਿਕਾ ਕੇ ਰੱਖ ਦਿੱਤਾ ਕਿ ਜਿੱਥੇ ਗੁਰੂ ਅੰਗਦ ਸਾਹਿਬ ਦੇ ਚਰਨ ਪਏ ਨੇ, ਅੱਜ ਵੀ ਸਿੱਖੋ ਤੁਸੀਂ ਸਿਰਤ ਟਿਕਾਇਓ, ਅਰਦਾਸ ਕਰਿਓ, ਗੁਰੂ ਅੰਗਦ ਸਾਹਿਬ ਅੱਜ ਵੀ ਤੁਹਾਡੀ ਵਿਚੋਲਗੀ ਕਰਨਗੇ। ਸੱਚਾ ਪਾਤਸ਼ਾਹ ਹੈ, ਦੁਨਿਆਵਾਂ ਬਾਦਸ਼ਾਹ ਨਹੀਂ, ਸੱਚ ਕਰਤਾ ਬੰਦ ਬਹਾਲੀ। ਇਹ ਅਗਲਾ ਬਚਨ ਕਰਦੇ ਨੇ ਨਾਨਕ ਕਾਇਆ ਪਲਟ ਕਰ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਸਰੀਰ ਚੇਂਜ ਕਰ ਲਿਆ, ਕਾਇਆ ਪਲਟ ਲਈ, ਸਰੀਰ ਬਦਲ ਲਿਆ। ਕਹਿਣ ਲੱਗੇ ਮਲ ਤਖਤ ਬੈਠਾ ਸਹਿ ਡਾਲੀ, ਮਲ ਦਾ ਅਰਥ ਮਲ ਕੇ ਉੱਥੇ ਪਿੜ ਮਲ ਲਿਆ, ਬੈਠ ਗਏ ਗੁਰੂ ਅੰਗਦ ਸਾਹਿਬ ਜੀ ਕਿੱਥੇ? ਤਖਤ ਤੇ। ਮਲ ਤਖਤ ਬੈਠਾ ਸਹਿ, ਸਹਿ ਦਰ ਤੇ ਸੈਂਕੜੇ, ਡਾਲੀ ਦਾ ਅਰਥ ਟਾਹਣੀਆਂ। ਕਿ ਗੁਰੂ ਨਾਨਕ ਸਾਹਿਬ ਇੱਕ ਰੁੱਖ ਨੇ ਤੇ ਸਿੱਖ ਮੇਰੇ ਗੁਰੂ ਦੀਆਂ ਟਾਹਣੀਆਂ। ਇਹ ਤੁਕ ਦੇ ਥੋੜੇ ਜਿਹੇ ਡੂੰਘੇ ਆਪਾਂ ਕਰੀਏ। ਗੁਰੂ ਨਾਨਕ ਸਾਹਿਬ ਰੁੱਖ ਨੇ ਤੇ ਸਿੱਖ ਟਾਹਣੀ ਹੈ। ਜੇ ਰੁੱਖ ਕਾਇਮ ਹੈ ਨਾ ਜੜਾਂ ਕਰਕੇ, ਤੇ ਟਾਹਣੀ ਨੇ ਕਦੀ ਨਹੀਂ ਸੁੱਕਣਾ। ਗੁਰੂ ਕੇ ਸਿੱਖਾਂ ਜਿਤਨੇ ਮਰਜ਼ੀ ਆ ਕੇ ਰੁੱਖ ਤੇ ਸਪਰੇਅ ਕਰਦੇ ਰਹਿਣ, ਜੇ ਜੜਾਂ ਕਾਇਮ ਰਹਿ ਗਈਆਂ, ਲੋਕ ਕਹਿਣਗੇ ਪੱਤੇ ਝੜ ਗਏ, ਪਰ ਪਤਾ ਲੱਗੇਗਾ ਅਗਲੇ ਸਾਲ ਉਹਨੇ ਸਿੱਖ ਜਿੰਨੇ ਸ਼ਹੀਦ ਕੀਤੇ ਉਹਨੂੰ ਤਿਗਣੇ ਹੋਰ ਟਾਹਣੀਆਂ ਨਾਲ ਜੁੜੀ ਹੋਏ। ਗੁਰੂ ਨਾਨਕ ਸਾਹਿਬ ਰੁੱਖ ਨੇ, ਸਿੱਖ ਉਹਦੇ ਵਿੱਚੋਂ ਨਿਕਲੀਆਂ ਹੋਈਆਂ ਟਾਹਣੀਆਂ ਨੇ। ਤੇ ਅੱਜ ਤੱਕ ਤੁਸੀਂ ਜਦੋਂ ਨਾਨਕ ਮਤੇ ਜਾਂਦੇ ਹੋ, ਇੱਕ ਇੱਕ ਪਿੱਪਲ ਦੇ ਪੱਤੇ ਨੂੰ ਤੋੜਿਓ, ਉੱਥੇ ਨਿਸ਼ਾਨ ਨੇ। ਪਿੱਪਲ ਉਗਾ ਦਿੱਤਾ ਸੀ ਸਿੱਧਾਂ ਨੇ, ਉਹਨਾਂ ਨੇ ਜੜ੍ਹਾਂ ਪਿੱਪਲ ਦੀਆਂ ਉੱਪਰ ਨੇ ਅੱਗ ਲਾ ਦਿੱਤੀ, ਕਿਉਂਕਿ ਇੱਥੇ ਬਾਬਾ ਨਾਨਕ ਬੈਠਾ ਸੀ। ਸਭ ਤੋਂ ਪਹਿਲੀ ਵਾਰ ਵਿਅਕਤੀ ਗੁਰੂ ਨਾਨਕ ਦੇ ਦਰ ਦੀ ਸਿੱਧਾਂ ਨੇ ਕੀਤੀ, ਜਿੱਥੇ ਬਾਬਾ ਬੈਠਾ ਉੱਥੇ ਅੱਗ ਲਾ ਦਿੱਤੀ, ਕਿਉਂਕਿ ਉੱਥੇ ਭਾਈ ਅਲਮਸਤ ਰਹਿੰਦੇ ਸਨ ਗੁਰੂ ਹਰਗੋਬਿੰਦ ਸਾਹਿਬ ਦੇ ਸਿੱਖ। ਅੱਗ ਲਾ ਦਿੱਤੀ, ਉਸ ਉਦਾਸੀ ਨੇ ਅਰਦਾਸ ਕੀਤੀ, ਸੱਚੇ ਪਾਤਸ਼ਾਹ ਦੋ ਕਿਰਪਾਨਾਂ ਧਾਰਨ ਕਰਨ ਵਾਲਿਆ ਬਹੁੜੀ ਕਰ, ਅੰਮ੍ਰਿਤਸਰ ਸਾਹਿਬ ਤੋਂ ਗਏ ਸਿੱਧ ਭੱਜਦੇ ਨਹੀਂ ਦਿਸੇ। ਚੋਜੀ ਪ੍ਰੀਤਮ ਦੀ ਝਲਕ ਨੂੰ ਦੇਖ ਕੇ ਕੇਸਰ ਲੈ ਕੇ ਛਿੱਟੇ ਮਾਰੇ, ਕਹਿਣ ਲੱਗੇ ਅਲਮਸ ਇਹ ਕਦੀ ਨਹੀਂ ਪੱਟਿਆ ਜਾਏਗਾ। ਇਹ ਕੇਸਰ ਦੇ ਛਿੱਟੇ ਦੇ ਖਰੇ ਕੀਤੇ, ਹੁਣ ਜਿੰਨੇ ਪੱਤੇ ਨਿਕਲਦੇ ਨੇ ਸਾਰਿਆਂ ਉੱਤੇ ਕੇਸਰ ਦੇ ਨਿਸ਼ਾਨ। ਕੋਈ ਪੱਤਾ ਤੁਸੀਂ ਤੋੜ ਕੇ ਦੇਖੋ, ਨਿਸ਼ਾਨ ਮਿਲਦਾ ਹੈ, ਕਿਉਂਕਿ ਜਿੱਥੇ ਗੁਰੂ ਕੀ ਰਹਿਮਤ ਵਰਗੀ ਹੈ, ਗੁਰੂ ਨਾਨਕ ਸਾਹਿਬ ਰੁੱਖ ਨੇ, ਸਿੱਖ ਉਹਦੀਆਂ ਟਾਹਣੀਆਂ ਨੇ। ਪਰ ਪਿਆਰਿਆ, ਕਿੰਨਾ ਤੈਨੂੰ ਅਦਬ ਮਿਲਿਆ ਹੈ ਕਿ ਗੁਰੂ ਨਾਨਕ ਦੀ ਤੂੰ ਟਾਹਣੀ ਹੋਵੇਂ ਤੇ ਅਰਦਾਸ ਕਰ, ਸੱਚੇ ਪਾਤਸ਼ਾਹ ਜਿਹੜਾ ਤੇਰੇ ਕੋਲ ਖੇੜਾ ਮੇਰੇ ਅੰਦਰ ਪਹੁੰਚਾ। ਹਜ਼ੂਰ ਕਹਿ ਰਹੇ ਨੇ ਨਾਨਕ ਕਾਇਆ ਪਲਟ ਕਰ, ਮਨ ਤਖਤ ਬੈਠਾ ਬੈਠਾ ਸਹਿ ਡਾਲੀ। ਹੁਣ ਅਗਲੀ ਵਿਚਾਰ ਸ਼ੁਰੂ ਹੋਵੇਗੀ, ਦਰ ਸ਼ੇਰੇ ਉਮਤ ਖੜੀ। ਉਮਤ ਦਾ ਅੰਤ ਸੇਵਕ, ਗੁਰੂ ਅੰਗਦ ਸਾਹਿਬ ਦੇ ਦਰਬਾਰ ਵਿੱਚ ਸੇਵਾਦਾਰ ਸੰਗਤਾਂ ਆ ਕੇ ਖਲੋ ਗਈਆਂ, ਦਰ ਸੇਵੇ ਦਰ ਦੇ ਉੱਤੇ ਖਲੋ ਕੇ ਬੇਨਤੀਆਂ ਕਰਦੀਆਂ ਨੇ। ਤੇ ਜਦੋਂ ਇਹ ਸੇਵਾ ਕਰਦੀਆਂ ਨੇ, ਮਸ਼ਕਲੈ ਹੋਏ ਜੰਗਾਲੀ, ਮੈਂ ਅਰਜ਼ ਕੀਤੀ, ਮਸ਼ਕਲ ਦਾ ਅਰਥ ਹੈ ਕਿ ਜਦੋਂ ਲੋਹੇ ਨੂੰ ਜੰਗ ਲੱਗ ਜਾਏ ਤੇ ਉਹ ਸਿੱਕਲ ਨਾਲ ਉਸ ਪੱਥਰ ਦਾ ਵੱਟਾ ਹੀ ਉਹ ਸ਼ਬਦ ਵਰਤ ਲਈ, ਉਹਦੇ ਨਾਲ ਉਹਨੂੰ ਜੰਗਾਲੀ ਦਾ ਅਰਥ ਇੱਥੇ ਜੰਗਾਲ ਕਰਾਂਗੀ, ਜੰਗ ਲੱਗਣਾ, ਕਿ ਜਦੋਂ ਲੋਹੇ ਨੂੰ ਜੰਗ ਲੱਗੇ ਤੇ ਮਸ਼ਕਲੇ ਨਾਲ ਉਹਨੂੰ ਸਾਫ਼ ਕੀਤਾ ਜਾਂਦਾ ਹੈ। ਕਹਿੰਦੇ ਨੇ ਕਈ ਜਨਮਾਂ ਦੇ ਅੰਦਰ ਦੇ ਜੰਗਾਲੇ ਕੋਈ ਬੰਦੇ ਆਏ, ਗੁਰੂ ਅੰਗਦ ਸਾਹਿਬ ਨੇ ਕਿਹਾ ਸੇਵਾ ਕਰੋ, ਸਿਮਰਨ ਕਰੋ, ਅੰਦਰ ਦੀ ਮੈਲ ਕੱਟੀ ਜਾਏਗੀ। ਦਰ ਸੇਵੇ ਉਮਤ ਖੜੀ, ਮਸ਼ਕਲੇ ਹੋਏ ਜੰਗਾਲੀ, ਉਹ ਲੈਂਦੀ ਪਈ ਹੈ ਸੇਵਾ ਕਰ ਕਰਕੇ ਅੰਦਰ ਦੀ ਜਗਾਲ। ਫਿਰ ਅਗਲਾ ਬਚਨੇ ਦਰ ਦਰਵੇਸ਼, ਗੁਰੂ ਦੇ ਦਰ ਤੇ ਡਿੱਗੇ ਹੋਏ ਸਿੱਖ ਦਰਵੇਸ਼ ਨੇ, ਇੱਥੇ ਆਪਾਂ ਥੋੜਾ ਜਿਹਾ ਰੁਕਣਾ ਹੈ। ਦਰ ਦਰਵੇਸ਼ ਖਸਮ ਗਏ ਨਾਏ ਸੱਚੇ ਬਾਣੀ ਲਾਲੀ, ਸੱਚੇ ਬਾਣੀ ਲਾਲੀ, ਗੁਰੂ ਅੰਗਦ ਸਾਹਿਬ ਦੇ ਦਰ ਤੇ ਡਿੱਗੇ ਹੋਏ ਸਿੱਖ ਦਰਵੇਸ਼ ਨੇ। ਤੇ ਪਿਆਰਿਓ, ਜਿਹੜੇ ਮੈਲ ਨਾਲ ਜੰਗਾਲ ਨਾਲ ਭਰੇ ਆਏ ਸਨ, ਅੱਜ ਗੁਰੂ ਅੰਗਦ ਸਾਹਿਬ ਦੀ ਕਿਰਪਾ ਹੋ ਗਈ, ਬਾਣੀ ਪੜ੍ਹ ਪੜ੍ਹ ਕੇ ਉਹਨਾਂ ਦੇ ਚਿਹਰੇ ਦੀ ਲਾਲੀ ਦਰਖਾਂ ਪਈ ਮਾਰ ਗਈ। ਦਰਵੇਸ਼ ਦੇ ਅਰਥ ਕੀ? ਗੁਰੂ ਗ੍ਰੰਥ ਸਾਹਿਬ ਵਿੱਚ ਬੇਅੰਤ ਸ਼ਬਦ ਇਹ ਦਰਵੇਸ਼ ਨਾਲ ਸੰਬੰਧਿਤ ਆਏ। ਵੈਸੇ ਦਰਵੇਸ਼ ਦਾ ਅਖਰੀ ਅਰਥ ਹੁੰਦਾ ਦਰਵਾਜ਼ੇ ਤੇ ਲਟਕਿਆ ਹੋਇਆ, ਦਰਵੇਸ਼ ਦਾ ਅਰਥ ਦਰਵਾਜ਼ੇ ਤੇ ਡਿੱਗਿਆ ਹੋਇਆ।
ਇਹ ਇਸਲਾਮੀ ਮਤ ਨਾਲ ਸੰਬੰਧਿਤ ਸ਼ਬਦ ਹੈ। ਇਸਲਾਮ ਵਾਲੇ ਵੀਰ ਬੜਾ ਇਹਨੂੰ ਵਰਤਦੇ। ਗੁਰੂ ਗ੍ਰੰਥ ਸਾਹਿਬ ਵਿੱਚ ਹਜ਼ੂਰ ਨੇ ਸ੍ਰੀ ਰਾਗ ਵਿੱਚ ਦਰਵੇਸ਼ ਦੀ ਪਦਵੀ ਨੂੰ ਬਹੁਤ ਉੱਚਾ ਕਿਹਾ ਹੈ। ਅਸੀਂ ਇਹ ਬਚਨ ਪੜ੍ਹਨੇ ਹਾਂ, ਪੀਰ ਪੈਗੰਬਰ ਸਾਲਕ ਸਾਧਕ ਸੌਦੇ ਔਰ ਸ਼ਹੀਦ ਸ਼ੇਖ ਮੁਸ਼ਾਇਕ ਕਾਜ਼ੀ ਮੁੱਲਾ ਅਗਲੀ ਤੁਕ ਕੱਲੇ ਦਰਵੇਸ਼ ਲਈ ਦਰ ਦਰਵੇਸ਼ ਰਸ਼ੀਦ ਅਨੇਕਾਂ ਪੀਰ ਪੈਗੰਬਰ ਨੇ ਕਾਜ਼ੀ ਨੇ ਮੁੱਲਾ ਨੇ ਸ਼ਹੀਦ ਨੇ ਸੌਦੇ ਨੇ ਪਰ ਚੇਤੇ ਰੱਖਿਓ ਦਰ ਦਰਵੇਸ਼ ਰਸ਼ੀਦ ਜਿਹੜੇ ਦਰਵੇਸ਼ ਨੇ ਉਹਨਾਂ ਦੀ ਰੱਬ ਦੇ ਦਰ ਤੱਕ ਪਹੁੰਚ ਹੈ। ਹੁਣ ਦਰਵੇਸ਼ ਹੈ ਕੌਣ? ਹਜ਼ੂਰ ਨੇ ਇਹਦੇ ਨਾਲ ਇੱਕ ਹੋਰ ਬਾਣੀ ਵਿੱਚ ਪ੍ਰਮਾਣ ਦਿੱਤਾ, ਕਹਿਣ ਲੱਗੇ ਸਾਧ ਕਿਹੜੇ ਸਿੱਖ ਦਰਵੇਸ਼। ਐਵੇਂ ਨੀ ਬਾਹਰੋਂ ਬਾਹਰੋਂ ਕਈ ਜਣ ਅਸੀਂ ਦਰਵੇਸ਼ ਸਿੱਖਾਂਗੇ। ਆ ਦੇਖੇ ਨੇ ਕਈ ਪੰਜਾਬ ਵਿੱਚ ਸ਼ਬਦ ਵੀ ਵਰਤਦੇ ਨੇ ਇਹ ਜੀ ਦਰਵੇਸ਼ ਗਾਇਕ ਹੈ। ਉਹ ਨਹੀਂ ਪਿਆਰਿਓ, ਜਿਹੜਾ ਦਰਵੇਸ਼ ਹੁੰਦਾ ਇੱਕ ਵਾਰੀ ਡਿੱਗ ਪਵੇ ਉਹਦੀ ਜ਼ਬਾਨ ਤੋਂ ਕਦੀ ਨਵੀਨਤਾ ਨਿਕਲਦੀ ਨਹੀਂ। ਉਹਦੇ ਇਸ਼ਕ ਮਜ਼ਾਜੀ ਵੀ ਇਸ਼ਕ ਹਕੀਕੀ ਦੀ ਗੱਲ ਪਈ ਕਰਦੀ। ਦਰਵੇਸ਼ ਦਾ ਖੁੱਲਾ ਤੇ ਜਦੋਂ ਨੱਚਦਾ ਇੱਕੋ ਗੱਲ ਕਹਿੰਦਾ ਤੇਰੇ ਇਸ਼ਕ ਨੇ ਨਚਾਈਆ ਵੀ ਕਰ ਥਈਆ ਥਈਆ, ਪਰ ਉਹਦੀ ਇਸ ਗੱਲ ਵਿੱਚ ਵੀ ਕੋਈ ਅੰਦਰੋਂ ਰਮਸ ਹੈ। ਦਰਵੇਸ਼ ਕੌਣ ਹੈ? ਹਜ਼ੂਰ ਨੇ ਕਿਹਾ ਦਰ ਦਰਵੇਸ਼ ਰਸ਼ੀਦ, ਦਰਵੇਸ਼ਾਂ ਦੀ ਪਹੁੰਚ ਰੱਬ ਤੱਕ ਹੈ। ਤੇ ਨਾਲ ਇਹਦੇ ਅਰਥ ਕਰਦਿਆਂ ਕਹਿਣ ਲੱਗੇ ਜਿਹੜਾ ਦਰਵੇਸ਼ ਹੈ ਨਾ, ਬਰਕਤ ਤਿੰਨ ਕੋ ਅਗਲੀ ਪੜ੍ਹਦੇ ਰਹਿਣ ਦਰੂਦ। ਹੁਣ ਦਰੂਦ ਜਿਹੜਾ ਇਹ ਮੁਸਲਮਾਨ ਵੀਰ ਜਦੋਂ ਅਸੀਂ ਪ੍ਰਸ਼ਾਦਾ ਛਕਦੇ ਹਾਂ ਅਸੀਂ ਕਹਿੰਦੇ ਹਾਂ ਵਾਹਿਗੁਰੂ, ਉਹ ਕੀ ਕਰਦੇ ਨੇ ਪ੍ਰਸ਼ਾਦਾ ਛਕਣ ਤੋਂ ਪਹਿਲਾਂ ਕੁਰਾਨ ਦੀ ਆਇਤ ਪੜ੍ਹਦੇ ਨੇ, ਉਹਨੂੰ ਕਿਹਾ ਜਾਂਦਾ ਦਰੂਦ ਪੜਿਆ। ਇਹ ਵੀ ਅਰਥ ਕਰਦੇ ਨੇ ਕਿ ਨਮਾਜ਼ ਤੋਂ ਬਾਅਦ ਜਦੋਂ ਹੱਥ ਚੁੱਕ ਕੇ ਦੁਆ ਮੰਗਦੇ ਨੇ ਉਹ ਵੀ ਦਰੂਦ ਹੈ। ਜਿਹੜੇ ਦਰਵੇਸ਼ ਨੇ ਉਹ ਹਰ ਵੇਲੇ ਬਰਕਤ ਤਿੰਨ ਕੋ ਅਗਲੀ ਅਗਲੀ ਦਰ ਤੇ ਬਹੁਤ ਜ਼ਿਆਦਾ ਉਹਨਾਂ ਦੀਆਂ ਝੋਲੀਆਂ ਬਰਕਤ ਨਾਲ ਪੜੀਆਂ, ਪੜ੍ਹਦੇ ਰਹਿਣ ਦਰੂਦ। ਤੇ ਦਰਵੇਸ਼ ਉਹ ਬਣਦਾ ਜਿਹਨੇ ਸਾਧ ਸਹਿਜ ਰਸ ਕਸ ਤਜੀ ਵਾਲੇ, ਜਿਹਨੇ ਜੀਵ ਦੇ ਸਵਾਦ ਛੱਡ ਦਿੱਤੇ, ਜਿਹਨੇ ਰਸ ਛੱਡ ਦਿੱਤੇ, ਜਿਹਨੇ ਪਿਆਰਿਓ ਇਹ ਨਹੀਂ ਦੇਖਿਆ ਕੱਪੜਾ ਕਿਹੜਾ ਪਾਉਣਾ ਕਿਹੜਾ ਨਹੀਂ, ਸਹਿਜ ਰਸ ਕਸ ਤਜੀਏ ਕਾਪੜ ਛੋਡੇ ਚਮੜ ਲੀਏ ਦੁਖੀਏ ਦਰਦ ਬੰਦ ਦਰ ਤੇਰਾ ਨਾਮ ਰਤੇ ਦਰਵੇਸ਼ ਨੇ। ਜਿਹੜੇ ਨਾਮ ਵਿੱਚ ਰਤੇ ਨੇ ਉਹ ਦਰਵੇਸ਼ ਨੇ। ਗੁਰਮੁਖੋ ਕਦੀ ਪੁੱਛੋ ਬਾਬੇ ਫਰੀਦ ਨੂੰ, ਉਹ ਕਹਿੰਦਾ ਫਰੀਦਾ ਦਰਵੇਸ਼ੀ ਗਾਖੜੀ। ਐਵੇਂ ਨਾ ਕਹੀ ਜਾ ਮੈਂ ਦਰਵੇਸ਼ ਹਾਂ, ਦਰਵੇਸ਼ੀ ਕਮਾਈ ਬੜੀ ਮੁਸ਼ਕਲ ਹੈ, ਫਕੀਰੀ ਐਵੇਂ ਨੀ ਕਮਾਈ ਜਾਂਦੀ। ਇੱਕ ਮਹਾਂਪੁਰਸ਼ ਕਹਿੰਦੇ ਹੁੰਦੇ ਸਨ ਫਕੀਰਾ ਫਕੀਰੀ ਦੂਰ ਹੈ ਜਿੰਨੀ ਲੰਮੀ ਖਜੂਰ ਹੈ, ਚੜ ਗਿਆ ਤੇ ਰਸ ਮਾਣੇਗਾ ਡਿੱਗ ਪਿਆ ਤੇ ਚੱਕਣਾ ਚੂਰ ਹੈ। ਫਰੀਦਾ ਦਰਵੇਸ਼ੀ ਗਾਖੜੀ, ਬੜੀ ਔਖੀ ਹੈ ਦਰਵੇਸ਼ੀ ਕਮਾਣੀ, ਚੱਲਣਾ ਦੁਨੀਆਂ ਭੱਤ ਤੁਰਨਾ ਤੂੰ ਲੋਕਾਂ ਦੀ ਤਰ੍ਹਾਂ, ਇੰਦਰੇ ਤੇਰੇ ਦੁਨੀਆਂ ਦੇ ਰਸ ਵਿੱਚ ਖਚਤ ਨੇ ਤੇ ਕਹੀ ਜਾਂਦਾ ਮੈਂ ਦਰਵੇਸ਼ ਹਾਂ ਨਹੀਂ। ਦਰ ਦਰਵੇਸ਼ੀ ਗਾਖੜੀ ਚੱਲਣਾ ਦੁਨੀਆਂ ਭੱਤ ਬੰਨ ਉਠਾਈ ਪੋਟਲੀ ਕਿੱਥੇ ਵਹੀਆਂ ਘੱਤ। ਕਹਿਣ ਲੱਗੇ ਪੰਡਾਂ ਤਾਂ ਦੁਨੀਆਂਦਾਰਾਂ ਵਾਲੀਆਂ ਕੀਤੀਆਂ, ਇੱਕ ਗ੍ਰਿਸਤੀ ਚਾਰ ਨਿਆਣਿਆਂ ਦੀ ਖਾਤਰ ਕਲਪਦਾ ਤੇ ਤੂੰ ਦਸ ਚੇਲੇ ਦੇ ਵਿੱਚ ਬਿਠਾ ਕੇ ਲੋਕਾਂ ਦੀਆਂ ਜੇਬਾਂ ਖਤਮੇ, ਕਲਪਨਾ ਤੇ ਇੱਕੋ ਦੀ ਹੈ। ਪੰਡ ਤੇ ਦੁਨੀਆਂਦਾਰਾਂ ਵਾਲੀ ਚੁੱਕੀਏ, ਦੁਨੀਆਂਦਾਰਾਂ ਵਾਲੀ ਪੰਡ ਚੁੱਕ ਕੇ ਬੈਠਾ ਇਹ ਦਰਵੇਸ਼ੀ ਨਹੀਂ। ਤੇ ਚੇਤੇ ਰੱਖਿਓ ਫਕੀਰ ਦੇ ਅਰਥ ਇੱਕ ਮਹਾਂਪੁਰਸ਼ ਨੇ ਕੀਤੇ ਨੇ, ਸੰਤ ਬਾਬਾ ਈਸ਼ਰ ਸਿੰਘ ਜੀ ਲਾਲਾ ਸਾਹਿਬਾਨ, ਉਹਨਾਂ ਨੇ ਫਕੀਰ ਦੇ ਅਰਥ ਕੀਤੇ। ਇਹ ਬਣਦਾ ਹੈ ਜਦੋਂ ਅਸੀਂ ਉਰਦੂ ਵਿੱਚ ਲਿਖਾਂਗੇ ਫਕੀਰ, ਫੇ ਦਾ ਅਖਰੀ ਅਰਥ ਤੇ ਫਖਰ। ਫਕੀਰ ਹੋਵੇ ਜਿਹੜਾ ਕਹਿੰਦਾ ਤੂੰ ਮੇਰੋ ਮੇਲ ਪਰਬਤ ਸਵਾਮੀ ਓਟ ਗਈ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ ਰੱਖ ਲੀਨੀ ਹਰ ਮੇਰੀ। ਜਿਹੜਾ ਕਹਿੰਦਾ ਕਿਸੀ ਕੋਈ ਕੋਏ ਮੰਝ ਨਿਮਾਣੀ, ਇੱਕ ਤੂੰ ਜਿਹਨੂੰ ਰੱਬ ਤੋਂ ਬਿਨਾਂ ਕਿਸੇ ਤੇ ਫਖਰ ਨਹੀਂ, ਜਿਹੜਾ ਕਹਿੰਦਾ ਮੈਂ ਸਭ ਕੁਛ ਛੋੜ ਪ੍ਰਭ ਤੂੰ ਹੀ ਧਿਆਇਆ। ਫੇਰ ਫਕੀਰ ਦਾ ਪਹਿਲਾ ਅੱਖਰ ਫੇ ਦਰ ਤੇ ਫਖਰ, ਜਿਹਨੂੰ ਰੱਬ ਤੇ ਮਾਣ ਹੈ। ਅੱਗੇ ਹੈ ਯੇ ਦਾ ਅਰਥ ਹੈ ਯਾਦ, ਜਿਹਦੇ ਜ਼ਿਹਨ ਵਿੱਚ ਜਿਹਦੀ ਯਾਦ ਵਿੱਚ ਰੱਬ ਤੋਂ ਬਿਨਾਂ ਦੂਜਾ ਹੋਰ ਕੋਈ ਹੈ, ਜਿਹੜਾ ਇੱਕ ਘੜੀ ਵੀ ਰੱਬ ਭੁੱਲ ਗਿਆ। ਜਿਹੜਾ ਕਹਿੰਦਾ ਕਿ ਜਦ ਲਗ ਤਾਜ਼ਾ ਬਾਹੋਂ ਬੇਹੀ ਤਬ ਲਗ ਵਿਸਰੈ ਰਾਮ ਸੁਨੇਹੀ, ਜਿਹਦੀ ਯਾਦ ਵਿੱਚ ਆਖਾਂ ਜੀਵਾਂ ਵਿਸਰੈ ਮਰ ਜਾਉ। ਜਿਹੜਾ ਇਹ ਸ਼ਬਦ ਕਹਿੰਦਾ ਅੱਜ ਨਾ ਸੁੱਤੀ ਕੰਤ ਚੋ ਅੰਗ ਮੁੜੇ ਮੁੜ ਜਾਏ, ਜਾਏ ਪੁੱਛੋ ਦੁਹਾਗਣੀ ਤੁਮ ਕਿਉਂ ਰਹਿਣ ਵਿਖਾਏ, ਜਿਹੜਾ ਯਾਦੇ ਖੁਦਾ ਵਿੱਚ ਰਹਿੰਦਾ ਹੈ। ਪਿਆਰਿਓ
ਇਸ ਤੋਂ ਅਗਲਾ ਅੱਖਰ ਹੈ ਕਾਫ, ਕਾਫ ਦਾ ਅਰਥ ਹੈ ਕੁਦਰਤ, ਕੁਦਰਤ ਦਾ ਅਰਥ ਹੈ ਮਾਇਆ। ਕਹਿਣ ਲੱਗੇ ਫਕੀਰ ਹੋਵੇ ਜਿਹੜਾ ਮਾਇਆ ਪਿੱਛੇ ਨਾ ਭੱਜੇ, ਫਕੀਰ ਹੋਵੇ ਜਿੱਥੇ ਪੈਰ ਰੱਖ ਜਾ ਉੱਥੇ ਮਾਇਆ ਦੇ ਭੀੜ ਲੱਗ ਜਾ। ਮਾਇਆ ਦਰਸ਼ੀ ਭਗਤਾਂ ਕੀ ਕਾਰ ਕਮਾਲ ਹੈ, ਜਿਹੜਾ ਕੁਦਰਤ ਮਾਇਆ ਜਿਹਦੇ ਸਾਹਮਣੇ ਝੁੱਕ ਗਈ। ਅਖੀਰਲਾ ਸ਼ਬਦ ਹੁੰਦਾ ਰੇ, ਦੇਖੋ ਕਹਿਤੇ ਕਮਾਲ ਦੇ ਉਹਨਾਂ ਸ਼ਬਦ ਚੁਣੇ, ਫੇਰ ਫਖਰ ਜੇ ਯਾਦ, ਕਾਫ ਕੁਦਰਤ ਤੇ ਰੇ ਦਾ ਅਰਥ ਰਹਿਮ। ਇੰਨੀ ਤਾਕਤ ਲੈ ਕੇ ਵੀ ਉਹ ਪੱਥਰ ਦਿਲ ਨਹੀਂ ਕਿਸੇ ਨੂੰ ਸੱਟ ਵੱਜੇ ਤੇ ਅੰਦਰ ਉਹਦਾ ਪਿਘਲ ਜਾਂਦਾ। ਜਿਹੜਾ ਰਹਿਮ ਕਰਨ ਵਾਲਾ, ਰਹਿਮ ਕਰਨ ਵਾਲਾ ਜਿਹੜਾ ਕਹਿੰਦਾ ਸਭਨਾ ਮਨ ਮਾਨਕ ਥਾਨ ਮੂਲ ਮਚਾਉਣ ਵਾਲਾ, ਜੇ ਤੋ ਪਿਰਿਆ ਦੀ ਸਿੱਖੇ ਹਯਾਓ ਨਾ ਠਾਹੇ, ਕਈ ਦਾ ਕਿਸੇ ਹਿਰਦੇ ਨੂੰ ਤੋੜਨਾ। ਫਿਰ ਮੈਂ ਆਪਣੇ ਵਿਸ਼ੇ ਤੇ ਆਵਾਂ ਕਿ ਜਿਹੜੇ ਦਰਵੇਸ਼ ਨੇ ਉਹਨਾਂ ਬਾਰੇ ਬਾਬਾ ਜੀ ਨੇ ਬਹੁਤ ਸੋਹਣੀ ਉਦਾਹਰਣ ਦਿੱਤੀ। ਬਾਬਾ ਫਰੀਦ ਸਾਹਿਬ ਨੇ ਸਿੱਖ ਗੁਰੂ ਅੰਗਦ ਸਾਹਿਬ ਦੇ ਦਰ ਤੇ ਇਸ ਤਰ੍ਹਾਂ ਆ ਡਿੱਗੇ ਨੇ ਜਿਵੇਂ ਕਹਿ ਰਹੇ ਨੇ ਸਾਹਿਬ ਦੀ ਕਰ ਚਾਕਰੀ, ਦਿਲ ਦੀ ਲਾਏ ਭਰਾਂਦ, ਦਰਵੇਸ਼ਾਂ ਨੂੰ ਲੋੜੀਆ ਰੁੱਖਾਂ ਦੀ ਜੀਰਾ। ਗੁਰੂ ਅੰਗਦ ਸਾਹਿਬ ਦੇ ਬੂਹੇ ਤੇ ਰੁੱਖ ਬਣ ਕੇ ਖਲੋ ਗਏ ਨੇ ਸਿੱਖ, ਤੇ ਚੇਤੇ ਰੱਖਿਓ ਰੁੱਖ ਵਾਰ ਵਾਰ ਥਾਂ ਨਹੀਂ ਬਦਲਦਾ। ਜਿਹੜਾ ਰੁੱਖ ਥਾਂ ਵਾਰ ਵਾਰ ਬਦਲੀ ਜਾਏ ਉਹਨੂੰ ਕਦੀ ਫਲ ਨਹੀਂ ਲੱਗਦਾ, ਉਹਨੂੰ ਕਦੀ ਫੁੱਲ ਨਹੀਂ ਲੱਗਦੇ। ਠੀਕ ਹੈ, ਬਨਾਵਟ ਜੋ ਜੀ ਮਰਜ਼ੀ ਬਣਾ ਕੇ ਤੁਰਿਆ ਦੇ, ਅਸਲੀ ਰੁੱਖ ਜਿਹਨੇ ਸਦੀਆਂ ਤੱਕ ਲੋਕਾਂ ਨੂੰ ਛਾਂ ਦੇ ਲਈ ਇੱਕ ਥਾਂ ਤੇ ਟਿਕ ਜਾਏਗਾ। ਭਾਈ ਗੁਰਦਾਸ ਜੀ ਨੇ ਗੁਰਮੁਖ ਦੀ ਪਦਵੀ ਦਿੱਤੀ ਹੈ ਰੁੱਖ ਨੂੰ, ਉਹਨਾਂ ਦਾ ਸ਼ਬਦ ਇੱਕ ਹੁੰਦਾ ਸਫਲ ਬਿਰਖ ਨੇਚਲ ਮਤੀ ਨੇਫਲ ਮਾਨੁਖ ਦੈ ਜਿਸ ਧੰਨ ਹੈ। ਰੁੱਖ ਇੱਕ ਥਾਂ ਤੇ ਖਲੋ ਗਿਆ ਹੈ, ਤੇ ਚੇਤੇ ਰੱਖੋ ਜਿਹੜਾ ਰੁੱਖ ਦਰ ਦਰ ਤੇ ਥਾਂ ਬਦਲਦਾ ਉਹ ਬਨਾਵਟੀ ਕਈ ਵਾਰੀ ਬਣ ਜਾਂਦਾ ਹੈ, ਜਿਹੜਾ ਮਰਜ਼ੀ ਚੁੱਕੇ ਉਹਨੂੰ ਲੈ ਗਏ। ਜਿਹੜਾ ਰੁੱਖ ਇੱਕ ਥਾਂ ਤੇ ਖਲੋ ਗਿਆ, ਦਰਵੇਸ਼ਾਂ ਨੂੰ ਲੋੜੀਆ ਰੁੱਖਾਂ ਦੀ ਜਿਰਾਂਦ, ਇੰਨੀ ਜਿਰਾਂਦ ਹੈ ਤੱਤੀ ਹਵਾ ਚੱਲੀ, ਲੋਕ ਘਰਾਂ ਨੂੰ ਵੜ ਗਏ, ਕਹਿੰਦਾ ਕੋਈ ਗੱਲ ਨੀ ਜਗ ਲੈ ਸੌਣ ਵੀ ਆਵੇਗਾ। ਇੰਨੀ ਜਿਰਾਂਦ ਸੌਣ ਵਰਿਆ, ਉਸ ਬਰਸਾਤ ਨੂੰ ਜੜਿਆ ਗੜੇ ਪਏ। ਤੇ ਮੈਂ ਪਿਛਲੇ ਦਿਨ ਇੱਕ ਬੇਨਤੀ ਕੀਤੀ ਸੀ, ਆ ਕ੍ਰਿਸਮਿਸ ਟ੍ਰੀ ਹੈ ਆ ਜਿਹੜਾ ਤੁਸੀਂ ਦੇਖਦੇ ਹੋ, ਈਸਾ ਨਾਲ ਸੰਬੰਧਿਤ ਮੈਂ ਕਈ ਸੱਜਣਾਂ ਨੂੰ ਪੁੱਛਿਆ ਵੀ ਇਹਦੇ ਅਰਥ ਕੀ ਨੇ, ਪਰ ਇੱਕੋ ਗੱਲ ਉੱਤਰ ਮਿਲਦਾ ਨਹੀਂ, ਇਹ ਜੀ ਇੱਕ ਉਹਨਾਂ ਦੀ ਰਸਮ ਹੈ। ਮੈਂ ਕਹਿੰਦਾ ਨਹੀਂ, ਜੇ ਇਹਦੇ ਅੰਤਰੀਵ ਅਰਥ ਸਮਝਣ ਕਿਤੇ, ਅਸਲ ਵਿੱਚ ਇਹ ਉਹ ਰੁੱਖ ਹੈ ਜਿਹੜਾ 12 ਮਹੀਨੇ ਹਰਿਆਵਲ ਕਹਿਣ ਲੈ ਕੇ ਬਿਠਾ ਹੈ। ਈਸਾ ਜੀ ਕਿਤੇ ਇਹ ਤੇ ਨਹੀਂ ਸਨ ਕਹਿ ਰਹੇ ਕਿ ਜਿਤਨੀ ਮਰਜ਼ੀ ਝੱਖੜ ਹਨੇਰੀ ਚੱਲੇ, ਜਿਤਨੀ ਮਰਜ਼ੀ ਬਰ ਪਏ, ਪਰ ਤੇਰੇ ਤੇ ਸੋਕਾ ਕਦੀ ਨਾ ਆਵੇ। ਇਸ ਰੁੱਖ ਨੂੰ ਤੈਨੂੰ ਪ੍ਰਤੀਕ ਵਜੋਂ ਮੈਂ ਦੇਣਾ ਪਿਆ, ਕਿਉਂਕਿ ਇਸ ਰੁੱਖ ਦਾ ਖੇੜਾ ਇਹਦੀ ਹਰਿਆਵਲ ਕਦੀ ਜਾਂਦੀ। ਰੁੱਖ ਜਿਹੜਾ ਸਦੀਵ ਕਾਲ ਲਈ ਟਿਕ ਗਿਆ ਹੈ, ਰੁੱਖ ਵਿੱਚ ਫਿਰ ਹੋਰ ਕੁਝ ਗੁਣ ਨੇ, ਉਹ ਸਰਦੀ ਨੂੰ ਗਰਮੀ ਨੂੰ ਸਭ ਕੁਝ ਸਹਿ ਗਿਆ, ਪਰ ਪਿਆਰਿਓ ਜਿਹੜਾ ਦਰਵੇਸ਼ ਹੈ ਉਹ ਰੁੱਖ ਦੀ ਤਰ੍ਹਾਂ ਗੁਰੂ ਦੇ ਦਰ ਤੇ ਡਿੱਗਿਆ ਹੈ। ਜਦੋਂ ਡਿੱਗਾ ਫਿਰ ਕਹਿੰਦੇ ਨੇ ਉਹਦੇ ਚਿਹਰੇ ਤੇ ਲਾਲੀ ਆਏ, ਉਹਦੇ ਚਿਹਰੇ ਤੇ ਖੇੜਾ ਆਇਆ। ਇੱਥੇ ਬਚਨ ਨੇ ਕਿ ਦਰ ਸੇਵਾ ਉਮਤ ਖੜੀ, ਦਰ ਸੇਵਾ ਉਮਤ ਖੜੀ, ਮਸਕਲਾ ਹੋਏ ਜੰਗਾਲੀ, ਦਰ ਦਰਵੇਸ਼ ਖਸਮ ਦੈ ਨਾਏ ਸੱਚੇ ਬਾਣੀ ਲਾਲੀ। ਸੱਚਾ ਬਾਣੀ ਲਾਲੀ, ਬਾਣੀ ਦਾ ਅਰਥ ਬਨਾਵਟ ਵੀ ਹੈ ਕਿ ਉਹ ਜਦੋਂ ਸੱਚੇ ਨਾਮ ਨਾਲ ਜੁੜੇ ਉਹਨਾਂ ਦੇ ਚਿਹਰਿਆਂ ਦੀ ਬਨਾਵਟ ਵਿੱਚੋਂ ਲਾਲੀ ਨਿਕਲਣ ਲੱਗ ਪਈ, ਉਹਨਾਂ ਦੇ ਚਿਹਰੇ ਲਾਲੀ ਭਾਹ ਮਾਰਨ ਲੱਗੇ। ਮੈਂ ਦੋ ਸਿੱਖਾਂ ਦਾ ਜ਼ਿਕਰ ਕਰਨਾ ਸਿਰਫ ਗੁਰੂ ਅੰਗਦ ਸਾਹਿਬ ਦੇ ਵੇਲੇ ਦਾ, ਜਿਹੜੇ ਖਲੋਤੇ ਦਰਵੇਸ਼ ਦੀ ਤਰ੍ਹਾਂ ਜਦੋਂ ਗੁਰੂ ਕੀ ਕਿਰਪਾ ਮਿਲੀ ਤੇ ਉਹਨਾਂ ਦੇ ਜੀਵਨ ਨੇ ਕਈਆਂ ਦੇ ਜੀਵਨ ਨੂੰ ਪਲਟ ਦਿੱਤਾ। ਉਹ ਦੋ ਸਿੱਖਾਂ ਦਾ ਜ਼ਿਕਰ ਭਾਈ ਗੁਰਦਾਸ ਨੇ ਕੀਤਾ। ਇੱਕ ਖੱਤਰੀ ਸਿੱਖ ਹੈ ਭਾਈ ਪਾਰੋ ਜੁਲਕਾ, ਦੂਜਾ ਬ੍ਰਾਹਮਣ ਭਾਈ ਜੋਤ। ਇਹ ਸ਼ਬਦ ਹੈ ਪਾਰੋ ਜੁਲਕਾ ਪਰਮਹੰਸ ਪੂਰੇ ਸਤਿਗੁਰ ਦੈ ਕਿਰਪਾ ਧਾਰੀ, ਤੇ ਦੂਸਰਾ ਵਚਨ ਆਉਂਦਾ ਹੈ ਜੋਤ ਰਸਈਆ ਦੇਵਤਾ ਗੁਰ ਸੇਵਾ ਕਰ ਦੁੱਤਰ ਧਾਰੀ, ਸਤਿਗੁਰ ਪੂਰੇ ਪੈ ਸਵਾਰੀ। ਹੁਣ ਜਿਹੜਾ ਜੋਤ ਰਸੋਈਆ ਗੁਰੂ ਦਰ ਤੇ ਆਇਆ, ਦੇਖੋ ਸਿੱਖ ਦਾ ਜੰਗਾਲ ਗੁਰੂ ਅੰਗਦ ਸਾਹਿਬ ਕਿਵੇਂ ਲਾਂਦੇ। ਤਾਂ ਮੈਂ ਕੱਲ ਵੀ ਅਰਜ਼ ਕੀਤੀ ਸੀ ਇਤਿਹਾਸ ਦੇ ਨੁਕਤੇ ਵਾਚਵੇਂ ਪੈਣਗੇ, ਜੇ ਇਕੱਲਾ ਕਹਿ ਦਿੱਤਾ ਉੱਥੇ ਮੈਲ ਲੈਂਦੀ ਸੀ, ਅਗਲਾ ਕਹਿ ਗਿਆ ਕਿਹਦੀ ਲਈ। ਇਹ ਸੀ ਬ੍ਰਾਹਮਣਾ ਦਾ ਮੁੰਡਾ, ਖਡੂਰ ਸਾਹਿਬ ਦੀ ਧਰਤੀ ਤੇ ਆ ਗਿਆ, ਦੇਖਿਆ ਧੰਨ ਗੁਰੂ ਅੰਗਦ ਸਾਹਿਬ ਦੇ ਦਰਬਾਰ ਵੀ ਜਦੋਂ ਸਵੇਰੇ ਕੀਰਤਨ ਹੋਇਆ ਨਾ, ਤੇ ਇਹਦੇ ਅੰਦਰ ਨੂੰ ਟਿਕਾ ਜਿਹਾ ਮਿਲ ਗਿਆ। ਪਰ ਮਨ ਵਿੱਚ ਆਇਆ ਜਿਹੜੇ ਕੋਲ ਬੈਠੇ ਨੇ ਤਾਂ ਨੀਵੀ ਜਾਤ ਵਾਲੇ, ਮੈਂ ਬ੍ਰਾਹਮਣ ਤੇ ਬ੍ਰਾਹਮਣਾਂ ਵਿੱਚੋਂ ਵੀ ਮੇਰੀ ਕੁੱਲ ਉੱਚੀ,
ਦੂਜੇ ਦਿਨ ਫਿਰ ਕੀਰਤਨ ਸੁਣਿਆ, ਮਨ ਨੂੰ ਪਤਾ ਲੱਗਾ ਮਨਾ ਛੱਡਦੇ ਖੌਮੇ ਤੇ ਕਿਹੜੀ ਖੌਮੇ ਵੀ ਪੰਡ ਚੋਕੇ ਸੰਗਤ ਵਿੱਚ ਬੈਠਾ ਮੇਰੀ ਜਾਤ ਬੜੀ ਉੱਚੀ ਤੇ ਸਿੱਖਾਂ ਨੂੰ ਵੀ ਇਹ ਲੱਗੀ ਹੈ ਘੁਣ ਦੀ ਤਰ੍ਹਾਂ ਤੇ ਕਰੇਗੀ ਤਬਾਹੀ। ਇਹ ਚੀਜ਼ ਚੇਤੇ ਰੱਖੀ, ਅਸੀਂ ਧੜੇ ਵਿੱਚ ਅਸੀਂ ਜਾਤ ਵਿੱਚ ਸਾਡੀ ਬਰਾਦਰੀ ਜੀ ਸਾਡਾ ਫਲਾਣਾ ਜੀ। ਮੈਂ ਕਹਿੰਦਾ ਬਾਬੇ ਨਾਨਕ ਦੇ ਸਾਹਮਣੇ ਕਰਤਾਰਪੁਰ ਲੀਲਾ ਲੈਂਦੇ ਰਹੇ ਸਾਰੇ ਲੋਕ, ਦੋ ਪੁੱਤਰ ਕਹਿ ਲੱਗਾ ਇੱਕ ਪਾਸੇ ਕਰੋ ਮੇਰਾ ਪੁੱਤਰ ਲੈਣਾ ਹੈ। ਸਿੱਖੀ ਨੂੰ ਕਮਾਨ ਤੁਰਿਆ ਹੈ। ਹੁਣ ਉੱਥੇ ਸੰਗਤ ਨੂੰ ਦੇਖਿਆ ਜੋਧ, ਭਾਈ ਜੋਧ ਦੇ ਮਨ ਵਿੱਚ ਆਇਆ ਇੱਕ ਜੋਧ ਖਹਿਰਾ ਜੱਟ ਸੀ, ਇੱਕ ਜੋਧ ਭਾਈ ਬ੍ਰਾਹਮਣ ਸੀ। ਇਹ ਜਿਹੜਾ ਖਹਿਰਾ ਜੱਟ ਸੀ ਇਹ ਗੁਰੂ ਨਾਨਕ ਸਾਹਿਬ ਤੋਂ ਕਰਤਾਰਪੁਰ ਜਿਹਨੇ ਪਹਿਲੀ ਪੌੜੀ ਪੜੀ ਜਿੱਤ ਸੇਵਿਆ ਸੁੱਖ ਪਾਈ ਹੈ, ਇਹ ਖਡੂਰ ਸਾਹਿਬ ਦਾ ਰਹਿਣ ਵਾਲਾ ਸੀ। ਭਾਈ ਜੋਧ ਬ੍ਰਾਹਮਣ ਜਿਹੜੇ ਨੇ ਇਹ ਗੁਰੂ ਅੰਗਦ ਸਾਹਿਬ ਜੀ ਦੀ ਸ਼ਰਨ ਵਿੱਚ ਆਏ ਤੇ ਕਦੀ ਵੀ ਅਸੀਂ ਇੱਕ ਨੁਕਤੇ ਨੂੰ ਲੈ ਕੇ ਨਾ ਰੌਲਾ ਪਾਉਣ ਲੱਗ ਪਈਏ। ਅੱਜ ਵੀ ਕਿਹਨੇ ਬ੍ਰਾਹਮਣ ਆ ਪੰਡਿਤ ਆ, ਮੈਂ ਕਹਿੰਦਾ ਨਹੀਂ, ਕਦੀ ਸਾਰਿਆਂ ਨੂੰ ਇੱਕ ਰਸਤੇ ਨਾਲ ਨਾ ਬੰਨੋ। ਭਾਈ ਮਤੀ ਦਾਸ ਕੌਣ ਸੀ? ਛਿੱਬਰ ਸੀ, ਸਿਰ ਤੇ ਆਰਾ ਰੱਖਿਆ, ਦੋ ਚੀਰ ਹੋ ਗਿਆ। ਕੀ ਉਸ ਬ੍ਰਾਹਮਣ ਨੂੰ ਆਪਾਂ ਕਹਾਂਗੇ ਉਹ ਕੁਖਰਮੀ ਸੀ ਜਾਂ ਕੁਛ ਸੀ? ਨਹੀਂ, ਸਿੱਖੀ ਅਸਲ ਵਿੱਚ ਇੱਕ ਫਿਰਕੇ ਦਾ ਨਾਮ ਨਹੀਂ। ਬੇਨਤੀ ਮੇਰੀ ਸੁਣਿਓ, ਸਿੱਖੀ ਤਾਂ ਜਿਸ ਧਰਮ ਨਾਲ ਸੰਬੰਧਿਤ ਮਰਜ਼ੀ ਕੋਈ ਬੰਦਾ ਹੋਵੇ ਆਏ ਤੇ ਉਹ ਪ੍ਰਵੇਸ਼ ਕਰਾਉਂਦੀ ਹੈ, ਪਰ ਸ਼ਰਤ ਇੱਥੇ ਆਉਣ ਤੋਂ ਬਾਅਦ ਇਹਦੇ ਅਸੂਲਾਂ ਨੂੰ ਧਾਰਨ ਕਰ ਲਵੇ, ਇਹਦੇ ਅਸੂਲਾਂ ਨੂੰ ਕਮਾ ਲਵੇ। ਹੁਣ ਸਿੱਖ ਦੇ ਘਰ ਜੰਮ ਕੇ ਥੋੜਾ ਸਿੱਖ ਬਣਦਾ। ਹੁਣ ਜੇ ਕਹੀਏ ਜੀ ਮੈਂ ਸਿੱਖ ਘਰ ਜੰਮਿਆ ਮੈਂ ਸਿੱਖ ਹੋ ਗਿਆ, ਨਹੀਂ, ਸਿੱਖ ਬਣਦਾ ਹੀ ਉਦੋਂ ਜਦੋਂ ਇਹਦਾ ਜਨਮ ਸ਼ਬਦ ਵਿੱਚੋਂ ਹੁੰਦਾ, ਜਦੋਂ ਹੁਕਮ ਵਿੱਚੋਂ ਹੁੰਦਾ। ਭਾਈ ਜੋਧ ਨੇ ਦੇਖਿਆ ਵੀ ਬ੍ਰਾਹਮਣ ਇੱਥੇ ਲੋਕ ਹੋਰ ਬੜੇ ਬੈਠੇ ਨੇ, ਮਨ ਨੇ ਕਿਹਾ ਛੱਡ ਖੌਮੇ, ਮਾਤਾ ਖੀਵੀ ਕੋਲ ਲੰਗਰ ਵੀ ਚਲੇ ਗਏ। ਦੋ ਸਿੱਖ ਲੰਗਰ ਵਿੱਚ ਹਰ ਵੇਲੇ ਮਾਂ ਦੇ ਨਾਲ ਰਹਿੰਦੇ ਸਨ। ਅੱਗੇ ਅਗਲੀ ਧੁੱਪ ਵੀ ਆਉਣੀ, ਤੁਸੀਂ ਅੱਜ ਧੁੱਪ ਸਮਝਿਓ ਕਿ ਮਾਂ ਖੀਵੀ ਠੰਡ ਪਈ ਦਿੰਦੀ ਹੈ। ਇੱਕ ਭਾਈ ਕੇਦਾਰੂ ਤੇ ਦੂਜਾ ਭਾਈ ਜੋਧ ਰਸੋਈਆ ਬ੍ਰਾਹਮਣ ਦੋਵੇਂ ਲੰਗਰ ਵਿੱਚ ਰਹਿੰਦੇ ਹੁੰਦੇ ਸਨ, ਮਾਤਾ ਖੀਵੀ ਦੇ ਕੋਲ ਰਹਿਣਾ। ਇਹਨੇ ਸੇਵਾ ਸ਼ੁਰੂ ਕਰ ਦਿੱਤੀ ਜੀ ਭਾਈ ਜੋਧ ਨੇ। ਜਿੱਥੇ ਆਮ ਲੋਕ ਪੰਗਤ ਵਿੱਚ ਲੰਗਰ ਛਕਦੇ ਸਨ, ਲੰਗਰ ਨਾ ਛਕੇ, ਪੰਗਤ ਵਿੱਚ ਨਹੀਂ ਸੀ ਬਹਿੰਦਾ। ਕੀ ਕਰਦਾ ਸੀ? ਲੰਗਰ ਵਰਤਾਉਣ ਤੋਂ ਬਾਅਦ ਜਿਹੜੀਆਂ ਪੱਤਲਾਂ ਸਨ ਨਾ, ਉਹਨਾਂ ਨੂੰ ਕੁਝ ਪੱਤਲਾਂ ਨੂੰ ਚੁੱਕ ਕੇ ਉੱਚੀ ਥਾਂ ਤੇ ਇੱਕ ਪਾਸੇ ਰੱਖ ਦੇਣਾ। ਜਦੋਂ ਸਾਰਿਆਂ ਲੰਗਰ ਛੱਕ ਕੇ ਚਲੇ ਜਾਣਾ ਤੇ ਅੰਦਰ ਬਹਿ ਕੇ ਨਾ ਉਹਨਾਂ ਪੱਤਲਾਂ ਵਿੱਚੋਂ ਚਿਣਕੇ ਚੁਣਨੇ, ਕਹਿਣਾ ਤੇਰੇ ਅੰਦਰ ਜਾਤ ਦੀ ਜੂਠ ਹੈ ਤੇ ਜੂਠ ਨੂੰ ਜੂਠ ਹੀ ਮਿਲਣੀ ਚਾਹੀਦੀ, ਇਹ ਜੂਠ ਤੇਰੀ ਖੌਮੇ ਨੂੰ ਤੋੜੇਗੀ। ਗੁਰਮੁਖੋਂ ਮੈਂ ਐਵੇਂ ਨੀ ਕਹਿ ਰਿਹਾ ਕਿ ਉੱਥੇ ਜਗਾਲ ਉਤਰੇ ਨੇ ਖਡੂਰ ਸਾਹਿਬ, ਉੱਥੇ ਖਾਈ ਜਾਣੇ ਪੱਤਲਾਂ ਵਿੱਚੋਂ। ਤੇ ਇੱਕ ਦਿਨ ਮਾਂ ਖੀਵੀ ਨੇ ਦੇਖਿਆ ਜਦੋਂ ਲੰਗਰ ਵਿੱਚ ਆਏ ਕਿ ਜੋਧ ਬੈਠਾ ਨਾਲੇ ਰੋਈ ਜਾਂਦਾ, ਕਹਿੰਦਾ ਤੇਰੀ ਅਜੇ ਵੀ ਮੈਲ ਨੀ ਉਤਰੀ, ਤੂੰ ਕੀ ਕਰਨਾ ਤੇ ਲੰਗਰ ਵਿੱਚ ਨਾਲੇ ਪੱਤਲਾਂ ਵਿੱਚੋਂ ਛਕੀ ਜਾਂਦਾ। ਮਾਤਾ ਖੀਵੀ ਜੀ ਨੇ ਦੇਖਿਆ ਤੇ ਸਿਰ ਤੇ ਹੱਥ ਰੱਖ ਕੇ ਕਿਹਾ ਜੋਧ ਇਹ ਕੀ ਕਰਨਾ ਹੈ? ਚਰਨ ਪਕੜ ਕੇ ਕਹਿੰਦਾ ਮਾਂ ਕਈ ਜਨਮਾਂ ਦਾ ਜੰਗਾਲ ਉਤਰਦਾ ਨਹੀਂ ਪਿਆ, ਜੂਠ ਨੀ ਉਤਰਦੀ ਪਈ। ਬਾਬਾ ਬੁੱਢਾ ਸਾਹਿਬ ਨੂੰ ਕਿਹਾ ਉਹਨਾਂ ਨੂੰ ਸਮਝਾਓ। ਭਾਈ ਜੋਧ ਕਹਿੰਦਾ ਨਹੀਂ, ਮੈਨੂੰ ਰਹਿਣ ਦਿਓ, ਮੇਰੇ ਅੰਦਰ ਨੂੰ ਚਾਹੀਦਾ ਹੀ ਇਹ ਹੈ। ਅੱਜ ਮਾਤਾ ਖੀਵੀ ਜੀ ਗੁਰੂ ਅੰਗਦ ਸਾਹਿਬ ਕੋਲ ਗਏ। ਮਾਂ ਆਖ ਹੈ ਕਿ ਪੁੱਤਰ ਦੀ ਗੱਲ ਮਾਂ ਹੀ ਬਾਪ ਕੋਲ ਕਰਦੀ ਹੈ। ਮਾਤਾ ਖੀਵੀ ਜੀ ਗੁਰੂ ਅੰਗਦ ਸਾਹਿਬ ਕੋਲ ਗਏ ਸੱਚੇ ਪਾਤਸ਼ਾਹ। ਭਾਈ ਜੋਧ ਰੋਜ਼ ਲੰਗਰ ਦੀ ਸੇਵਾ ਕਰਦਾ, ਦਿਨ ਰਾਤ ਲੰਗਰ ਵਿੱਚ ਰਹਿੰਦਾ, ਪਰ ਪੰਗਤ ਵਿੱਚ ਪ੍ਰਸ਼ਾਦਾ ਨਹੀਂ ਛਕਦਾ। ਹਜ਼ੂਰ ਨੇ ਕਿਹਾ ਕਿਉਂ? ਕਹਿੰਦੇ ਨੇ ਪੱਤਲਾਂ ਵਿੱਚੋਂ ਜੋ ਬਚਦਾ ਉਹ ਛਕ ਲੈਂਦਾ ਹੈ। ਸਤਿਗੁਰੂ ਆਪ ਚੱਲ ਕੇ ਭਾਈ ਜੋਧ ਦੇ ਆਸਣ ਤੇ ਗਏ। ਗੁਰਮੁਖੋ ਦੇਖੋ ਗੁਰੂ ਜੰਗਾਲ ਲਾਉਂਦਾ ਜਦੋਂ, ਕਹਿਣ ਲੱਗੇ ਭਾਈ ਜੋਧ ਪ੍ਰਸ਼ਾਦਾ ਕਿੱਥੋਂ ਛਕ ਗਏ? ਚੁੱਪ ਕਰ ਗਏ। ਫਿਰ ਆਵਾਜ਼ ਦਿੱਤੀ, ਭਾਈ ਜੋਧ ਲੰਗਰ ਕਿੱਥੋਂ ਛਕ ਦੇਖੋ? ਚਰਨ ਪਕੜ ਕੇ ਕਹਿਣ ਲੱਗਾ ਦਾਤਿਆ ਤੁਸੀਂ ਜਾਣਦੇ ਹੋ ਮੈਂ ਇਹਨਾਂ ਨਿਕੰਮਾ ਤੇ ਜੂਠਾ ਵਾਂ, ਮੈਂ ਤੇਰੀ ਪੰਗਤ ਵਿੱਚ ਬੈਠਣ ਦੇ ਲਾਇਕ ਨਹੀਂ। ਤੇਰੀ ਪੰਗਤ ਵਿੱਚ ਨਿਰਮਲ ਬਹਿੰਦੇ ਨੇ, ਮੈਂ ਨਹਿਰਾਂ ਵਿੱਚ ਬਹਿਨਾ ਤੇ ਮਨ ਵਿੱਚ ਚਿਤਵਨਾ, ਮੈਂ ਬ੍ਰਾਹਮਣ। ਹਜ਼ੂਰ ਕਹਿਣ ਲੱਗੇ ਛਕਣਾ ਕਿੱਥੋਂ ਨੇ? ਦੇਖਿਆ ਤੇ ਆਸਣ ਕੋਲ ਦੋ ਪੱਤਲਾਂ ਪਈਆਂ। ਸੱਚੇ ਪਾਤਸ਼ਾਹ ਜੀ ਨੇ ਸਿਰ ਤੇ ਹੱਥ ਰੱਖਿਆ, ਕਹਿਣ ਲੱਗੇ ਜੋ ਅੰਦਰ ਦੀ ਜੂਠ ਉਤਰ ਗਈ, ਅੰਦਰ ਦੀ ਮੈਲ ਉਤਰ ਗਈ, ਅੱਜ ਤੋਂ ਬਾਅਦ ਤੂੰ ਇਹ ਲੰਗਰ ਪੰਗਤ ਵਿੱਚ ਬੈਠ ਕੇ ਛਕਣਾ। ਤੇ ਕਈ ਮਹੀਨਿਆਂ ਤੋਂ ਬਾਅਦ ਸਤਿਗੁਰੂ ਨੇ ਲੰਗਰ ਮੰਗਾਇਆ
ਤੇ ਭਾਈ ਜੋਧ ਦੇ ਮੁੱਖ ਵਿੱਚ ਆਪਣੇ ਹੱਥ ਨਾਲ ਗੁਰਕੀ ਪਾਈ, ਸਿਰ ਤੇ ਰੱਖਿਆ ਹੱਥ, ਅੰਦਰ ਦੇ ਕਪਾਟ ਖੁੱਲੇ। ਕਹਿਣ ਲੱਗੇ ਹੁਣ ਅੰਦਰ ਜਾਤ ਪਾਤ ਦੀ ਊਚ ਨੀਚ ਦੀ ਝੂਠ ਨਹੀਂ, ਹੁਣ ਤੇਰੇ ਅੰਦਰ ਗੁਰੂ ਨਾਨਕ ਤੇ ਗਏ ਨੇ ਤੇ ਗੁਰੂ ਨਾਨਕ ਨੂੰ ਸੱਚਾ ਭੋਜਨ ਭੇਜ ਕਰਿਆ ਕਰ। ਪਿਆਰਿਓ, ਭਾਈ ਜੋਧ ਮਸ਼ਕਲਾ ਹੋਏ ਜੰਗਾਲੀ, ਹੁਣ ਦੇਖੋ ਉੱਥੇ ਜੰਗਾਲ ਉਤਰਦੇ ਪਏ ਨੇ। ਭਾਈ ਜੋਧ ਜਦੋਂ ਅੱਜ ਪੰਗਤ ਵਿੱਚ ਬੈਠ ਕੇ ਲੰਗਰ ਛਕਿਆ, ਕਿਸੇ ਟੀਚਰ ਕੀਤੀ, ਅੱਜ ਕਿਉਂ ਨੀ ਛਕਦਾ ਪਤਲਾ? ਕਹਿਣ ਲੱਗੇ ਜੂਠੇ ਥਾਂ ਤੇ ਛਕਦੇ ਸਾਂ, ਹੁਣ ਗੁਰੂ ਨੇ ਅੰਦਰ ਸੁੱਚਾ ਕਰ ਦਿੱਤਾ, ਅੰਦਰ ਦੇ ਚੌਂਕੇ ਵਿੱਚ ਗੁਰੂ ਨੂੰ ਭੋਜਨ ਵੀ ਸੱਚਾ ਦੇਣ ਲੱਗਾ, ਅੰਦਰ ਗੁਰੂ ਵਰਦਾ। ਜਦੋਂ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਸਾਹਮਣੇ ਘਟਨਾ ਆਈ, ਉਹਨਾਂ ਨੇ ਫਿਰ ਇੱਕ ਤੁਕ ਪੂਰੀ ਲਿਖੀ। ਕਹਿਣ ਲੱਗੇ ਕਿ ਜੋਧ ਰਸੋਈਆ ਦੇਵਤਾ ਗੁਰ ਸੇਵਾ ਕਰ ਗੁੱਤਰਤਾ ਹੈ। ਦੇਵਤਾ ਬਣ ਗਿਆ ਭਾਈ ਜੋਧ, ਉਹਨੇ ਸੇਵਾ ਕਰਕੇ ਭਗਜਨ ਨੂੰ ਤਰ ਲਿਆ। ਹੁਣ ਦੂਸਰਾ ਸਿੱਖ ਹੈ, ਅੱਜ ਗੁਰੂ ਅੰਗਦ ਸਾਹਿਬ ਮਲ ਅਖਾੜੇ ਵਿੱਚ ਗਏ ਨੇ ਤੇ ਉੱਥੇ ਅਖਾੜੇ ਵਿੱਚ ਪਹਿਲਵਾਨ ਕੁਸ਼ਤੀ ਖਲਾਉਂਦੇ ਨੇ, ਹਜ਼ੂਰ ਦੇਖਦੇ ਨੇ। ਜਦੋਂ ਬੱਚੇ ਆਏ ਉਹ ਵੀ ਖੇਡ ਕੇ ਚਲੇ ਗਏ। ਗੁਰੂ ਸਾਹਿਬ ਉੱਥੇ ਬੈਠ ਗਏ, ਨੇਤਰ ਬੰਦ ਨੇ। ਇੱਕ ਬਚਨ ਇੱਕ ਬੰਦੇ ਨੇ, ਇੱਕ ਮਨੁੱਖ ਨੇ ਆ ਕੇ ਮੱਥਾ ਟੇਕਿਆ ਹਜ਼ੂਰ ਦੇ ਨੇਤਰ ਖੱਲੇ, ਪੁੱਛਦੇ ਨੇ ਪੁਰਖਾ ਪਾਰੂ ਹੈ? ਸੋਚੋ ਦਿਆ ਜੀ, ਪਾਰੂ ਹੈ? ਕਹਿਣ ਲੱਗਾ ਸੱਚੇ ਪਾਤਸ਼ਾਹ ਪਾਰੋਂ ਆਇਆ। ਪਾਰੋਂ ਦਰ ਬਿਆਸ ਤੋਂ ਪਾਰਲੇ ਪਾਸੇ, ਤੁਸੀਂ ਖਡੂਰ ਜਾ ਕੇ ਇੱਥੇ ਆਪਣੀ ਸੁਰਤ ਨੂੰ ਖਡੂਰ ਲਿਜਾਓ, ਤੁਸੀਂ ਗੁਰੂ ਅੰਗਦ ਸਾਹਿਬ ਦੇ ਸਾਹਮਣੇ ਬੈਠੇ ਹੋ। ਕਹਿਣ ਲੱਗੇ ਪਾਰੋਂ ਹੈ? ਸੱਚੇ ਪਾਤਸ਼ਾਹ ਪਾਰੋਂ ਆਇਆ। ਕਹਿਣ ਲੱਗੇ ਪਾਰ ਵਾਲਿਆਂ ਨੂੰ ਉਰਾਰ ਦੀ ਕੀ ਲੋੜ ਪੈ ਗਈ? ਹੱਸ ਕੇ ਕਹਿਣ ਲੱਗੇ ਪਾਰ ਵਾਲਿਆਂ ਨੂੰ ਉਰਾਰ ਦੀ ਕੀ ਲੋੜ ਪੈ ਗਈ? ਕਹਿਣ ਲੱਗੇ ਹੁਣ ਪਾਰ ਨੀ ਹੋਇਆ ਜਾਂਦਾ, ਤੇਰੇ ਚਰਨਾਂ ਚ ਆਇਆ ਭੁਰਜਲ ਤੋਂ ਪਾਰ ਕਰ ਗਏ। ਹਜ਼ੂਰ ਨੇ ਕਿਹਾ ਪਿੰਡ ਕਿਹੜਾ? ਕਹਿੰਦਾ ਦੱਲਾ। ਜੁਲਕਾ ਵਾਂ, ਜੁਲਕਾ ਖੱਤਰੀ ਖਾਂ, ਪਾਰੋ ਮੇਰਾ ਨਾਮ ਖੈ। ਹਜ਼ੂਰ ਕਹਿਣ ਲੱਗੇ ਦੱਸੋ ਪਾਰ ਵਾਲਿਓ ਕਿਵੇਂ ਉਰਾਰ ਆਏ? ਕਹਿਣ ਲੱਗੇ ਮੈਨੂੰ ਦੱਸੋ ਪਰਮਹੰਸ ਕੌਣ ਦਾ ਹੈ? ਦੇਖੋ ਕਿਵੇਂ ਜੰਗਾਲ ਲਹਿੰਦਾ ਪਿਆ ਸੀ ਉੱਥੇ। ਅੱਜ ਵੀ ਗੁਰੂ ਅੱਗੇ ਅਰਦਾਸ ਕਰੀਏ, ਦਾਤਾ ਸਾਡੀ ਉਮਰ ਦੇ ਘਟਣ ਨਾਲ ਸਾਡੀ ਰੁਖਾਨੀਅਤ ਦੀ ਜ਼ਿੰਦਗੀ ਵਧਾ। ਉਮਰ ਘਟੇ ਤੇ ਅੰਦਰ ਰੁਖਾਨੀਅਤ ਵਧੀ ਹੈ। ਹਜ਼ੂਰ ਦੇ ਦਰ ਤੇ ਆ ਕੇ ਭਾਈ ਪਾਰੂ ਬੈਠੇ, ਪਰਮਹੰਸ ਕੌਣ ਦੇਣੇ? ਸੱਚੇ ਪਾਤਸ਼ਾਹ ਕਹਿਣ ਲੱਗੇ ਇੱਕ ਹੁੰਦੇ ਨੇ ਹੰਸ, ਦੁੱਧ ਪਾਣੀ ਨਖੇੜਦੇ ਨੇ, ਪਾਣੀ ਤੇ ਤਰਦੇ ਨੇ, ਮੋਤੀ ਚੁਣਦੇ ਨੇ, ਹੰਸ ਨੇ, ਪਰਮਹੰਸ ਕੌਣ ਦੇ ਨੇ? ਸੱਚੇ ਪਾਤਸ਼ਾਹ ਕਹਿਣ ਲੱਗੇ ਗੁਰੂ ਨਾਨਕ ਸਾਹਿਬ ਦੇ ਘਰ ਪਰਮਹੰਸ ਉਹ ਨੇ ਜਿਹੜੇ ਸ਼ਬਦ ਦੇ ਮੋਤੀ ਚੁਣਦੇ, ਜਿਹੜੇ ਭਵ ਸਾਗਰ ਨੂੰ ਤਰ ਸਕਦੇ ਨੇ। ਬਾਬੇ ਨਾਨਕ ਦੇ ਘਰ ਵਿੱਚ ਪਰਮਹੰਸ ਉਹ ਨੇ ਕਿ ਜਿਹੜੇ ਜਿਉਂਦੇ ਜੀ ਦੇਹ ਵਿੱਚ ਰਹਿ ਕੇ ਦੇਹ ਤੋਂ ਉੱਪਰ ਉੱਠ ਜਾਂਦੇ। ਚੁੱਪ ਕਰ ਗਿਆ। ਕਹਿਣ ਲੱਗਾ ਚੰਗਾ ਫਿਰ ਮੈਂ ਚਾਹਨਾ। ਹਜ਼ੂਰ ਨੇ ਕਿਹਾ ਤੂੰ ਕਿਉਂ ਪੁੱਛਿਆ? ਕਹਿੰਦਾ ਪੁੱਛ ਲਿਆ ਪਰ ਇਹ ਕਿੱਥੇ ਮਿਲਣੀ ਹੈ ਦਾਤ? ਫਿਰ ਤੇ ਹੱਥ ਰੱਖ ਕੇ ਕਿਹਾ ਪਾਰੋ ਬੜੀਆਂ ਬਖਸ਼ਾਂ ਮਿਲੀਆਂ ਨੇ। ਜਦੋਂ ਸਿਰ ਤੇ ਹੱਥ ਰੱਖਿਆ ਤੇ ਨਾਲ ਕਿਹਾ ਬੋਲ ਵਾਹਿਗੁਰੂ। ਪਿਆਰਿਓ, ਵਾਹਿਗੁਰੂ ਸ਼ਬਦ ਕਿਹਾ, ਪਾਰੋ ਦਾ ਰੋਮ ਰੋਮ ਖਿੜ ਗਿਆ, ਮੱਥਾ ਟੇਕਿਆ ਤੇ ਕਹਿਣ ਲੱਗੇ ਚੱਲਣਾ ਹੈ? ਕਹਿੰਦਾ ਸਤਿਗੁਰੂ ਚੱਲਣਾ ਵਾ। ਤੁਰਦਿਆਂ ਕਹਿਣ ਲੱਗੇ ਇੱਕ ਦਿਨ ਪਹੁੰਚੇਗਾ ਪਰਮਹੰਸ ਤੇ। ਤੁਰਿਆ ਘੋੜੀ ਤੇ ਚੜਿਆ, ਪਿੱਛੋਂ ਆਵਾਜ਼ ਮਾਰੀ ਪਾਰੋ। ਪਿਛਾ ਵੇਖਿਆ, ਕਹਿਣ ਲੱਗੇ ਮਿਲਦਾ ਵੀ ਗੋਲਡਵਾਲ ਵਾਲੇ। ਦੇਖੋ ਸ਼ਬਦ ਸਨ, ਅਜੇ ਗੱਡੀ ਨੀ ਦਿੱਤੀ। ਪਾਰੋ ਚੱਲਿਆ ਮਿਲਦਾਰੀ ਗੋਇੰਦਵਾਲ ਵਾਲੇ ਨੂੰ, ਤੀਜੀ ਵਾਰੀ ਫਿਰ ਕਿਆ ਮਿਲੀ ਗੋਇੰਦਵਾਲ ਵਾਲੇ ਨੂੰ, ਪਰਮਹੰਸ ਤੈਨੂੰ ਬਣਾਏਗਾ। ਪਿਆਰੇ ਗੁਰੂ ਅਮਰਦਾਸ ਗੱਦੀ ਤੇ ਬੈਠ ਗਏ ਨੇ। ਭਾਈ ਪਾਰੋ ਡੱਲੇ ਪਿੰਡ ਤੋਂ ਰੋਜ਼ ਆਉਂਦਾ, ਅੰਮ੍ਰਿਤ ਵੇਲੇ ਬਾਣੀ ਪੜ੍ਹਦਾ, ਘੋੜੀ ਤੇ ਚੜ੍ਹ ਕੇ ਆਉਂਦਾ ਸੀ। ਤੇ ਇੱਥੋਂ ਤੱਕ ਮੈਂ ਇੱਕ ਦਿਨ ਇੱਕ ਸੱਜਣ ਦੇ ਬਚਨ ਪੜ੍ਹੇ ਕਿ ਡੱਲੇ ਵਿੱਚ ਗੁਰੂ ਅਮਰਦਾਸ ਜੀ ਦੇ ਵੇਲੇ 72 ਬ੍ਰਹਮ ਗਿਆਨੀ ਮਹਾਂਪੁਰਸ਼ ਗੱਲਾ ਗੁਰੂ ਕਾ ਗੱਲਾ ਕਹਿੰਦੇ ਸਨ। ਸੁਲਤਾਨਪੁਰ ਦੇ ਬਿਲਕੁਲ ਨਾਲ ਪਿੰਡ ਹੈ। ਜਦੋਂ ਭਾਈ ਪਾਰੋ ਅੰਮ੍ਰਿਤ ਵੇਲੇ ਬਾਣੀ ਪੜ੍ਹਦਾ ਆਉਂਦਾ ਸੀ, ਕਹਿੰਦੇ ਨੇ ਇਹਦੇ ਪਿੱਛੇ ਪੰਛੀ ਉੱਡਦੇ ਹੁੰਦੇ ਸਨ। ਇੱਕ ਫਕੀਰ ਦਾ ਮੈਂ ਜੀਵਨ ਪੜਿਆ, ਦਰਵੇਸ਼ ਦਾ, ਕਹਿੰਦੇ ਨੇ ਜਦੋਂ ਉਹਦਾ ਜਨਾਜ਼ਾ ਉੱਠਿਆ ਤੇ ਧੁੱਪ ਬੜੀ ਤੇ ਪੰਛੀਆਂ ਨੇ ਇਕੱਠੀਆਂ ਹੋ ਕੇ ਖੰਭਾਂ ਦੀ ਚਾਦਰ ਦੇ ਉੱਤੇ ਵਿਛਾ ਦਿੱਤੀ, ਕਿਉਂਕਿ ਰੱਬ ਦੀ ਬੰਦਗੀ ਕਰਨ ਵਾਲੇ ਦੇ ਸਾਹਮਣੇ ਸਾਰੀਆਂ ਤਾਕਤਾਂ ਝੁਕਦੀਆਂ ਨੇ, ਮੰਨੀਏ। ਪਿੱਛੇ ਭਾਈ ਪਾਰੋ ਦੇ ਪੰਛੀ ਉੱਡਦੇ ਸਨ ਜਦੋਂ ਬਾਣੀ ਪੜ੍ਹਦਾ ਸੀ। ਅੱਜ ਦਰਿਆ ਭਰਿਆ, ਸਾਹਮਣੇ ਜਲੰਧਰ ਦਾ ਸੂਬੇਦਾਰ ਬੈਠਾ, ਅੱਲਾ ਯਾਰ ਦਾ ਲਿਖਿਆ ਨਾਂ,
ਭਾਈ ਪਾਰੋ ਨੇ ਦੇਖਿਆ, ਉਹਨੇ ਹਰ ਚੜਿਆ, ਬਿਆਸ ਚੜਿਆ, ਇੱਕੋ ਦਮ ਘੋੜੀ ਛੱਡ ਦਿੱਤੀ, ਚੀਰ ਕੇ ਪਾਣੀ ਨੂੰ ਦੂਜੇ ਪਾਸੇ ਲੱਗ ਗਿਆ। ਬਾਬੇ ਅਮਰਦਾਸ ਦੀ ਸੇਵਾ ਕੀਤੀ, ਧੰਨ ਗੁਰੂ ਅਮਰਦਾਸ ਦੇ ਚਰਨਾਂ ਵਿੱਚ ਟਿਕੇ, ਪਰਤ ਕੇ ਫਿਰ ਚੀਰਿਆ ਦਰਿਆ ਨੂੰ ਤੇ ਪਾਰ ਆ ਗਿਆ। ਉਹ ਅੱਲਾ ਯਾਰ ਕਹਿੰਦਾ, ਰੋਕ ਤੂੰ ਕੌਣ ਹੈ? ਬਾਬੇ ਨਾਨਕ ਦਾ ਸਿੱਖ। ਕਹਿਣ ਲੱਗਾ, ਤੈਨੂੰ ਦਰਿਆ ਤੋਂ ਡਰ ਨਹੀਂ? ਕਹਿੰਦਾ, ਬਾਬਾ ਭੁਗਲ ਤਰਾਂਦਾ ਪਿਆ, ਦਰਿਆ ਕੀ ਕਰਾਂਗਾ। ਉਹਨੇ ਛੱਡਿਆ ਉਸੇ ਵੇਲੇ ਸਾਰਾ ਸਾਜੋ ਸਮਾਨ, ਮੈਨੂੰ ਲੈ ਜਾ। ਭਾਈ ਪਾਰੋ ਆਪਣੀ ਘੋੜੀ ਤੇ ਬਿਠਾ ਕੇ ਫਿਰ ਗੁਰਦੁਆਰਾ ਗਿਆ। ਸਤਿਗੁਰੂ ਜੀ ਇੱਕ ਆਇਆ ਹੈ ਤੁਹਾਡੇ ਘਰ ਵਿੱਚ, ਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿਣ ਲੱਗੇ, ਸਾਡਾ ਹੀ ਹੈ, ਆ ਗਿਆ। ਬਸ ਇੰਨੀ ਗੱਲ ਕਹਿਣ ਦੀ ਦੇਰ ਚ ਮੱਥਾ ਟੇਕਿਆ, ਕਹਿੰਦਾ ਹੁਣ ਨੀ ਮੈਂ ਜਾਣਾ। ਜਦੋਂ 22 ਮੰਜੀਆਂ ਦਿੱਤੀਆਂ ਤੇ ਇੱਕ ਮੰਜੀ ਅੱਲਾ ਯਾਰ ਨੂੰ ਦਿੱਤੀ ਸੀ, ਇਹ ਉਹ ਸੂਬੇਦਾਰ ਸੀ। ਕਹਿਣ ਲੱਗੇ, ਸਾਡਾ ਹੀ ਆ ਗਿਆ, ਚਲੋ। ਹਜ਼ੂਰ ਕਿਰਪਾਲੂ ਮੇਰ ਕਰਦੇ ਰਹੇ। ਅੱਜ ਗੁਰੂ ਅਮਰਦਾਸ ਨੇ ਦੇਖੋ, ਮਸ਼ਕਲਾ ਹੋਏ ਜਲਾਲੀ, ਦਰ ਦਰਵੇਸ਼ ਖਸਮ ਦੈ ਨਾਏ ਸੱਚਾ ਬਾਣੀ ਲਾਲੀ। ਭਾਈ ਪਾਰੋ ਅੱਜ ਕਿੱਥੇ ਪਹੁੰਚ ਗਿਆ? ਗੁਰੂ ਅਮਰਦਾਸ ਕਹਿੰਦੇ ਨੇ, ਭਾਈ ਪਾਰੋ, ਕਿ ਅਸੀਂ ਚਾਹੁੰਦੇ ਹਾਂ ਕਿ ਤੈਨੂੰ ਗੁਰਤਾ ਗੱਦੀ ਦਿੱਤੀ ਜਾਏ। ਇਹਨਾਂ ਮਹਾਂਪੁਰਸ਼ ਗੁਰੂ ਤੱਕ ਪਹੁੰਚ ਗਿਆ, ਤੈਨੂੰ ਗੱਦੀ ਦਿੱਤੀ ਜਾਏ। ਉੱਥੇ ਕਹਿੰਦੇ ਨੇ, ਹਜ਼ੂਰ ਨੇ ਸ਼ਬਦ ਕਹਿ, ਪਰਮ ਹੰਸ ਮੇਰੋ ਹੀ ਰੂਪ, ਪਰਮ ਸਿਆਨਕ ਮਹਾਂ ਅਨੂਪ, ਬਖਸ਼ ਤੂੰ ਮੈਂ ਜਗ ਗੁਰਿਆਈ, ਕਰੋ ਉਧਾਰ ਲੋਕ ਸਮੁਦਾਈ, ਸੂਰਜ ਪ੍ਰਕਾਸ਼ ਕਰ ਜੋੜੇ ਹੱਥ ਜੁੜ ਗਏ। ਪਾਰੋ ਪਗ ਪਰਿਓ ਪੈਰਾਂ ਤੇ ਦੇਖ ਕੇ ਕਹਿੰਦਾ, ਤਰਾਏ ਤਰਾਏ ਕਰ ਬਚਨ ਉਚਰਿਓ, ਸਤਿਗੁਰੂ ਗੁਰਸਿੱਖੀ ਮੁਝ ਭਾਵੈ, ਗੁਰਿਆਈ ਸਤਿਗੁਰਾਂ ਸੁਹਾਵੈ। ਜੇ ਬਖਸ਼ੇ ਤੇ ਮੈਨੂੰ ਕਰੋ ਕਿਰਪਾ, ਕਹੋ ਕਿ ਪਾਰੋ ਤੇਰੀ ਸਿੱਖੀ ਨਿਭ ਜਾਏਗੀ, ਤੁਸੀਂ ਸਿੱਖੀ ਦਿਓ। ਹੱਸ ਕੇ ਕਿਹਾ, ਹੈ ਤਾਂ ਤੂੰ ਇੱਥੋਂ ਤੱਕ ਪਹੁੰਚ ਗਿਆ, ਗੁਰੂ ਦਾ ਰੂਪ ਹੀ ਹੋ ਗਿਆ ਹੈ, ਅੱਜ ਸ਼ਬਦ ਕਰਕੇ ਸਾਂਝੇ ਕਦੀ ਖੂਨ ਦਾ ਰਿਸ਼ਤਾ ਵੀ ਬਣੇਗਾ। ਇਸੇ ਭਾਈ ਪਾਰੋ ਦੇ ਅੰਤ ਵਿੱਚੋਂ ਹੋਏ ਨੇ ਬਾਬਾ ਨਰੈਣ ਜੀ, ਨਰੈਣ ਸੀ, ਨਰੈਣ ਦਾਸ ਜੀ, ਜਿਨ੍ਹਾਂ ਦੀ ਬੱਚੀ ਬੀਬੀ ਦਮੋਦਰੀ ਦਾ ਰਿਸ਼ਤਾ ਗੁਰੂ ਹਰਗੋਬਿੰਦ ਸਾਹਿਬ ਨੂੰ ਹੋਇਆ। ਹੁਣ ਦੇਖੋ, ਉਹ ਦੂਜੇ ਜਾਮੇ ਵਿੱਚ ਆਇਆ ਤੇ ਕਿੰਨੀ ਕੁ ਉਹਨੂੰ ਕਿਰਪਾ ਮਿਲ ਗਈ, ਕਿੰਨੀ ਬਖਸ਼ਿਸ਼ ਮਿਲ ਗਈ। ਤੇ ਰਾਏ ਬਲਵੰਤ ਕਹਿੰਦੇ ਨੇ, ਮੇਰੀ ਗੱਲ ਤੇ ਯਕੀਨ ਕਰੋ, ਤੇ ਮੈਂ ਸੋਚਣਾ, ਪੰਜਵੇਂ ਜਾਮੇ ਵਾਰ ਤੇ ਉਚਾਰਦੇ ਨੇ ਤੇ ਅੱਖਾਂ ਦੇ ਸਾਹਮਣੇ ਗੁਰੂ ਅੰਗਦ ਦੇਵ ਦਾ ਦਰਬਾਰ ਆਇਆ ਹੋਇਆ, ਕਿਉਂਕਿ ਉਹ ਪੂਰਬ ਵਿੱਚ ਤੇ ਭਗਵਾਨ ਦੇ ਗਿਆਤੇ ਹੋ ਗਏ। ਇੱਥੇ ਸ਼ਬਦ ਹੈ, ਨਾਨਕ ਕਾਇਆ ਪਲਟ ਕਰ ਮਲ ਤਖਤ ਬੈਠਾ ਛੈ ਡਾਲੀ, ਦਰ ਸੇਵੇ ਉਮਤ ਖੜੀ, ਖਲੋਤੀ ਹੈ ਉਮਤ ਸਿੱਖ ਸੰਗਤ, ਮਸ਼ਕਲਾ ਹੋਏ ਜੰਗਾਲੀ, ਦਰ ਦਰਵੇਸ਼ ਖਸਮ ਦੇ ਨਾਏ ਸੱਚੈ ਬਾਣੀ ਲਾਲੀ, ਨਾਮ ਜਪ ਜਪ ਕੇ ਉਹਨਾਂ ਦੇ ਚਿਹਰੇ ਤੇ ਲਾਲੀ ਆ ਗਈ। ਹੁਣ ਅਗਲਾ ਆਓ, ਮਾਂ ਦੇ ਦਰਸ਼ਨ ਕਰੀਏ। ਇਹ ਸਨ ਮਾਂ, ਲੰਗਰ ਵਾਲੇ ਚੱਕ ਪਾਸੇ ਝਾਤੀ ਮਾਰੋ ਬਲਵੰਡ। ਇੱਥੇ ਪਹਿਲਾ ਸ਼ਬਦ ਉਹਨਾਂ ਵਰਤਿਆ, ਬਲਵੰਡ ਦਾ ਅਰਥ ਹੈ ਕਿ ਰਬਾਬੀ ਬਲਵੰਡ ਆਖ ਰਹੇ ਨੇ। ਇੱਥੇ ਰਾਏ ਸ਼ਬਦ ਨਹੀਂ ਵਰਤਿਆ, ਇਹਦਾ ਮਤਲਬ ਉਸ ਗੱਲ ਦੀ ਪ੍ਰੋੜਤਾ ਹੋ ਗਈ ਕਿ ਰਾਏ ਸ਼ਬਦ ਗੁਰੂ ਅਰਜੁਨ ਦੇਵ ਜੀ ਵੱਲੋਂ ਮਿਲਿਆ ਹੋਇਆ ਖਿਤਾਬ ਹੈ। ਕਹਿਣ ਲੱਗੇ, ਬਲਵੰਡ ਬਲਵੰਡ ਆਖਦਾ ਹੈ, ਖੀਰੀ ਨੇਕ ਜਨ। ਇੱਥੇ ਜਨ ਦਾ ਅਰਥ ਵੈਸੇ ਫਾਰਸੀ ਦਾ ਸ਼ਬਦ ਹੈ ਜਨ, ਬਾਬਾ ਜੀ ਨੇ ਵਰਤਿਆ ਜਨ। ਪਿਤਰ ਪਦਰ ਦੀ ਰਾਧਰਾ ਕੱਕ ਨੇਕ ਦਤ ਸੰਗੀਰ, ਤਲੰਗ ਰਾਗ ਦਾ ਪਹਿਲਾ ਸ਼ਬਦ ਉਹਦੀ ਇੱਕ ਤੁਕ ਹੈ। ਬਲਵੰਡ ਬਲਵੰਡ ਆਖਦਾ ਹੈ, ਖੀਵੀ ਨੇਕ ਜਨ। ਖੀਵੀ ਮਾਤਾ ਇੱਕ ਨੇਕ ਭਲੀ ਇਸਤਰੀ ਹੈ, ਬੜੇ ਭਲੇ ਨੇ। ਕਿੰਨੇ ਭਲੇ ਨੇ? ਜਿਤ ਬਹੁਤੀ ਸਾਉ ਪਤਰਾਲੀ, ਬਹੁਤੀ ਦਾ ਜਿਹੜਾ ਸ਼ਬਦ ਹੈ ਪੱਤਰਾਂ ਨਾਲ ਜੋੜਾਂਗੇ। ਕਹਿੰਦੇ ਨੇ, ਮਾਂ ਖੀਵੀ ਉਹ ਹੈ ਜਿਹਦੇ ਕੋਲ ਬੈਠਿਆਂ ਇੰਨੀ ਠੰਡ ਮਿਲਦੀ ਹੈ ਕਿ ਮਾਨੋ ਕਿ ਸੰਘਣੇ ਪੱਤਰਾਂ ਵਾਲਾ ਰੁੱਖ ਵੀ ਹੋਵੇ ਤੇ ਧੁੱਪ ਦਾ ਸੜਿਆ ਉਹਦੇ ਕੋਲ ਆ ਜਾਏ ਤੇ ਰੁੱਖ ਆਪ ਧੁੱਪ ਸਹਿ ਲੈਂਦਾ ਤੇ ਉਹਨੂੰ ਛਾਂ ਦਿੰਦਾ। ਮਾਂ ਆਪ ਭੁੱਖੀ ਰਹਿ ਸਕਦੀ ਹੈ, ਆਏ ਕੋਈ ਸਿੱਖ ਨੂੰ ਰੋਟੀ ਪਕਾ ਕੇ ਜ਼ਰੂਰ ਦਿੰਦੀ ਹੈ, ਮਾਂ ਰੁੱਖ ਹੈ। ਤੇ ਮੈਂ ਪਿਛਲੇ ਦਿਨ ਇਹ ਕਰਜ਼ ਕੀਤੀ ਸੀ, ਮਾਂ ਦਾ ਗੋਡਾ ਬੱਚੇ ਦਾ ਸਕੂਲ ਦਾ ਪਹਿਲੀ ਕਲਾਸ ਹੈ, ਜਿਸ ਨੇ ਮਾਂ ਦੇ ਗੋਡੇ ਵਿੱਚੋਂ ਬਹੁਤ ਕੁਝ ਸਿੱਖਿਆ ਹੈ। ਚੇਤੇ ਰੱਖਿਓ ਵੀ ਜਿਸ ਤਲੀਮ ਦੁਨੀਆਂ ਵਿੱਚ ਕੋਈ ਵੀ ਨਹੀਂ ਦੇ ਸਕਦਾ। ਮਾਤਾ ਖੀਵੀ ਸੰਘਣੇ ਪੱਤਰਾਂ ਵਾਲਾ ਇੱਕ ਰੁੱਖ ਹੈ, ਛਾਂ ਬੜੀ ਹੈ ਮਾਂ ਦੀ। ਤੇ ਮਾਤਾ ਖੀਵੀ ਹੈ ਕੌਣ? ਖਡੂਰ ਸਾਹਿਬ ਦੇ ਨੇੜੇ ਪਿੰਡ ਹੈ ਸੰਘਰ, ਇੱਥੋਂ ਦੇ ਇੱਕ ਭਲੇ ਪੁਰਸ਼ ਹੋਏ ਨੇ ਭਾਈ ਦੇਵੀ ਚੰਦ ਜੀ, ਉਹਨਾਂ ਦੀ ਬੱਚੀ ਹੈ ਮਾਤਾ ਖੀਵੀ। ਇਸੇ ਖਡੂਰ ਦੀ ਧਰਤੀ ਤੇ ਮਾਤਾ ਦਰਾਈ ਰਹਿੰਦੀ ਸੀ, ਜਿਹਨੂੰ ਅਸੀਂ ਸਬਰਾਈ ਵੀ ਕਹਿੰਦੇ। ਮੈਂ ਥੋੜਾ ਜਿਹਾ ਮਾਤਾ ਜੀ ਦੇ ਜੀਵਨ ਵੱਲ ਜਾਣਾ।
ਫਿਰ ਇਸ ਸ਼ਬਦ ਦੇ ਅਰਥ ਕਰਨਾ। ਇੱਥੇ ਖਡੂਰ ਸਾਹਿਬ ਵਿਆਹੀ ਸੀ ਸਵਰਾਈ, ਇਹ ਬੀਬੀ ਵਿਰਾਈ ਉਹ ਸੀ ਜਿੱਥੇ ਗੁਰੂ ਅੰਗਦ ਸਾਹਿਬ ਦਾ ਮੱਤੇ ਦੀ ਸਰਾਂ ਜਨਮ ਹੋਇਆ, ਉੱਥੋਂ ਦੇ ਚੌਧਰੀ ਤਖ਼ਤ ਮਲ ਦੀ ਇਹ ਧੀ ਸੀ, ਨਾਂ ਵਿਰਾਈ ਸੀ, ਸੱਤ ਇਹਦੇ ਭਰਾ ਸਨ ਤੇ ਇਹਨੂੰ ਆਮ ਤੌਰ ਤੇ ਲੋਕ ਸਵਰਾਈ ਕਹਿਣ ਲੱਗ ਪਏ ਸਨ। ਸੱਤ ਭਰਾਵਾਂ ਵਾਲੀ ਮਾਤੀ ਮਾਤਾ ਬੀਬੀ ਵਿਰਾਈ ਨੇ, ਸਵਰਾਈ ਨੇ ਗੁਰੂ ਅੰਗਦ ਸਾਹਿਬ ਦੇ ਪਿਤਾ ਬਾਬਾ ਫੇਰੂ ਜੀ ਨੂੰ ਭਰਾ ਬਣਾਇਆ ਸੀ, ਮੂੰਹ ਬੋਲੀ ਭੈਣ ਸੀ, ਤੇ ਗੁਰੂ ਅੰਗਦ ਸਾਹਿਬ ਬੀਬੀ ਸਵਰਾਈ ਨੂੰ ਭੂਆ ਦਿੰਦੀ ਸਨ। ਇਹ ਬੀਬੀ ਸਵਰਾਈ ਮੱਕੇ ਦੀ ਸਰਾਂ ਤੋਂ ਖਡੂਰ ਵਿਆਹੀ ਗਈ। ਪਿਆਰਿਓ, ਇੱਥੇ ਸੰਗਰ ਦੇ ਨੇੜੇ ਜਿਹੜਾ ਸੰਗਰ ਪਿੰਡ ਹੈ, ਇੱਥੋਂ ਦਾ ਦੇਵੀ ਚੰਦ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਹੁਰਾ ਮਾਤਾ ਖੀਵੀ ਦੇ ਪਿਤਾ ਜੀ, ਉਹ ਖਡੂਰ ਆਏ। ਉਸ ਘਰ ਨਾਲ ਇਹਨਾਂ ਦੀ ਸਾਂਝ ਪੈ ਗਈ। ਮਾਤਾ ਸਵਰਾਈ ਨੇ ਜਦੋਂ ਵੇਖਿਆ ਮਾਤਾ ਖੀਵੀ ਜੀ ਨੂੰ ਬਾਲ ਉਮਰ ਵਿੱਚ, ਤੇ ਫਿਰ ਉਹਨਾਂ ਨੇ ਦੇਵੀ ਚੰਦ ਦੇ ਕੋਲ ਜਾ ਕੇ ਰਿਸ਼ਤਾ ਮੰਗਿਆ, ਮੇਰਾ ਭਤੀਜਾ ਹੈ ਉਹਦੇ ਲਈ ਰਿਸ਼ਤਾ ਦੇ ਦੇ। ਇਹ ਮਾਤਾ ਖੀਵੀ ਜੀ ਦਾ ਜਦੋਂ ਰਿਸ਼ਤਾ ਹੋਇਆ ਸੰਦਰ ਪਿੰਡ, ਜਦੋਂ ਇਹ ਸ਼ਾਦੀ ਹੋਈ, ਹਜ਼ੂਰ ਕਿਰਪਾਲੂ ਜੀ ਨੇ ਪਿਤਾ ਜੀ ਦੇ ਚਲਾਣਾ ਤੋਂ ਬਾਅਦ ਖਡੂਰ ਸਾਹਿਬ ਆ ਗਏ। ਜਿੱਦਣ ਦਾਤਾ ਜੀ ਖਡੂਰ ਸਾਹਿਬ ਤੋਂ ਕਰਤਾਰਪੁਰ ਗਏ ਨੇ, ਤੁਸੀਂ ਇਕਾਗਰਤਾ ਗੁਰਮੁਖੋ ਥੋੜੀ ਜੀ ਬਖਸ਼ਿਓ, ਪਰਤ ਕੇ ਆਏ ਨੇ ਤੇ ਕਹਿ ਦਿੱਤਾ ਖੀਵੀ ਮਾਤਾ ਜੀ ਨੂੰ, ਖੱਟੀ ਦਾ ਘਰ ਦਾ ਕੰਮ ਤੁਸੀਂ ਸਾਂਭੋ, ਮੈਂ ਚੱਲਿਆ ਵਾਂ ਗੁਰੂ ਨਾਨਕ ਸਾਹਿਬ ਦੇ ਦਰ ਤੇ। ਲੋਕਾਂ ਨੇ ਸ਼ਬਦ ਕਹਿ ਕਿ ਖੀਵੀ ਤੇਰਾ ਪਤੀ ਸੰਨਿਆਸੀ ਬਣ ਜਾਣਾ, ਜੋਗੀ ਬਣ ਜਾਣਾ ਹੈ। ਹੱਥ ਕੇ ਸ਼ਬਦ ਕਹਿ, ਉਹ ਸ਼ਬਦ ਬੜੇ ਸੋਹਣੇ ਨੇ, ਜੇ ਇਹ ਗੋਦਰੀ ਪਹਿਨਣਗੇ ਤੇ ਮੈਂ ਲੀਰਾ ਹੰਡਾ ਸਾਂ। ਭਰੋਸਾ ਸੀ ਨਾ, ਜੇ ਗੋਦਰੀ ਪਾਣਗੇ ਫਕੀਰਾਂ ਵਾਲੀ, ਮੈਂ ਲੀਰਾ ਹੰਡਾਵਾਂਗੀ। 7 ਸਾਲ ਮਾਤਾ ਖੀਵੀ ਨੇ ਘਰ ਦੀ ਇੰਨੀ ਕੁ ਸੰਭਾਲ ਕੀਤੀ, ਮੈਂ ਕਹਿੰਦਾ ਮਾਂ ਤੇਰੇ ਦੁੱਧ ਦੀ ਤਸੀਰ ਸੀ, ਤੇਰੀ ਬੱਚੀ ਬੀਬੀ ਅਮਰੋ ਦੇ ਅੰਦਰ ਇੰਨੀ ਕੁ ਬਾਣੀ ਰੱਖ ਗਈ। ਉਹ 7 ਸਾਲ ਦੇ ਬਾਬੇ ਨੂੰ ਇੱਕ ਸ਼ਬਦ ਸੁਣਾ ਕੇ ਬੀਬੀ ਅਮਰੋ ਅਮਰਦਾਸ ਗੁਰੂ ਨੂੰ ਪਿਤਾ ਦੇ ਘਰ ਵਿੱਚ ਲੈ ਆਏ। ਮਾਤਾ ਖੀਵੀ ਕੋਲ ਠੰਡ ਹੈ, ਉਹਦੀ ਠੰਡ ਧੀਆਂ ਤੇ ਪੁੱਤਰਾਂ ਦੇ ਅਸਰ ਵੀ ਕਰਦੀ ਹੈ। ਪਿਆਰਿਓ, ਮਾਤਾ ਖੀਵੀ ਲੰਗਰ ਦੇ ਇੰਚਾਰਜ ਬਣੇ। ਇਹ ਵੀ ਪੜਿਆ ਗਿਆ ਹੈ, ਇੱਥੇ ਕਹਿ ਰਹੇ ਨੇ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਵਿੱਚ, ਬਾਬਾ ਬਲਵੰਡ ਜੀ, ਜੇ ਕੋਈ ਆ ਕੇ ਕਹਿੰਦਾ ਮਾਂ ਜੇਬ 'ਚ ਪੈਸੇ ਨਹੀਂ, ਤੇ ਉਹਦੇ ਸੁੱਤਿਆਂ ਜੇਬ 'ਚ ਪੈਸੇ ਵੀ ਪਾਉਂਦੇ ਸਨ। ਫਿਰ ਉਹਨਾਂ ਦੇ ਲੰਗਰ ਵਿੱਚ ਅੱਠੇ ਪੈਰ ਖਲੋਤੇ ਰਹਿਣਾ, ਤੇ ਜਦੋਂ ਕਹਿੰਦੇ ਨੇ ਮਾਤਾ ਖੀਵੀ ਕੋਲ ਆ ਕੇ ਕੋਈ ਬਹਿੰਦਾ ਸੀ ਨਾ, ਬਸ ਅੰਜ ਲੱਗਦਾ ਸੀ ਜਿੰਨਾ ਦੀ ਮਾਂ ਵੀ ਨਹੀਂ ਹੁੰਦੀ। ਜਦੋਂ ਯਤੀਮ ਆ ਕੇ ਬਹਿੰਦੇ ਸਨ ਤੇ ਲੱਗਦਾ ਸੀ ਮਾਂ ਤੇਰੀ ਗੋਦ ਦਾ ਠੰਡ ਸ਼ਾਇਦ ਸਾਡੀ ਜਾਂਦੀ ਮਾਂ ਵੀ ਨਾ ਦੇ ਸਕਦੀ। ਇੱਥੇ ਫਿਰ ਦੇਖੋ, ਮਾਤਾ ਜੀ ਗੁਰੂ ਅੰਗਦ ਸਾਹਿਬ ਤੋਂ ਬਾਅਦ ਗੋਇੰਦਵਾਲ ਸਾਹਿਬ ਆਏ ਨੇ। ਬਾਬੇ ਦਾਤੂ ਨੇ ਲੱਤ ਮਾਰੀ ਤੇ ਕਿਹਾ ਸੀ ਕਿ ਇਹ ਦਾਤ ਗੁਰੂ ਕੀ ਖੈ ਹੁੰਦੀ ਹੈ, ਜਿਹਦੇ ਨਾਂ ਤੇ ਉਹਨੂੰ ਤਰਦੀ ਹੈ। ਗੋਇੰਦਵਾਲ ਆ ਕੇ ਸੇਵਾ ਲੰਗਰ ਦੀ ਕਰਦੇ ਹੈ। ਫਿਰ ਜਦੋਂ ਬਿਰਧ ਹੋ ਗਏ ਤੇ ਵਾਪਸ ਖਡੂਰ ਸਾਹਿਬ ਚਲੇ ਗਏ। 1532 ਨੂੰ ਮਾਂ ਖੀਵੀ ਨੇ ਜਦੋਂ ਚਲਾਣਾ ਕੀਤਾ ਤੇ ਗੁਰੂ ਅਰਜਨ ਸਾਹਿਬ ਆਪਣੇ ਅੱਗੇ ਸਤਿਕਾਰ ਕਰਕੇ ਗਏ। ਮੈਂ ਸਿਰਫ ਸੰਖੇਪ ਜੀ ਅਰਜ਼ ਕਰ ਰਿਹਾ, ਇੱਕ ਮਾਂ ਹੈ, ਗੁਰੂ ਮਹਿਲ ਹੈ ਤੇ ਸਾਡੀ ਮਾਂ ਹੈ। ਬਲਵੰਡ ਖੀਵੀ ਨੇਕ ਦਨ, ਬੜੀ ਨੇਕ ਹੈ ਮਾਂ ਖੀਵੀ, ਜਿਸ ਬਹੁਤੀ ਛਾਉ ਪਤਰਾਲੀ, ਜਿਹੜੇ ਸੰਘਣੇ ਪੱਤਰਾਂ ਵਾਲੀ ਛਾਂ ਲੈ ਕੇ ਬੈਠੀ ਹੈ ਤੇ ਨਾਲ ਬਚਨ ਕੀਤਾ ਵੰਡਦੀ ਕੀ ਏ, ਲੰਗਰ ਦੌਲਤਮੰਦ ਹੈ, ਪ੍ਰਸ਼ਾਦੇ ਦਿੰਦੀ ਹੈ, ਦੌਲਤਮੰਦ ਦੀ ਹੈ। ਅਗਲਾ ਬਚਨ ਹੈ ਰਸ ਅੰਮ੍ਰਿਤ ਖੀਰ ਕਿਆਲੀ। ਹੁਣੀ ਤੇ ਜਿਹੜਾ ਆ ਸ਼ਬਦ ਆ ਗਿਆ ਨਾ ਰਸ ਅੰਮ੍ਰਿਤ, ਇਹ ਸ਼ਬਦ ਸਾਨੂੰ ਕਹਿੰਦਾ ਕੁਛ ਸੋਚੋ, ਇਸ ਲੰਗਰ ਨਾਲ ਮਾਂ ਕੁਝ ਹੋਰ ਵੀ ਬੈਠਿਆਂ ਨੂੰ ਦਿੰਦੀ ਪਈ ਹੈ, ਕੱਲਾ ਲੰਗਰ ਨਹੀਂ। ਰਸ ਅੰਮ੍ਰਿਤ ਖੀਰ ਕਿਆਲੀ, ਘਿਓ ਵਾਲੀ ਖੀਰ ਦਿੰਦੀ ਹੈ ਤੇ ਨਾਲ ਜਿਹੜਾ ਮਾਂ ਕੋਲ ਬਹਿੰਦਾ ਉਹਨੂੰ ਕਹਿੰਦੀ ਹੈ ਨਹੀਂ ਅੰਮ੍ਰਿਤ ਵਰਗਾ ਰਸ ਹੀ ਸਭ ਕੁਝ ਦੂਰ ਦਾ ਕੁਝ ਵੀ। ਇੱਥੇ ਫਿਰ ਗੁਰਮੁਖ ਭਾਈ ਵੀਰ ਸਿੰਘ ਹੁਣੀ ਅਰਥ ਕਰਦੇ ਨੇ, ਅਸਲ ਵਿੱਚ ਨਾਮ ਰਚੀਏ ਜਿਹੜੇ ਜਪਣ ਹੁੰਦੇ ਸਨ, ਸੇਵਾ ਕਰਦੇ ਸਨ, ਰਾਤ ਨੂੰ ਜਾਗ ਜਾਗ ਕੇ ਸਿਮਰਨ ਕਰਦੇ ਸਨ, ਮਾਂ ਖਾਸ ਕਰਕੇ ਉਹਨਾਂ ਦੀ ਸੰਭਾਲ ਕਰਦੀ ਸੀ। ਉਹਨਾਂ ਨੂੰ ਕਹਿੰਦੀ ਸੀ ਮੇਰੇ ਬੱਚਿਓ, ਤੁਸੀਂ ਰੂਹਾਨੀਅਤ ਦੀ ਘਾਲ ਨਾ ਘਾਲੋ, ਮੈਂ ਬਸਤਰ ਤੁਹਾਡੇ ਮੈਂ ਧੋਵਾਂਗੀ, ਲੰਗਰ ਤੁਹਾਡਾ ਮੈਂ ਤਿਆਰ ਕਰਾਂਗੀ, ਭਾਂਡੇ ਤੁਹਾਡੇ ਮੈਂ ਮਾਂਜਾਂਗੀ, ਮਾਂ ਦੇ ਹੱਥ ਦੀ ਰੋਟੀ ਤੇ ਗੁਰੂ ਅੰਗਦ ਸਾਹਿਬ ਬਾਪੂ ਵੱਲੋਂ ਮਿਲੀ ਹੋਈ ਨਾਮ ਦੀ ਦੌਲਤ ਜਿਹਦੇ ਸਿੱਖ ਦੇ ਅੰਦਰ ਤੇਗੀ ਹੋਵੇਗੀ, ਸੱਚਾ ਬਾਣੀ ਲਾਲੀ ਉਹਦੇ ਚਿਹਰੇ ਤੇ ਗਲ ਕਰਕੇ ਉਹ ਨਹੀਂ ਵਜਦੀ। ਬਲਵੰਡ ਖੀਵੀ ਨੇਕ ਸਨ, ਜਿਸ ਬਹੁਤੀ ਛਾਂ ਪਤਰਾਲੀ,
ਲੰਗਰ ਦੌਲਤ ਵੰਡੀਆ ਰਸ ਅੰਮ੍ਰਿਤ ਖੀਰ ਖਿਆਲੀ ਤੇ ਜਦੋਂ ਮਾਂ ਕੋਲ ਹੁੰਦੇ ਨੇ ਚਿਹਰੇ ਖਿੜ ਜਾਂਦੇ ਨੇ ਸਿੱਖਾਂ ਦੇ। ਇਹ ਪ੍ਰਕਰਨ ਹੀ ਚੱਲ ਰਿਹਾ ਗੁਰ ਸਿੱਖਾਂ ਕੇ ਮੁਖ ਉਜਲੇ ਐ ਖਿੜ ਜਾਂਦੇ ਨੇ ਚਿਹਰੇ ਗੁਰੂ ਕੇ ਸਿੱਖਾਂ ਦੇ ਮਨਮੁਖ ਥੀਏ ਪਰਾਲੀ ਪਰਾਲੀ ਭਾਵੇਂ ਪਾਠ ਕਰ ਰਿਹਾ ਪਰ ਕਹਿੰਦੇ ਪਰਾਲੀ ਮਨਮੁਖ ਦੀਏ ਪਰਾਲੀ ਪਰਾਲੀ ਸਾਡਾ ਉਹ ਸ਼ਬਦ ਹੈ ਜਦੋਂ ਝੋਨਾ ਕੁੱਟੀਦਾ ਬਾਕੀ ਜਿਹੜੇ ਕੱਖ ਰਹਿ ਜਾਣ।

0: ਅਨਿੱਚੀ ਬਣਦਾ ਪਿਆ। ਅਰਥ ਇਹ ਹੀ ਮੈਂ ਕਰਦਿਆਂ ਨੂੰ ਮੈਂ ਕਹਿੰਦਾ ਮਾਂ ਖੀਵੀ ਦਾ ਪ੍ਰਕਰਨ ਚੱਲ ਰਿਹਾ ਤੇ ਬਲਵੰਤ ਜੀ ਕਹਿ ਰਹੇ ਨੇ ਭੈ ਕਬੂਲ ਕਸਮ ਨਾਲ, ਕਸਮ ਕਰਕੇ ਗੁਰੂ ਅੰਗਦ ਸਾਹਿਬ ਆਪਣੇ ਪਤੀ ਨਾਲ ਮਾਤਾ ਖੀਵੀ ਪ੍ਰਵਾਨ ਹੋ ਗਈ। ਭੈ ਕਬੂਲ ਕਸਮ ਨਾਲ ਕਿਉਂ ਕੁਮਕੋਏ ਜੀ ਜਾਂ ਘਾਲ ਮਰਦੀ ਘਾਲੀ, ਮਾਂ ਖੀਵੀ ਇਸਤਰੀ ਜਾਮਾ ਹੈ ਪਰ ਘਾਲਣਾ ਮਾਂ ਦੀ ਮਰਦਾਂ ਵਾਲੀ ਹੈ। ਇੱਕ ਗੱਲ ਚੇਤੇ ਰੱਖਿਓ ਕਿ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਜਿੰਨਾ ਸਤਿਕਾਰ ਇਸਤਰੀ ਨੂੰ ਦਿੱਤਾ ਗਿਆ ਸ਼ਾਇਦ ਕਿਤੇ ਮਿਲੇ। ਮੈਂ ਕਹਿੰਦਾ ਬਾਬੇ ਨਾਨਕ ਦਾ ਪਹਿਲਾ ਨਿਵਾਸ ਮਾਤਾ ਤ੍ਰਿਪਤਾ ਦੇ ਅੰਦਰ, ਮਾਂ ਪਹਿਲੀ ਝਲਕ ਦੌਲਤਾ ਦਾਈ, ਪਹਿਲਾ ਸਿੱਖ ਬੇਬੇ ਨਾਨਕੀ, ਪਹਿਲੇ ਚਰਨ ਪਕੜ ਕੇ ਅੰਦਰ ਦਾ ਰਸ ਮਾਣ ਵਾਲੀ ਤੁਲਸਾ ਦਾਸੀ, ਮਾਤਾ ਖੀਵੀ, ਮਾਤਾ ਮਨਸਾ ਦੇਵੀ, ਬੀਬੀ ਅਮਰੋ, ਬੀਬੀ ਭਾਨੀ, ਮਾਤਾ ਗੰਗਾ, ਬੀਬੀ ਵੀਰੋ, ਮਾਤਾ ਗੁਜਰੀ ਜੀ, ਪਿਆਰੇ ਉਹਨਾਂ ਨੂੰ ਕਦੀ ਅਸੀਂ ਭੁੱਲ ਸਕਦੇ? ਕਦੀ ਸਮਾਂ ਮਿਲਿਆ ਗੁਰੂ ਮੇਰ ਕੀਤੀ ਮੈਂ ਇੱਕ ਇੱਕ ਦਾ ਜੀਵਨ ਆਪ ਨਾਲ ਜਿੰਨਾ ਕੁ ਲੱਭ ਸਕਿਆ ਜ਼ਰੂਰ ਸਾਂਝਾ ਕਰਾਂਗਾ, ਕਿਉਂਕਿ ਮਨ ਦੀ ਇੱਕ ਤੜਫਾ ਮਨਾ ਜੇ ਗੁਰੂ ਸਾਹਿਬ ਨੇ ਸੇਵਾ ਲਈ ਜਿੱਥੋਂ ਮਿਲਦਾ ਉਹਨਾਂ ਦੇ ਨਾਂ ਸੰਗਤ ਤੱਕ ਪਹੁੰਚਾ ਜਿਨ੍ਹਾਂ ਦਾ ਨਾਮ ਵੀ ਕੋਈ ਨਹੀਂ ਜਾਣ। ਉਸ ਬੀਬੀ ਸ਼ਰਨ ਕੌਰ ਨੂੰ ਕਦੀ ਭੁੱਲ ਸਕਾਂਗੇ ਜਿਹੜੀ ਰਾਤ ਨੂੰ ਲਾਸ਼ਾਂ ਪਕੜ ਪਕੜ ਕੇ ਗੁਰੂ ਕੇ ਲਾਲਾਂ ਦਾ ਸੰਸਕਾਰ ਕਰਦੀ ਅੰਮ੍ਰਿਤ ਵੇਲੇ, ਤੇ ਜ਼ਾਲਮ ਚੁੱਕ ਕੇ ਚੀਖਾ ਵੀ ਸੱਦਦਾ ਤੇ ਸੰਸਕਾਰ ਪੂਰਾ ਨਹੀਂ ਹੁੰਦੇ। ਫਿਰ ਪਟਿਆਲੇ ਵਾਲਿਆਂ ਦੇ ਵੱਡੇ ਹੋਏ ਨੇ ਰਾਮਾ ਤੇ ਤਲੋਕਾ, ਦੋਨੋਂ ਭਰਾ ਆਏ, ਇਹਨਾਂ ਨੇ ਆ ਕੇ ਸਾਹਿਬਜ਼ਾਦਿਆਂ ਦੇ ਸੰਸਕਾਰ ਕੀਤੇ ਤੇ ਗੁਰੂ ਸਾਹਿਬ ਨੂੰ ਜਦੋਂ ਪਤਾ ਲੱਗਾ ਨਾ ਮੇਰੇ ਚਮਕੌਰ ਦੇ ਸ਼ਹੀਦਾਂ ਦਾ ਸੰਸਕਾਰ ਇਹਨਾਂ ਕੀਤਾ ਤੇ ਹੁਕਮਨਾਮਾ ਲਿਖਿਆ ਭਾਈ ਰਾਮਾ ਭਾਈ ਤਲੋਕਾ, ਗੁਰੂ ਗੋਬਿੰਦ ਸਿੰਘ ਲਿਖਦੇ ਨੇ ਪਟਿਆਲੇ ਪਿਆ ਹੁਕਮਨਾਮਾ, ਤੁਸੀਂ ਸ਼ਤਾਬਦੀ ਆਵਣਾ, ਅਸੀਂ ਤੁਹਾਡਾ ਰਾਹ ਦੇਖਦੇ ਹਾਂ, ਤੁਹਾਡਾ ਘਰ ਮੇਰਾ ਘਰ ਹੈ, ਮੇਰਾ ਘਰ ਤੁਹਾਡਾ ਘਰ ਹੈ। ਮਾਤਾ ਖੀਵੀ ਜੀ ਕਬੂਲ ਪੈ ਗਏ ਨੇ, ਮਾਤਾ ਖੀਵੀ ਨੇਕ ਦਾਨ ਨੇ, ਪਹਿ ਕਬੂਲ ਕਿਸਮ ਮਿਲ ਜਾ ਘਾਲ ਮਰਦੀ ਘਾਲੀ, ਤੇ ਅਗਲੀ ਤੁਕ ਫਿਰ ਕਲੀਅਰ ਕਰ ਰਹੀ ਹੈ, ਕਹਿਣ ਲੱਗੇ ਮਾਤਾ ਖੀਵੀ ਸੌ ਸੋਏ। ਮਾਤਾ ਖੀਵੀ ਦਾ ਸੌ ਦਾ ਅਰਥ ਹੈ ਪਤੀ, ਉਹ ਹੈ ਕੌਣ ਜਿਨ ਗੋਏ ਉਠਾਲੀ ਗੋਏ ਦਰ ਤੇ ਸ੍ਰਿਸ਼ਟੀ, ਮਾਂ ਖੀਵੀ ਦਾ ਪਤੀ ਉਹ ਗੁਰੂ ਅੰਗਦ ਸਾਹਿਬ ਹੈ ਜਿਹੜਾ ਸਾਰੀ ਸ੍ਰਿਸ਼ਟੀ ਦਾ ਭਾਰ ਸਿਰ ਤੇ ਚੁੱਕ ਕੇ ਬੈਠਾ। ਆਓ ਅੱਜ ਖਲੋਵੋ ਗੁਰੂ ਅੰਗਦ ਸਾਹਿਬ ਦੀ ਬੋਹੇ ਅੱਗੇ, ਸਮਾਂ ਤੁਹਾਡਾ ਮੈਂ ਤਕਰੀਬਨ ਦੋ ਘੰਟੇ ਕੋਲ ਚੱਲੇ, ਕਿਰਪਾ ਕਰੋ ਪੌਣੇ ਦੋ ਘੰਟੇ ਹੋ ਚੱਲੇ ਨੇ, ਮਿਹਰ ਕਰੋ ਇਸ ਸਮੇਂ ਤੋਂ ਉੱਪਰ ਉੱਠੋ, ਆਪਣੀ ਸੁਰਤ ਨੂੰ ਅੱਜ ਗੁਰੂ ਅੰਗਦ ਸਾਹਿਬ ਦੇ ਬੂਹੇ ਅੱਗੇ ਲੈ ਜਾਓ, ਮਾਂ ਖੀਵੀ ਦੇ ਲੰਗਰ ਵੀ ਜਾਓ, ਇੱਕ ਅਰਦਾਸ ਕਰੋ ਮਾਂ ਜੋਧ ਦੇ ਅੰਦਰ ਨੂੰ ਧੁਆਣ ਵਿੱਚ ਸਹਾਇਕ ਸੈਂ, ਕਈ ਜਨਮਾਂ ਦੇ ਜਲਾਲੇ ਕਿਰਪਾ ਕਰ ਅੰਦਰ ਨੂੰ ਅੱਜ ਧੋਣ ਦੇ ਰਸਨਾ ਨਾਲ, ਕੋਈ ਵੀ ਰਸਨਾ ਮੇਰੇ ਦਾਤੇ ਦੇ ਨਾਮ ਤੋਂ ਵਾਂਝੀ ਨਾ ਰਹੇ, ਅੰਦਰ ਨੂੰ ਟਿਕਾ ਕੇ ਪੂਰਨ ਤੌਰ ਤੇ ਇਉਂ ਸਮਝੋ ਅੱਜ ਗੁਰੂ ਅੰਗਦ ਸਾਹਿਬ ਦੇ ਲੰਗਰ ਵਿੱਚ ਹੀ ਟਿਕੇ ਹਾਂ। ਅੱਜ ਜਲਾਲ ਉਤਰਨਾ ਹੈ ਬੜੇ ਪਿਆਰ ਅਦਬ ਨਾਲ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪ੍ਰਾਪਤ ਰਹਿਮਤਾਂ ਪ੍ਰਾਪਤ ਗੁਰਮਤ ਸਤਸੰਗ ਸਭਾ ਧੰਨ ਧੰਨ ਮਾਤਾ ਕੋਲਾ ਜੀ ਪ੍ਰਮੁੱਖ ਸੇਵਾਦਾਰ ਭਾਈ ਸਾਹਿਬ ਭਾਈ ਗੁਰ ਇਕਬਾਲ ਸਿੰਘ ਜੀ ਅਤੇ ਉਹਨਾਂ ਦੇ ਸਹਿਯੋਗੀ ਜਥੇ ਮਾਤਾ ਕੋਲਾ ਜੀ ਨਾਮਰਸ ਕੀਰਤਨ ਕੌਂਸਲ ਦੇ ਰੂਪ ਵਿੱਚ ਆਪ ਸੰਗਤਾਂ ਦੇ ਸੇਵਾ ਵਿੱਚ ਹਾਜ਼ਰ ਹਨ। ਆਓ ਬੜੇ ਪਿਆਰ ਸ਼ਰਧਾ ਅਤੇ ਭਾਵਨਾ ਨਾਲ ਕੀਰਤਨ ਦਾ ਆਨੰਦ ਪ੍ਰਾਪਤ ਕਰੀਏ। ਕੀਰਤਨ ਨਿਰਮੋਲਕ ਹੀਰਾ ਆਨੰਦ ਗੁਣੀ ਗਹੀਰਾ।

ਗੁਰੂ ਪਿਆਰਿਓ, ਅੱਜ ਤੋਂ 15 ਸਾਲ ਪਹਿਲਾਂ ਦਾਸ ਦੀ ਵੀ ਅੱਖ ਨਹੀਂ ਸੀ ਖੁੱਲੀ, ਮਨ ਦੀ ਬਿਰਤੀ ਇੱਥੋਂ ਤੱਕ ਹੁੰਦੀ ਸੀ। ਗੁਰੂ ਨਾਨਕ ਕੇਵਲ ਸਾਡਾ ਹੀ ਹੈ। ਇੱਕ ਵਾਰੀ ਪਿਆਰ ਨਾਲ ਸਾਰੇ ਆਖੋ ਸਤਨਾਮ। ਜਿਉਂ ਜਿਉਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੀ, ਭਾਈ ਗੁਰਦਾਸ ਜੀ ਦੀਆਂ ਵਾਰਾਂ, ਭਾਈ ਨੰਦ ਲਾਲ ਜੀ ਦੀ ਬਾਣੀ, ਭੱਟਾਂ ਦੇ ਸਵਈਏ, ਕੁਝ ਕੀਰਤਨ ਦੀ ਲਾਈਨ ਹੋਣ ਕਰਕੇ ਬਾਹਰ ਜਿੱਥੇ ਵੀ ਦੇਸ਼ ਵਿਦੇਸ਼ ਪਿੰਡਾਂ ਨਗਰਾਂ ਵਿੱਚ ਜਾਣ ਦਾ ਸਮਾਂ ਮਿਲਿਆ, ਅੱਖ ਖੁੱਲੀ ਏ। ਗੁਰੂ ਨਾਨਕ ਤੈਨੂੰ ਕੌਣ ਕੌਣ ਕਿੱਥੇ ਗਾ ਰਿਹਾ ਹੈ ਕੋਈ ਪਾਰਾ ਵਾਰ ਨਹੀਂ, ਜੈ ਜੈ ਕਾਰ ਕਰੇ ਸਭ ਕੋਈ ਸਭ ਕੋਈ। ਪਿਆਰਿਓ, ਆ ਭਾਈ ਗੁਰਦਾਸ ਜੀ ਦੀ ਪੰਕਤੀ ਤੁਸੀਂ ਸੁਣੀ ਏ, ਗੰਗ ਬਨਾਰਸ ਹਿੰਦੂਆਂ, ਹਿੰਦੂ ਧਰਮ ਵਿੱਚ ਗੰਗਾ ਨੂੰ, ਬਨਾਰਸ ਨੂੰ ਮਹਾਨ ਤੀਰਥ ਮੰਨਦੇ ਨੇ। ਤੇ ਭਾਈ ਗੁਰਦਾਸ ਜੀ ਕਹਿੰਦੇ ਆ, ਕਈ ਹਿੰਦੂਆਂ ਦੀ ਗੁਰੂ ਨਾਨਕ ਤੇ ਇਹੋ ਜਿਹੀ ਸ਼ਰਧਾ ਹੋ ਗਈ ਕਿ ਕਹਿੰਦੇ ਨੇ, ਗੁਰੂ ਨਾਨਕ ਤੂੰ ਹੀ ਸਾਡੇ ਲਈ ਗੰਗਾ ਤੇ ਤੂੰ ਹੀ ਸਾਡੇ ਲਈ ਬਨਾਰਸ ਹੈ। ਇੱਕ ਵਾਰੀ ਪਿਆਰ ਨਾਲ ਆਖੋ ਸਤਨਾਮ। ਇਹ ਅੱਖੀ ਵੇਖੀਆਂ ਗੱਲਾਂ ਜੀ। ਆ ਬੰਬਈ ਸਾਡੇ ਗੁਰੂ ਦੀ ਕਿਰਪਾ ਨਾਲ 12 ਦੀਵਾਨ ਸਨ।

ਪੰਜਵੇਂ ਦਿਨ ਰਾਤ ਦੇ ਦੀਵਾਨ ਤੇ ਪ੍ਰਬੰਧਕਾਂ ਨੇ ਦਾਸ ਨੂੰ ਕਿਹਾ ਸੀ ਵੀ ਸਵੇਰੇ ਆਓ, ਪ੍ਰਭਾਤ ਫੇਰੀ ਚ ਵੀ ਸ਼ਾਮਲ ਹੋਵੋ। ਮੈਂ ਕਿਹਾ ਜੀ ਜ਼ਰੂਰ ਆਵਾਂਗੇ। ਇੱਕ ਅੱਖੀ ਵੇਖੀ ਗੱਲ ਜੀ, ਅੱਧੇ ਘੰਟੇ ਦਾ ਰਸਤਾ ਸੀ ਜਿੱਥੇ ਅਸੀਂ ਰਿਹਾਇਸ਼ ਰੱਖੀ ਸੀ। ਕਿੰਨੇ ਵਜੇ ਪ੍ਰਭਾਤ ਫੇਰੀ ਨਿਕਲਦੀ ਜੀ? 4 ਵਜੇ। ਅਸੀਂ 4:45 ਤੁਰੇ ਜਿੱਥੇ ਠਹਿਰੇ ਸਾਂ। 4:45 ਤੇ ਪਹੁੰਚੇ ਤੇ ਰਸਤੇ 'ਚ ਸਾਨੂੰ ਪ੍ਰਭਾਤ ਫੇਰੀ ਦੇ ਦਰਸ਼ਨ ਹੋਏ ਤੇ ਮਨ 'ਚ ਫੁਰਨਾ ਕੀ ਸੀ ਸਾਡੇ, ਏਡੀ ਅੰਮ੍ਰਿਤ ਵੇਲੇ ਗੁਰੂ ਨਾਨਕ ਸਾਹਿਬ ਦੇ ਆਗਮਨ ਦਿਨ ਦੇ ਕੋਲ ਇਹ ਪ੍ਰਭਾਤ ਫੇਰੀ ਕੱਢ ਰਹੇ ਨੇ। 100-125 ਸਰੀਰ ਹੋਏਗਾ। ਜਦੋਂ ਕਾਰ 'ਚੋਂ ਉਤਰ ਕੇ ਪ੍ਰਭਾਤ ਫੇਰੀ ਦੇ ਦਰਸ਼ਨ ਕੀਤੇ ਤੇ ਮਨ ਗਦ ਗਦ ਹੋ ਗਿਆ, ਸੌਮੇ ਵੀ ਚਲੀ ਗਈ। ਤਕਰੀਬਨ 20,000 ਸਰੀਰ ਅੰਮ੍ਰਿਤ ਵੇਲੇ ਉਸ ਪ੍ਰਭਾਤ ਫੇਰੀ 'ਚ ਸਾਧ ਸੰਗਤ ਗੁਰੂ ਨਾਨਕ ਦੀ ਸਿਫਤ ਗਾ ਰਿਹਾ ਸੀ ਤੇ ਜੋ ਅੱਖਾਂ ਨਾਲ ਵੇਖਿਆ, ਬੇਨਤੀ ਕਰ ਰਿਹਾ, ਉਲਾਸ ਨਗਰ ਮੁੰਬਈ, ਉਹ 20,000 ਸਰੀਰ ਵਿੱਚੋਂ ਤਕਰੀਬਨ 19,000 ਹਿੰਦੂ ਸੀ ਜਿਹੜੇ ਧੰਨ ਗੁਰੂ ਨਾਨਕ ਗਾ ਰਹੇ ਸੀ ਪਿਆਰ ਨਾਲ ਅੱਖ ਸਤਨਾਮ। ਦਾਸ ਨੂੰ ਉੱਥੇ ਖਲੋ ਕੇ ਇੰਜ ਮਹਿਸੂਸ ਹੋਇਆ, ਮੈਂ ਕਿਹਾ ਗੁਰੂ ਨਾਨਕ, ਕਿਉਂਕਿ ਬੜਾ ਸੋਹਣਾ ਪ੍ਰਬੰਧ ਸੀ ਉਹਨਾਂ ਦਾ। ਤਕਰੀਬਨ 1,000 ਬੀਬੀਆਂ ਨੂੰ ਰੱਸੀ ਦੇ ਦਾਇਰੇ 'ਚ, ਫਿਰ 1,000 ਪੁਰਸ਼ਾਂ ਨੂੰ ਰੱਸੀਆਂ ਦੇ ਦਾਇਰੇ 'ਚ ਰੱਖਿਆ ਸੀ। ਬੜੇ ਕੰਟਰੋਲ 'ਚ ਪ੍ਰਭਾਤ ਫੇਰੀ ਜਾ ਰਹੀ ਸੀ, ਫਿਰ 1,000 ਬੀਬੀ ਇਸ ਤਰ੍ਹਾਂ ਰੱਸੀਆਂ ਤੇ ਦਾਇਰੇ 'ਚ। ਤੇ ਜਦੋਂ ਇਹ ਅੱਖਾਂ ਨਾਲ ਦੇਖਿਆ ਨਜ਼ਾਰਾ ਕਿ ਤਕਰੀਬਨ 20,000 ਦੀ ਗਿਣਤੀ ਤੇ 19,000 ਹਿੰਦੂ ਨੇ ਸਹਿਜ ਧਾਰੀ, ਮਨ ਵਿੱਚ ਉਦੋਂ ਇਹ ਇੱਕ ਖਿਆਲ ਪ੍ਰਗਟ ਹੋਇਆ ਕਿ ਬਾਬਾ ਨਾਨਕ, ਅਸੀਂ ਕਹਿੰਦੇ ਹਾਂ ਤੂੰ ਸਾਡਾ ਹੀ ਹੈ, ਪਰ ਤੈਨੂੰ ਕਿਤਨੇ ਹਿੰਦੂ ਵੀ ਗਾ ਰਹੇ ਨੇ, ਪਿਆਰ ਨਾਲ ਆਖੋ ਸਤਨਾਮ। ਭਾਈ ਗੁਰਦਾਸ ਜੀ ਕਹਿੰਦੇ, ਗੰਗ ਬਨਾਰਸ ਹਿੰਦੂਆਂ ਮੁਸਲਮਾਨਾਂ ਮੱਕਾ ਕਾਬਾ। ਮੁਸਲਮਾਨਾਂ ਵਾਸਤੇ ਮੱਕਾ ਕਾਬਾ ਬੜੀ ਮਹਾਨ ਅਸਥਾਨ ਨੇ। ਭਾਈ ਗੁਰਦਾਸ ਜੀ ਕਹਿੰਦੇ, ਕਈ ਮੁਸਲਮਾਨਾਂ ਦੀ ਇੰਨੀ ਸ਼ਰਧਾ ਗੁਰੂ ਨਾਨਕ ਤੇ, ਉਹ ਕਹਿੰਦੇ ਗੁਰੂ ਨਾਨਕ ਤੂੰ ਹੀ ਸਾਡੇ ਲਈ ਮੱਕਾ, ਤੂੰ ਹੀ ਸਾਡੇ ਲਈ ਕਾਬਾ ਹੈ। ਇੱਥੋਂ ਤੱਕ ਭਾਈ ਗੁਰਦਾਸ ਜੀ ਦੀ ਬਾਣੀ 'ਚ ਲਿਖਿਆ, ਧਰੀ ਨਿਸ਼ਾਨੀ ਕੌਂਸ ਦੀ। ਆ ਮੁਸਲਮਾਨ ਬਾਬੇ ਨਾਨਕ ਦੇ ਇੰਨੇ ਕਾਸ਼ਕ ਹੋ ਗਏ ਕਿ ਗੁਰੂ ਨਾਨਕ ਸਾਹਿਬ ਨੇ ਜਦੋਂ ਕਿਹਾ ਨਾ ਅਸੀਂ ਚੱਲੇ ਹਾਂ, ਬਾਬਾ ਤੇਰੇ ਬਿਨਾਂ ਤੇ ਸਾਡਾ ਹੁਣ ਚਿੱਤ ਨਹੀਂ ਲੱਗਣਾ, ਸਾਹਿਬ ਕਹਿੰਦੇ ਸਾਡੀ ਗਾਂਹ ਡਿਊਟੀ ਹੈ। ਤੇ ਮੁਸਲਮਾਨਾਂ ਨੇ ਆਖਿਆ ਸੀ, ਸਤਿਗੁਰੂ ਜੇ ਤੇਰੀ ਅੱਗੇ ਡਿਊਟੀ ਹੈ ਉਹਨੂੰ ਰੋਕੀਏ, ਉਹ ਵੀ ਚੰਗਾ ਨਹੀਂ, ਤੂੰ ਅਗਾਂਹ ਡਿਊਟੀ ਵੀ ਦੇਣੀ ਹੈ ਸਰੀਰ ਕਰਕੇ, ਹੋਰਨਾਂ ਨੂੰ ਵੀ ਤਾਰਨਾ, ਤੇ ਗੁਰੂ ਨਾਨਕ ਤੇਰੇ ਬਿਨਾਂ ਸਾਡਾ ਵੀ ਚਿੱਤ ਨਹੀਂ ਲੱਗਦਾ, ਪਤਾ ਨਹੀਂ ਕੀ ਜਾਦੂ ਕਰਤਾ ਜੀ। ਤੇ ਉਸ ਵੇਲੇ ਮੁਸਲਮਾਨਾਂ ਨੇ ਆਖਿਆ ਸੀ, ਸਤਿਗੁਰੂ ਜੇ ਤੁਸੀਂ ਡਿਊਟੀ ਦੇਣ ਅੱਗੇ ਜਾਣਾ ਤੇ ਜਾਓ, ਫਿਰ ਕਿਰਪਾ ਕਰੋ, ਇਹ ਖੜਾਵਾਂ ਦੇ ਜਾਓ ਆਪਣੀਆਂ, ਮੱਕੇ ਦੇ ਅੰਦਰ ਖੜਾਵਾਂ ਰੱਖ ਕੇ ਇਹਨਾਂ ਵਿੱਚੋਂ ਹੀ ਤੁਹਾਡੇ ਚਰਨਾਂ ਦੇ ਦਰਸ਼ਨ ਕਰਾਂਗੇ। ਹੱਕ ਸਤਨਾਮ। ਭਾਈ ਗੁਰਦਾਸ ਜੀ ਨੇ ਲਿਖਿਆ, ਧਰੀ ਨਿਸ਼ਾਨੀ ਕੌਂਸ ਦੀ, ਮੱਕੇ ਅੰਦਰ ਪੂਜ ਕਰਾਈ। ਸਾਧ ਸੰਗਤ ਗੁਰੂ ਨਾਨਕ ਨੂੰ ਕੌਣ ਕੌਣ ਕਿੱਥੇ ਕਿੱਥੇ ਗਾ ਰਿਹਾ, ਆਓ ਨਾਲ ਨਾਲ ਗੁਰਬਾਣੀ ਦਾ ਰਸ ਲਓ, ਬੜੇ ਪਿਆਰ ਦੇ ਨਾਲ ਕੁਝ ਵਿਚਾਰਾਂ ਹੋਰ ਗੁਰੂ ਸਾਹਿਬ ਕਰਾਣ। ਸ਼ਰਧਾ ਬੱਜ ਜੇ ਗੁਰੂ ਨਾਨਕ, ਤੇਰਾ ਕੋਈ ਪਾਰਾ ਵਾਰ ਨਹੀਂ।

ਸਾਧ ਸੰਗਤ ਆ ਇੱਕ ਤਿੱਬਤ ਮੁਲਕ ਹੈ ਆਪ ਜੀ ਨੇ ਨਾ ਸਰਵਣ ਕੀਤਾ ਹੋਏਗਾ ਇੱਕ ਤਿੱਬਤ ਦਾ ਰਹਿਣ ਵਾਲਾ ਤਿੱਬਤੀ ਦਿੱਲੀ ਦੇ ਇੱਕ ਰਾਗੀ ਨੂੰ ਮਿਲਿਆ ਤੇ ਪਿਆਰ ਨਾਲ ਮੋਢੇ ਤੋਂ ਫੜ ਕੇ ਆਖਿਆ ਕਹਿੰਦਾ ਗੁਰੂ ਕੇ ਕੀਰਤਨੀਓ ਇਹ ਨਾ ਸਮਝਣਾ ਗੁਰੂ ਨਾਨਕ ਸਾਡਾ ਸਾਡੇ ਤਿੱਬਤ ਵਿੱਚ ਵੀ ਹਜ਼ਾਰਾਂ ਲੱਖਾਂ ਦੀ ਗਿਣਤੀ ਏ ਜਿਹੜੇ ਗੁਰੂ ਨਾਨਕ ਦੇ ਆਸ਼ਕ ਨੇ ਹੱਕ ਸਤਨਾਮ ਇੱਕ ਤਿੱਬਤੀ ਇੱਕ ਦਿੱਲੀ ਦੇ ਰਾਗੀ ਨੂੰ ਕੀ ਆਖਦਾ ਕਿ ਸਾਡੀ ਗੁਰੂ ਨਾਨਕ ਤੇ ਤਿੱਬਤ ਵਿੱਚ ਰਹਿੰਦਿਆਂ ਇੰਨੀ ਸ਼ਰਧਾ ਕਿ ਕੋਈ ਕੰਮ ਅਸੀਂ ਕਰਨਾ ਹੋਵੇ ਗੁਰੂ ਨਾਨਕ ਨੂੰ ਪੁੱਛ ਕੇ ਕਰਨੇ ਆ ਕਰੀਏ ਕਿ ਨਾ ਕਰੀਏ ਗੱਜ ਕੇ ਆਖੋ ਸਤਨਾਮ ਤੁਹਾਡੇ ਅੰਦਰ ਵੀ ਫੁਰਨਾ ਬਣਿਆ ਹੋਏਗਾ ਮੇਰੇ ਵੀ ਬਣਿਆ ਸੀ ਉਸ ਦਿੱਲੀ ਦੇ ਰਾਗੀ ਨੂੰ ਵੀ ਫੁਰਨਾ ਬਣਿਆ ਵੀ ਗੁਰੂ ਨਾਨਕ ਨੂੰ ਪੁੱਛ ਕੇ ਕਿਵੇਂ ਕੰਮ ਕਰਦੇ ਉਹ ਸਾਹਮਣੇ ਆ ਕੇ ਕਰਦਾ ਗੁਰੂ ਨਾਨਕ ਸਾਹਮਣੇ ਆ ਕੇ ਕਹਿੰਦਾ ਹਾਂ ਜਾਂ ਨਾ ਉਹਨੇ ਪੁੱਛਿਆ ਫਿਰ ਇੱਕ ਤਿੱਬਤੀ ਨੇ ਦੱਸਿਆ ਕਹਿਣ ਲੱਗਾ ਗੁਰੂ ਪਿਆਰਿਓ ਤਿੱਬਤ ਦੇ ਵਿੱਚ ਗੁਰੂ ਨਾਨਕ ਦੇ ਚਰਨ ਪਏ ਨੇ ਹਜ਼ਾਰਾਂ ਆਸ਼ਕ ਨੇ ਇੰਨੀ ਕੁ ਸ਼ਰਧਾ ਗੁਰੂ ਨਾਨਕ ਤੇ ਕਿ ਜਦੋਂ ਸਾਡੇ ਤਿੱਬਤ ਵਿੱਚ ਕਿਸੇ ਕੰਮ ਦੀ ਦੁਚਿੱਤੀ ਬਣ ਜੇ ਲੜਕੀ ਦਾ ਸਾਕ ਇੱਥੇ ਕਰੀਏ ਕਿ ਨਾ ਆ ਮਕਾਨ ਲਈਏ ਕਿ ਨਾ ਆ ਪਲਾਟ ਲਈਏ ਕਿ ਨਾ ਉਹ ਕਹਿਣ ਲੱਗਾ ਤਿੱਬਤ ਦੇ ਵਿੱਚ ਇੱਕ ਦਰਿਆ ਏ ਗੁਰੂ ਨਾਨਕ ਨੂੰ ਕਿਵੇਂ ਪੁੱਛਦੇ ਨੇ ਇਹ ਦੱਸ ਰਿਹਾ ਗੌਰ ਕਰਿਓ ਕਹਿਣ ਲੱਗਾ ਤਿੱਬਤ ਦੇ ਵਿੱਚ ਇੱਕ ਦਰਿਆ ਏ ਜਿਹਦੇ ਚ ਲੱਕ ਤੱਕ ਪਾਣੀ ਏ ਅਸੀਂ ਉਸ ਦਰਿਆ ਦੇ ਵਿੱਚ ਉਤਰ ਜਾਂਦੇ ਹਾਂ ਪਵਨ ਰੂਪ ਵਿੱਚ ਘੱਟ ਘੱਟ ਵਿੱਚ ਸਮਝ ਕੇ ਗੁਰੂ ਨਾਨਕ ਬਿਰਾਜਮਾਨ ਏ ਹਾਜ਼ਰ ਏ ਤੇ ਜੋਦੜੀ ਕਰਦੇ ਹਾਂ ਗੁਰੂ ਨਾਨਕ ਲਾਂਬਾ ਇਸ਼ਾਰਾ ਲੈਣਾ ਤੁਸੀਂ ਇੱਥੇ ਕਹਿੰਦੇ ਹੋ ਧੰਨ ਗੁਰੂ ਨਾਨਕ ਧੰਨ ਬਾਬਾ ਨਾਨਕ ਸਿੰਧੀ ਕਹਿੰਦੇ ਸ਼ਾਹ ਬਾਬਾ ਨਾਨਕ ਤੇ ਤਿੱਬਤੀ ਕਹਿੰਦੇ ਜੇ ਗੁਰੂ ਨਾਨਕ ਲਾਂਬਾ ਗੁਰੂ ਨਾਨਕ ਲਾਂਬਾ ਐ ਕੰਮ ਕਰੀਏ ਕਿ ਨਾ ਮਹਿਸੂਸ ਕਰਕੇ ਉਹ ਸੁਣ ਰਿਹਾ ਤੇ ਜਦੋਂ ਅਸੀਂ ਜੋਦੜੀ ਕਰਦੇ ਹਾਂ ਦਰਿਆ ਚ ਖਲੋ ਕੇ ਇੱਕ ਤਿੱਬਤੀ ਨੇ ਦੱਸਿਆ ਜੇ ਕਿ ਉਸ ਦਰਿਆ ਦੇ ਵਿੱਚ ਚਿੱਟੇ ਤੇ ਕਾਲੇ ਪੱਥਰ ਨੇ ਨਿੱਕੇ ਨਿੱਕੇ ਅਸੀਂ ਜੋਦੜੀ ਕਰਕੇ ਦਰਿਆ ਵਿੱਚ ਝੁਕ ਕੇ ਹੱਥ ਦੇ ਨਾਲ ਪੱਥਰ ਚੁੱਕਦੇ ਹਾਂ ਤੇ ਪੱਥਰ ਕੱਢ ਕੇ ਨਾ ਪਾਣੀ ਚੋਂ ਬਾਹਰ ਫਿਰ ਵੇਖਦੇ ਹਾਂ ਤੇ ਸਾਡਾ ਇੱਕ ਯਕੀਨ ਹੈ ਕਿ ਜੇ ਪੱਥਰ ਚਿੱਟਾ ਹੱਥ ਆ ਜੇ ਤੇ ਸਮਝਦੇ ਹਾਂ ਗੁਰੂ ਨਾਨਕ ਨੇ ਹਾਂ ਕਰਤੀ ਹੈ ਜਿਹੜੀ ਅਰਦਾਸ ਕੀਤੀ ਜੇ ਪੱਥਰ ਕਾਲਾ ਹੱਥ ਆ ਜੇ ਤੇ ਸਮਝਦੇ ਹਾਂ ਗੁਰੂ ਨਾਨਕ ਨੇ ਨਾ ਕਰਤੀ ਗੱਜ ਕੇ ਆਖੋ ਸਤਨਾਮ ਸਾਧ ਸੰਗਤ ਉਹਨਾਂ ਦਾ ਇੱਕ ਆਪਣਾ ਵਿਸ਼ਵਾਸ ਇਹ ਕੁਝ ਸਮਾਂ ਪਹਿਲਾਂ ਕਿਤੇ ਦਾਸ ਨੇ ਇਹ ਜ਼ਿਕਰ ਸੰਗਤ ਚ ਸੁਣਾਇਆ ਤੇ ਤਿੱਬਤ ਦੇ ਤੇ ਇੰਡੀਆ ਦਾ ਜਿਹੜਾ ਬਾਰਡਰ ਹੈ ਨਾ ਜੀ ਉੱਥੇ ਕਿਸੇ ਨੇ ਇਹ ਜ਼ਿਕਰ ਸੁਣਿਆ ਦਾਸ ਜਿਹੜਾ ਇਸ਼ਾਰਾ ਦੇ ਰਿਹਾ ਯਕੀਨ ਲਈ ਮੈਨੂੰ ਖੁਦ ਚਿੱਠੀ ਭੇਜੀ ਗਈ ਕਿ ਜਿਹੜਾ ਤੁਸੀਂ ਜ਼ਿਕਰ ਸੁਣਾਇਆ ਸੰਗਤ ਵਿੱਚ ਤਿੱਬਤੀ ਵੀ ਗੁਰੂ ਨਾਨਕ ਦੇ ਹਜ਼ਾਰਾਂ ਲੱਖਾਂ ਆਸ਼ਕ ਨੇ ਤੇ ਮੈਨੂੰ ਚਿੱਠੀ 'ਚ ਲਿਖਿਆ ਕਹਿਣ ਲੱਗੇ ਉਹ ਦਰਿਆ ਦਾ ਨਾਮ ਹੀ ਦੱਸਿਆ ਕਰੋ ਇੱਕ ਤਿੱਬਤੀ ਨੇ ਚਿੱਠੀ ਭੇਜੀ ਇਹ ਜਿਹੜਾ ਦਰਿਆ ਹੈ ਤਿੱਬਤ ਵਿੱਚ ਜਿੱਥੇ ਖਲੋ ਕੇ ਤਿੱਬਤੀ ਗੁਰੂ ਨਾਨਕ ਕੋਲੋਂ ਹਾਂ ਨਾਂ ਦਾ ਜਵਾਬ ਲੈਂਦੇ ਨੇ ਕਹਿੰਦੇ ਉਹ ਦਰਿਆ ਦਾ ਨਾਂ ਹੈ ਦਰਿਆਏ ਸਿੰਧ ਇਹ ਸਾਧ ਸੰਗਤ ਆਈ ਟੀ ਬੀ ਪੀ ਪੁਲਿਸ ਤੇ ਆਈ ਇੰਡੀਅਨ ਟੀ ਤਿੱਬਤ ਬੀ ਬਾਰਡਰ ਪੀ ਪੁਲਿਸ ਇਹ ਇੰਡੀਅਨ ਤਿੱਬਤ ਬਾਰਡਰ ਪੁਲਿਸ ਨੇ ਜਿਨ੍ਹਾਂ ਨੇ ਇੱਕ ਚਿੱਠੀ ਰਾਹੀਂ ਦਰਿਆ ਦਾ ਨਾਂ ਦੱਸਿਆ ਤੇ ਇੱਕ ਹੋਰ ਲਾਈਨ ਲਿਖੀ
ਉਹ ਕੀ ਅਗਲੀ ਲਾਈਨ ਲਿਖੀ ਸੀ, ਪਹਿਲੀ ਲਾਈਨ ਲਿਖੀ ਉਹ ਦਰਿਆ ਦਾ ਨਾਂ ਦਰਿਆਏ ਸਿੰਧ ਹੈ, ਜਿੱਥੇ ਖਲੋ ਕੇ ਅਸੀਂ ਗੁਰੂ ਨਾਨਕ ਕੋਲੋਂ ਹਾਂ ਨਾ ਲੈਂਦੇ ਹਾਂ। ਤੇ ਚਿੱਠੀ ਚ ਦੂਜਾ ਲਫ਼ਜ਼ ਲਿਖਿਆ ਸੀ ਕਿ ਤਿੱਬਤ ਦੇ ਵਿੱਚ ਗੁਰੂ ਨਾਨਕ ਨੂੰ ਯਾਦ ਕਰਨ ਵਾਲੇ, ਗੁਰੂ ਨਾਨਕ ਨੂੰ ਮੰਨਣ ਵਾਲੇ, ਗੁਰੂ ਨਾਨਕ ਦੇ ਪੁਜਾਰੀ, ਗੁਰੂ ਨਾਨਕ ਦੇ ਇੰਨੇ ਆਸ਼ਕ ਨੇ ਕਿ ਤਿੱਬਤ ਦੇ ਵਿੱਚ ਇੱਕ ਬਹੁਤ ਵੱਡਾ ਇਲਾਕਾ ਹੈ ਜਿਹਦਾ ਨਾਂ ਵੀ ਨਾਨਕਿੰਗ ਗੁਰੂ ਨਾਨਕ ਦੇ ਨਾਂ ਤੇ ਰੱਖਿਆ। ਆਖੋ ਸਤਨਾਮ, ਸੰਗਤ ਇਸ਼ਾਰਾ ਲੈਣਾ। ਉਸ ਸੱਜਣ ਨੇ ਮੈਨੂੰ ਚਿੱਠੀ ਚ ਲਿਖਿਆ ਸੀ ਕਿ ਇਹ ਬਚਨ ਸੁਣਾਉਣ ਵਿੱਚ ਹੋ ਸਕਦਾ ਕੋਈ ਜਿਹਨੂੰ ਸਿਦਕ ਭਰੋਸਾ ਨਹੀਂ, ਯਕੀਨ ਨਾ ਕਰੇ। ਤੇ ਉਹਨੇ ਅੱਗੋਂ ਲਿਖਿਆ ਕਿ ਹਫ਼ਤੇ ਤੱਕ ਤੁਹਾਡੇ ਕੋਲ ਇੱਕ ਬੰਦਾ ਪਹੁੰਚੇਗਾ, ਉਹ ਇੱਕ ਚਿੱਟਾ ਤੇ ਇੱਕ ਕਾਲਾ ਪੱਥਰ ਜਿਹਦੇ ਹੱਥ ਮੈਂ ਭੇਜ ਰਿਹਾ ਵਾਂ, ਤਾਂ ਕਿ ਕੋਈ ਤੁਹਾਨੂੰ ਕੁਝ ਕਵੇ ਤੇ ਉਹ ਪੱਥਰ ਵੀ ਵਿਖਾ ਸਕੋ ਕਿ ਉਸ ਨਦੀ ਦੇ ਜਿਹੜੇ ਪੱਥਰ ਮੌਜੂਦ ਨੇ। ਆਖੋ ਸਤਨਾਮ, ਇਹ ਪੱਥਰ ਦਾਸ ਪਾਸ ਅੱਜ ਮੌਜੂਦ ਨੇ। ਇਸ਼ਾਰਾ ਲੈਣਾ, ਹਜ਼ਾਰਾਂ ਤਿਬਤੀ ਵੀ ਗੁਰੂ ਨਾਨਕ ਸੱਚੇ ਪਾਤਸ਼ਾਹ ਤੈਨੂੰ ਗਾ ਰਹੇ ਨੇ। ਇੱਕ ਵਾਰੀ ਪਿਆਰ ਨਾਲ

ਇੱਕ ਵਾਰੀ ਪਿਆਰ ਨਾਲ ਕਵੋ ਜੇਵਾ ਏਕ ਕਵਨ। ਕਈ ਵਾਰੀ ਸਿੱਖ ਦੀ ਮੱਤ ਛੋਟੀ, ਮਾਲਕ ਬਹੁਤ ਵੱਡਾ। ਅੱਜ ਦਾ ਦੀਵਾਨ ਭਾਵਨਾ ਬਣ ਜੇ ਤੂੰ ਸਾਂਝਾ ਸਾਹਿਬ ਬਾਪ ਹਮਾਰਾ। ਲੱਖਾਂ ਹਿੰਦੂ ਤੈਨੂੰ ਗਾ ਰਹੇ, ਲੱਖਾਂ ਮੁਸਲਮਾਨ ਤੈਨੂੰ ਗਾ ਰਹੇ ਨੇ, ਲੱਖਾਂ ਤਿਬਤੀ ਤੈਨੂੰ ਗਾ ਰਹੇ ਨੇ। ਗੁਰੂ ਪਿਆਰਿਓ, ਮੈਂ ਵਿਸ਼ਵਾਸ ਨਾਲ ਬੇਨਤੀ ਕਰਦਾ ਜੀ, ਜੇ ਉਹਨਾਂ ਦੀ ਸੱਚੀ ਭਾਵਨਾ ਨਾ ਕਿ ਦਰਿਆਏ ਸਿੰਧ ਵਿੱਚ ਖਲੋ ਕੇ ਅਸੀਂ ਬੇਨਤੀ ਕੀਤੀ ਹੈ ਗੁਰੂ ਨਾਨਕ ਆ ਕੰਮ ਕਰੀਏ ਕਿ ਨਾ ਕਰੀਏ, ਜੇ ਸੱਚੀ ਭਾਵਨਾ ਉਹਨਾਂ ਦੀ ਇੰਨਾ ਸਿਦਕੇ ਉਹਨਾਂ ਦੇ ਅੰਦਰ ਕਿ ਜੇ ਕੰਮ ਸਾਡੇ ਲਈ ਚੰਗਾ ਤੇ ਗੁਰੂ ਨਾਨਕ ਨੇ ਸਾਡੇ ਹੱਥ ਪੱਥਰ ਹੀ ਚਿੱਟਾ ਲਿਆਉਣਾ, ਜੇ ਸਾਡੇ ਲਈ ਕੰਮ ਨੁਕਸਾਨੀ ਹੈ ਤੇ ਪੱਥਰ ਹੀ ਕਾਲਾ ਲਿਆਉਣਾ। ਆਖੋ ਸਤਨਾਮ, ਬੇੜੇ ਸਿਦਕ ਦੇ ਪਾਰ। ਇੱਕ ਵਾਰੀ ਕਵੋ ਪਿਆਰ ਨਾਲ ਜੈ ਜੈਕਾਰ ਕਰੇ ਸਤਸੰਗ। ਆ ਇੱਕ ਵਣਜਾਰੇ ਕੌਮ ਹੈ, ਕਰੋੜਾਂ ਦੀ ਗਿਣਤੀ ਇਹਨਾਂ ਦੀ, ਔਰ ਸੰਗਤ ਦੀ ਜਾਣਕਾਰੀ ਲਈ ਬੇਨਤੀ ਕਰਦਾ ਵਾਂ, ਗੁਰੂ ਤੇਗ ਬਹਾਦਰ ਮਹਾਰਾਜ ਜੀ ਵੇਲੇ ਲੱਖੀ ਸ਼ਾਹ ਵਣਜਾਰਾ ਇਹਨਾਂ 'ਚੋਂ ਹੋਇਆ। ਗੁਰੂ ਨਾਨਕ ਵੇਲੇ ਭਾਈ ਮਨ ਸੁਖ ਇਹ ਵੀ ਵਣਜਾਰਿਆਂ 'ਚ ਹੋਇਆ। ਗੁਰੂ ਤੇਗ ਬਹਾਦਰ ਜੀ ਵੇਲੇ ਮੱਖਣ ਸ਼ਾਹ ਲੁਬਾਣਾ ਵੀ ਇਹਨਾਂ ਵਣਜਾਰਿਆਂ 'ਚ ਹੋਇਆ। ਕਰੋੜਾਂ ਦੀ ਗਿਣਤੀ ਹੈ, ਸੰਗਤ ਇਸ਼ਾਰਾ ਲੈਣਾ। ਕੇਵਲ ਪ੍ਰਚਾਰ ਦੀ ਘਾਟ ਕਰਕੇ ਅੰਮ੍ਰਿਤ ਦਾ ਪ੍ਰਚਾਰ ਇਹਨਾਂ ਤੱਕ ਨਹੀਂ ਪਹੁੰਚ ਸਕਿਆ। ਇਹਨਾਂ ਦਾ ਉਹ ਰਿਵਾਜ ਇੱਕ ਤੁਰਿਆ ਆ ਰਿਹਾ, ਮੈਂ ਉਹ ਰਿਵਾਜ ਦੱਸ ਰਿਹਾ। ਕੇਵਲ ਜਨਰਲ ਨੌਲੇਜ ਲਈ ਕਰੋੜਾਂ ਦੀ ਗਿਣਤੀ 'ਚ ਬਣ ਜਾ ਰਹੇ ਨੇ, ਅੰਮ੍ਰਿਤ ਦਾ ਪ੍ਰਚਾਰ ਬਹੁਤ ਘੱਟ ਪਹੁੰਚਿਆ ਇਹਨਾਂ ਤੱਕ। ਪਰ ਇਹ ਵੀ ਆਸ਼ਕ ਗੁਰੂ ਨਾਨਕ ਦੇ ਨੇ, ਇਹਨਾਂ 'ਚ ਕੀ ਰਿਵਾਜ। ਇਹਨਾਂ ਦਾ ਬੱਚਾ ਜਦੋਂ ਸਾਧ ਸੰਗਤ ਸਵਾ ਸਾਲ ਦਾ ਹੁੰਦਾ ਨਾ, ਤੇ ਇਹਨਾਂ 'ਚ ਰਿਵਾਜ ਬੱਚੇ ਦੀ ਬਾਂਹ ਤੇ ਲਖਾਉਂਦੇ ਨੇ ਧੰਨ ਗੁਰੂ ਨਾਨਕ। ਆਖੋ ਸਤਨਾਮ। ਇਹਨਾਂ ਦਾ ਇੱਕ ਆਪਣਾ ਵਿਸ਼ਵਾਸ ਹੈ, ਬਕਾਇਦਾ ਕੱਠ ਸੱਦਦੇ ਨੇ, ਆਏ ਗਏ ਨੂੰ ਪ੍ਰਸ਼ਾਦਾ ਪਾਣੀ ਛਕਾਉਂਦੇ ਨੇ। ਉਸ ਦਿਨ ਕੀ ਯਕੀਨ ਰੱਖਦੇ ਨੇ ਕਿ ਸਾਡਾ ਬੱਚਾ ਸਵਾ ਸਾਲ ਦਾ ਹੋ ਗਿਆ, ਇਹਦੀ ਬਾਂਹ ਤੇ ਧੰਨ ਗੁਰੂ ਨਾਨਕ ਲਿਖਾਇਆ, ਤੇ ਅੱਜ ਤੋਂ ਸਾਡਾ ਇਹ ਬੱਚਾ ਗੁਰੂ ਨਾਨਕ ਦਾ ਹੋ ਗਿਆ। ਕੱਜ ਕੇ ਆਖੋ ਸਤਨਾਮ। ਐਸਾ ਤੁਸੀਂ ਨਾ ਕਰਿਓ, ਮੈਂ ਕੇਵਲ ਦੱਸ ਰਿਹਾ ਆਪ ਜੀ ਨੂੰ ਕੌਣ ਕਿੱਥੇ ਕਿੱਥੇ ਬੈਠਾ, ਕਿਵੇਂ ਕਿਵੇਂ ਗੁਰੂ ਨਾਨਕ ਨੂੰ ਧਿਆਰਿਆ, ਕੋਈ ਪਾਰਾਵਾਰ ਨਹੀਂ। ਇਹ ਵਣਜਾਰੇ ਕੌਮ ਦਾ ਇੱਕ ਰਿਵਾਜ ਹੈ, ਜਦੋਂ ਇਹਨਾਂ ਦਾ ਬੱਚਾ ਸ਼ਾਦੀ ਦੇ ਲਾਇਕ ਹੁੰਦਾ ਹੈ ਨਾ ਜੀ, ਗੁਰੂ ਨਾਨਕ ਦੇ ਨਾਂ ਦਾ 125 ਰੁਪਿਆ ਰੱਖ ਕੇ ਤੇ ਉਹਦੇ ਆਲੇ ਦੁਆਲੇ ਲਾਵਾਂ ਲੈਂਦੇ ਨੇ। ਆਖੋ ਸਤਨਾਮ। ਸੰਗਤ ਕੇਵਲ ਇਸ਼ਾਰਾ ਲੈਣਾ। ਪਟਿਆਲੇ ਤੋਂ ਪਰਚਾ ਸ਼ਬਦ ਹੈ, ਜਿਨ੍ਹਾਂ ਨੇ ਬਹੁਤ ਲੰਬਾ ਇਹਨਾਂ ਦਾ ਜ਼ਿਕਰ ਲਿਖਿਆ। ਔਰ ਹੁਣ ਕੋਈ ਸੰਸਥਾਵਾਂ ਜਾਗਰਤ ਹੋਈਆਂ ਨੇ, ਇਹਨਾਂ ਦੇ ਤੱਕ ਵੀ ਸਿੱਖੀ ਦਾ ਅਗਲਾ ਪ੍ਰਚਾਰ ਜਿਹੜਾ ਅੰਮ੍ਰਿਤ ਦਾ ਪਹੁੰਚਾਉਣ ਵਿੱਚ। ਕਰੋੜਾਂ ਦੀ ਗਿਣਤੀ 'ਚ ਵਣਜਾਰੇ ਨੇ ਗੁਰੂ ਪਿਆਰਿਓ, ਔਰ ਇਹ ਵੀ ਸਾਰੇ

ਤੇ ਮੈਂ ਰੋਜ਼ ਰਾਵੀ ਦੇ ਕਿਨਾਰੇ ਗੁਰੂ ਨਾਨਕ ਦੇ ਦਰਸ਼ਨ ਕਰਕੇ ਮੈਂ ਵੀ ਆਪਣੇ ਭਾਗ ਬਣਾਉਂਦਾ ਵਾਂ। ਸਾਖੋ ਸਤਨਾਮ। ਸੰਗਤ ਇਸ਼ਾਰਾ ਲੈਣਾ ਬੜੀ ਜ਼ਰੂਰੀ ਹੈ ਇਹ ਗੱਲ ਸਮਝਣੀ। ਭਾਈ ਸਾਹਿਬਾਂ ਜਾ ਰਿਹਾ ਜਲ ਦੇਵਤੇ ਦੀ ਅਰਾਧਨਾ ਕਰਨ ਤੇ ਜਲ ਦੇਵਤਾ ਕਹਿੰਦਾ ਮੈਂ ਗੁਰੂ ਨਾਨਕ ਦੇ ਦਰਸ਼ਨ ਕਰਕੇ ਆਪਣੇ ਭਾਗ ਬਣਾਉਂਦਾ ਵਾਂ। ਥੋੜਾ ਜਿਹਾ ਜ਼ਿਕਰ ਕੀਤਾ ਜੇ ਭਾਈ ਗੁਰਦਾਸ ਜੀ ਨੇ।

ਅੱਜ ਬਹੁਤ ਲੋੜ ਜੇ ਇਸ ਪ੍ਰਚਾਰ ਦੀ। ਗੁਰੂ ਕਾ ਸਿੱਖ ਜਿਹੜਾ ਹੈ ਸਤਿਕਾਰ ਸਭ ਦਾ ਕਰੇ, ਇੱਕ ਗੁਰੂ ਨਾਨਕ ਦਾ ਬਣ ਜਾ। ਮਨ ਵਿੱਚ ਸਤਿਗੁਰ ਕੇ ਪਾਸ ਤਿਸ ਸੇਵਕ ਕੇ। ਅੱਜ ਬੜੀ ਲੋੜ ਜੇ ਇਹਦੀ ਪ੍ਰਚਾਰ। ਗੁਰੂ ਕਾ ਸਿੱਖ ਕਈ ਜਗ੍ਹਾ ਅੱਜ ਕੱਲ ਸਿਰ ਦੇਈ ਜਾਂਦਾ, ਕਿਉਂਕਿ ਮਾੜਾ ਮੋਟਾ ਦੁੱਖ ਆਉਂਦਾ, ਇਹੋ ਜਿਹੇ ਬੂਹੇ ਖੜਕਾਉਂਦਾ ਜਿਹਦੇ ਕਰਕੇ ਫਿਰ ਕਿਸੇ ਪਾਸੇ ਜੋਗਾ ਨਹੀਂ ਰਹਿੰਦਾ। ਬਹੁਤ ਜ਼ੋਰ ਹੈ ਅਰਦਾਸ ਕਰੋ ਇੱਕ ਦੇ ਬਣ ਜਾਈਏ।

ਨੀਲ ਕਦੂਰ ਕੋਈ ਫਕੀਰ ਹੈ ਤੇ ਪੁੜੀ ਦਿੰਦਾ ਪੁੜੀ। ਕਈ ਆਉਂਦੇ ਨੇ ਜੀ ਸਾਡਾ ਕਾਰੋਬਾਰ ਨਹੀਂ ਚੱਲਦਾ, ਆਹ ਮਸਲਾ ਆਹ ਮਸਲਾ, ਪੁੜੀ ਦਿੰਦਾ। ਜੇ ਉਹਦੇ ਕੋਲ ਕੋਈ ਸਿੱਖ ਆਵੇ ਨਾ ਵੀ ਮੈਨੂੰ ਵੀ ਇਸ ਤਰ੍ਹਾਂ ਪੁੜੀ ਦੇ, ਤੇ ਉਹਨੂੰ ਨਹੀਂ ਦਿੰਦਾ। ਇੱਕ ਸਿੱਖ ਨੂੰ ਮੰਦਾ ਬੜਾ ਕਾਰੋਬਾਰ, ਉਹਨੇ ਖਿਹੜਾ ਕੀਤਾ ਵੀ ਤੂੰ ਸਾਰਿਆਂ ਨੂੰ ਇਹ ਪੁੜੀ ਜੀ ਦੇਣਾ, ਕਈਆਂ ਦੇ ਕੰਮ ਸੌਰ ਦੇ, ਮੈਨੂੰ ਵੀ ਦੇ। ਉਹਨੇ ਆਖਿਆ ਨਹੀਂ ਤੈਨੂੰ ਨਹੀਂ ਦੇਣਾ। ਉਹ ਦੂਜੇ ਦਿਨ ਫਿਰ ਆ ਗਿਆ, ਦਿੱਲੀ ਦੀ ਵਾਰਤਾ ਜੇ ਪ੍ਰਤੱਖ ਬੀਤੀ। ਦੂਜੇ ਦਿਨ ਫਿਰ ਆ ਗਿਆ, ਕਹਿਣ ਲੱਗਾ ਮੈਨੂੰ ਪੁੜੀ ਕਿਉਂ ਨਹੀਂ ਦਿੰਦਾ, ਮੇਰਾ ਬੜਾ ਮੰਦਾ ਕਾਰੋਬਾਰ। ਇਹ ਪ੍ਰਤੱਖ ਬੀਤੀ ਜੇ ਫਕੀਰ ਨੇ ਆਪਣੇ ਸੇਵਕਾਂ ਨੂੰ ਕਿਹਾ ਉਹ ਧੱਕੇ ਮਾਰ ਕੇ ਬਾਹਰ ਕੱਢ ਦੇ, ਕੱਢਤਾ। ਔਰ ਹੈਰਾਨਗੀ ਦੀ ਗੱਲ, ਆਪਣੇ ਕਾਰੋਬਾਰ ਦਾ ਮੰਦਾ ਨਹੀਂ ਸਾਰਿਆ ਗਿਆ ਤੇ ਤੀਜੇ ਦਿਨ ਫਿਰ ਆ ਗਿਆ ਫਕੀਰ ਕੋਲ। ਐ ਸਿੱਖ ਆ ਕੇ ਕਹਿੰਦਾ ਮੈਨੂੰ ਪੁੜੀ ਦੇ। ਕਹਿੰਦੇ ਹੁਣ ਫਕੀਰ ਕੋਲ ਵੀ ਨਹੀਂ ਰਿਹਾ ਗਿਆ, ਜਦੋਂ ਧੱਕੇ ਖਾ ਕੇ ਵੀ ਤੀਜੇ ਦਿਨ ਆ ਗਿਆ। ਫਕੀਰ ਉਸ ਸਿੱਖ ਨੂੰ ਅੰਦਰ ਕਮਰੇ ਚ ਲੈ ਗਿਆ। ਕਿਉਂ ਜਿੱਦ ਕਰਕੇ ਵਾਰ ਵਾਰ ਆਉਂਦਾ? ਕਹਿੰਦਾ ਤੂੰ ਸਾਰਿਆਂ ਨੂੰ ਇਹ ਦਿੰਦਾ ਪੁੜੀ ਜੀ ਕੋਈ ਬਣਾ ਕੇ ਤੇ ਮੈਨੂੰ ਵੀ ਦੇ। ਫਕੀਰ ਕਹਿਣ ਲੱਗਾ ਮੇਰਾ ਚਿੱਤ ਤੇ ਨਹੀਂ ਸੀ ਕਰਦਾ ਮੈਂ ਭੇਟ ਦਵਾਂ, ਪਰ ਤੂੰ ਧੱਕੇ ਖਾ ਕੇ ਤਿੰਨ ਦਿਨ ਤੋਂ ਫਿਰ ਇੱਧਰ ਤੁਰਿਆ ਮੈਂ ਮੇਰੇ ਵੱਲ ਤੇ ਸੁਣ, ਆ ਜਿਹੜੀ ਮੈਂ ਪੁੜੀ ਦਿੰਦਾ ਵਾਂ ਇਹ ਪੁੜੀ ਕਿਤੋਂ ਹੋਰ ਨਹੀਂ ਤੇਰੇ ਪਿਓ ਦੇ ਦਰ ਤੋਂ ਲਿਆਉਂਦਾ ਵਾਂ। ਗੱਜ ਕੇ ਆਖੋ ਸਤਨਾਮ। ਤੇ ਜੇ ਤੈਨੂੰ ਮੈਂ ਦੇ ਦਵਾਂ ਇਹ ਪੁੜੀ ਤੇ ਸ਼ਾਇਦ ਮੇਰੀ ਉਹ ਬਖਸ਼ਿਸ਼ ਰੁਕ ਨਾ ਜਾਵੇ। ਉੱਥੇ ਹੈਰਾਨ ਹੋ ਕੇ ਪੁੱਛਦਾ ਮੇਰੇ ਪਿਓ ਦੇ ਦਰ ਤੋਂ ਪੁੜੀ ਕੀ ਮਤਲਬ? ਇਹ ਜਾਮਾ ਮਸਜਿਦ ਤੋਂ ਮੀਲ ਦੂਰ ਉਹ ਫਕੀਰ ਕਹਿੰਦਾ ਇਹ ਪੁੜੀ ਕੁਝ ਹੋਰ ਨਹੀਂ, ਇਹ ਮੈਂ ਰੋਜ਼ ਜਾਂਦਾ ਵਾਂ ਗੁਰਦੁਆਰਾ ਸੀਸਗੰਜ ਸਾਹਿਬ ਤੇ ਜਿੰਨੀ ਉੱਥੇ ਜੋੜਿਆਂ ਦੀ ਧੂੜੀ ਹੈ ਨਾ ਉਹ ਸਾਰੀ ਇਕੱਠੀ ਕਰਕੇ ਰੁਮਾਲ ਚ ਲੈ ਆਉਣਾ ਵਾ, ਉਹੀ ਉਹ ਪੁੜੀ ਵਿੱਚ ਪਾ ਕੇ ਦੇਣਾ ਵਾ। ਪਿਆਰ ਨਾਲ ਆਖੋ ਸਤਨਾਮ। ਉਹ ਜੋੜਿਆਂ ਦੀ ਧੂੜ ਪੁੜੀ ਚ ਪਾ ਕੇ ਦੇਣਾ ਵਾ ਤੇ ਗੁਰੂ ਤੇਗ ਬਹਾਦਰ ਦੇ ਦਰ ਦੀ ਚਰਨਾਂ ਦੀ ਧੂੜੀ ਨਾਲ ਲੋਕਾਂ ਦੇ ਕੰਮ ਸੌਰੀ ਜਾ ਰਹੇ ਨੇ। ਆਖੋ ਸਤਨਾਮ। ਤੇ ਸਿੱਖਾਂ ਜੇ ਤੈਨੂੰ ਮੈਂ ਪੁੜੀ ਦੇ ਦਵਾਂ ਤੇ ਗੁਰੂ ਤੇਗ ਬਹਾਦਰ ਕੀ ਆਖਣਗੇ? ਤੇਰੇ ਤੇ ਪਿਓ ਦੇ ਦਰ ਤੋਂ ਮੈਂ ਲਿਆਉਣਾ ਵਾਂ ਧੂੜੀ। ਸੰਗਤ ਇਸ਼ਾਰਾ ਲੈਣਾ ਮਨ ਵਿੱਚ ਸਤਗੁਰ ਕੇ ਪਾ ਇੱਕ ਦੇ ਬਣ ਜਾਓ। ਅੱਜ ਬਹੁਤ ਜ਼ੋਰ ਏ ਚੱਲ ਫਲਾਣੇ ਸਿਆਣੇ ਕੋਲ, ਚੱਲ ਫਲਾਣੇ ਸਿਆਣੇ ਕੋਲ, ਕਦੀ ਕੋਈ ਬੂਹਾ ਖੜਕਾਤਾ ਕਦੀ ਕੋਈ। ਬੰਬਈ ਵਿੱਚ ਸਾਡਾ ਇੱਕ ਸੰਗਤ ਦਾ ਪ੍ਰੇਮੀ ਸੀ, ਹਰ ਮਹੀਨੇ ਉਹਦਾ ਦਸਵੰਧ ਆਉਂਦਾ ਸੀ ਭਲਾਈ ਕੇਂਦਰ ਤੇ। ਦਾਸ ਨੂੰ ਪਤਾ ਲੱਗਾ ਕਿ ਸੱਤ ਅੱਠ ਮੁੰਦਰੀਆਂ ਪਾਈ ਫਿਰਦਾ, ਮੁੰਦਰੀ ਉਂਝ ਪਾ ਲਵੇ ਕੋਈ ਗੱਲ ਨਹੀਂ, ਪਰ ਕਿਹੜੀ ਮੁੰਦਰੀ? ਜਦੋਂ ਫੋਨ ਤੇ ਮੈਂ ਪੁੱਛਿਆ ਮੈਂ ਕਿਹਾ ਤੂੰ ਗੁਰੂ ਕਾ ਸਿੱਖ ਸੱਤ ਅੱਠ ਮੁੰਦਰੀਆਂ ਪਾਈਆਂ ਇਹ ਕੀ? ਕਹਿੰਦਾ ਜੀ ਕਾਰੋਬਾਰ ਚ ਮੰਦਾ ਬੜਾ ਆ ਗਿਆ ਸੀ, ਮੇਰੇ ਕਾਰਖਾਨੇ ਦਾ ਨੌਕਰ ਮੈਨੂੰ ਕਹਿੰਦਾ ਮੈਂ ਤੁਹਾਨੂੰ ਇੱਕ ਸਿਆਣੇ ਕੋਲ ਖੜਨਾ ਤੇ ਜਦੋਂ ਮੈਂ ਸਿਆਣੇ ਕੋਲ ਗਿਆ ਉਹਨੇ ਆਖਿਆ ਫਲਾਣਾ ਗ੍ਰਹਿ ਤੁਹਾਡੇ ਤੇ ਹੈ, ਐਸ ਨਗ ਦੀ ਮੁੰਦਰੀ ਪਾ ਲਓ ਤੇ ਗ੍ਰਹਿ ਟਲ ਜਾਏਗਾ। ਆਖੋ ਸਤਨਾਮ। ਮੈਂ ਕਿਹਾ ਫੇਰ? ਕਹਿੰਦਾ ਮਹੀਨਾ ਕੁਝ ਨਹੀਂ ਬਣਿਆ, ਮਹੀਨੇ ਬਾਅਦ ਗਿਆ ਉਹਨੇ ਫਿਰ 1100 ਰੁਪਇਆ ਰਖਾ ਲਿਆ ਤੇ ਕਹਿਣ ਲੱਗਾ ਹੁਣ ਐਸ ਨਗ ਦੀ ਮੁੰਦਰੀ ਪਾ ਲੈ, ਬਸ ਫਿਰ ਵੇਖ ਫਲਾਣਾ ਗ੍ਰਹਿ ਟਲਿਆ ਕਿ ਟਲਿਆ ਤੇ ਕੰਮ ਚੱਲ ਪੈਣਾ। ਕਹਿੰਦਾ ਸੱਤ ਅੱਠ ਮਹੀਨੇ ਹੋ ਗਏ ਨੇ, ਇਤਨਾ ਕਰਦੇ ਕਰਦੇ 6-7 ਮੁੰਦਰੀਆਂ ਪੈ ਗਈਆਂ। ਸੰਗਤ ਇਸ਼ਾਰਾ ਲੈਣਾ
ਇੱਕ ਬੰਬਈ ਦਾ ਰਹਿਣ ਵਾਲਾ ਸਿੱਖ ਹੋਵੇ ਗੁਰੂ ਨਾਨਕ ਦਾ ਤੇ ਜਾਵੇ ਇੱਧਰ ਵੀ ਇਹ ਮੁੰਦਰੀ ਪਾਵਾਂ ਇਹ ਗ੍ਰਹਿ ਲੱਗ ਜਾਏਗਾ। ਕਹਿਣ ਲੱਗਾ ਹੁਣ ਸੱਤਵੇਂ ਮਹੀਨੇ ਗਿਆ ਤੇ ਉਹ ਫਕੀਰ ਕੀ ਕਹਿੰਦਾ ਜਦੋਂ ਮੈਂ ਥੋੜਾ ਗੁੱਸੇ ਨਾਲ ਬੋਲਿਆ ਵੀ ਮੇਰਾ ਕੰਮ ਤੇ ਚੱਲਦਾ ਨੀ ਪਿਆ ਤੇ ਕਹਿੰਦਾ ਫਕੀਰ ਕਹਿੰਦਾ ਵੀ ਜਿੰਨੇ ਵੀ 6 ਮਹੀਨੇ ਮੈਂ ਤੇਰਾ ਕੰਮ ਕਰਦਾ ਰਿਹਾ ਆਪਣੇ ਚੇਲਿਆਂ ਰਾਹੀਂ ਕਰਦਾ ਰਿਹਾ ਹੁਣ ਤੇਰਾ ਕੇਸ ਮੈਂ ਆਪਣੇ ਹੱਥਾਂ 'ਚ ਲੈਣਾ। ਗੱਜ ਗਿਆ ਕੋ ਸਤਨਾਮ ਕਿੰਨੀ ਦੁਨੀਆ ਭਟਕੀ ਪਈ ਸੰਗਤ ਇਸ਼ਾਰਾ ਲੈਣਾ। ਗੁਰੂ ਨਾਨਕ ਦੇ ਸਿੱਖ ਹੋਣ ਦੇ ਨਾਤੇ ਮੈਂ ਬੇਨਤੀ ਕੀਤੀ ਮੈਂ ਕਿਹਾ ਗੁਰੂ ਪਿਆਰਿਆ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਘਰ ਪਰਵਾਹ ਚਲਾ ਤੇ ਸਮੁੰਦਰ ਦੇ ਕਿਨਾਰੇ ਜਾਈ ਬੰਬਈ ਸਿੱਖ ਦਾ ਫਰਜ਼ ਏ ਸਤਿਕਾਰ ਕਰਨਾ ਸਭ ਦਾ। ਮੈਂ ਕਿਹਾ ਇੱਕ ਪਾੜ ਜਪਜੀ ਸਾਹਿਬ ਦਾ ਕਰਕੇ ਤੇ ਸਾਰੀਆਂ ਮੁੰਦਰੀਆਂ ਲਾ ਕੇ ਜਲ ਪ੍ਰਵਾਹ ਕਰਦੀ ਤੇ ਕਹਿੰਦੀ ਗੁਰੂ ਨਾਨਕ ਜਿੰਨਾ ਚਿਰ ਭੁੱਲਿਆ ਰਿਹਾ ਭੁੱਲਿਆ ਰਿਹਾ ਪਰ ਅੱਜ ਤੋਂ ਇਹ ਸਿੱਖ ਤੇਰਾ ਆਖੋ ਸਤਨਾਮ। ਗੁਰੂ ਪਿਆਰਿਓ ਬੜੀ ਲੋੜ ਜੇ ਇਸ ਪ੍ਰਚਾਰ ਦੀ ਜਿਵੇਂ ਭਾਈ ਸੈਦੇ ਦਾ ਫੁਰਨਾ ਬਣ ਗਿਆ ਮੈਂ ਵੀ ਜਲ ਦੇਵਤੇ ਦੀ ਅਰਾਧਨਾ ਕਰਾਂ ਤੇ ਖੁਦ ਜਲ ਦੇਵਤੇ ਨੇ ਦਰਸ਼ਨ ਕਰਕੇ ਉਹਦਾ ਭਰਮ ਤੋੜਿਆ ਮੈਂ ਤੇ ਆਪ ਗੁਰੂ ਨਾਨਕ ਦੇ ਦਰਸ਼ਨ ਕਰਕੇ ਆਪਣੇ ਭਾਗ ਬਣਾਉਂਦਾ ਵਾਂ ਆਖੋ ਸਤਨਾਮ। ਇਹ ਸਾਧ ਸੰਗਤ ਹੁਣ ਸਮਾਂ ਨਹੀਂ ਗੁਰੂ ਨਾਨਕ ਨੂੰ ਦੇਵੀ ਦੇਵਤੇ ਪੀਰ ਪੈਗੰਬਰ ਔਲੀਏ ਵੀ

ਅੰਮ੍ਰਿਤ ਵੇਲਾ ਸਚ ਨਾਮ ਵਡਿਆਈ

ਮਾਤ ਵਿੱਚ ਰਤਨ ਜਵਾਹਰ ਮਾਂ ਨੇ

ਕਟ ਕਹੀ ਨਾ ਜਾਏ, ਜੀਵੋ ਕਹਿ ਪੁੱਛਿਆ ਬਚਦਾਈ, ਕਾਗਜ ਕਰਮ ਨਾ ਲਿਖਣ ਹਾਰ, ਮੰਨੇ ਕਾਬਿਆ ਕਰਨ ਵਿਚਾਰ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਮੰਨੇ ਸੁਖ ਹੋਵੇ ਮਨ ਬੁੱਧ, ਮੰਨੇ ਸ਼ਬਦ ਪਵਣ ਦੀ ਸ਼ੁੱਧ, ਮੰਨੇ ਮੋਹ ਝੂਟਾ ਨਾ ਖਾਈ, ਮੰਨੇ ਜਮਤਾ ਸਾਥ ਨਾ ਜਾਈ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਮੰਨੇ ਮਾਰਗ ਠਾਕ ਨਾ ਪਾਈ, ਮੰਨੇ ਪਦ ਸਿਉਂ ਪ੍ਰਗਟ ਜਾਈ, ਮੰਨੇ ਮਗਨ ਚੱਲੇ ਪੰਥ, ਮੰਨੇ ਧਰਮ ਸਿੱਧੀ ਸੰਬੰਧ। ਐਸਾ ਨਾਮ ਨਿਰੰਜਨ

ਸਤਿਗੁਰ ਭਾਗ ਹੈ ਸਾਰੀ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਾਪ ਅਸੰਖ ਪਾਓ ਅਸੰਖ ਪੂਜਾ ਅਸੰਖ ਕਵਿਤਾਓ ਅਸੰਖ ਗ੍ਰੰਥ ਮਤਗੁਰ ਪਾਠ ਅਸੰਖ ਜੋ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਜੀ।

ਪੁਰਾਣ ਵਖਤ ਨਾ ਪਾਇਓ ਕਾਦੀਆਂ ਜੇ ਲਿਖਣ ਲੇ ਪੁਰਾਣ ਸਤਵਾਰ ਨਾ ਜੋਗੀ ਜਾਣੇ ਰੁਤਮਾ ਨਾ ਕੋਈ ਜੈ ਪਰਦਾ ਸਿਰ ਜੀ ਕੋ ਸਾਜੀ।

ਬਿਨ ਆਇਓ ਕੀਤਾ ਜਾ ਕਾ ਹੋ ਗਏ। ਨਾਨਕ ਜੇ ਕਹੋ ਆਪੋ ਜਾਣੇ ਅੱਗੇ ਗਿਆ ਨਾ ਸੁਣੇ। ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਓੜ ਕੋਟ ਕਪਾਲ ਸਕੇ ਵੇਦ।

ਕੇਤਿਆਂ ਦੂਖ ਦੂਖ ਸਦ ਮਾਰ ਹੇਤੇ ਉਦਾਸ ਤੇਰੀ ਦਾ ਤਾਰ ਬੰਦ ਖਲਾਸੀ ਪਾਣਾ ਹੋਏ ਹੂਰ ਆਖਣ ਸੱਚਾ ਕੋਏ ਜੇ ਕੋ ਖਾਏ ਕੋ ਆਖਣ ਪਾਹੇ ਉਹ ਜਾਣੇ ਕਿ ਤੀਆਂ ਮੋਹ ਖਾਏ ਆਪੇ ਜਾਣੇ ਆਪੇ ਦੇ ਆਖੇ ਹੇਤੇ ਕਈ ਕੇ ਜਿਸ ਨੂੰ ਬਖਸ਼ ਬਖਸ਼ੇ ਸ਼ਬਦ ਦਾ ਲਾਲ ਨਾਨਕ ਬਾਦਸ਼ਾਹੀ ਬਾਦਸ਼ਾਹ ਅਮਲ ਗੁਣ ਮੁਲ ਵਪਾਰੀ ਮੁਲ

ਕਰਮ ਮੁਲ ਪ੍ਰਮਾਣ ਅਮੁੱਲੋ ਮੁੱਲ ਆਖਿਆ ਨਾ ਜਾਈ ਆਦਾ ਕਰੇ ਲਿਵਲਾਈ ਆਖੇ ਵੇਦ ਪਾਠ ਪੁਰਾਣ ਆਖੇ ਪੜ੍ਹੇ ਕਰੇ ਵਿਖਿਆਣ ਆਖੇ ਬ੍ਰਹਮੇ ਆਖੇ ਆਖੇ ਗੋਪੀ ਕਹਿ ਗੋਬਿੰਦ ਆਖੇ ਈਸ਼ਰ ਆਖੇ ਸ਼ਬਦ।

ਰਾਜੇ ਨਾਗ ਨੂੰ ਬਸੰਤਾ ਜਿਤੇ ਬਾਵਣਹਾਰੇ ਕਿਤੇ ਰਾਗ ਪਰਿਸ਼ੰ ਕਹੀਆ ਨਾ ਜਿਤੇ ਗਾਵਣਹਾਰੇ ਗਾਵੈ ਕਹੋ ਨਾ ਪੌਣ ਪਾਣੀ ਦਾ ਸੰਤਰ ਗਾਵੈ ਰਾਜਾ ਧਰਮ ਨਿਵਾਰੇ ਗਾਵੈ ਹੈ ਚਿਤ ਗੁਰਦਰ ਗਿਆਨ।

ਦੇ ਸਾਰੇ ਸਹੀ ਕੁਝ ਨਾਵੇਂ ਜੋ ਕੁਝ ਪਾਵਨ ਰੱਖੇ ਤੇਰੇ ਭਗਤ ਸਾਲੇ ਹੋਰ ਚੇਤੇ ਗਾਵਨ ਸੇ ਮੈਂ ਚੇਤਨ ਆਵਨ ਨਾਨਕ ਪਿਆ ਕੀ ਪਿਆਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸੱਚ ਨਾਏ ਹੈ ਪ੍ਰੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰਕਾਰੀ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਗੀਤਾ ਪ੍ਰਣਾਮ ਜਿਵ ਤਿਸ ਦੀ ਵਡਿਆਈ ਜੋ ਤਿਸ ਪਾਵੈ ਸੋਈ ਕਰਤੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਜਾਂ ਪਾਤ ਸਾਹਿਬ ਨੂੰ ਨਾਨਕ ਰਹਿਣ ਲਿਆਈ ਮੁੰਡਾ ਸੰਤੋਖ ਜਨਮ ਬਦਝੋਲੀ ਧਿਆਨ ਕੀ ਕਰਨ ਦੇ ਪੂਲ ਦਸੰਤਾ ਕਾਲ ਕੁਆਰੀ ਕਾਇਆ ਜੁਗਤ ਜੰਦਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀ ਕੈ ਜਗ ਜੀਤ ਆਦੇਸ਼ ਆਦੇਸ਼ ਆਦੇ ਨੀਲ ਅਨਾਜ ਨਾਥ ਵੀ ਜੁਗਤ ਵੇਖੋ ਭੁਗਤ ਗਿਆਨ ਦਾ ਭੰਡਾਰਨ ਪ੍ਰਗਟ ਵਜੈ ਨਾਥ ਆਪ ਨਾਥ ਨਾਥੀ ਸਭ ਜਾਨ ਜੀ ਦੇ ਦਿਸਦੇ

ਸੱਜੇ ਕੀ ਸਾਡੀ ਕਾਰ ਆਦੇਸ਼ ਸਦੇਸ਼ ਆਦ ਨੀਲ ਅਨਾਦ ਅਨਾਹਤ ਜੁਗ ਜੁਗੇ ਕੋਰੇ ਇੱਕ ਦੂਜੀ ਕੋ ਲੱਖ ਹੋ ਹੈ ਲੱਖ ਹੈ ਲਖਦੀਸ਼ ਲੱਖ ਲੱਖ ਜਿਹੜਾ ਕੀ ਹੈ ਇੱਕ ਨਾਮ ਜਗਦੀਸ਼ ਇਹ ਤਰਾ ਪਤ ਪਬੜੀਆਂ ਚੜੀਆਂ ਹੋਏ ਅਕੀਸ ਸੁਣ ਗੱਲਾਂ ਕਾਸ਼ ਕੀ ਗੀਤਾ ਆਈ ਰੀਸ ਨਾਨਕ ਨਗਰੀ ਪਾਈ ਹੈ ਪੂਰੀ

ਇਸ ਵਿੱਚ ਧਰਤੀ ਸਾਪ ਰੱਖੀ ਕਰਮ ਸਾਲ ਇਸ ਵਿੱਚ ਜੀ ਜੋਤ ਤੇ ਰੰਗ ਜਨ ਕੇ ਨਾਮ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਸੱਚਾ ਸੋਰ ਪੰਜ ਪ੍ਰਵਾਨ ਨਗਰੀ ਕਰਮ ਪਵਨ ਨਿਸ਼ਾਨ ਗਜ ਪਦਾਈ ਉਹ ਸਹਿ ਪਾਏ ਨਾਨਕ ਗਿਆ ਜਾਤਾ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਕਹੋ ਕਰਮ ਜੇਤੇ ਪਵਨ ਪਾਣੀ ਦਾ ਸੰਤਰ ਜੇਤੇ ਕਾਣ ਮਹੇਸ਼ ਜੇਤੇ ਵਰਮੇ ਕਾਂਡ ਕੜੀ ਹੈ ਰੂਪ ਰੰਗ ਕੇ ਵੇਸ਼ ਕੇਤੀ ਆ ਕਰਮ ਭੂਮੀ ਮੇਰ ਗੇਤੇ ਗੇਤੇ ਤੂੰ ਉਪਦੇਸ਼ ਗੇਤੇ ਅੰਧ ਚੰਦ ਸੂਰ ਗੇਤੇ

ਜੇਤੇ ਰਤਨ ਸਮੁੰਦਰ ਜੇਤੀਆ ਖਾਣੀ ਜੇਤੀਆ ਬਾਣੀ ਜੇਤੇ ਬਾਟ ਨਰਿੰਦਰ ਜੇਤੀਆ ਗੁਰਤੀ ਦੇਵੇ ਨਾਨਕ ਅੰਤ ਨੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਜਿਥੈ ਰਾਜ ਰੋਜ ਗੋੜ ਆਨੰਦ ਸ਼ਰਮ ਖੰਡ ਦੀ ਬਾਣੀ ਰੂਪ ਜਿਥੈ ਕਾਟ ਕਰੀਆ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਠੀਆਂ ਨਾ ਜਾਏ ਜੇ ਕੋ ਕਹਿ ਪਿੱਛੇ ਪਛਤਾਏ ਜਿਥੈ ਘੜੀਆ ਸੁਰਤ ਮਤ ਮਨ ਬੁੱਧ ਜਿਥੈ ਘੜੀਆ ਸੁਰਤ ਗਿਆਨ ਕੀ ਸ਼ੁੱਧ ਕਰਮ ਖੰਡ ਕੀ ਬਾਣੀ ਜੋਰ ਜਿਥੈ ਹੋਰ ਨਾ ਕੋਈ ਹੋਰ ਜਿਥੈ ਜੋ ਨਾ ਬਲਸੂਰ ਦਿਨ ਮਹਿ ਰਾਮ ਰਿਆ ਭਰਪੂਰ

ਜਤ ਬਹਾਰ ਤੁਸੀਂ ਲਿਖਲਿਆਰ ਹਰਨ ਮਤ ਵੀਰ ਹਥਿਆਰ ਬਹੁ ਸਲਾਗਨ ਤਪਤਾਲ ਕਾਂਡਾ ਪਾਉ ਅੰਮ੍ਰਿਤ ਜਿਤ ਟਾਲ ਪੜੀਆ ਸਭ ਸੁਖੀ ਟਕਸਾਲ ਜਿਨ ਕੋ ਨਗਰ ਕਰਮ ਤਨਕਾਰ ਨਾਨਕ ਨਗਰੀ ਨਗਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਦਰਤ ਮਹਾਤ ਦਿਵਸ ਰਾਤ ਦਾਈ ਦਾਇਆ ਸਿਲ ਸਗਲ ਜਗਤ ਚੰਗਿਆਈਆਂ ਬੁਰਿਆਈਆਂ।

ਸਨ ਭਾਉ ਪ੍ਰਕਾਸ਼ ਅਮਿਤ ਉਜ ਕਹੇ ਜੈ ਕੋਟ ਇੰਦਰ ਨਾਰਾਇਣ ਸਾਰ ਸ਼ਾਨ ਗਣੇ ਜੈ ਤੇਰੇ ਪਵਣ ਮਹੀ ਸੁਰ ਨਾਰਿਆ ਸੁਰ ਨੇਤ ਨੇਜ ਮਨ ਤਰਣ ਕਹਿ ਤੋ ਤਬ ਸਰਬ ਨਾਮ ਕਥੈ ਕਵਣ ਕਰਮ ਨਾਮ ਵਰਣ ਕੁਸਮਾਤ ਭਜੰਗ ਪ੍ਰਿਆਤ ਛੰਦ ਨਮਾਸਤੰਗਾ ਕਾਲੇ ਨਮਾਸਤੰਗ ਕਰਪਾਲੇ ਨਮਾਸਤੰਗਾ ਰੂਪੇ ਨਮਾਸਤੰਗਾ ਰੂਪੇ ਨਮਾਸਤੰਗਾ ਭੇਕੇ ਨਮਾਸਤੰਗਾ ਲੇਖੇ ਨਮਾਸਤੰਗਾ ਕਾਹੀ ਨਮਾਸਤੰਗਾ ਜਾਏ ਨਮਾਸਤੰਗਾ ਗੰਜੇ ਨਮਾਸਤੰਗਾ ਪੰਜੇ ਨਮਾਸਤੰਗਾ ਨਾਮੇ ਨਮਾਸਤੰਗਾ ਠਾਮੇ ਨਮਾਸਤੰਗਾ ਕਰਮੰਗ ਨਮਾਸਤੰਗਾ ਧਰਮੰਗ ਨਮਾਸਤੰਗਾ ਨਾਮੰਗ ਨਮਾਸਤੰਗਾ ਧਾਮੰਗ ਨਮਾਸਤੰਗਾ ਜੀਤੇ ਨਮਾਸਤੰਗਾ ਪੀਤੇ ਨਮਾਸਤੰਗਾ ਬਾਹੇ ਨਮਾਸਤੰਗਾ ਟਾਹੇ ਨਮਾਸਤੰਗਾ ਨੀਲੇ ਨਮਾਸਤੰਗਾ ਨਾਦੇ ਨਮਾਸਤੰਗਾ ਜੇਜੇ ਨਮਾਸਤੰਗਾ ਸਾਦੇ ਨਮਾਸਤੰਗਾ ਗੰਜੇ ਨਮਾਸਤੰਗਾ ਪੰਜੇ ਨਮਾਸਤੰਗਾ ਗਾਰੇ ਨਮਾਸਤੰਗਾ ਪਾਰੇ ਨਮਾਸਤੰਗੇਕਾ ਨਮਾਸਤੰਗਾ ਨੇਕਾਏ ਨਮਾਸਤੰਗਾ ਪੂਤੇ ਨਮਾਸਤੰਗਾ ਜੂਤੇ ਨਮਾਸਤੰਗ ਮੇਰੇ ਕਰਮੇ ਨਮਾਸਤੰਗ ਮੇਰੇ ਪਰਮੇ ਨਮਾਸਤੰਗ ਮੇਰੇ ਵੇਖੇ ਨਮਾਸਤੰਗ ਮੇਰੇ ਪੇਖੇ ਨਮਾਸਤੰਗ ਮੇਰੇ ਨਾਮੇ ਨਮਾਸਤੰਗ ਮੇਰੇ ਕਾਮੇ ਨਮਾਸਤੰਗ ਮੇਰੇ ਦਾਤੇ ਨਮਾਸਤੰਗ ਮੇਰੇ ਦਾਤੇ ਨਮਾਸਤੰਗ ਮੇਰੇ ਦੂਤੇ ਨਮਾਸਤੰਗਾ ਪੂਤੇ ਨਮਾਸਤੰਗਾ ਲੋਕੇ ਨਮਾਸਤੰਗਾ ਲੋਕੇ ਨਮਾਸਤੰਗ ਮੇਰੇ ਤਾਤੇ ਨਮਾਸਤੰਗਾ ਸਾਤੇ ਨਮਾਸਤੰਗ ਕਰਮਾਨੇ ਨਮਾਸਤੰਗ ਨਦਾਨੇ ਨਮਾਸਤੰਗਾ ਗਾਹੀ ਨਮਾਸਤੰਗਾ ਬਾਹੀ ਨਮਾਸਤੰਗ ਕਰਵਰਗੇ ਨਮਾਸਤੰਗਾ ਸਰਗੇ ਨਮਾਸਤੰਗ ਪਰਭੋਗੇ ਨਮਾਸਤੰਗ ਸਜੋਗੇ ਨਮਾਸਤੰਗਾ ਰੰਗੇ ਨਮਾਸਤੰਗਾ ਤੰਗੇ ਨਮਾਸਤੰਗਾ ਗਰਮੇ ਨਮਾਸਤਾ ਸੁਰਮੇ ਨਮਾਸਤੰਗ ਜਲਾਸਰੇ ਨਮਾਸਤੰਗ ਨਰਾਸਰੇ ਨਮਾਸਤੰਗਾ ਜਾਤੇ ਨਮਾਸ

ਹੈ ਨਰ ਸ੍ਰੀ ਕਾ ਨਿਰਧਮ ਹੈ ਅਸਮ ਹੈ ਅਦਮ ਹੈ ਜਮ ਹੈ ਸੂਤ ਹੈ ਸੂਤ ਹੈ ਅਲੋਕ ਹੈ ਅਸ਼ੋਕ ਹੈ ਅਕਰਮ ਹੈ ਅਪਰਮ ਹੈ ਅਜੀਤ ਹੈ ਅਪੀਤ ਹੈ ਬਹਾਏ ਗਾਏ ਮਾਨਨ ਦਾਨ ਨੀਕ ਹੈ ਪ੍ਰੇਕ ਹੈ ਪ੍ਰਜਨ ਪ੍ਰਯਾਤ ਸੰਲ ਨਮੋ ਸਰਬ ਮਾਨੇ ਸਮਾਜ ਕਿਵੇਂ ਜਾਣੇ ਨਮੋ ਦੇਵ ਦੇਵੇ ਪੇਕੀ ਪੇਵੇ ਨਮੋ ਕਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਾਉਣੇ ਨਮੋ ਸਰਬ ਪਾਉਣੇ ਗਨੰਗੀ ਨਾਥੇ ਮਤ ਸੰਗੀ ਪਰਮਾਤੇ ਨਮੋ ਕਨ ਪਾਨੇ ਨਮੋ ਮਨ ਮਾਨੇ ਨਮੋ ਚੰਦਰ ਚੰਦਰੇ ਨਮੋ ਪਾਨ ਪਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨ੍ਰਿਤ ਨ੍ਰਿਤੇ ਨਮੋ ਨਾਚ ਨਾਥੇ ਨਮੋ ਪਨ ਪਾਨੇ ਨਮੋ ਬਾਜ ਬਾਜੇ ਅਨੰਗੀ ਨਾਮੇ ਸਮਾਧੀ ਸਰੂਪੇ ਪਰਪੰਗੀ ਪਰਮਾਤੇ ਸਮਾਧੀ ਪ੍ਰਭੂ ਤੇ ਗੁਲੰਕ ਬਿਨਾ ਨੇ ਗੁਲੰਕੀ ਸਰੂਪੇ ਨਮੋ ਰਾਜ ਰਾਜੇ ਸ਼ੁਰੰ ਪਰਮ

ਦੇਸ਼ ਬ੍ਰਹਮ ਧਰਮ ਜੁਗਤੇ ਨਮੋ ਨਿਤ ਨਾਰਾਇਣੇ ਜ਼ਰੂਰ ਕਰਮੇ ਨਮੋ ਪ੍ਰੇਤਾ ਪ੍ਰੇਤੋ ਦੇਵੇਸ਼ ਕਰਮੇ ਨਮੋ ਰੋਗਾਤਾ ਨਮੋ ਰਾਗ ਰੂਪੇ ਨਮੋ ਸ਼ਾਹ ਸ਼ਾਹ ਨਮੋ ਭੂਪ ਰੂਪੇ ਨਮੋ ਦਮ ਦਾਨੇ ਨਮੋ ਮਨ ਮਾਨੇ ਨਮੋ ਰੋਗ ਰੋਗੇ ਨਮਾ ਸੰਗਾਨੇ ਨਮੋ ਮੰਤਰ ਮੰਤਰੰਗ ਨਮੋ ਯੰਤਰ ਯੰਤਰੰਗ ਨਮੋ

ਕਾਮ ਵਿਹੀਨ ਪੇਖਤ ਕਾਮੂ ਨਹਿ ਜਾਏ ਸਰਬਮਾਨ ਸਰਬ ਕਰਮਾਨ ਸਹਿਬਮਾਨ ਪਤਾਰੇ ਏਕ ਮੂਰਤ ਅਨੇਕ ਦਰਸ਼ਨ ਕੇਂਦਰ ਅਨੇਕ ਖੇਲ ਖੇਲਾ ਖੇਲ ਖੇਲਣ ਅੰਤ ਕੁਬਰੇਕ ਦੇਵ ਪ੍ਰੇਮ ਨ ਜਾਣੀ ਗੇ ਬੇਦਰ ਕਟੇਵ ਰੂਪ ਰੰਗ ਨ ਜਾਤਾ ਸੁਜਾਨੀ ਗੇ ਦੇਵ ਕਾਦਮਾਤ ਨ ਜਾਤ ਜਾ ਕਰ ਜਨਮ ਮਰਨ ਮਹੀਨ ਜਕਰ ਬਕਰ ਫਿਰ ਜਗਰ ਜਾ ਕਰ ਮਾਨੀ ਪਰਦੀਨ ਲੋਕ ਚੌਦਾਂ ਕੇ ਦਿਖਾਏ

ਕਲਾਸ਼ ਜਗਤ ਕਲ ਪ੍ਰਸਾਦ ਧਰਮ ਧਾਮ ਪਰਮ ਹੈ ਤੇ ਪੂਜਲਾ ਕਰਦੇਵ ਅੰਗ ਰਾਗ ਨਾ ਰੰਗ ਜਾ ਕੇ ਜਦ ਬਾਧ ਨਾ ਨਾਮ ਗਰਭ ਗੰਜਨ ਦੁਸ਼ ਭੰਜਨ।

ਤਰਬਾ ਪ੍ਰਣਾਡਿਆ ਆਣ ਗੰਢ ਬਾਡਿਆ ਜਾਜਰੀ ਸੰਗ ਦਾ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀਅੰਗ ਕਰੀਅੰਗ ਨਿਰਨਾਮੇ ਕਾਮੇ ਭੁਜੰਗ ਪ੍ਰਯਾਤ ਸ਼ੰਡ ਚਤਰ ਚੱਕਰ ਕਰਦਾ ਚਤਰ ਚੱਕਰ ਹਰਨੇ ਹਰਦਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਨੇ ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਪਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨੇ ਹੈ ਚਤਰ ਚੱਕਰ ਦਾਨੇ ਹੈ ਜਾਚਰੀ ਛੰਦ ਨਾ ਸਤਰੈ ਨਾ ਮਿੱਤਰੈ ਨਾ ਪਰਮੰਗ ਨਾ ਪਿਤਰੈ ਨਾ ਕਰਮੰਗ ਨਾ ਕਾਈ ਅਜਨ ਨਾ ਜਾਈ ਨਾ ਚਿਤਰੈ ਨਾ ਮਿੱਤਰੈ ਪਰੈਂ ਪਵਿੱਤਰੈ ਪ੍ਰਤੀਸਾ ਦੀਸਾ ਵਿਰਸਾ ਕ੍ਰਿਸ਼ੈ ਭਗਵਤੀ ਛੰਦ ਤਉ ਪ੍ਰਸਾਦ ਕਸਤੀ ਕਿ ਆਸ਼ਿਜ ਦੇਸਾ ਕਿ ਆਪਿਜ ਭੇਸਾ ਕਿ ਅਗਨ ਕਰਮੈ ਕਿ ਅਪਜ ਪਰਮੈ ਕਿ ਅਪਜ ਲੋਕੈ ਕਿ ਅਗਤ ਸੋਕੈ ਕਿ ਅਵਧੂਤ ਵਰਣੈ ਕਿ ਵਿਭੂਤ ਕਰਨੈ ਕਿ ਰਾਜੰ ਪ੍ਰਵਾਹੈ ਕਿ ਧਰਮੰ ਤੁਜਾਇ ਕਿ ਅਸ਼ੋਕ ਵਰਣੈ ਕਿ ਸਰਭਾ ਪਰਣੈ ਕਿ ਜਗਤੰ ਕ੍ਰਤੀ ਹੈ ਕਿ ਸ਼ਤਰੰ ਸ਼ਤਰੀ ਹੈ ਕਿ ਬ੍ਰਹਮ

ਕਲਮਾਨਿਕ ਜਰੋ ਜਮਾਲ ਚਰਨ ਪ੍ਰਕਾਸ਼ ਹੈ ਕਿਵੇਂ ਤੋ ਸੁਭਾਸ ਹੈ ਕਿ ਅੱਜ ਵਸਰੂਪ ਹੈ ਕਿਵੇਂ ਤੋ ਬਭੂਤ ਹੈ ਕਿ ਮਿੱਤੋ ਬਸਾ ਹੈ ਕਿ ਆਤਮ ਪ੍ਰਭਾ ਹੈ ਕਿ ਅਚਲ

ਕਾਲਿਆ ਹੈ ਖਲਖੰਡਨ ਹੈ ਮੈਂ ਮੰਡਨ ਹੈ ਜਗਦੀਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਬ ਕਾਰਨ ਹੈ ਰਿਤ ਕੇ ਚਰਨ ਹੈ ਜਗ ਕੇ ਕਰਨ ਹੈ ਮਰਮਾਨਿਆ ਜਗ ਜਾਨਿਆ ਹੈ ਸਰਬੰ ਪਰ ਹੈ ਸਰਬੰ ਕਰ ਹੈ ਸਰਬ ਪਾਸਿਆ ਹੈ ਸਰਬਨਾਸਿਆ ਹੈ ਵਿਸ਼ਵੰ ਪਰ ਹੈ ਕਰਣਾਲਿਆ ਹੈ ਕਰਣਾ ਕਰ ਹੈ ਵਿਸ਼ਵੰ ਪਰ ਹੈ ਸਰਬੇਸ਼ਵਰ ਹੈ ਜਗਦੀਸ਼ਵਰ ਹੈ ਮੇਰਾ ਮਨਸ ਹੈ ਗਲ ਪਾਲ ਕੇ ਪਰੇ ਕਰਨ ਕਰਨਾ ਕਰਿਆ ਜਪਾ ਜਪਾ ਸਪਾ ਸਪਾ ਹੈ ਕਰਤਾ ਕਰਤਾ ਮਿਲਦਾ ਮਿਲਦਾ ਹੈ ਅਮਰਦੇਸ਼ਵਰ ਹੈ ਅਗ੍ਰਤਾ ਕਰਤਾ ਮਿਲਦਾ ਮਿਲਦਾ ਹੈ ਮਿਲਦਾ ਮਿਲਦਾ ਕਰਨਾ ਕਰਦਾ

ਤੇ ਪ੍ਰਮਾਤਮਾ ਜੋ ਨੀ ਮੋਨੀ ਨਾ ਰਾਜੇ ਨਾ ਰੰਗੇ ਨਾ ਰੂਪੇ ਨਾ ਦੇਖੇ ਅਕਰਮੰਗ ਪਰਮੰਗ ਅਵੰਜੇ ਲੇਖੇ ਭੁਜੰਗ ਪਰਿਆਤ ਛੰਦ ਨਮਾਸੁਲ ਪ੍ਰਣਾਮੇ ਸਮਾਸੁਲ ਪ੍ਰਣਾਸੇ ਅਵੰਜਲੋ ਨਾਮੇ ਸਮਾਸੁਲ ਨਿਵਾਸੇ ਨਿਰਕਾਮੰਗ ਬਭੂਤੇ ਸਮਾਸੁਲ ਸਰੂਪੇ ਗੋ ਕਰਮੰਗ ਪ੍ਰਣਾਸੀ ਸਧਰਮੰਗ ਬਭੂਤੇ ਸਦਾ ਸਚਿਦਾਨੰਦ ਸਦਰੰਗ ਪ੍ਰਣਾਸੀ ਗ੍ਰੀਮਲ ਕਨੰਦਾ ਸਮਾਸੁਲ ਨਿਵਾਸੀ ਅਜੈਬ ਬਭੂਤੇ ਗਜੈਬ ਗਰੀਮੇ ਹਰੀਅੰ ਕਰੀਅੰ ਕਰੀਮ ਰਹੀਮੇ ਜਗਰ ਜਗਰ ਵਰਤੀ ਜਗਰ ਜਗਰ ਭੁਗਤੇ ਸ੍ਰੀ ਅੰਬਉ ਸੁਤੰਗ ਸਰਬਦਾ ਸਰਬ ਜੁਗਤੇ।

ਪੌਣ ਹਾਰ ਜਤੀ ਜਲ ਧਾਰ ਸਭ ਸਭ ਚਾਰ ਹਜ਼ਾਰ ਕੇ ਦੇਖਾ ਹੈ ਸ੍ਰੀ ਭਗਵਾਨ ਭਜਨ ਭੂਪਤ ਏਕ ਰਤੀ ਬਿਨ ਏਕ ਨਾ ਲੇਖਾ ਹੈ ਸੁਧ ਸੁਪਾਦ ਰੰਤ ਦਾਸ ਸਾਸ ਨਾ ਦੁਰਜਾਨ ਦਲੈਂਗੇ ਪਾਰੀ ਗੁਮਾਨ ਭਰੇ ਮਨ ਮੈਂ ਕਰ ਪਰਵਤ ਬੰਸਾਲੇ ਨਾ ਲੈਂਗੇ

ਪਾਠ ਬੇਨਤੀ ਚਾਹ ਪਾਈ। ਅਮਰੀ ਕਰੋ ਹਾਥ ਦਾ ਰੱਖਿਆ, ਪੂਰਨ ਹੋਏ ਜਿਤ ਕੀ ਇੱਛਾ, ਰਬ ਚਰਨਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਤੁਧ ਪਾਰਾ। ਅਮਰੀ ਦੋਸ਼ਤ ਸਭ ਤੁਮ ਆਵਹੁ, ਆਪ ਹਾਥ ਦਾ ਮੋਹਿ ਬਚਾਵਹੁ, ਸੁਖੀ ਵਸੈ ਮੋਰੁ ਪਰਿਵਾਰਾ, ਦੇਵ ਦੇਖ ਸਭੈ ਕਰਤਾਰਾ। ਮੋਹ ਰੱਖਿਆ ਆਨਿਜ ਕਰਦੈ ਕਰਿਆ, ਸਭ ਬੈਰਨ ਕਉ ਆਜ ਸੰਗਰਿਆ, ਪੂਰਨ ਹੋਈ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ। ਤੁਮੇ ਸ਼ਾਡ ਕੋਈ ਅਵਰ ਨਾ ਕਿਆਉਂ, ਜੋ ਅਵਰ ਚਾਹੋ ਸੁਦਮ ਤੇ ਪਾਉਂ, ਸੇਵਕ ਸੇਖ ਮਾਰੇ ਤਾਰੀ ਹੈ, ਚੁਣ ਚੁਣ ਸਤਰ ਹਮਾਰੇ ਮਾਰੀ ਹੈ। ਆਪ ਹਾਥ ਕੈ ਮੁਝੋ ਬਰਿਆ, ਮਰਨ ਕਾਲ ਕਾ ਤ੍ਰਾਸ ਨਿਵਰਿਆ, ਹੂ ਜੋ ਸੁਦਾ ਹਮਾਰੇ ਬੱਚਾ, ਸਰੀਆ ਸੋਜੂ ਕਰਿਓ ਰੱਖਿਆ। ਰਾਖ ਲੇਹ ਮਰਾਖਨ ਹਾਰੇ, ਸਾਹਿਬ ਸੰਤ ਸਹਾਇ ਪਿਆਰੇ, ਦੀਨ ਬੰਦ ਗੁਲਚਨ ਕੇ ਹੰਤਾ, ਤੁਮਹਪੁਰੀ ਚਤੁਰ ਦਸ ਕੰਤਾ। ਕਾਲ ਪਾਏ ਬ੍ਰਹਮਾ ਬਬਦਰਾ, ਕਾਲ ਪਾਏ ਸਰਜੂ ਅਵਦਰਾ, ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ। ਜਵਨ ਕਾਲ ਜੋਗੀ ਸਭ ਕੀਓ, ਵੇਦ ਰਾਜ ਬ੍ਰਹਮਾ ਜੂ ਥੀ।

ਸੰਤਨ ਦੁਖ ਪਾਏ ਤੇ ਦੁਖੀ, ਦੁਖ ਪਾਏ ਸਾਧਨ ਤੇ ਸੁਖੀ, ਏਕ ਏਕ ਕੀ ਪੀਰ ਪਛਾਣੈ, ਗੜ ਗੜ ਕੇ ਬੜ ਬੜ ਕੀ ਜਾਣੈ। ਜਬ ਵਿਕਰਸ ਕਰਾ ਕਰ ਤਾਰ, ਪ੍ਰਜਾ ਦਰਸ ਤਬ ਦੀ ਅਪਾਰ, ਜਬ ਆਕਰਸ ਕਰਤ ਹੋ ਤਬ ਹੂੰ, ਤੁਮ ਮੈਂ ਮਿਲਤ ਦੇ ਤਰ ਸਭ ਹੂੰ। ਜੇਤੇ ਬਦਨ ਸ੍ਰੇਸ਼ਟ ਸਭ ਧਾਰੈ, ਆਪ ਆਪਣੀ ਬੂਝ ਉਚਾਰੈ, ਤੁਮ ਸਭੀ ਤੇਰਾ ਸੰਗਰਾਲਮ, ਜਾਣਤ ਭੇਦ ਭੇਦ ਹਰਿਆਲਮ। ਨਿਰੰਕਾਰ ਨਿਰਵਿਕਾਰ ਨਿਰਲੰਬ, ਆਦ ਅਨੀਲ ਰਾਜ ਸੰਭ, ਜਾ ਕਾ ਮੂੜ ਚਾਰ ਤੇਦਾ, ਜਾ ਕੋ ਦੇਵ ਨ ਪਾਰਥ ਦੇਦਾ, ਤਾਂ ਕੋ ਕਰ ਪਹਾਣੇ ਅਨੁਮਾਨਤ, ਮਹਾਂ ਮੂੜ ਕਛ ਤੇਜ ਨ ਜਾਣ।

ਸਿਧ ਧੀਰਜ ਅਸਿਧ ਯਕੀਨੀ ਉਤਪਜ ਖਾਨ ਮਹੌਰ ਰੱਜ ਦੀਨੀ ਕਹੂੰ ਪੂਰਾ ਜਾਵੈ ਬੈਠਾ ਕਹੂੰ ਸਿਮਟ ਪਇਓ ਸੰਕਰੇ ਕਰਿਸ਼ਾ ਸਗਰੀ ਸ੍ਰੇਸ਼ਟ ਦਿਖਾਈ ਚੰਪਵ।

சுவிதரணி பரே ஜனகேதரே துகிழவனுக்கு பரிசாரி ஜனகே தமசம் கட்டுசாரி ਜੋ ਕੱਲ ਕੋ ਇੱਕ ਵਾਰ ਤੇ ਆਏ ਹੈ ਉਡਾ ਕੇ ਕਾਲ ਨਿਕਟ ਨਹੀਂ ਆਇਆ ਹੈ ਰੱਖਿਆ ਹੋਏ ਦਾਏ ਸੋ ਕਾਲਾ ਦੁਸ਼ਟਰ ਸ਼ਟਰ ਦੁੱਤ ਕਾਲਾ ਕਿਰਪਾ ਦ੍ਰਿਸ਼ਟ ਧਨ ਜਹਿਨ ਹਰਿ ਹੋ ਉਡਾ ਕੇ ਦਾਵ ਧਨ ਕਮੋ ਹਰਿ ਹੋ

ਨਹੀਂ ਕਰ ਤੇਰਾ ਹੈ, ਕਰਤਾ ਤੇਰਾ ਸਭ ਕੁਛ ਹੈ, ਜਿਸ ਦੇ ਸੋ ਪਾਵੇ ਸਦਾ ਸਿਰਤ ਸਭਾ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੀ ਰਹੇ। ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਦੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨਾਏ।

ਗਾਣਿਆ ਗਾਤ ਗਿਰੀ ਗਿਰ ਦੁਆਰ ਪਾਈਐ ਤਨ ਮਨ ਧਨ ਸਭ ਸਾਮ ਗੁਰੂ ਕਾ ਹੁਕਮ ਮੰਨਿਆ ਪਾਈਐ ਹੁਕਮ ਮੰਨਿਆ ਗੁਰੂ ਕੇ ਰਾਗਾ ਹੋ ਸੱਚੀ ਬਾਣੀ ਕਹੇ ਨਾਨਕ ਸੁਣੋ ਸੰਤੋ ਕਥੇ ਹੋ ਗਤ ਕਹਾਣੀ ਏ ਮਨ ਚੰਚਲਾ ਜਦ ਰਾਹੀਂ ਗ੍ਰਹਿ ਨਾ ਪਾਇਆ ਜਦ ਰਾਹੀਂ ਨਾ ਪਾਇਆ ਗ੍ਰਹਿ ਤੂੰ ਸੁਣ ਮਨ ਮੇਰਿਆ ਹੀ ਮਾਇਆ ਮੋਹਣੀ ਜਿਨੇ ਬਰਮ ਪਲਾਇਆ ਮਾਇਆ ਤਾਂ ਮੋਹਣੀ ਜਿਨੈ ਕੀਤੀ ਜਨ ਡਗੌਲੀ ਪਾਈਆ ਕੁਰਬਾਨ ਕੀਤਾ ਦਿਸੈ ਬੇਟਾ ਹੋ ਜਨਮੋ ਮਿੱਠਾ ਲਾਇਆ ਕਹੇ ਨਾਨਕ ਮਨ ਚੰਚਲੋ ਜਦ ਰਾਹੀਂ ਗ੍ਰਹਿ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸੱਚ ਸਵਾਲੇ ਹੇ ਗੁਟੰਬ ਤੂੰ ਜੇ ਦੇਖਦਾ ਚੱਲਣਾ ਹੀ ਤੇਰਾ ਨਾਲੇ ਸਾਸ ਤੇਰੇ ਚੱਲਣਾ ਹੀ ਦਿਸਣਾ।

ਮੁਨਜਨੇ ਅੰਮ੍ਰਿਤ ਖੋਜ ਦੇ ਸੁ ਅੰਮ੍ਰਿਤ ਗੁਰ ਦੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੋਂ ਦੋ ਪਾਏ ਇੱਕ ਵੇਖ ਪਰਸਣ ਆਇਆ ਲਭ ਲੋਭ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ ਕਹੇ ਨਾਨਕ ਜਿਸਨੂੰ ਆਪ ਦੁਖਾ ਤਿੰਨੇ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਜਾਲ ਨਿਰਾਲੀ ਜਾਲਾਂ ਨਿਰਾਲੀ ਭਗਤਾਂ ਗੇਰੀ ਵਿਖਮ ਮਾਰਗ ਚੱਲਣਾ ਲਭ ਲੋਭ ਅਹੰਕਾਰ ਗਜ ਦ੍ਰਿਸ਼ਨਾ ਬਹੁਤ ਨਾ ਹੀ ਬੋਲਣਾ ਕੰਨਿਓ ਦੇਖੀ ਵਾਲੋ ਨਿੱਕੀ ਏ ਦਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹੇ ਨਾਨਕ ਜਾਲ ਭਗਤਾਂ ਜੁਗੋ ਜੁਗ ਨਿਰਾਲੀ ਜਿਉਂ ਤੂੰ ਜਲਾਏ ਤੂੰ ਜਲਾ ਸੁਆਮੀ ਹੋਰ ਕਹਿ ਜਾਣਾ ਗੁਣ ਤੇਰੇ ਜਬ ਤੂੰ ਜਲਾਏ ਤੂੰ ਜਲਾ

ਇੱਕ ਫਿਰੇ ਕਨੇਰੇ ਕਰੇਂਗਲ ਨਾ ਅੰਗਲ ਨੀ ਕਿਨੇ ਨਾ ਪਾਇਆ ਕਹੇ ਨਾਨਕ ਸਬਦ ਸੋਹਿਲਾ ਸਤਿਗੁਰ ਸੁਣਾਇਆ ਪਵਿੱਤ ਹੋਈ ਸੇਜਨਾ ਜਿਨੀ ਹਰ ਤਿਆਇਆ ਹਰ ਤਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਤਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉਂ ਪਵਿੱਤ ਸੰਗ ਰਸਵਾਈ ਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਤਿਆਇਆ ਕਰਮੀ ਸਹਿਜ ਨਾ ਉਪਜੈ ਬਣ ਸਹਿਜ।

ਗੁਰ ਪ੍ਰਸਾਦੀ ਸਾਹਿਬ ਉਪਜਾਏ ਸਰ ਸਾਹਿਬ ਜਾਏ ਜੀਓ ਮੈਲੇ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਬਾਹਰੋਂ ਨਿਰਮਲ ਜੀਓ ਤਾਂ ਮੈਲੇ ਤਿੰਨੀ ਜਨਮ ਜੁਗੈ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਰ

ਖਾਣੀ ਕਹਿੰਦੇ ਗੱਚੇ ਰਣਦੇ ਗੱਚੇ ਗੱਚੀ ਆਖ ਵਖਾਣੀ ਹਰ ਹਾਰ ਨਿਤ ਕਰੇ ਰਸਨਾ ਕਹਿਆ ਕਛੂ ਨ ਜਾਣੀ ਕਿਤ ਜਿਨ ਕਹਿਰ ਲਿਆ ਮਾਇਆ ਬੋਲਣ ਪਏ ਰਵਾਣੀ ਕਹੇ ਨਾਨਕ ਸਤਿਗੁਰੂ ਵਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਦ੍ਰਿੜਾਓ ਸ਼ਬਦ ਰਤਨ ਜਿਤ ਮਨ ਲਾਗਾ ਹੇ ਵਾ ਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਪਾਓ ਆਪੇ ਹੀਰਾ ਰਤਨ ਆਪੇ ਜਿਸਨੋ ਦੇ ਬੁਝਾਏ ਕਹੇ ਨਾਨਕੋ ਸ਼ਬਦ ਰਤਨ ਹੈ ਹੀਰਾ ਜਿਤ ਦ੍ਰਿੜਾਓ ਸ਼ਬਦ ਰਤਨ ਜਦ ਮਨ ਲਾਗਾ ਇਹ ਵਾ ਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਪਾਓ ਆਪੇ ਹੀਰਾ ਰਤਨ ਆਪੇ ਜਿਸਨੋ ਦੇ ਬੁਝਾਏ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਦ੍ਰਿੜਾਓ ਸ਼ਿਵ ਸ਼ਕਤਾ ਪੋ ਪਾਏ ਕਹਿ ਕਰਤਾ ਤੇ ਹੁਕਮਰਤਾਏ ਹੁਕਮਰਤਾਏ ਆਪ ਦੇਖੈ ਗੁਰਮੁਖ ਸ਼ਬ ਜਾਏ ਤੂੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਕਸ ਸਿਉ ਲਿਬਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬਜਾਏ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਦੱਤਾ ਸਾਰ ਨਾ ਜਾਣੀ ਦੱਤਾ ਸਾਰ ਨਾ ਜਾਣੀ ਗੁਰੂ ਬਾਜੋ ਦੱਤਾ ਸਾਰ ਨਾ ਜਾਣੀ ਤੇਹੀ ਗੁਣੀ ਸੰਸਾਰ ਬ੍ਰਹਮ ਸੁਤਾ ਸੁਚਾ ਰਹਿਣ ਵਿਹਾਣੀ ਗੁਰ ਕਿਰਪਾ ਦੇ ਸੇ ਜਨ ਜਾ ਕੇ ਜਿਨ ਹਰ ਮਨ ਹਰ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋਦਾ ਤਪਾਏ ਜਿਸਨ ਵਣ ਜਨ ਹਰ ਲਿਵ ਲਾ ਕੇ ਜਾਗ ਰਹਿਣ ਵਿਹਾਣੀ ਮਾਤਾ ਕੇ ਉਦਰ ਮੈਂ ਬ੍ਰਤ ਪਾਲ ਕਰੇ ਸੋ ਕਿ ਮਨੋ ਵਿਸਾਰੀ ਹੈ ਮਨੋ ਕਰਮ ਸਾਰੀ ਹੈ ਬੁੜਦਾ ਦਾਜੇ ਅਗਰ ਮੈਂ ਆਹਾਰ ਪਹੁੰਚਾ ਰਹੇ ਉਸ ਨੂੰ ਕਿਸੇ ਕੋ ਰਸ ਕਹੀ ਜਿਸਨੂੰ ਆਪਣੀ ਲਿਵ ਲਾਵੇ ਆਪਣੀ ਲਿਵੇ ਆਪੇ ਲਾਏ ਗੁਰਮੁਖ ਸਦਾ ਸੰਭਾਲੀ ਹੈ।

ਗਿਆਨੀ ਗੁਰ ਪ੍ਰਸਾਦੀ ਜਿਨ੍ਹਾਂ ਨੇ ਵਿਰਾਗੀ ਦਿਨੀ ਵਿੱਚ ਮਾਇਆ ਪਾਇਆ। ਹਰ ਆਪ ਮੁੱਲ ਕਹੇ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੇ ਵਿਚੋਰੇ ਲੋਕ ਵਿਲ ਲਾਏ। ਐਸਾ ਸਤਿਗੁਰ ਜੇ ਮਿਲਾਏ ਦੇ ਸੁਣੋ ਸਿਰ ਸੌਂਪੀ ਆਵੇ।

ਹੇ ਰਸਨਾ ਤੂੰ ਅੰਦਰ ਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਉਲਟ ਕੀਤਾ ਜਿੱਧਰ ਹਰ ਰਸ ਪੱਲਾ ਨਾ ਪਾਏ ਹਰ ਰਸ ਪਾਏ ਪੱਲਾ ਪੀਏ ਹਰ ਰਸ ਬਹੁੜ ਨਾ ਤ੍ਰਿਸ਼ਨਾ ਲੱਗ ਆਏ ਇਹ ਹਰ ਰਸ ਧਰਮੀ ਪਾਈ ਹੈ ਸਤਿਗੁਰ ਮਿਲੈ ਜਸ ਆਏ ਕਹਿ ਨਾਨਕ ਹੋਰ ਅੰਦ ਰਸ ਵਿਸਰੇ ਜਾਰ ਵਸੈ ਮਨ ਆਏ ਇਹ ਸਰੀਰਾ ਮੇਰਿਆ ਹਰ ਤੋਂ ਮੈਂ ਜੋਤ ਰੱਖੀ।

ਇਹ ਰਸਨਾ ਤੂੰ ਅੰਮ੍ਰਿਤ ਰਾਜ ਰਹੀ ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਬਗੇਟਾ ਵਿੱਚ ਹਰ ਰਸ ਪੱਲੇ ਨਾ ਪਾਏ, ਹਰ ਰਸ ਪਾਏ ਪੱਲੇ ਕੀ ਹਰ ਰਸ ਪਾਉਣ ਨਾ ਦੇਖਣਾ ਲੱਗ ਗਿਆ ਏ, ਇਹ ਹਰ ਰਸ ਕਰਮੀ ਪਾਈ ਹੈ ਸਤਿਗੁਰ ਮਿਲੇ ਜਿਸ ਆਏ, ਕਹੇ ਨਾਨਕ ਹੋਰ ਅੰਮ੍ਰਿਤ ਸਾਹਿਬ ਵਿਸ ਰਹੇ ਜਾਂ ਹਰ ਵਸੈ ਮਨ ਆਏ, ਇਹ ਸਰੀਰ ਆ ਮੇਰਿਆ ਹਰ ਤੋਂ ਮੈਂ ਜੋਤ ਰੱਖੀ ਦਾਦੂ ਜਗ ਮੈਂ ਆਇਆ, ਹਰ ਆਪ ਹਰ ਜੋਤ ਰੱਖੀ ਤੁਹਾਡੇ ਵਿੱਚ ਦਾਦੂ ਜਗ ਮੈਂ ਆਇਆ, ਹਰ ਆਪੇ ਮਾਤਾ ਆਪੇ ਪਿਤਾ ਜਨ ਦੀ ਉਹ ਪਾਏ ਜੋਤ ਦਿਖਾਇਆ, ਗੁਰਪ੍ਰਸਾਦੀ ਬੁਝਿਆ ਤਾਂ ਚਰਤ ਹੁਆ ਚਰਤ ਰੀ ਆਇਆ, ਤਹਿ ਨਾਨਕ ਸ੍ਰੇਸ਼ਟ ਕੰਮ ਰੱਖਿਆ ਜੋਤ ਰਾਖੀ ਦਾਦੂ ਜਗ ਮੈਂ ਆਇਆ, ਮਾਨ ਚਾਉ ਪਿਆ ਪ੍ਰਭਾਗਮ ਸੁਣਿਆ ਹਰ ਮੰਗਲ ਗਾਓ ਸੱਚੀ ਗ੍ਰਹਿ ਮੰਦਰ ਬਣਿਆ, ਹਰ ਗਾਓ ਮੰਗਲ ਨਕਸ਼ੀਏ ਜੋ ਜੁਗ ਨਾ ਲਿਆ ਪਏ, ਗੁਰ ਚਰਨ ਲਾ ਕੇ ਜਨ ਸੁਭਾ ਕੇ ਆਪਣਾ ਪ੍ਰਜਾ ਪਏ, ਅਨ ਹਤ ਬਾਣੀ ਗੁਰ ਸਭ ਜਾਣੀ ਹਰ ਨਾਮ ਹਰ ਰਸ ਭੋਗ, ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗ, ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ, ਕਹਿ ਕਿਆ ਤੁਧ ਕਰਮ ਕਮਾਇਆ, ਜੇ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ ਸੁ ਹਰ ਮਨ ਨਾ ਵਸਾਇਆ, ਗੁਰਪ੍ਰਸਾਦੀ ਹਰ ਮਨ ਵਸਿਆ ਪੂਰਵ ਲਿਖਿਆ ਪਾਇਆ, ਕਹੇ ਨਾਨਕ ਸਰੀਰ ਪਰਵਾਨ ਹੋਵਾ ਜਿਨ ਸਤਿਗੁਰ ਸਿਉ ਚਿਤ ਲਾਇਆ, ਇਹ ਨੇਤਰੋ ਮੇਰੇ ਹਰ ਤੁਮ ਜੋ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ, ਇਹ ਵਿਸ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ, ਗੁਰਪ੍ਰਸਾਦੀ ਪੁੱਜਿਆ ਜਾ ਦੇਖਾ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ, ਕਹਿ ਨਾਨਕ ਤਰ੍ਹਾਂ ਦਿਸੇ ਸਤਿਗੁਰ ਮਿਲਿਆ ਦੇ ਬਦਲੇ ਕੋਈ, ਇਹ ਸਰਵਣੋ ਮੇਰੇ ਹੋ ਸਾਚਾ ਸੁਣਦਿਆਂ ਨੂੰ ਬਿਠਾਏ, ਸਾਚਾ ਸੁਣਦਿਆਂ ਨੂੰ ਬਿਠਾਏ ਸਰੀਰ ਲਾਏ, ਸੋ ਸਤਬਾਣੀ ਜਤ ਸੁਣੀ ਮੰਦਰ ਹਰਿਆ ਹੋਆ ਰਸਨਾ ਰਸ ਮਾਣੀ, ਸਾਚਾ ਲੱਖ ਬਡਾਣੀ ਤਾਂ ਕੀ ਗਤ ਕਹੀ ਨਾ ਜਾਏ, ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵਾ, ਸਾਚਾ ਸੁਣਦਿਆਂ ਨੂੰ ਬਿਠਾਏ ਹਰ ਜੀਓ ਗੁਫਾ ਅੰਦਰ ਰੱਖ ਕਹਿ ਵਾਜਾ ਪਵਨ ਵਜਾਇਆ, ਵਜਾ ਵਾਜਾ ਪਾਉਣ ਨੌ ਦੁਆਰੀ ਪ੍ਰਗਟ ਕੀਏ ਦਸੋਂ ਅੰਗ ਉਤਰ ਗਾਇਆ।

ਗਾਵੋ ਤਾਂ ਸੁਹਿਲਾ ਕਰ ਸਕਦੇ ਜਿੱਥੇ ਸਦਾ ਸੱਚ ਤਿਆਰੇ ਸੱਚੋ ਤਿਆਰੇ ਜਾਂ ਤੁਧ ਪਾਵੇ ਗੁਰਮੁਖ ਨਾ ਬੁਝਾਰੇ ਇਹ ਸੱਚ ਸਭਨਾਂ ਦਾ ਖਸਮ ਹੈ ਜਿਸ ਬਖਸ਼ ਸੁਜਨ ਪਾਵੇ ਕਹਿ ਨਾਨਕ ਸੱਚ ਸੁਹਿਲਾ ਸੱਚੇ ਕਰ ਗਾਵੇ ਆਨੰਦ ਸੁਣੋ ਬੁੱਢ ਭਾਗੀ ਹੋ ਸਗਲ ਮਨੋਰਥ ਪੂਰੇ ਭਾਰ ਬ੍ਰਹਮ ਤੋਂ ਪਾਇਆ ਉਤਰੇ ਸਗਲ ਵਿਚੂਰੇ ਦੁਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਕਹਿ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਤ ਕਹਿ ਤੇ ਪਵਿੱਤਰ ਸਤਿਗੁਰ ਰਹਾ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ।

ਵਾਲਿਆ ਲਿਖਣਾ ਕਰਮ ਵਾਲਿਆ।

ਬਤਾਓ ਅੱਜ ਦਾ ਗੱਲ ਤੈਨੂੰ ਕੱਚ ਲਾਇਆ ਅੱਜ ਦਰਸ਼ਕ ਸਵਾਚੀ ਰਹਿ ਲਿਖਾ ਕਾ ਸਮਝਾਇਆ ਆਓ ਨਾ ਹੋਵੇ ਪਾਉਂਦੀ।

ਪੰਚਮਾਇਆ ਉਹਨੇ ਦੁਨੀਆਂ ਤੋੜੇ ਬੰਦਰਾ ਅਨਪੜ

0: ਚਾਕ ਮਹੱਲਾ ਪਹਿਲਾ
1: ਲਿਖ ਲਿਖ ਪੜਿਆ ਤੇ ਕਰ ਰਿਹਾ ਕੌਕੀ ਭਰਿਆ ਤੇ ਸੁਣ ਰਿਹਾ ਬਹੁ ਭੇਟੀ ਆ ਜੀ ਚੁੱਕੀ ਆ ਸਹਿਜ ਜੀ ਆਪਣਾ ਕੀ ਆ ਮਨ ਨਾ ਖਾਇਆ ਸਾਧ ਗਵਾਇਆ।

ਨਾਨ ਕਰਮਾ ਬਹਾਰੀ ਦਾ ਢੋਲ ਲੈਣੇ ਕਾਮ ਦੇ ਇੱਕ ਮੁੜ ਨਾ ਪੁੱਛਣਾ ਆਪਣਾ ਅਣਹੋਂ ਦਾ ਆਗਣਾ ਦੇ ਆਓ ਸਾਡੀ ਗਾਜੀ ਦਾ ਗੁਰਤਮ ਦਾ ਪਗਾਣ ਦੇ

ਮਹਿੰਦਾ ਤਲੀ ਖਾ ਕੇ ਮਿਲੇ ਤਾਂ ਮਸਤਕ ਲਾਈਏ ਕੂੜਾ ਲੜ ਛੱਡੀਏ ਹੋਏ ਇੱਕ ਮਨਾ ਲੱਗ ਕੇ ਆਈਏ ਫਲ ਤੇਵੇਂ ਉਹ ਪਾਈਏ ਜਿਹੜੇ ਹੀ ਕਰ ਕਮਾਈਏ ਜੇ ਹੋਵੇ ਪੂਰਬ ਲਿਖਿਆ ਤਾਂ ਸੂਤਰਾਂ ਦੀ ਪਾਈਏ ਮਾਂ ਥੋੜ੍ਹੀ ਦੇਰ ਗਵਾਈ।

ਬੋਲੀ ਤੇਰੇ ਪੁਰਾਣੀ ਕੌਮ ਦੀ ਗੱਲ ਜੇ ਸਵਾਲਿਆ ਕੋਠੇ ਮਟਰ ਮਾਰੀਆਂ ਲੈ ਕੇ ਸ਼ਿਕਰ ਪਤਾ ਲਿਆ ਜੇ ਚੱਲ ਮਨ ਭਾਵਦਾ ਹਰ ਕੋਈ ਨਾ ਮਾਰਿਆ ਪਰ ਫਰਮਾਇਸ ਕਾਇਦੇ ਕਿ ਮੈਂ ਹਰ ਸਮਾਂ ਸਾਰਿਆ ਮੇਰਾ ਹੀ ਜੋ ਮਾਰਿਆ

0: Thank you for listening to CISK 6 Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਸੁਖਮਨੀ ਸਾਹਿਬ ਇੱਕ ਓਂਕਾਰ ਸਤਿਗੁਰ ਪ੍ਰਸਾਦ ਗੌੜੀ ਸੁਖਮਨੀ ਮਹਿਲਾ ਪੰਜਵਾਂ ਸਲੋਕ। ਆਦ ਗੁਰ ਏ ਨਮਹ ਜੁਗਾਦ ਗੁਰ ਏ ਨਮਹ ਸਤਿਗੁਰ ਏ ਨਮਹ ਸ੍ਰੀ ਗੁਰਦੇਵ ਏ ਨਮਹ ਅਸ਼ਟਪਦੀ। ਸਿਮਰੋ ਸਿਮਰ ਸਿਮਰ ਸੁਖ ਪਾਓ ਕਲ ਕਲੇਸ਼ ਤਨ ਮਾਇ ਮਿਟਾਓ। ਸਿਮਰੋ ਜਾਸ ਵਿਸੰਬਰ ਏਕੈ ਨਾਮ ਜਪਤ ਅਗਨ ਤਨ ਏਕੈ।

ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਥਾ ਜਾਣਨ ਹਾਰ ਜਾਂ ਕੈ ਸਿਮਰਨ ਉਦਰੀਐ ਨਾਨਕ ਤਿਸ ਬਲਿਹਾਰ ਅਸ਼ਟਪਦੀ ਟੂਟੀ ਗਾਂਡਨ ਹਾਰ ਗੋਪਾਲ ਸਰਬ ਜੀਆਂ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਏ ਰੇ ਮਨ ਮੇਰੇ ਸਦਾ ਹਰ ਜਾਪ ਅਵਨਾਸੀ ਪ੍ਰਭ ਆਪੇ ਆਪ ਆਪਨ ਕੀਆ ਕਛੂ ਨ ਹੋਏ ਜੇ ਸੋ ਪ੍ਰਾਣੀ ਲੋਚੈ ਕੋਏ ਤਿਸ ਦਿਨ ਨਾਹੀ ਤੇਰੇ ਕਿਛੁ ਕਾਮ ਗਤ ਨਾਨਕ ਜਪ ਏਕ ਹਰ ਨਾਮ ਰੂਪ ਪੰਖ ਹੋਏ ਨਾਹੀ ਮੋਹੈ ਪ੍ਰਭ ਕੀ ਜੋਤ ਸਗਲ ਕਟ ਸੋ ਹੈ ਧਨਵੰਤਾ ਹੋਏ ਕਿਆ ਕੋ ਗਿਰਬੈ ਜਾਂ ਸਭ ਕਿਸ ਤਿਸਤਾ ਦੀ ਆਦਰਬੈ ਅਤ ਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿਦਾਵੈ ਜੇ ਕੋ ਹੋਏ ਬਹਿ ਤਾਂ ਤਾਰ ਤਿਸ ਦੇਨ ਹਾਰ ਜਾਂ ਮੈਂ ਗਾਵਾਰ ਜਿਸ ਗੁਰ ਪ੍ਰਸਾਦ ਤੂੰ ਤੈ ਹੋ ਰੋਗ ਨਾਨਕ ਸੋਜਨ ਸਦਾ ਰੋਗ ਜਿਉਂ ਮੰਦਰ ਕੋ ਥਾਂ ਮੈਂ ਥੰਮਨ ਤਿਉਂ ਗੁਰ ਕਾ ਸੋਦ ਮਨੈ ਅਸਥਮਨ ਜਿਉਂ ਪਾਖਾਨ ਨਾਵ ਚੜ੍ਹਤਰੈ ਪ੍ਰਾਣੀ ਗੁਰ ਚਰਨ ਲਗਤ ਨਿਸਤਰੈ ਜਿਉਂ ਅੰਧਕਾਰ ਦੀਪਕ ਪ੍ਰਗਾਸ ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ ਜਿਉਂ ਮਹਾਂ ਉਦਿਆਨ ਮੈਂ ਮਾਰਗ ਪਾਵੈ ਤਿਉਂ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿੰਨ ਸੰਤਨ ਕੀ ਬਾਂਛੋਂ ਦੂਰ ਨਾਨਕ ਕੀ ਹਰ ਲੋਚਾ ਪੂਰ ਮਨ ਮੂਰਖ ਕਾਹੇ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ ਦੁਖ ਸੁਖ ਪ੍ਰਭ ਦੇਨ ਹਾਰ ਅਵਰ ਤਿਆਗ ਤੂੰ ਕਿਸੈ ਚਿਤਾਰ ਜੋ ਕਛ ਕਰੈ ਸੋਈ ਸੁਖਮਾਨ ਕੂਲਾ ਕਾਇ ਫਿਰੈ ਅਜਾਨ ਕੌਣ ਬਸ ਆਈ ਤੇਰੇ ਸੰਗ ਲਪਟ ਰਹੋ ਰਸ ਲੋਭੀ ਪਤੰਗ ਰਾਮ ਨਾਮ ਜਪ ਫਿਰ ਦੇ ਮਾਹੇ ਨਾਨਕ ਪਥ ਖੇਤੀ ਕਰ ਜਾਹੇ ਜਿਸ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ ਤਜ ਅਭਿਮਾਨ ਲਿਓ ਮਨ ਮੋਲ ਰਾਮ ਨਾਮ ਹਿਰਦੇ ਮੈਂ ਤੋਲ ਲਾਲ ਖੇਪ ਸੰਤੈ ਸੰਚਾਲ ਅਵਰ ਤਿਆਗ ਵਿਖਿਆ ਜੰਜਾਲ ਧਨ ਧਨ ਕਹੇ ਸਭ ਕੋਏ ਮੁਖ ਪੂਜਲ ਹਰ ਦਰਗੈ ਸੋਏ ਇਹ ਵਪਾਰ ਬਿਰਲਾ ਵਪਾਰ ਹੈ ਨਾਨਕ ਤਾਂ ਕਹਿ ਸਦਬ ਲਿਹਾਰ ਹੈ ਚਰਨ ਸਾਧ ਕੇ ਤੋਇ ਤੋਇ ਪੀਓ ਅਰਪ ਸਾਧ ਕੋ ਆਪਣਾ ਜੀਓ ਸਾਧ ਕੀ ਧੂੜ ਕਰੋ ਇਸ਼ਨਾਨ ਸਾਧ ਉੱਪਰ ਜਾਈਏ ਕੁਰਬਾਨ ਸਾਧ ਸੇਵਾ ਵਡ ਭਾਗੀ ਪਾਈਐ ਸਾਧ ਸੰਘਰ ਕੀਰਤਨ ਗਾਈਐ ਅਨਕ ਬਿਗਨ ਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ ਕੋਟ ਗਈ ਸੰਤੈ ਦਰ ਆਇਆ ਸਰਬ ਸੁਖ ਨਾਨਕ ਤੇ ਪਾਇਆ ਮ੍ਰਿਤਕ ਕੋ ਜੀਵਾਲ ਹਾਰ ਭੂਖੇ ਕੋ ਦੇਵਤ ਆਧਾਰ ਸਰਬ ਨਿਦਾਨ ਜਾਂ ਕੀ ਦ੍ਰਿਸ਼ਟੀ ਮਾਹੀ ਪੁਰਬ ਲਿਖੇ ਕਾ ਲਹਿਣਾ ਪਾਹੇ ਸਭ ਕਿਛ ਕਿਸਤਾ ਉਹ ਕਰਨੈ ਯੋਗ ਤਿਸ ਬਿੰਦੂ ਸਰ ਹੋਆ ਨਾ ਹੋਗ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਊਚ ਨਿਰਮਲੇ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋਜਨ ਨਿਰਮਲ ਥੀਆ ਜਾਂ ਕਹਿ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੈ ਹਰ ਤਰਫ ਚੀਤ ਭਗਤ ਭਗਤ ਸੁਣੀਏ ਤੇ ਲੋਏ ਜਾਂ ਕਹਿ ਹਿਰਦੈ ਇੱਕੋ ਹੋਏ ਸੱਚ ਕਰਨੀ ਸੱਚ ਤਾਂ ਕੀ ਰਹਿਤ ਸੱਚ ਹਿਰਦੈ ਸਤਮੁਖ ਕਹਿਤ ਸੱਚ ਹੀ ਬਿਰਖ ਸਾਚਾ ਆਕਾਰ ਸੱਚ ਵਰਤੈ ਸਾਚਾ ਪਾਸਾਰ ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋਜਨ ਸੱਚ ਤਮਾਤਾ ਸਲੋਕ ਰੂਪ ਨਾ ਰੇਖ ਨਾ ਰੰਗ ਕਿਛ ਤ੍ਰਿਗੁਣ ਤੇ ਪ੍ਰਭਿਨ ਤਿਸੈ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਅਸ਼ਟਪਦੀ ਅਵਨਾਸੀ ਪ੍ਰਮਨ ਮੈਂ ਰਾਖ ਮਾਨ ਕੀ ਤੂੰ ਪ੍ਰੀਤ ਤਿਆਗ ਜਿਸ ਤੇ ਪਰੈ ਨਾਹੀਂ ਕਿਛ ਕੋਏ ਸਰਬ ਨਿਰੰਤਰ ਏਕੋ ਸੋਏ ਆਪੇ ਬੀਨਾ ਆਪੇ ਦਾਨਾ ਗਹਿਰ ਗੰਭੀਰ ਗਹੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਵਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਖਸੰਦ ਸਾਥ ਤੇਰੇ ਕੀ ਚਰਨੀ ਪਾਓ ਨਾਨਕ ਕੇ ਮਨ ਜੀਵਨ ਰਾਓ ਮਨਸਾ ਪੂਰਨ ਸਰਨਾ ਜੋਗ ਜੋ ਕਰ ਪਾਇਆ ਸੋਈ ਹੋਗ ਹਰਨ ਪਰਨ ਜਾਂ ਕਾ ਨੇਤ੍ਰ ਫੋਰ ਤਿਸ ਕਾ ਮੰਤਰ ਨਾ ਜਾਣੈ ਹੋਰ ਅਨੰਦ ਰੂਪ ਮੰਗਲ ਸੱਜਾ ਕਹਿ ਸਰਬ ਸੋਖ ਸੁਣੀਐ ਕਰਤਾ ਕਹਿ ਰਾਜ ਮੈਂ ਰਾਜ ਯੋਗ ਮੈਂ ਯੋਗੀ ਤਪ ਮੈਂ ਤਪੀਸਰ ਗ੍ਰਸਤ ਮੈਂ ਭੋਗੀ ਦਿਹਾਏ ਦਿਹਾਏ ਭਗਤੈ ਸੁਖ ਪਾਇਆ ਨਾਨਕ ਕਿਸ ਪੁਰਖ ਕਾ ਕਿਨੈ ਅੰਤ ਨਾ ਪਾਇਆ ਜਾਂ ਕੀ ਲੀਲਾ ਕੀ ਮਿਤਨਾ ਹੈ ਸਗਲ ਦੇਵ ਹਾਰੇ ਅਵਗਾਹੇ ਪਿਤਾ ਕਾ ਜਨਮ ਕੇ ਜਾਣੈ ਪੂਤ ਸਗਲ ਪੁਰੋਈ ਆਪਣੇ ਸੂਤ ਸੁਮਤ ਗਿਆਨ ਧਿਆਨ ਦਿੰਦੇ ਜਨ ਦਾਸ ਨਾਮ ਤਿਆ ਮੈਂ ਸੇ ਤਿਉ ਗੁਣ ਮੈਂ ਜਾਂ ਕੋ ਪਰਮਾਏ ਜਨਮ ਮਰੈ ਫਿਰਾਵੈ ਜਾਏ ਊਚ ਨੀਚ ਤਿਸਕੇ ਅਸਥਾਨ ਜੈਸਾ ਜਨਾਵੈ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾਂ ਕੇ ਰੰਗ ਨਾਨਾ ਕੇ ਕਰੈ ਇੱਕ ਰੰਗ ਨਾਨਾ ਬਿਦਕੀਨੋ ਵਿਸਥਾਰ ਪ੍ਰਭ ਅਵਨਾਸੀ ਏਕੰਕਾਰ ਨਾਨਾ ਚਲਤ ਕਰੇ ਖਿਲ ਮਾਹੇ ਪੂਰ ਰਹੋ ਪੂਰਨ ਸਭ ਠਾਏ ਨਾਨਾ ਬਿਦ ਕਰਵੰਤ ਬਣਾਏ ਆਪਣੀ ਕੀਮਤ ਆਪੇ ਪਾਏ ਸਭ ਕਟ ਤਿਸਕੇ ਸਭ ਤਿਸਕੇ ਠਾਓ ਜਪ ਜਪ ਜੀਵੈ ਨਾਨਕ ਹਰ ਨਾਉ ਨਾਮ ਕੇ ਤਾਰੇ ਸਗਲੇ ਜੰਤ ਨਾਮ ਕੇ ਤਾਰੇ ਖੰਡ ਬ੍ਰਹਿਮੰਡ ਨਾਮ ਕੇ ਤਾਰੇ ਸਿਮਰਤ ਗੇ ਤੁਰਾਨ ਨਾਮ ਕੇ ਤਾਰੇ ਸੁਨਣ ਗਿਆਨ ਧਿਆਨ ਨਾਮ ਕੇ ਤਾਰੇ ਆਗਾਸ ਪਤਾਲ ਨਾਮ ਕੇ ਤਾਰੇ ਸਗਲਾਕਾਰ ਨਾਮ ਕੇ ਤਾਰੇ ਪੁਰੀਆ ਸਭ ਭਵਨ ਨਾਮ ਕੇ ਸੰਗੁਦਰੇ ਸੁਨ ਸ਼ਰਵਨ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ ਰੂਪ ਸਤ ਜਾਂ ਕਾ ਸਤ ਅਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾਂ ਕੀ ਬਾਣੀ ਸਤ ਪੁਰਖ ਸਭ ਮਾਹਿ ਸਮਾਣੀ ਸਤ ਕਰਮ ਜਾਂ ਕੀ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਨੀ ਨਿਰਮਲ ਨਿਰਮਲੀ ਜਿਸੈ ਬੁਝਾਏ ਤਿਸੈ ਸਭ ਭਲੀ ਸਤਨਾਮ ਪ੍ਰਭ ਕਾ ਸੁਖਦਾਈ ਵਿਸ਼ਵਾਸ ਸਤਨਾਮ ਗੁਰ ਤੇ ਪਾਈ ਸਤ ਬਚਨ ਸਾਧੂ ਉਪਦੇਸ਼ ਸਤ ਤੇ ਜਨ ਜਾਂ ਕਰਦੈ ਪ੍ਰਵੇਸ਼ ਸਤ ਨਿਰਧ ਬੂਜੈ ਜੇ ਕੋਏ ਨਾਮ ਜਪਤਾਂ ਕੀ ਗਤ ਹੋਏ ਆਪ ਸਤ ਕੀਆ ਸਭ

ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ ਉੱਤਮ ਸਲੋਕ ਸਾਧ ਕੇ ਬਚਨ ਅਮਲੀਕ ਲਾਲ ਏ ਰਤਨ ਸੁਨਤ ਕਮਾਵਤ ਹੋਤ ਉਧਾਰ ਆਪ ਕਰੈ ਲੋਕੈ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾਂ ਕੈ ਮਨ ਲਾਗਾ ਹਰ ਰੰਗ ਜੈ ਜੈ ਸਬਦ ਅਨਾਦ ਵਾਜੈ ਸੁਨ ਸੁਨ ਅਨੰਦ ਕਰੇ ਕਬ ਗਾਜੈ ਪ੍ਰਗਟੇ ਗੋਪਾਲ ਮਹਾਤ ਕੈ ਮਾਥੇ ਨਾਨਕ ਉਦਰੇ ਤਿਨ ਕੈ ਸਾਥੇ ਸਰਨ ਜੋਗ ਸੁਨ ਸਰਣੀ ਆਏ ਕਰ ਕਿਰਪਾ ਪ੍ਰਭਾਪ ਮਿਲਾਏ ਮਿਟ ਗਏ ਬੈਰ ਪਏ ਸਬਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਨ ਸੋ ਪ੍ਰਸੰਨ ਪਏ ਗੁਰੂਦੇਵ ਪੂਰਨ ਹੋਈ ਸੇਵਕ ਕੀ ਸੇਵ ਆਲ ਜੰਜਾਲ ਵਿਕਾਰ ਤੇ ਰਹਿਤੇ ਰਾਮ ਨਾਮ ਸੁਨ ਰਸਨਾ ਕਹਿਤੇ ਕਰ ਪ੍ਰਸਾਦ ਦਇਆ ਪ੍ਰਭਧਾਰੀ ਨਾਨਕ ਨਿਧੀ ਖੇਪ ਹਮਾਰੀ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ ਸੁਖ ਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸੈ ਸੋ ਨਿਧਾਨ ਸਰਵ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਉੱਚ ਪਾਏ ਅਸਥਾਨ ਬਹੁਰ ਨ ਹੋਵੇ ਆਵਨ ਜਾਨ ਹਰ ਧਨ ਖਾਟ ਚਲੈ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸ਼ਾਂਤ ਰਿੱਧ ਨਵ ਰਿੱਧ ਬੁੱਧ ਗਿਆਨ ਸਰਵ ਤੇ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮਦ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸੁੰਦਰ ਸੀ ਏਕ ਪਿਸ਼ਟੇਤਾ ਇਹ ਫਲ ਤਿਸ ਜਨ ਕੈ ਮੁਖ ਬਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ ਇਹੋ ਨਿਧਾਨ ਜਪੈ ਮਨ ਕੋਏ ਸਭ ਜੁਗ ਮੈਂ ਤਾਂ ਕੀ ਗਤ ਹੋਏ ਗੁਣ ਗੋਬਿੰਦ ਨਾਮ ਤੁਨ ਬਾਣੀ ਸਿਮਰਤ ਸ਼ਾਸਤਰ ਵੇਦ ਬਖਾਣੀ ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਵਿਸਰਾਮ ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਮ ਤੇ ਛੁਟੈ ਜਾਂ ਕੈ ਮਸਤਕ

0: ਨਾਮ ਸੁਖਮਨੀ
1: ਵਾਹਿਗੁਰੂ ਜੀ ਕਾ ਖਾਲਸਾ
2: ਕੇਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਸਲਿਪ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
3: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
4: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.
5: Thank you for listening to CISK Sikh Radio 94.3 FM broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
6: Waheguru Ji Ka Khalsa, Waheguru Ji Ki Fateh. Tusi sun rahe ho Sikh Radio 94.3 FM. Asi bol rahe haan Gurdwara Western Singh Sabha Williams Lake BC Canada ton. ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ, 250-392-3374। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3374। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

अजुनी सैतं गुरु प्रसाद।

ਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਗੁਰੂ ਸਵਾਰੇ ਸਤ ਸੰਗੀ ਜਨੋ ਰਾਮ ਕਲੀ ਕੀ ਵਾਰ ਦੀਆਂ ਤਿੰਨ ਪੌੜੀਆਂ ਦੀ ਵਿਚਾਰ ਆਪਾਂ ਕੱਲ ਤੱਕ ਸੰਪੂਰਨ ਕਰ ਚੁੱਕੇ ਹਾਂ। ਅੱਜ ਆਪ ਜੀ ਨੇ ਚੌਥੀ ਪੌੜੀ ਦਾ ਪਾਠ ਗੁਰੂ ਕਿਰਪਾ ਨਾਲ ਸਰਵਨ ਕੀਤਾ ਹੈ। ਆਓ ਬਖਸ਼ੇ ਹੋਏ ਸਮੇਂ ਅੰਦਰ ਰਹਿ ਕੇ ਆਪਾਂ ਇਸ ਅੰਮ੍ਰਿਤ ਬਚਨ ਨੂੰ ਵਿਚਾਰ ਸਕੀਏ। ਅੱਜ ਦੇ ਇਸ ਪਵਿੱਤਰ ਪੌੜੀ ਇਸ ਬਚਨ ਦਾ ਭਾਵ ਸੰਖੇਪ ਜਿਹਾ ਇਸ ਪ੍ਰਕਾਰ ਹੈ। ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਾਬਾ ਲਹਿਣਾ ਜੀ ਦੇ ਚਰਨਾਂ ਵਿੱਚ ਮੱਥਾ ਟੇਕ ਦਿੱਤਾ ਤੇ ਸਾਰੇ ਲੋਕ ਇੱਕ ਜ਼ਬਾਨ ਹੋ ਕੇ ਕਹਿਣ ਲੱਗੇ ਕਿ ਗੁਰੂ ਨਾਨਕ ਸਾਹਿਬ ਜੀ ਨੇ ਉਲਟੀ ਗੰਗਾ ਵਹਾ ਦਿੱਤੀ ਹੈ। ਇੱਕ ਚੇਲੇ ਦੇ ਚਰਨਾਂ ਵਿੱਚ ਮੱਥਾ ਟੇਕਿਆ, ਦੂਸਰਾ ਆਪਣੇ ਪੁੱਤਰਾਂ ਦੇ ਹੁੰਦਿਆਂ ਆਪਣੇ ਸੇਵਕ ਨੂੰ ਗੱਦੀ ਦੇ ਦਿੱਤੀ ਤੇ ਇੱਥੇ ਫਿਰ ਬਾਬਾ ਸੱਤਾ ਜੀ ਆਪਣੇ ਕੋਲੋਂ ਅੱਗੇ ਗੁਰੂ ਨਾਨਕ ਸਾਹਿਬ ਜੀ ਦੀ ਸਿਫਤ ਕਰਦਿਆਂ ਕਹਿ ਰਹੇ ਨੇ ਕਿ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਨੇ ਉੱਚੀ ਸੁਰਤ ਨੂੰ ਮਦਾਨੀ ਬਣਾਇਆ, ਹਜ਼ੂਰ ਕਿਰਪਾਲੂ ਜੀ ਨੇ ਮਨ ਜੋ ਸੱਪ ਦੀ ਤਰ੍ਹਾਂ ਜ਼ਹਿਰੀਲਾ ਤੇ ਟੇਢਾ ਮੇਢਾ ਚੱਲਦਾ ਹੈ ਇਸ ਨੂੰ ਨੇਤਰਾ ਬਣਾਇਆ ਤੇ ਸ਼ਬਦ ਦੇ ਦੁੱਧ ਵਿੱਚ ਰੇੜਕਾ ਪਾਇਓ ਨੇ ਤੇ ਉਸ ਸ਼ਬਦ ਨੂੰ ਰਿੜਕਿਆ, ਉਹਦੇ ਵਿੱਚੋਂ ਭਗਤੀ ਦੈਵੀ ਗੁਣ 14 ਰਤਨ ਦੀ ਤਰ੍ਹਾਂ ਨਿਕਲੇ। ਪ੍ਰੇਮ ਗਿਆਨ ਆਤਮ ਰਸ ਜਿਤਨੇ ਵੀ ਇਹ ਦੈਵੀ ਗੁਣ ਨੇ ਉਹ ਉਸ ਸ਼ਬਦ ਦੀ ਕਮਾਈ ਵਿੱਚੋਂ ਨਿਕਲੇ ਤੇ ਪੁੱਤਰਾਂ ਨੂੰ ਵੀ ਪਰਖਿਆ, ਸਿੱਖਾਂ ਨੂੰ ਵੀ ਤਣਕਾ ਕੇ ਦੇਖਿਆ। ਅਖੀਰ ਤੇ ਭਾਈ ਲਹਿਣਾ ਸਾਹਿਬ ਜੀ ਨੂੰ ਤਣਕਾਇਆ, ਉਹ ਪਰਖ ਵਿੱਚੋਂ ਪੂਰੇ ਨਿਕਲੇ ਤੇ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਜੋਤ ਉਹਨਾਂ ਵਿੱਚ ਟਿਕਾ ਕੇ, ਇਉਂ ਕਹਿ ਲਓ ਜੋਤ ਨਾਲ ਜੋਤ ਮਿਲ ਗਈ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਲਹਿਣਾ ਜੀ ਨੂੰ ਆਪਣੇ ਬਰਾਬਰ ਕਰ ਲਿਆ। ਇਹ ਵੇ ਅੱਜ ਦੀ ਵਿਚਾਰ ਦਾ ਸੰਖੇਪ ਜਿਹਾ ਭਾਵ। ਆਓ ਆਪਣੇ ਅੰਦਰ ਨੂੰ ਟਿਕਾਣ ਦਾ ਯਤਨ ਕਰੀਏ। ਅੰਦਰ ਉੱਠ ਰਹਿ ਨਿਰੰਤਰ ਫੁਰਨੇ ਉਹਨਾਂ ਦੇ ਪਰਵਾਹ ਨੂੰ, ਉਸ ਸ਼ਕਤੀ ਨੂੰ, ਉਸ ਤਾਕਤ ਨੂੰ ਗੁਰੂ ਸ਼ਬਦ ਵੱਲ ਆਪਾਂ ਜੋੜ ਸਕੀਏ। ਆਪ ਜੀ ਬਖਸ਼ੋ ਅਸੀਸ ਔਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ, ਕਰੋ ਕਿਰਪਾਲਤਾ ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਿਗੁਰੂ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਨੇ ਹਰ ਇੱਕ ਮਨੁੱਖ ਨੂੰ ਆਪਣਾ ਆਤਮਿਕ ਜੀਵਨ ਕਮਾਉਣ ਵਾਸਤੇ ਰੂਹਾਨੀ ਉਪਦੇਸ਼ ਸ਼ਬਦ ਰੂਪ ਵਿੱਚ ਬਖਸ਼ਿਸ਼ ਕੀਤਾ ਹੈ। ਜਦੋਂ ਅਸੀਂ ਅੱਜ ਸ਼ਬਦ ਪੜ੍ਹਿਆ ਹੈ ਮਾਧਾਣਾ ਪਰਬਤ ਕਰ, ਸਾਡਾ ਖਿਆਲ ਹਿੰਦੂ ਮਤ ਦੀ ਉਸ ਘਟਨਾ ਵੱਲ ਵੀ ਜਾਏਗਾ ਜਿੱਥੇ ਦੇਵਤਿਆਂ ਤੇ ਦੈਤਾਂ ਨੇ ਪਰਬਤ ਨੂੰ
ਮਦਾਨਾ ਬਣਾ ਕੇ ਬਸ ਸੱਪ ਨੂੰ ਨੇਤਰਾ ਬਣਾ ਕੇ ਸਮੁੰਦਰ ਨੂੰ ਰਿੜਕਿਆ ਤੇ ਉਹਦੇ ਵਿੱਚੋਂ 14 ਰਤਨ ਨਿਕਲੇ। ਇੱਕ ਗੱਲ ਧਿਆਨ ਵਿੱਚ ਆਪਾਂ ਰੱਖੀਏ ਕਿ ਗੁਰੂ ਸ਼ਬਦ ਦੀ ਵਿਚਾਰ ਕਰਦਿਆਂ ਇਹ ਸਪਸ਼ਟ ਹੈ ਕਿ ਗੁਰੂ ਨਾਨਕ ਸਾਹਿਬ ਜੀ ਦਾ ਉਪਦੇਸ਼ ਨਿਰਮਲ ਹੈ ਤੇ ਦੂਸਰੀ ਗੱਲ ਕਿ ਗੁਰੂ ਨਾਨਕ ਸਾਹਿਬ ਜੀ ਦਾ ਉਪਦੇਸ਼ ਨਿਰਾਲਾ ਹੈ। ਜਦੋਂ ਇਹੋ ਜਿਹੀਆਂ ਉਦਾਹਰਨਾਂ ਹੁੰਦੀਆਂ ਨੇ ਕਈ ਵਾਰੀ ਆਪਣਾ ਚਿੱਤ ਇਹ ਸੋਚਣ ਲੱਗ ਪੈਂਦਾ ਹੈ ਕਿ ਇਹ ਸ਼ਬਦ ਕਿਵੇਂ ਵਿੱਚ ਕਹਿ ਦਿੱਤੇ। ਸ਼ਬਦਾਂ ਨੂੰ ਆਧਾਰ ਬਣਾ ਕੇ ਅੱਖਰ ਵਰਤੇ ਨੇ ਪਰ ਹਜ਼ੂਰ ਨੇ ਉਹਨਾਂ ਨੂੰ ਅਰਥ ਹੋਰ ਵਿੱਚ ਲਿਆ ਹੈ। ਜਿਵੇਂ ਅਸੀਂ ਗੁਰੂ ਸਾਹਿਬ ਜੀ ਦਾ ਇੱਕ ਬਚਨ ਪੜ੍ਹਨੇ, ਗੁਰਮੁਖ ਬਾਂਧਿਓ ਸੇਤ ਵਿਧਾਤੈ, ਲੰਕਾ ਲੁੱਟੀ ਦੈਂਤ ਸੰਤਾਪੈ, ਰਾਮ ਚੰਦ ਮਾਰਿਓ ਐ ਰਾਵਣ, ਬੇਤ ਬਪੀਖਣ ਗੁਰਮੁਖ ਪਰਚਾਇਣ, ਗੁਰਮੁਖ ਸਾਇਰ ਪਾਹਨ ਤਾਰੇ, ਗੁਰਮੁਖ ਕੋਟ ਤੇ ਤੀਸ ਉਧਾਰੇ। ਹੁਣ ਜਦੋਂ ਅਸੀਂ ਇਹ ਸ਼ਬਦ ਪੜ੍ਹਨੇ ਤੇ ਜੇ ਇਹਦੇ ਅਰਥਾਂ ਵੱਲ ਝਾਤੀ ਮਾਰੀਏ ਆਪਾਂ ਸੋਚਾਂਗੇ ਇਹਦੇ ਵਿੱਚ ਰਾਵਣ ਦਾ ਜ਼ਿਕਰ, ਬਪੀਖਣ ਦਾ ਜ਼ਿਕਰ, ਪੱਥਰਾਂ ਦੇ ਤਰਨ ਦਾ ਜ਼ਿਕਰ, ਇਹਦਾ ਭਾਵ ਕੀ ਹੈ? ਗੁਰੂ ਕੇ ਸਿੱਖੋ, ਜਿਹੜੀ ਉਸ ਵੇਲੇ ਮਨੌਤ ਸੀ ਮੇਰੇ ਸਤਿਗੁਰੂ ਜੀ ਨੇ ਉਹ ਉਦਾਹਰਨਾਂ ਲੈ ਕੇ ਵੀ ਯਤਨ ਕੀਤਾ ਇਹਨੂੰ ਗੱਲ ਸੁਖੈਨ ਸਮਝ ਪੈ ਜਾਏ ਕਿ ਆਹ ਰੱਬ ਦੇ ਨਾਲ ਜੁੜਨੇ ਤੇ ਜੁੜਨ ਦਾ ਤਰੀਕਾ ਇਹ। ਹਜ਼ੂਰ ਨੇ ਦੇਖੋ ਤੇ ਸ਼ਬਦ ਵਰਤੇ ਨੇ, ਕਹਿਣ ਲੱਗੇ ਗੁਰਮੁਖ ਬਾਂਧਿਓ ਸੇਤ ਵਿਧਾਤੈ। ਭਾਵਾਂ ਮੇਰੇ ਅੱਜ ਦਾ ਵਿਸ਼ਾ ਨਹੀਂ ਪਰ ਉਸ ਗੱਲ ਦੇ ਅਰਥ ਕਰਨ ਲਈ ਹੋਰ ਸਰਲ ਬਣਾਉਣ ਲਈ ਕਿ ਮਦਾਨਾ ਪਰਬਤ ਕੀ ਹੈ, ਨੇਤਰ ਬਸ ਕੀ ਹੈ ਤੇ ਸ਼ਬਦ ਨੂੰ ਕਿਵੇਂ ਰਿੜਕਿਆ ਹੈ। ਹਜ਼ੂਰ ਕਿਰਪਾਲੂ ਜੀ ਨੇ ਇੱਥੇ ਬਚਨ ਕੀਤੇ ਗੁਰਮੁਖ ਬਾਂਧਿਓ ਸੇਤ ਵਿਧਾਤੈ। ਅਖਰੀ ਅਰਥ ਅਸੀਂ ਕਰਾਂਗੇ ਕਿ ਸ਼੍ਰੀ ਰਾਮ ਚੰਦਰ ਜੀ ਨੇ ਪੱਥਰਾਂ ਦਾ ਪੁਲ ਬਣਾਇਆ, ਪਰ ਜਦੋਂ ਇੱਥੇ ਗੁਰਮੁਖ ਸ਼ਬਦ ਆ ਗਿਆ ਗੁਰਮੁਖ ਬਾਂਧਿਓ ਸੇਤ ਵਿਧਾਤੈ, ਵਿਧਾਤੈ ਦਾ ਅਰਥ ਹੈ ਪਰਮਾਤਮਾ। ਕਹਿੰਦੇ ਨੇ ਪਰਮਾਤਮਾ ਨੇ ਜਿਵੇਂ ਰਾਮ ਚੰਦਰ ਜੀ ਨੇ ਸਮੁੰਦਰ ਨੂੰ ਪਾਰ ਕਰਕੇ ਲੰਕਾ ਤੱਕ ਪਹੁੰਚਣ ਲਈ ਪੱਥਰਾਂ ਦਾ ਪੁਲ ਬਣਾਇਆ ਤੇ ਉਸ ਵਿਧਾਤੇ ਨੇ ਇਸ ਮਨੁੱਖਤਾ ਦੇ ਭਲੇ ਲਈ, ਭਵਜਲ ਤੋਂ ਤਰਨ ਲਈ ਗੁਰੂ ਨੂੰ ਇੱਕ ਪੁਲ ਰੂਪ ਵਿੱਚ ਬਣਾ ਦਿੱਤਾ। ਗੁਰੂ ਇੱਕ ਸੇਤੂ ਹੈ, ਗੁਰੂ ਇੱਕ ਪੁਲ ਹੈ ਜਿਹੜਾ ਸਾਨੂੰ ਇਸ ਭਵਜਲ ਤੋਂ ਪਾਰ ਕਰਦਾ ਹੈ। ਗੁਰਮੁਖ ਬਾਂਧਿਓ ਸੇਤ ਵਿਧਾਤੈ ਤੇ ਅਗਲਾ ਬਚਨ ਹੈ ਲੰਕਾ ਲੁੱਟੀ ਦੈਂਤ ਸੰਤਾਪੈ। ਜਦੋਂ ਗੁਰੂ ਪੁਲ ਦਾ ਆਸਰਾ ਲੈ ਕੇ ਬੰਦਾ ਆਪਣੇ ਸਰੀਰ ਦੀ ਲੰਕਾ ਵਿੱਚ ਗਿਆ, ਚੇਤੇ ਰੱਖਿਓ ਉੱਥੇ ਤੇ ਕੇਵਲ ਇੱਕ ਰਾਵਣ ਸੀ। ਜਦੋਂ ਸਰੀਰ ਦੇ ਕਿਲੇ ਵਿੱਚ ਝਾਤੀ ਮਾਰਨੇ ਇੱਥੇ ਪਤਾ ਨਹੀਂ ਕਿਤਨੇ ਰਾਵਣ ਤੇ ਕਿਤਨੇ ਰਾਵਣ ਦੇ ਭਰਾ ਬੈਠੇ ਜਿਹੜੇ ਅੰਦਰ ਸਾਡੇ ਨੂੰ ਲੁੱਟਦੇ ਪਏ ਹੈ। ਕਿਲਾ ਸੋਨੇ ਦਾ ਇਹਦੇ ਵਿੱਚ ਕੋਈ ਸ਼ੱਕ ਨਹੀਂ, ਇਹ ਕੰਚਨ ਕਾਇਆ ਕੋਟਗੜ ਹੈ। ਪਰ ਪਿਆਰੇ ਵਿੱਚ ਕੰਚਨ ਕਾਇਆ ਕੋਟਗੜ ਵਿੱਚ ਪਰਮੇਸ਼ਵਰ ਨੂੰ ਬਹਿਣ ਦੀ ਥਾਂ ਰਾਵਣ ਕਬਜ਼ਾ ਕਰੀ ਬੈਠਾ। ਗੁਰੂ ਨੇ ਪੁਲ ਬਣਾਇਆ, ਕਹਿਣ ਲੱਗੇ ਆਹ ਮੈਂ ਤੈਨੂੰ ਕਲੇ ਤੱਕ ਕਿਲੇ ਤੱਕ ਲੈ ਜਾਣਾ। ਸਬਦ ਦੀ ਟੇਕ ਲੈ ਕੇ ਜਿਹੜਾ ਅੰਦਰ ਅਹੰਕਾਰ ਰਾਵਣ ਬੈਠਾ ਸੀ, ਜਿਹੜਾ ਪਵਾੜੇ ਦੀ ਜੜ ਸੀ, ਗੁਰੂ ਨੇ ਮਿਹਰ ਕੀਤੀ ਉਸ ਰਾਵਣ ਨੂੰ ਮਾਰਨ ਦੀ ਸਾਨੂੰ ਜਾਚ ਆ ਗਈ। ਗੁਰਮੁਖ ਬਾਂਧਿਓ ਸੇਤ ਵਿਧਾਤੈ, ਲੰਕਾ ਲੁੱਟੀ ਦੈਂਤ ਸੰਤਾਪੈ। ਜਦੋਂ ਹੁਣ ਲੰਕਾ ਲੁੱਟੀ ਸੀ ਦੈਂਤਾਂ ਨੇ ਤੇ ਮਰਨੇ ਸੀ, ਹਜ਼ੂਰ ਨੇ ਜਦੋਂ ਸ਼ਬਦ ਵੀ ਜੋੜ ਦਿੱਤਾ ਤਾਂ ਭੱਜ ਗਿਆ ਕ੍ਰੋਧ, ਭੱਜ ਗਿਆ ਮੋਹ, ਭੱਜ ਗਿਆ, ਕਿਸੇ ਨੂੰ ਟਿਕਾਣਾ ਨਾ ਲੱਭਾ ਕਿਉਂਕਿ ਸੋਨੇ ਦੇ ਕਿਲੇ ਤੇ ਕਬਜ਼ਾ ਕਰੀ ਬੈਠੇ ਸਨ। ਜਦੋਂ ਸਮਝ ਪਈ ਕਿ ਗੁਰੂ ਦੇ ਉਪਦੇਸ਼ ਨਾਲ ਅੰਦਰ ਕੁਝ ਆਉਣ ਲੱਗਾ, ਫਿਰ ਕਹਿਣ ਲੱਗੇ ਨੱਤ ਵੰਜੋ ਕਿਲ ਵਿਖੋ ਕਰਤਾ ਘਰ ਆਇਆ, ਦੂਤੈ ਦੈਨ ਭਇਆ ਗੋਬਿੰਦ ਪ੍ਰਗਟਾਇਆ। ਗੁਰਮੁਖ ਬਾਂਧਿਓ ਸੇਤ ਵਿਧਾਤੈ, ਲੰਕਾ ਲੁੱਟੀ ਦੈਂਤ ਸੰਤਾਪੈ, ਰਾਮ ਚੰਦ ਮਾਰਿਓ ਐ ਰਾਵਣ। ਹੁਣ ਇਹ ਰਾਵਣ ਦਾ ਅਰਥ ਇੱਥੇ ਇਹ ਵੀ ਮੰਨਿਆ ਜਾਂਦਾ ਭਰਾ ਰੂਪ ਵਿੱਚ, ਇਹ ਰਾਵਣ ਦਾ ਅਰਥ ਹੰਕਾਰ ਰਾਵਣ। ਜਿਵੇਂ ਰਾਮ ਚੰਦਰ ਜੀ ਨੇ ਰਾਵਣ ਨੂੰ ਮਾਰਿਆ, ਪਰ ਮਾਰਿਆ ਤਾਂ ਜਦੋਂ ਬਪੀਖਣ ਨੇ ਭੇਜ ਦਿੱਤਾ, ਮੇਰੇ ਗੁਰੂ ਨੇ ਗੱਲ ਸਮਝਾ ਦਿੱਤੀ, ਪਿਆਰਿਆ ਤੇਰਾ ਅੰਦਰ ਕਿਉਂ ਖਿੜਦਾ ਹੈ, ਕੀ ਤੇਰੀ ਸੰਗਤ ਚੰਗੀ ਹੈ, ਕੀ ਤੇਰਾ ਅੰਨ ਖਾਣਾ ਚੰਗਾ ਹੈ, ਕੀ ਤੇਰਾ ਰੋਜ਼ ਸੁਣਨਾ ਚੰਗਾ ਹੈ, ਤੂੰ ਸਰੀਰ ਦਾ ਆਹਾਰ ਖਾਣਾ,
ਤੇ ਤਾਕਤ ਮਿਲਦੀ ਹੈ ਜੇ ਗਲਤ ਆਹਾਰ ਮਿਲੇ ਤੇ ਸਰੀਰ ਰੋਗੀ ਹੈ ਇੱਕ ਭੇਦ ਦੇ ਦਿੱਤਾ ਜੇ ਅੰਦਰ ਨੂੰ ਵਿਚਾਰਾਂ ਦਾ ਆਹਾਰ ਸ਼ੁੱਧ ਨਾ ਮਿਲਿਆ ਤੇ ਸੱਚ ਜਾਣੀ ਇਸ ਰਾਵਣ ਨੇ ਤੇਰੇ ਅੰਦਰ ਖਰੂਦ ਪਾਣਾ ਹੀ ਪਾਣਾ ਹੈ ਪਰ ਇਹ ਗੁਰੂ ਨੇ ਭੇਜ ਦਿੱਤਾ ਰਾਮ ਚੰਦ ਮਾਰਿਓ ਇਹ ਰਾਵਣ ਵੇਦ ਬਤੀਖਣ ਗੁਰਮੁਖ ਪਰਚਾਇਣ ਗੁਰਮੁਖ ਸਾਇਰ ਪਾਣ ਤਾਰੇ ਜਿਵੇਂ ਪੱਥਰ ਤਾਰ ਦਿੱਤੇ ਰਾਮ ਕਹਿ ਕੇ ਤੇ ਗੁਰੂ ਨੇ ਉਹ ਬੰਦੇ ਜਿਹੜੇ ਪੱਥਰ ਦਿਲ ਸਨ ਉਹਨਾਂ ਉੱਤੇ ਰੱਬ ਦਾ ਨਾਮ ਉਕਰ ਕੇ ਉਹਨਾਂ ਨੂੰ ਭਵਜਲ ਤੋਂ ਉਤਾਰ ਦਿੱਤਾ ਗੁਰਮੁਖ ਸਾਇਰ ਪਾਹਣ ਤਾਰੇ ਤੇ ਅੱਗਾ ਅਗਲਾ ਬਚਨ ਹੈ ਕਿ ਗੁਰਮੁਖ ਕੋਲ 33 ਉਧਾਰੇ ਗੁਰਮੁਖੋ ਗੁਰੂ ਕੋਲ ਇੰਨੀ ਸਮਰੱਥਾ ਹੈ ਉਹ 33 ਕਰੋੜ ਇਹਦਾ ਮਤਲਬ ਜਿਤਨੀ ਕੁ ਸੰਖਿਆ ਹੈ ਗੁਰੂ ਇੱਕ ਖਿੰਡ ਵਿੱਚ ਸਾਰੇ ਸੰਸਾਰ ਨੂੰ ਪਾਰ ਕਰ ਸਕਦਾ ਹੈ ਹੁਣ ਉਹ ਉਦਾਹਰਣ ਪੁਲ ਸਮੁੰਦਰ ਪੱਥਰ ਰਾਮ ਚੰਦਰ ਜੀ ਰਾਵਣ ਹੁਣ ਇਹਨੂੰ ਵੇਖ ਕੇ ਆਪਾਂ ਕਹਾਣੀਆਂ ਘੜ ਕੇ ਤੁਰ ਪਈਏ ਨਹੀਂ ਕਿਉਂਕਿ ਗੁਰਮਤਿ ਨੂੰ ਸਮਝਣ ਲੱਗਿਆ ਇੱਕ ਗੱਲ ਕਦੀ ਨਾ ਭੁੱਲੀਏ ਕਿ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਦੂਜੀ ਗੱਲ ਇਹ ਕਦੀ ਨਾ ਭੁੱਲੀਏ ਕਿ ਸ਼ਬਦ ਜਿੱਤੀ ਸਿੱਧ ਮੰਡਲੀ ਕੀਤੋਸ ਆਪਣਾ ਪੰਥ ਨਿਲਾਇਆ ਸ਼ਬਦ ਦੀ ਦੇਖ ਨਿਰਮਲ ਉਪਦੇਸ਼ ਰਾਹੀਂ ਆਓ ਆਪਾਂ ਆਪਣੇ ਵਿਸ਼ੇ ਵੱਲ ਤੁਰੀਏ ਹਜ਼ੂਰ ਨੇ ਮੇਰ ਕੀਤੀ ਕਿਵੇਂ ਆਪਣੇ ਅੰਦਰ ਨੂੰ ਰਿੜਕਣ ਦਾ ਯਤਨ ਕਰ ਪਿਆਰਿਓ ਕਦੀ ਕਿਸੇ ਨੂੰ ਦਾਤਾ ਮੇਰ ਕਰੇ ਆਪਣਾ ਅੰਦਰ ਰਿੜਕਣ ਦੀ ਜਾਂਚ ਆ ਜਾਏ ਤੇ ਉਦਾਹਰਣ ਸਾਡੀ ਬਿਲਕੁਲ ਪੇਂਡੂ ਜੀ ਪੰਜਾਬ ਦੀ ਹੈ ਕਿ ਜਦੋਂ ਅਸੀਂ ਅੰਦਰ ਨੂੰ ਰਿੜਕਣਾ ਜਾਂ ਬਾਹਰ ਨੂੰ ਰਿੜਕਣਾ ਦੇਖਦੇ ਹਾਂ ਪਹਿਲੀ ਗੱਲ ਚਾਤੀ ਹੈ ਦੂਸਰਾ ਉਹਦੇ ਵਿੱਚ ਦੁੱਧ ਪਾਇਆ ਹੈ ਤੀਜੀ ਗੱਲ ਜਾਗ ਲਾਈ ਹੈ ਤੇ ਜਾਗ ਲਾਣ ਲੱਗਿਆ ਇੱਕੋ ਦਮ ਨਹੀਂ ਰਿੜਕ ਦਿੱਤਾ ਜਾਗ ਲਾਣ ਤੋਂ ਬਾਅਦ ਉਹਨੂੰ ਟਿਕਾ ਦਿੱਤਾ ਹੈ ਟਿਕਾਣ ਕਰਕੇ ਉਹ ਜੰਮਿਆ ਹੈ ਜੰਮਣ ਤੋਂ ਬਾਅਦ ਮਧਾਣੀ ਲਈ ਤੇ ਉਸ ਮਧਾਣੀ ਦੇ ਅੱਗੇ ਲੱਕੜ ਦਾ ਫੁੱਲ ਲੱਗਣਾ ਸੀ ਨੇਤਰਾ ਪਾਇਆ ਹੱਥ ਵਿੱਚ ਗਿੱਟੀਆਂ ਪਕੜੀਆਂ ਜਿਹਨੂੰ ਚਿੱਟੀ ਵੀ ਕਹਿੰਦੇ ਸਨ ਅਸੀਂ ਪਿੰਡਾਂ ਵਿੱਚ ਸ਼ਬਦ ਵਰਤਦੇ ਰਹੇ ਗੁੱਲੀਆਂ ਹੱਥ ਵਿੱਚੋਂ 2 ਗੁੱਲੀਆਂ ਚਿੱਟੀਆਂ ਪਕੜੀਆਂ ਤੇ ਹੱਥ ਨਾਲ ਕਦੀ ਖੱਬਾ ਹੱਥ ਅੱਗੇ ਕਦੀ ਸੱਜਾ ਹੱਥ ਅੱਗੇ ਉਸ ਨਾਲ ਰਿੜਕਣਾ ਸ਼ੁਰੂ ਕਰ ਦਿੱਤਾ ਪਿਆਰਿਓ ਹੁਣ ਦੇਖੋ ਉਸ ਨੂੰ ਰਿੜਕਣ ਤੋਂ ਬਾਅਦ ਉਹਦੇ ਵਿੱਚੋਂ ਕੁਝ ਸਮੇਂ ਤੋਂ ਬਾਅਦ ਤਤ ਮੱਖਣ ਨਿਕਲੇ ਮੇਰੇ ਗੁਰੂ ਨਾਨਕ ਸਾਹਿਬ ਇੱਕ ਮਿਹਰ ਪੈ ਕਰਦੇ ਨੇ ਅੱਜ ਬਾਬਾ ਸੱਤਾ ਜੀ ਕਹਿ ਰਹੇ ਨੇ ਦੁਨੀਆਂ ਦੇ ਲੋਕੋ ਦੇਖੋ ਕਿ ਗੁਰੂ ਨਾਨਕ ਸਾਹਿਬ ਨੇ ਅੰਦਰ ਨੂੰ ਸ਼ਬਦ ਨਾਲ ਰਿੜਕਣ ਦੀ ਜਾਚ ਦਿੱਤੀ ਹੈ ਕਿਵੇਂ ਸ਼ਬਦ ਰਿੜਕ ਕੇ ਅੰਦਰੋਂ 14 ਰਤਨ ਕਰ ਦਿੱਤੇ ਤੈਨੂੰ ਰਿੜਕਣ ਦੀ ਜਾਚ ਆ ਜਾਏ ਤੇ ਪਿਆਰਿਆ ਸੱਚ ਜਾਣੀ ਕਿ ਤੇਰੇ ਅੰਦਰ ਨੂੰ ਤਤ ਜ਼ਰੂਰ ਮਿਲੇਗਾ ਮੈਂ ਸਵਾਮੀ ਰਾਮ ਕ੍ਰਿਸ਼ਨ ਜੀ ਪਰਮਹੰਸ ਉਹਨਾਂ ਦਾ ਜੀਵਨ ਪੜ ਰਿਹਾ ਸੀ ਕਲਕੱਤੇ ਉਹ ਆਪਣੇ ਢੰਗ ਨਾਲ ਪੂਜਾ ਕਰਦੇ ਰਹੇ ਪਰ ਕਦੀ ਇਹ ਦਾਅਵਾ ਨਾ ਕਰੀਏ ਰੱਬ ਕੇਵਲ ਮੇਰਾ ਹੈ ਹਾਂ ਭਗਤੀ ਕਰਕੇ ਮਾਣ ਕਰਨਾ ਹੋਰ ਚੀਜ਼ ਹੈ ਕੱਲੇ ਕਰਮ ਕਾਂਡੀ ਸ਼ਰਈ ਰਹਿ ਕੇ ਫੋਕੇ ਦਾਅਵੇ ਕਰਨੀ ਜਾਣੇ ਇਹ ਅਹੰਕਾਰ ਬਣ ਜਾਂਦਾ ਹੈ ਉੱਥੇ ਪੜਿਆ ਕਿ ਨਰਿੰਦਰ ਨੇ ਜਿਹਨੂੰ ਵਿਵੇਕਾਨੰਦ ਕਿਹਾ ਜਾਂਦਾ ਹੈ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਉੱਤੇ ਵੀ ਬੋਲੇ ਬੜੇ ਸੋਹਣੇ ਉਹਨਾਂ ਸ਼ਬਦ ਕਹਿ ਜਦੋਂ ਪੁੱਛਿਆ ਰੱਬ ਦੀ ਮੂਰਤ ਕੌਣ ਹੋਵੇਗੀ ਤੇ ਕਹਿਣ ਲੱਗੇ ਅੱਗੇ ਬਲਦ ਜੁੱਤੇ ਹੋਣਗੇ ਪਿੱਛੇ ਖਲ ਦੇ ਮੁੰਨੇ ਨੂੰ ਹੱਥ ਪਾਇਆ ਹੋਵੇਗਾ ਉਹਦਾ ਪਿੱਛੇ ਜਿਹੜਾ ਬਲਦਾਂ ਦੇ ਤੁਰਦਾ ਹੋਵੇਗਾ ਉਹ ਸਾਬਤ ਸੂਰਤ ਉਹਦਾ ਚਿਹਰਾ ਹੋਵੇਗਾ ਤੇ ਉਹਦੀ ਜ਼ਬਾਨ ਤੋਂ ਜਿਹੜਾ ਸ਼ਬਦ ਵਾਹਿਗੁਰੂ ਜੀ ਕਾ ਖਾਲਸਾ ਨਿਕਲੇਗਾ ਉਹੀ ਰੱਬ ਦੀ ਤਸਵੀਰ ਹੈ ਪਰ ਖੇਦ ਲੱਗਾ ਕਿ ਵਿਵੇਕਾਨੰਦ ਜੀ ਦੇ ਜਿਹੜੇ ਲੈਕਚਰ ਛਾਪੇ ਗਏ ਉਹਨਾਂ ਲੈਕਚਰਾਂ ਵਿੱਚੋਂ ਚੀਜ਼ ਲੱਭੀ ਅਲੋਪ ਕਰ ਦਿੱਤੀ ਗਈ ਨਰਿੰਦਰ ਇਹਦਾ ਨਾਮ ਸੀ ਮੈਂ ਸਿਰਫ ਚੂਕ ਮਾਤਰ ਅਰਜ਼ ਕਰਨੀ ਪੜ੍ਹਿਆ ਬਹੁਤ ਸੀ ਤਾਰਕਿਕ ਬਹੁਤ ਸੀ ਚੁਰਸਤੇ ਵਿੱਚ ਖਲੋ ਕੇ ਸ਼ਬਦ ਕਹਿ ਰਿਹਾ ਸੀ ਕਿ ਦੁਨੀਆ 20ਵੀਂ ਸਦੀ ਮੇ ਪ੍ਰਵੇਸ਼ ਕਰ ਰਹੀ ਹੈ ਕਿ ਅੰਧ ਵਿਸ਼ਵਾਸ ਮਤ ਕਰੋ ਸਾਇੰਸ ਕਾ ਯੁਗ ਆ ਗਿਆ ਦੁਨੀਆ 20ਵੀਂ ਸਦੀ ਮੇ ਪ੍ਰਵੇਸ਼ ਕਰ ਰਹੀ ਹੈ ਸਵਾਮੀ ਰਾਮ ਕ੍ਰਿਸ਼ਨ ਜੀ ਦੇਖਿਆ ਹੱਸ ਕੇ ਕਹਿਣ ਲੱਗੇ ਬੇਟਾ ਤੂੰ ਬੋਲਤਾ ਤੋ ਸਹੀ ਹੈ ਪਰ ਬੋਲਣੇ ਕਾ ਤਰੀਕਾ ਯੁਗ ਤੇਰੇ ਪਾਸ ਨਹੀਂ ਉੱਥੇ ਸ਼ਬਦ ਬੜੇ ਸੋਹਣੇ ਕਹੇ ਨਰਿੰਦਰ ਫਿਰ ਕਹਿ ਰਿਹਾ ਸੀ ਦੁਨੀਆ 20ਵੀਂ ਸਦੀ ਮੇ ਪ੍ਰਵੇਸ਼ ਕਰ ਰਹੀ ਹੈ ਅੰਧ ਵਿਸ਼ਵਾਸ ਤੇ ਬਚੋ
ਤੇ ਰਾਮ ਕਿਸ਼ਨ ਜੀ ਖਲੋ ਕੇ ਕਹਿਣ ਲੱਗੇ, ਬੇਟਾ ਧਰਮ ਹੋਤਾ ਹੀ ਅੰਧ ਵਿਸ਼ਵਾਸ ਹੈ, ਤੂੰ ਇਹ ਬੋਲ ਕੇ ਅੰਧੇ ਤੇ ਵਿਸ਼ਵਾਸ ਨਾ ਕਰ। ਦੇਖੋ ਸ਼ਬਦ ਕੈਸੇ, ਬੇਟਾ ਧਰਮ ਹੋਤਾ ਹੀ ਬਲਾਇੰਡ ਫੇਥ ਹੈ, ਪਰ ਬਲਾਇੰਡ ਪਰ ਫੇਥ ਨਾ ਕਰੋ। ਤੇ ਗੁਰੂ ਸਾਹਿਬ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਗੁਰੂ ਜਿਨ੍ਹਾਂ ਦਾ ਅੰਧਲਾ ਸਿੱਖ ਦੀ ਅੰਧਲੇ ਕਰਮ ਕਰੇਨ, ਤੇ ਜਦੋਂ ਪੂਰਾ ਗੁਰੂ ਮਿਲ ਜਾਏ ਫਿਰ ਬਲਾਇੰਡ ਫੇਥ ਕਰਕੇ ਕਹਿ ਦੇ ਹਮ ਅੰਧਲੇ ਅੰਧ ਦਿਖੇ ਬਿਖਰਾਤੇ, ਕਿਉਂ ਚਾਲੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖਦਾਤਾ ਹਮ ਲਾਵੇ ਆਪਣ ਪਾਲੀ। ਪਿਆਰਿਓ, ਅੰਨਾ ਜਿਹਦਾ ਕਿਤੇ ਪੱਲਾ ਪਕੜਦਾ ਉਹ ਚੇਤੇ ਰੱਖੋ, ਬਲਾਇੰਡ ਫੇਥ ਕਰਕੇ ਤੁਰਦਾ ਵੀ ਜਿਹਦਾ ਪੱਲੂ ਪਕੜਿਆ ਕਿਸੇ ਨਾ ਕਿਸੇ ਪਾਸੇ ਜ਼ਰੂਰ ਲਾਏਗਾ। ਕਦੀ ਉਹ ਇਹ ਨਹੀਂ ਕਹਿੰਦਾ ਮੈਂ ਤੇਰੇ ਪਿੱਛੇ ਨਹੀਂ ਤੁਰਨਾ, ਮੈਨੂੰ ਡਿੱਬੇਗਾ। ਗੁਰੂ ਸਾਹਿਬ ਨੇ ਕਿਹਾ ਜੇ ਸੁਜਾਖਾ ਗੁਰੂ ਮਿਲਦਾ ਤੇ ਪੂਰਾ ਵਿਸ਼ਵਾਸ ਕਰਕੇ ਤੁਰ ਪਓ, ਬਲਾਇੰਡ ਫੇਥ ਹੋਵੇ ਤਾਂ ਗੁਰੂ ਨੂੰ ਖੁਸ਼ ਕੀਤਾ ਜਾ ਸਕਦਾ। ਮੈਨੂੰ ਖਿਮਾ ਕਰਿਓ, ਅੰਧੇ ਤੇ ਵਿਸ਼ਵਾਸ ਨਹੀਂ, ਸੁਜਾਖੇ ਉੱਤੇ ਪੂਰਾ ਵਿਸ਼ਵਾਸ ਬਣਾ। ਉਹਨੇ ਫਿਰ ਇੱਕ ਪ੍ਰਸ਼ਨ ਕੀਤਾ, ਅੱਜ ਨਾਲੇ ਸੰਬੰਧਿਤ ਹੈ ਅੰਦਰ ਨੂੰ ਰਿੜਕਣ ਨਾਲ। ਉਹਦੇ ਮਨ ਚ ਆਇਆ ਵੀ ਇਹ ਫਕੀਰ ਜਿਹਾ ਬੰਦਾ ਗੱਲ ਬੜੀ ਪਤੇ ਦੀ ਕਰ ਗਿਆ ਕਿ ਬੇਟਾ ਕਿ ਅੰਧੇ ਤੇ ਵਿਸ਼ਵਾਸ ਨਾ ਕਰੋ, ਧਰਮ ਤੋਂ ਹੋਤਾ ਹੀ ਬਲਾਇੰਡ ਫੇਥ ਹੈ। ਸ਼ਾਮ ਨੂੰ ਉਹਦੇ ਕੋਲ ਚਲਾ ਗਿਆ, ਉੱਥੇ ਉਹਨਾਂ ਕੁਝ ਪ੍ਰਸ਼ਨ ਕੀਤੇ। ਉਹਦਾ ਪਹਿਲਾ

0: ਗਤੀ ਹੋਰ ਹੈ, ਇਹਦਾ ਇੱਕ ਸਵਾਸ ਵੀ ਕਰੋੜਾਂ ਸਵਾਸਾਂ ਦਾ ਰੂਪ ਧਾਰਨ ਕਰ ਜਾਂਦਾ। ਇੱਕ ਸਵਾਸ ਕਰੋੜਾਂ ਸਵਾਸਾਂ ਜਿੰਨੀ ਸ਼ਕਤੀ ਪਿਆ ਰੱਖਦਾ ਹੈ। ਸਾਹਿਬ ਕਿਰਪਾਲੂ ਜੀ ਨੇ ਕਿਹਾ ਪਵਨ ਚ ਭੋਜਨ ਖਾ, ਸਵਾਸ ਅਸੀਂ ਰਿੜਕਨੇ ਪਏ ਹਾਂ ਸੰਸਾਰ ਨੂੰ, ਮਾਇਆ ਚਾਟੀ ਹੈ, ਕੋਈ ਸਵਾਸਾਂ ਦੇ ਨਾਲ ਕਾਮ ਪਿਆ ਰਿੜਕਦਾ ਹੈ, ਕੋਈ ਕ੍ਰੋਧ ਪਿਆ ਰਿੜਕਦਾ ਹੈ, ਕੋਈ ਮਾਇਆ ਦੀ ਚਾਟੀ ਵਿੱਚ ਬੁਰਿਆਈਆਂ ਰਿੜਕਦਾ ਹੈ, ਤੇ ਕੋਈ ਟਾਵਾਂ ਟਾਵਾਂ ਰੱਬ ਦੀ ਕਿਰਪਾ ਵਾਲਾ ਬਾਬੇ ਨਾਨਕ ਦਾ ਕਿਤੇ ਜੁੜਿਆ ਸਿੱਖ, ਉਹ ਸਵਾਸਾਂ ਦੇ ਨਾਲ ਗੁਰੂ ਕੇ ਸ਼ਬਦ ਨੂੰ ਰਿੜਕ ਰਿਹਾ, ਉਹਦੀ ਕਮਾਈ ਕਰ ਰਿਹਾ ਹੈ। ਕਬੀਰ ਸਾਹਿਬ ਨੇ ਸ਼ਬਦ ਵਰਤੇ, ਕਬੀਰ ਮਾਇਆ ਡੋਲਨੀ ਪਵਨ ਚ ਘੋਲਣ ਹਾਰ, ਸੰਤੋ ਮੱਖਣ ਖਾਇਆ ਸਾਸ ਪੀਏ ਸੰਸਾਰ। ਰੱਬ ਦੇ ਪਿਆਰੇ ਸਵਾਸਾਂ ਨਾਲ ਲਿਖਦੇ ਨੇ, ਜਪਦੇ ਨੇ ਗੁਰੂ ਗੁਰੂ, ਤੇ ਉਹਨਾਂ ਨੂੰ ਤਪ ਦੀ ਪ੍ਰਾਪਤੀ ਪਈ ਹੁੰਦੀ। ਫਿਰ ਉਹ ਜਦੋਂ ਜਪਦੇ ਨੇ ਉਹਦੇ ਵਿੱਚ ਸਹਿਜ ਬੜਾ ਹੈ। ਇੱਕ ਬਚਨ ਸੀ ਪੜ੍ਹਨੇ ਆ, ਹਰ ਕਾ ਬਿਲੋਵਨਾ ਬਿਲੋਵੋ ਮੇਰੇ ਭਾਈ, ਸਹਿਜ ਬਿਲੋਵੋ ਜੈਸੇ ਤਪ ਨਾ ਜਾਈ। ਸਹਿਜ ਦਰ ਤੇ ਪੂਰਨ ਤੌਰ ਤੇ ਸਿੱਖ ਕੇ, ਹੁਣ ਕਈ ਵਾਰੀ ਸਾਡੇ ਪ੍ਰਸ਼ਨ ਹੁੰਦੇ ਨੇ ਵੀ ਜੀ ਫਲਾਣਾ ਸਿੰਘ ਗੁਰਮੰਤਰ ਜਪਦਾ ਹੈ ਨਾ, ਇੱਕੋ ਦਮ ਗੁਰੂ ਗੁਰੂ ਕਹੀ ਜਾਂਦਾ, ਸਮਝ ਹੀ ਕੋਈ ਨੀ ਪੈਂਦੀ। ਖਿਮਾ ਕਰਿਓ, ਜੇ ਕੋਈ ਜਪਦਾ ਉਹ ਸਵਾਲ ਕਰੇ ਤੇ ਵਾਕਈ ਸਵਾਦ ਹੈ, ਤੇ ਜੇ ਭਲਿਆ ਮਾਨਸਾ ਤੂੰ ਕਦੀ ਟੇਕ ਕੇ ਗੁਰੂ ਇੱਕ ਵਾਰੀ ਮੂੰਹ ਤੋਂ ਨੀ ਕਿਹਾ ਜਿਹੜਾ ਜਪਦਾ ਉਹਦੇ ਤੇ ਤਰਕ ਨਾ ਕਰ, ਤੂੰ ਕੇਵਲ ਉਹਦੇ ਮੂੰਹ ਦੀ ਆਵਾਜ਼ ਸੁਣਿਆ, ਉਹਦੇ ਅੰਦਰ ਨੂੰ ਦੇਖ, ਪਤਾ ਨੀ ਵਾਹੇ ਸ਼ਬਦ ਉਹ ਕਿਹੜੀ ਥਾਂ ਤੇ ਕਹੀ ਜਾ ਰਿਹਾ। ਕਿਉਂਕਿ ਜਦੋਂ ਅਸੀਂ ਅਭਿਆਸ ਵਿੱਚ ਬੈਠਦੇ ਹਾਂ, ਇੱਕ ਮਿਕ ਹੋ ਜਾਂਦਾ ਬੰਦਾ, ਤੇ ਉਦੋਂ ਸਾਨੂੰ ਕੇਵਲ ਸ਼ਬਦ ਨਜ਼ਰ ਆਉਂਦਾ ਗੁਰੂ। ਤੇ ਪਿਛਲੇ ਦਿਨੀ ਮੈਂ ਅਰਜ਼ ਕੀਤੀ, ਜਿਹੜਾ ਰੂਹ ਸ਼ਬਦ ਹੈ ਨਾ, ਸਾਡੇ ਸਵਾਸ ਦੇ ਉਸ ਕੇਂਦਰ ਬਿੰਦੂ ਤੇ ਜਾ ਟਕਰਾਉਂਦਾ ਜਿੱਥੋਂ ਮੰਨ ਲਓ ਕਿ ਕਾਮ ਦੀ ਐਨਰਜੀ ਵੀ ਉਪਜਦੀ ਹੈ, ਤੇ ਜੇ ਕਿਤੇ ਇਹ ਟਕਾ ਟਿਕ ਜਾਏ ਰਾਮ ਵਾਲੇ ਪਾਸੇ, ਤੇ ਉਹਦੇ ਵਿੱਚੋਂ ਰਾਮ ਰਸ ਦੀ ਐਨਰਜੀ ਵੀ ਉਪਜਦੀ ਹੈ। ਇਹੀ ਕਾਰਨ ਸੁਗਨੀਆਂ ਨੇ ਇੱਕ ਸ਼ਬਦ ਵਰਤਿਆ ਹੂ, ਅਸੀਂ ਵਰਤਨੇ ਗੁਰੂ, ਸ਼ਬਦ ਦਾ ਉਚਾਰਨ ਸ਼ੁੱਧ ਹੋਵੇ, ਉਹਨਾਂ ਵਰਤਿਆ ਹੂ। ਤੇ ਸੁਲਤਾਨ ਬਾਹੂ ਨੇ ਸ਼ਬਦ ਹੀ ਵਰਤੇ, ਇਹ ਤਨ ਮੇਰਾ ਚਸ਼ਮਾ ਹੋਵੇ ਮੁਰਸ਼ਦ ਦੇਖ ਨਾ ਰੱਜਾ। ਹੂ ਸ਼ਬਦ ਜਿਹੜਾ ਸੀ ਉਹ ਸਾਡੇ ਅੰਦਰ ਉਹਨਾਂ ਅੰਦਰ ਇੰਨਾ ਕੁਸ਼ਲ ਕਰਦਾ ਸੀ, ਹੂ ਕਹਿਣ ਨਾਲ ਉਹ ਕਿਸੇ ਵਜਦ ਵਿੱਚ ਆ ਜਾਂਦੇ ਸਨ। ਹੁਣ ਜਦੋਂ ਕੋਈ ਗੁਰੂ ਸ਼ਬਦ ਜਪ ਰਿਹਾ ਹੈ, ਇੱਕ ਰੜਗਰੇੜਕਾ ਪਾਈ ਬੈਠਾ ਹੈ, ਜਿੰਨੇ ਮਧਾਣੀ ਕਦੀ ਰੜਕੀ ਨਹੀਂ ਉਹਦੇ ਵਾਸਤੇ ਖੜਾਕ। ਤੇ ਕਈ ਵਾਰੀ ਤੁਸੀਂ ਦੇਖਿਓ ਪਿੰਡਾਂ ਵਿੱਚ ਜਦੋਂ ਕਿਤੇ ਨੌਜਵਾਨ ਮਾਈ ਨੇ ਸਰਾਣੇ ਮਧਾਈ ਪਾਣੀ, ਉਹਨਾਂ ਨੇ ਅੱਖਿਆਂ ਕਹਿ ਦੇਣਾ ਬੁੱਢੀਏ ਟਿਕਣ ਨੀ ਤੂੰ ਦੇਦੀ, ਸਵੇਰੇ ਸੋਣਾ ਹੁੰਦਾ ਤੇ ਸਰਾਣੇ ਤੂੰ ਮਧਾਈ ਦਾ ਖੜਾਕ ਸ਼ੁਰੂ ਕਰ ਦੇਦੀ। ਅਸਲੀਅਤ ਹੁਣ ਉਹਦੇ ਵਾਸਤੇ ਕੇਵਲ ਇੱਕ ਖੜਾਕ ਹੈ, ਤੇ ਜਿਵੇਂ ਅੰਦਰੋਂ ਤੱਤ ਮੱਖਣ ਕੱਢਣਾ ਪਿਆਰੇ ਉਹਦੇ ਵਾਸਤੇ ਘਾਲਣਾ ਹੈ, ਉਹਦੇ ਵਾਸਤੇ ਕਮਾਈ ਹੈ। ਜਦੋਂ ਉਹ ਗੁਰੂ ਗੁਰੂ ਜਪਿਆ ਜਾਂਦਾ ਹੈ, ਫਿਰ ਉਸ ਵਿੱਚ ਕੀ ਆਨੰਦ ਹੈ। ਮੈਂ ਇੱਕ ਉਦਾਹਰਣ ਦੇਣਾ ਹੁੰਦਾ ਅਕਸਰ ਕਿ ਅਸੀਂ ਪੱਖੇ ਚਲਾਉਣੇ ਘਰਾਂ ਵਿੱਚ, ਫੈਨ ਛੱਤ ਵਾਲੇ ਵਰਤਣੇ, ਜਦੋਂ ਅਸੀਂ ਇੱਕ ਪੁਆਇੰਟ ਜਿਹੜਾ ਉਹਦਾ ਇੱਕ ਨੰਬਰ ਹੈ ਉਹਦੇ ਤੇ ਪੱਖਾ ਰੱਖਦੇ ਹਾਂ, ਤੇ ਪੰਜੇ ਜਿਹੜੇ ਖੰਭ ਨੇ ਜਾਂ ਤਿੰਨ ਖੰਭ ਨੇ ਚਾਰ ਖੰਭ ਨੇ ਉਹ ਇੱਕ ਇੱਕ ਸਾਨੂੰ ਚੱਲਦੇ ਹੋਏ ਨਜ਼ਰ ਆਉਂਦੇ, ਗਿਣ ਕੇ ਦੱਸ ਸਕਦੇ ਹਾਂ ਕਿ ਇਸ ਪੱਖੇ ਦੇ ਪੰਜ ਫਲ ਨੇ ਤਿੰਨ ਫਲ ਨੇ, ਜਦੋਂ ਉਹਨੂੰ ਪੂਰੀ ਸਪੀਡ ਤੇ ਤੇਜ਼ ਕਰ ਦਈਏ, ਚੇਤੇ ਰੱਖੋ ਨਾ ਦੋ ਰਹਿੰਦੇ ਨਾ ਤਿੰਨ ਰਹਿੰਦੇ ਨਾ ਪੰਜ ਰਹਿੰਦੇ ਨੇ, ਕੇਵਲ ਇੱਕ ਹੀ ਰਹਿੰਦਾ। ਹੁਣ ਹੈ ਉਹ ਪੰਜ ਸਹਿਜ ਵਿੱਚ ਹੋਣ ਤੇ ਪੰਜ ਨੇ, ਤੇ ਜਦੋਂ ਪੂਰੀ ਤੌਰ ਤੇ ਉਹ ਚੱਲ ਪਏ ਪਿਆਰੇ ਉਦੋਂ ਇੱਕ ਰਹਿ ਜਾਂਦਾ। ਖਿਮਾ ਕਰਿਓ, ਜੇ ਕੋਈ ਰੱਬ ਦੇ ਰੰਗ ਵਿੱਚ ਜੱਤਾ ਹੋਇਆ ਗੁਰੂ ਗੁਰੂ ਜਪਦਾ ਪਿਆ ਸੀ ਕਿੰਨੇ ਰੌਲਾ ਪਾਉਂਦਾ, ਨਹੀਂ ਉੱਥੇ ਦੋ ਨਹੀਂ ਰਹਿ ਗਏ, ਉੱਥੇ ਕੇਵਲ ਇੱਕ ਹੀ ਰਹਿ ਗਿਆ। ਉਹਦੇ ਅੰਦਰ ਨਿਕਲਦੀ ਕੋਈ ਤਾਕਤ, ਉਹ ਕੇਵਲ ਇੱਕ ਹੈ। ਹਜ਼ੂਰ ਕਿਰਪਾਲੂ ਜੀ ਨੇ ਮੇਰ ਕੀਤੀ ਆਪਣੇ ਵਿਸ਼ੇ ਵੱਲ ਤੁਰੀਏ, ਕਹਿੰਦੇ ਨੇ ਕਿ ਆਪਣੇ ਅੰਦਰ ਨੂੰ ਰਿੜਕ, ਆਪਣੇ ਅੰਦਰ ਨੂੰ ਪੜਚੋਲ। ਹਜ਼ੂਰ ਕਿਰਪਾਲੂ ਗੁਰੂ ਨਾਨਕ ਸਾਹਿਬ ਜੀ ਨੇ ਰਿੜਕਿਆ, ਸਿੱਖਾਂ ਨੇ ਉਪਦੇਸ਼ ਸੁਣ ਕੇ ਮੰਨ ਕੇ ਰਿੜਕਿਆ, ਤੇ ਸੂਈ ਰਾਗ ਵਿੱਚ ਉਹਨਾਂ ਪੂਰਾ ਇੱਕ ਸ਼ਬਦ ਹੀ ਰਿੜਕਣ ਸੰਬੰਧੀ ਕਹਿ ਦਿੱਤਾ। ਕਹਿਣ ਲੱਗੇ ਭਾਂਡਾ ਧੋਏ ਬੈਸ ਧੂਪ ਦੇਵੋ, ਮਾਧਾਣਾ ਪਰਬਤ ਕਰ ਨੇਤਰ ਬਾਸ਼ਕ। ਪਿਆਰਿਓ ਭਾਂਡਾ ਧੋਏ, ਪਹਿਲੀ ਗੱਲ ਭਾਂਡੇ ਨੂੰ ਧੋ। ਜਦੋਂ ਅਸੀਂ ਬਾਣੀ ਪੜ੍ਹਦੇ ਹਾਂ, ਸਾਧਨਾ ਕਰਦੇ ਹਾਂ, ਕੱਲ ਵੀ ਅਸੀਂ ਪੜ੍ਹ ਰਹੇ ਸਾਂ ਕਿ ਮਸ਼ਕੱਲਾ ਹੋਏ ਜੰਗਾਲੀ, ਉਹ ਮਨ ਨੂੰ ਰੇਗ ਮਾਰ ਨਾਲ ਆਪਣੀ ਮਹਿਲ ਫੈਲਾਉਂਦੇ ਨੇ। ਗੁਰਮੁਖੋ, ਜਦੋਂ ਅਸੀਂ ਸੇਵਾ ਕਰਨੇ ਆ, ਸਿਮਰਨ ਕਰਨੇ ਆ, ਅਸਲ ਵਿੱਚ ਇਹ ਭਾਂਡੇ ਨੂੰ ਕੂਚਣਾ ਹੈ, ਭਾਂਡੇ ਨੂੰ ਧੋਣਾ ਹੈ, ਕਿ ਭਾਂਡਾ ਵੀ ਮੈਲਾ ਰੱਖੀਏ ਤੇ ਸਵੇਰੇ ਕਹੀਏ ਜੀ ਮਧਾਣੀ ਪਾ ਕੇ ਦੁੱਧ ਲਿੜਕਣਾ ਵਿੱਚੋਂ ਮੱਖਣ ਵੀ ਨਿਕਲਣਾ ਜਿਹੜਾ ਭਾਂਡਾ ਮਲੀਨੇ ਉਹਦੇ ਵਿੱਚ ਸਵੇਰੇ ਕਦੀ ਤੱਤ ਨਹੀਂ ਨਿਕਲਦਾ ਜਦੋਂ ਚੁੱਕ ਕੇ ਵੇਖਦੇ ਨੇ ਤੇ ਪਤਾ ਲੱਗਦਾ ਉਹ ਦੁੱਧ ਵੀ ਖਰਾਬ ਹੋ ਗਿਆ ਸਾਰਾ ਦਿਨ ਭਾਂਡੇ ਵਿੱਚ ਪਾਣੀ ਨਿੰਦਿਆ ਸਾਰਾ ਦਿਨ ਭਾਂਡੇ ਵਿੱਚ ਪਾਣੇ ਵਿਕਾਰ ਤੇ ਸਵੇਰੇ ਕਹਿਣਾ ਕਿ ਘੰਟਾ ਕੋਈ ਜੁੜ ਕੇ ਉਹ ਸਵਾਦ ਆ ਜਾ ਜਿਹੜਾ ਬਾਬੇ ਨੇ ਬਾਣੀ ਵਿੱਚ ਕਿਹਾ ਪਹਿਲਾਂ ਦੇਖਤਾ ਸਹੀ ਤੱਤ ਉਹਨਾਂ ਭਾਂਡਿਆਂ ਵਿੱਚੋਂ ਨਿਕਲਦਾ ਜਿਹੜੇ ਭਾਂਡੇ ਪਹਿਲਾਂ ਕੂਚੇ ਹੋਏ ਸਾਫ ਕੀਤੇ ਭਾਂਡਾ ਧੋਏ ਭਾਂਡੇ ਨੂੰ ਧੋ ਬੈਸ ਧੂਪ ਦੇਵੋ ਧੂਪ ਦੇਵੋ ਦਾ ਅਖਰੀ ਅਰਥ ਕੇ ਕਰਦੇ ਸਨ ਗੁਰਮੁਖ ਧੁੱਪ ਲਵਾਣੀ ਟੀਕਾਕਾਰਾਂ ਨੇ ਅਰਥ ਇਹ ਕੀਤੇ ਪਰ ਮੈਂ ਕਹਿੰਦਾ ਇਸ ਭਾਂਡੇ ਨੂੰ ਕੂਚਣ ਦੇ ਅਰਥ ਤੇ ਧੁੱਪ ਲਵਾਣ ਦੇ ਅਰਥ ਸਮਝਣੇ ਤੇ ਕਿਤੇ ਸਵਾਣੀ ਨੂੰ ਪੁੱਛੋ ਜਿਹਨੂੰ ਚਾਟੀ ਰੜਕਣ ਦੀ ਤੇ ਦੁੱਧ ਜਮਾਣ ਦੀ ਜਾਚ ਹੈ ਜਦੋਂ ਦੁੱਧ ਕੁਝ ਦਿਨ ਖਰਾਬ ਹੋ ਜਾਣਾ ਨਾ ਜੰਮਣਾ ਫਿਰ ਉਹਨੇ ਸਵੇਰੇ ਚਾਟੀ ਨੂੰ ਚੰਗੀ ਤਰ੍ਹਾਂ ਪੂਛ ਕੇ ਬਲਦੀ ਹੋਈ ਅੰਗਿਆਰੀ ਉੱਤੇ ਲਾਲ ਮਿਰਚਾਂ ਪਾ ਕੇ ਚਾਟੀ ਮੁੱਧੀ ਮਾਰ ਦੇਣੀ ਕਹਿਣ ਲੱਗਾ ਹੁਣ ਇਹਨੂੰ ਚੰਗੀ ਤਰ੍ਹਾਂ ਇੱਕ ਵਾਰੀ ਇਹਨੂੰ ਇਸ ਅੱਗ ਉੱਤੇ ਰੱਖ ਕੇ ਇਹਨੂੰ ਧਵਾਖਿਆ ਜਾਏ ਕਿਉਂਕਿ ਉਸ ਮਿਰਚਾਂ ਦੇ ਵਿੱਚੋਂ ਨਿਕਲੇ ਕੋਈ ਧੂੰ ਕਰਕੇ ਇਹਦੇ ਕੀਟਾਣੂ ਮਰ ਜਾਣਗੇ ਇਹ ਸੀ ਆਪਣੇ ਅੰਦਰ ਨੂੰ ਚੰਗੀ ਤਰ੍ਹਾਂ ਸ਼ੁੱਧ ਕਰਨਾ ਕੱਲਾ ਧੁੱਪ ਨਾਲ ਕੀਟਾਣੂ ਨਹੀਂ ਸਨ ਮਰਦੇ ਸਾਧਨਾ ਦੀ ਅੰਗਿਆਰ ਹੋਵੇ ਪਿਆਰਿਓ ਮਿਰਚਾਂ ਹੈਨ ਕੌੜੀਆਂ ਜਦੋਂ ਗੁਰੂ ਬਚਨ ਕਰਦਾ ਕਈ ਵਾਰੀ ਬੰਦਾ ਅੱਕ ਜਾਂਦਾ ਵੀ ਇਹ ਗੱਲਾਂ ਕਿਉਂ ਨਹੀਂ ਕੌੜੀ ਮਿਰਚ ਵੀ ਜਿਹੜੀ ਉਹ ਕੀਟਾਣੂ ਮਾਰਦੀ ਹੈ ਤੇ ਇੱਕ ਦਿਨ ਉਹ ਵੀ ਤੱਤ ਵੀ ਸ਼ਾਮਿਲ ਹੁੰਦੀ ਹੈ ਭਾਂਡਾ ਧੋਏ ਬੈਚ ਧੂਪ ਦੇਵੋ ਧੋ ਭਾਂਡੇ ਨੂੰ ਤੇ ਫਿਰ ਜਾ ਕੇ ਕਹਿ ਤੋ ਦੁੱਧ ਹੈ ਕੋ ਜਾਵੋ ਜਦੋਂ ਭਾਂਡਾ ਅੰਦਰ ਨਿਰਮਲ ਹੋਵੇ ਤੇ ਗੁਰੂ ਦੇ ਚਰਨਾਂ ਵਿੱਚ ਖਲੋ ਕੇ ਦਾਤ ਮੰਗ ਸੱਚੇ ਪਾਤਸ਼ਾਹ ਮੇਰੇ ਅੰਦਰ ਦੇ ਭਾਂਡੇ ਵਿੱਚ ਪਾ ਹੁਣ ਬਖਸ਼ਿਸ਼ ਦਾ ਦੁੱਧ ਮੇਰੇ ਭਾਂਡੇ ਵਿੱਚ ਸ਼ੁਭ ਕਰਮਾਂ ਦਾ ਦੁੱਧ ਪਾ ਭਾਂਡਾ ਧੋਲਾ ਪਹਿਲਾਂ ਪਿਆਰਿਆ ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੁੱਧ ਹੈ ਕੋ ਜਾਵੋ ਫਿਰ ਦੁੱਧ ਕਰਮ ਹੁਣ ਸੁਰਤ ਸਮਾਇਣ ਹੋਏ ਨਿਰਾਸ਼ ਜਮਾਵੋ ਰਿੜਕਣਾ ਨੀ ਪਹਿਲਾਂ ਕਿਹਾ ਤੇਰੀ ਮੈਂ ਬੇਨਤੀ ਕੀਤੀ ਇਕਾਗਰਤਾ ਦੁੱਧ ਦੀ ਬਣੇਗੀ ਤੇ ਤੱਤ ਨਿਕਲਣਾ ਟਿਕਣ ਤੋਂ ਬਿਨਾਂ ਇਕਾਗਰਤਾ ਤੋਂ ਬਿਨਾਂ ਅੰਦਰ ਦਾ ਤੱਤ ਵੀ ਪੈਦਾ ਨਹੀਂ ਹੋਣਾ ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੁੱਧ ਹੈ ਕੋ ਜਾਵੋ ਦੁੱਧ ਕਰਮ ਹੁਣ ਸੁਰਤ ਸਮਾਇਣ ਹੋਏ ਨਿਰਾਸ਼ ਜਮਾਵੋ ਤੇ ਫਿਰ ਕਰੋ ਕੀ ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ ਬਾਕੀ ਸਾਰੇ ਕੰਮ ਨਿਰਾਫਲ ਨਾਮ ਹੀ ਅਸਲੀ ਕੰਮ ਹੈ ਹਾਂ ਨਾਮ ਨਾਲ ਜੁੜ ਕੇ ਇਹ ਕੰਮ ਵੀ ਰੱਬ ਦੀ ਰਹਿਮਤ ਬਣ ਜਾਂਦੇ ਨੇ ਤੇ ਜੇ ਆਪਾਂ ਕੱਲੇ ਦੂਜੇ ਕੰਮਾਂ ਵਿੱਚ ਪੈ ਰਹੇ ਉਹਨੂੰ ਬਾਬਾ ਜੀ ਨੇ ਕਿਹਾ ਅਵਰ ਕਾਜ ਤੇਰਾ ਕੀਤਾ ਨਾਕਾਮ ਮਿਲ ਸਾਧ ਸੰਗਤ ਭੱਜ ਕੇਵਲ ਨਾ ਹਜ਼ੂਰ ਨੇ ਕਿਹਾ ਸਰੰਜਾਮ ਲਾਗ ਪਿਆਰਿਆ ਕਿਹੜੇ ਉਦਮ ਵਾਲੇ ਪਾਸੇ ਤੁਰਿਆ ਸਰੰਜਾਮ ਲਾਗ ਲੱਗ ਇਸ ਉਦਮ ਵਿੱਚ ਪੁਰਸ਼ਾਰਥ ਵਿੱਚ ਲੱਗ ਸਰੰਜਾਮ ਲਾਗ ਭਵਜਲ ਤਰਨ ਕਹਿ ਕਿਉਂਕਿ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੇ ਬਾਬਾ ਫਰੀਦ ਜੀ ਨੇ ਕਹਿ ਲੱਗੇ ਬੇੜਾ ਬੰਦ ਨਾ ਸਕਿਓ ਅਵਰ ਨਿਰਾਫਲ ਕੰਮ ਬੇੜਾ ਬੰਦ ਨਾ ਸਕਿਓ ਬੰਧਨ ਕੀ ਵੇਲਾ ਪਰ ਸਰਵਰ ਜਬ ਕੁਛ ਲੈ ਤਬ ਤਰਨ ਦੁਖੇਲਾ ਹੱਥ ਨਾ ਲਾਏ ਕੁਸੰਬੜੇ ਅਵਰ ਨਿਰਾਫਲ ਕੰਮ ਹੱਥ ਨਾ ਲਾਏ ਕੁਸੰਬੜੇ ਜਲ ਜਾਚੀ ਧੋਨਾ ਕਹਿਣ ਲੱਗੇ ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ ਤੇ ਜਦੋਂ ਹੁਣ ਅੰਦਰ ਟਿਕ ਜਾਏ ਅੰਦਰ ਗੁਰੂ ਦੀ ਮੇਹਰ ਨਾਲ ਟਿਕਣਾ ਸ਼ੁਰੂ ਹੋ ਜਾਏ ਤੇ ਹੁਣ ਆ ਪਾ ਮਧਾਣੀ ਜਿਹੜੀ ਬਾਬਾ ਸੱਤਾ ਦੀ ਕਹਿ ਰਹੇ ਸ਼ਬਦ ਉੱਤੇ ਉਦਾਹਰਨਾਂ ਵੱਖ ਵੱਖ ਵਰਤੀਆਂ ਨੇ ਤੇਰੀ ਸੁਰਤ ਚੰਗੀ ਹੋਵੇ ਤੈਨੂੰ ਇੱਟੀਆਂ ਪਕਣ ਦੀ ਜਾਚ ਹੁੰਦੀ ਹੋਵੇ ਹਜ਼ੂਰ ਨੇ ਕਿਰਪਾ ਕੀਤੀ ਕਹਿਣ ਲੱਗੇ ਇਹ ਮਨ ਕੀਤੀ ਹਾਥ ਕਰੋ ਮਨ ਨੂੰ ਇੱਟੀਆਂ ਦੀ ਤਰ੍ਹਾਂ ਗੁੱਲੀਆਂ ਦੀ ਤਰ੍ਹਾਂ ਪੁੱਟ ਕੇ ਪਕੜ ਲੈ ਸਵਾਣੀ ਜਦੋਂ ਦੁੱਧ ਲਿਖਦੀ ਸੀ ਉਹਨੇ ਇੱਟੀਆਂ ਘੁੱਟ ਕੇ ਖੱਬੇ ਸਾਜੇ ਹੱਥ ਪਕੜੀਆਂ ਤੇ ਵਾਰੀ ਵਾਰੀ ਕਦੀ ਖੱਬੇ ਨਾਲ ਕਦੀ ਸੱਜੇ ਨਾਲ ਅੱਗੇ ਪਿੱਛੇ ਨੇਤਰੇ ਨੂੰ ਖਿੱਚਣਾ ਮਨ ਨੂੰ ਘੁੱਟ ਕੇ ਪਕੜ ਲੈ ਸਵਾਸ ਅੰਦਰ ਜਾਏ ਬਾਹਰ ਜਾਏ ਵਿੱਚੋਂ ਗੁਰੂ ਗੁਰੂ ਨਿਕਲੇ ਦੇਖ ਇਹ ਅੰਦਰ ਨੂੰ ਰਿੜਕਣਾ ਇਹ ਮਨ ਕੀਤੀ ਖਾਸ ਕਰੋ ਹੁਣ ਨੇਤਰੋ ਨੀਂਦ ਨਾ ਆਵੇ ਮਾਇਆ ਦੀ ਨੀਂਦ ਤੈਨੂੰ ਸਤਾਏ ਨਾ ਇਹ ਨੇਤਰਾ ਪਾ ਭਰਿਆ ਨੇਤਰੋ ਨੀਂਦ ਨਾ ਆਵੇ ਤੇ ਫਿਰ ਫੁੱਲ ਪਤਾ ਕੀ ਬਣਾਉਣਾ ਰਸਨਾ ਨਾਮ ਜਪੋ ਤਬ ਮਤੀਏ ਰਸਨਾ ਨਾਲ ਤੂੰ ਗੁਰੂ ਗੁਰੂ ਜਪ ਇਹਨੂੰ ਮੱਖ ਇਹਨੂੰ ਰਿੜਕ ਤੇ ਇਹਦੇ ਵਿੱਚੋਂ ਨਿਕਲੇਗਾ ਕੀ ਕਹਿਣ ਲੱਗੇ ਇਹਦੇ ਵਿੱਚੋਂ ਮੱਖਣ ਵੀ ਇਹਦੇ ਵਿੱਚੋਂ ਅੰਮ੍ਰਿਤ ਨਿਕਲੇਗਾ ਹਜ਼ੂਰ ਨੇ ਕਿਹਾ ਰਸਨਾ ਨਾਮ ਜਪੋ ਤਾਂ ਮਤੀਏ ਇਨ ਬਿਦ ਅੰਮ੍ਰਿਤ ਪਾਵੋ ਇਹ ਤਰੀਕਾ ਹੈ ਕਿ ਜਿਸ ਨੂੰ ਤੂੰ ਅੰਮ੍ਰਿਤ ਨੂੰ ਅੰਦਰੋਂ ਪਾਉਣਾ ਚਾਹੁੰਦਾ ਆਪਣੇ ਅੰਦਰ ਨੂੰ ਰਿੜਕਣ ਦਾ ਯਤਨ ਕਰ ਆਪਣੇ ਅੰਦਰ ਵਾਲੇ ਪਾਸੇ ਤੁਰਨ ਦਾ ਯਤਨ ਕਰ, ਆਪਣੇ ਅੰਦਰ ਗਿਰਵਾਨ ਵੀ ਝਾਤੀ ਮਾਰਨ ਦਾ ਤੂੰ ਯਤਨ ਕਰ। ਪਰ ਪਿਆਰਿਓ, ਅੰਦਰ ਖਜ਼ਾਨਾ ਹੈ, ਬੰਦਾ ਬਾਹਰ ਪਟਕ ਰਿਹਾ ਹੈ। ਮੈਂ ਇੱਕ ਵਾਰੀ ਅਰਜ਼ ਵੀ ਕੀਤੀ ਸੀ, ਅੱਜ ਸਾਡੀ ਜਿਹੜੀ ਧਰਮ ਦੀ ਪਰਿਭਾਸ਼ਾ ਦੀ ਹੈ ਨਾ, ਹਰ ਪਾਸੇ ਅਸੀਂ ਕਈ ਸ਼ਬਦ ਦੇ ਪਰਤਨੇ ਹਾਂ। ਅੱਜ ਵੀ ਗੁਰਮੁਖਾਂ ਦੇ ਕੋਲ ਬੈਠਿਆ, ਉੱਥੇ ਸ਼ਬਦ ਪੜ੍ਹਿਆ ਤੇ ਅਰਥ ਕਰਨ ਲਈ ਉਹਨਾਂ ਕਿਹਾ, ਇੱਕ ਬਚਨ ਆ ਗਿਆ ਕਿ ਹਰ ਦਿਨ ਰਹਿਣ ਕੀਰਤਨ ਗਾਈਐ, ਬੌੜ ਨਾ ਜੋਨੀ ਪਾਈਐ। ਹੁਣ ਇਹਦੇ ਅਰਥ ਆਮ ਤੌਰ ਤੇ ਇਹੀ ਕਰਦੇ ਰਹੇ ਕਿ ਦਿਨ ਰਾਤ ਕੀਰਤਨ ਗਾਈਏ ਤੇ ਪਰਤ ਕੇ ਜਨਮ ਮਰਨ ਵਿੱਚ ਨਹੀਂ ਆਈਦਾ। ਉੱਥੇ ਸ਼ਬਦ ਜਨਮ ਮਰਨ ਨਹੀਂ ਕਿਹਾ, ਉੱਥੇ ਕਿਹਾ ਬੌੜ ਨਾ ਜੋਨੀ ਪਾਈਐ। ਕੀ ਜਿਹੜਾ ਬੰਦਗੀ ਕਰਨ ਵਾਲਾ, ਕੀਰਤਨ ਕਰਨ ਵਾਲਾ, ਉਹ ਪਰਤ ਕੇ ਮਨੁੱਖਾ ਜਨਮ ਵਿੱਚ ਨਹੀਂ ਆ ਸਕਦਾ? ਕੀ ਸਿੱਖ ਦੀ ਮੰਜ਼ਲ ਇਹ ਵੇ ਕਿ ਮੈਨੂੰ ਮੁਕਤੀ ਮਿਲ ਗਿਆ ਸੀ? ਹੁਣ ਵੀ ਕਹਿੰਦਾ ਮੁਕਤੀ ਮਿਲ ਗਿਆ ਜੀ, ਮੁਕਤੀ ਸਾਨੂੰ ਦਾਤਾ ਮਰਨ ਤੋਂ ਬਾਅਦ ਦੇ ਦੇ। ਉਹ ਪਿਆਰਿਓ, ਗੁਰੂ ਕੇ ਸਿੱਖੋ, ਜਿਉਂਦੀ ਤਾਂ ਮੁਕਤੀ ਵਾਲਾ ਕੰਮ ਕੋਈ ਨਹੀਂ ਕੀਤਾ, ਮਰਨ ਤੋਂ ਬਾਅਦ ਮੁਕਤੀ ਕਿੱਥੋਂ ਮਿਲ ਜਾਣੀ? ਪੜ੍ਹਾਈ ਤਾਂ ਕੀਤੀ ਕੋਈ ਨਹੀਂ, ਡਿਗਰੀ ਮੈਨੂੰ ਮਿਲ ਗਿਆ, ਪਰ ਪੜ੍ਹਨਾ ਮੈਂ ਕੋਈ ਨਹੀਂ। ਹੁਣ ਇਹ ਪਤਾ ਲੱਗੇ ਗੁਰਮਤ ਨੇ ਕਿਹੜੀ ਮੁਕਤੀ ਮੰਨੀ ਹੈ। ਅਸੀਂ ਆਮ ਤੌਰ ਤੇ ਕਹਿੰਦੇ ਮਰਨ ਤੋਂ ਬਾਅਦ ਰੱਬ ਦੇ ਚਰਨਾਂ ਵਿੱਚ ਲੀਨ ਹੋ ਗਏ, ਤੇ ਗੁਰਮਤ ਕਹਿੰਦੀ ਮਰਨ ਤੋਂ ਬਾਅਦ ਲੀਨ ਹੋਇਆ, ਲੋਕਾਂ ਨੂੰ ਕੀ ਪਤਾ ਲੱਗਣਾ? ਉਹ ਕਹਿਣ ਲੱਗੇ ਮੂਵੇ ਹੋਏ ਜੋ ਮੁਕਤ ਦੇਵੋਗੇ ਮੁਕਤ ਨਾ ਜਾਣਾ ਕੋਇਲਾ। ਕਿਹੜੀ ਮੁਕਤੀ ਹੈ? ਕਬੀਰ ਸਾਹਿਬ ਨੂੰ ਤੁਸੀਂ ਦੇਖੋ, ਉਹ ਆਪਣੇ ਸਰੀਰ ਵਿੱਚ ਨੇ ਤੇ ਬੈਠੇ ਉੱਚੀ ਉੱਚੀ ਆਵਾਜ਼ ਵਿੱਚ ਕਹਿੰਦੇ ਨੇ ਪਿਆਰਿਓ, ਅੱਬ ਤੋਂ ਜਾਏ ਚੜੇ ਸਿੰਘਾਸਨ ਕੀ ਮਰ ਕੇ ਚੜੇ। ਜਿਉਂਦੇ ਜੀ ਸਿੱਖੀ ਨਗਦ ਧਰਮ ਹੈ, ਉਧਾਰ ਨਹੀਂ ਕਿ ਅੱਜ ਕਰੋ ਤੇ ਕੱਲ ਨੂੰ ਮਿਲੇਗਾ। ਨਹੀਂ ਪਿਆਰਿਆ, ਤੂੰ ਅੱਜ ਕਰ ਤੇ ਹੁਣੀ ਪਾ, ਐ ਕਰੇ ਸੋ ਐ ਕਰ ਪਾਏ, ਭਾਵੇਂ ਉਹ ਕਲ ਯੁਗ ਦੀ ਪਰਿਭਾਸ਼ਾ ਹੈ, ਇਹ ਨਗਦ ਗੱਲ ਹੈ। ਉਧਾਰ ਨੇ ਕਿ ਹੁਣ ਤੁਸੀਂ ਸ਼ੁਭ ਕਰਮ ਕਰੋ, ਤੀਰਥ ਤੇ ਇਸ਼ਨਾਨ ਕਰੋ, ਦਾਨ ਕਰੋ, ਆਗੇ ਜਾ ਕੇ ਸਵਰਗ ਮਿਲੇਗਾ। ਨਹੀਂ, ਜਿਉਂਦੇ ਦੀ ਤੂੰ ਜਪ ਤੇ ਸੀ, ਹੁਣ ਜਪ ਦੇ ਹੁਣੇ ਤੇਰਾ ਅੰਦਰ ਟਿਕ ਗਿਆ। ਹਜ਼ੂਰ ਨੇ ਉੱਥੇ ਕਿਹਾ ਮੁਕਤੀ ਕਿਹੜੀ? ਕਿ ਅਸੀਂ ਜਿਉਂਦੇ ਜੀ ਕਹਿੰਦਾ ਮਰ ਕੇ ਉਦੋਂ ਬਾਅਦ ਸਾਨੂੰ ਮੁਕਤੀ ਮਿਲੇ? ਦੇਖੋ ਕਬੀਰ ਸਾਹਿਬ ਕਿਹੜੀ ਥਾਂ ਤੇ ਜਾ ਪਹੁੰਚੇ, ਅੱਜ ਤੋਂ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਣੀ, ਅਸੀਂ ਮੁਕਤੀ ਮਾਨਿਆ ਮਰ ਕੇ ਮਿਲਾਂਗੇ। ਕਹਿਣ ਲੱਗੇ ਰਾਮ ਕਬੀਰਾ ਏਕ ਪੈਖ ਹੈ ਕੋ ਨਾ ਸਕੈ ਪਛਾਣੀ। ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਜੇ ਮੁਕਤੀ ਅੰਦਰੋਂ ਚਾਹਨਾ ਹੈ ਤੇ ਨੌਵੇਂ ਮਹੱਲੇ ਦਾ ਉਹ ਸ਼ਲੋਕ ਦੀ ਪੜ੍ਹੋ ਕਿ ਜੋ ਨਰ ਦੁੱਖ ਮੈਂ ਦੁੱਖ ਨੀ ਮਾਨੇ, ਆ ਹੀ ਮੁਕਤੀ। ਹੁਣ ਦੁੱਖ ਆ ਗਿਆ ਤੇ ਟੱਕਰਾਂ ਮਾਰੀ ਜਾਣੀਆਂ ਤੇ ਪਰਤ ਕੇ ਕਹਿਣਾ ਮੁਕਤੀ ਮਿਲ ਗਿਆ, ਮੁਕਤੀ ਕਿੱਥੋਂ ਮਿਲ ਜਾਏਗੀ? ਹੁਣ ਸਾਡਾ ਸੁਭਾਅ ਹੈ, ਕੋਈ ਪੁਰਾਣੀ ਚੜ੍ਹਾਈ ਕਰ ਜਾਂਦਾ ਅਸੀਂ ਉਹਨੂੰ ਰੋਲੀ ਜਾਂਦੇ, ਫਿਰ ਅਸੀਂ ਕਹਿੰਦੇ ਹਾਂ ਪਤਾ ਨੀ ਕੀ ਗੱਲ, ਉਹ ਸਾਡਾ ਸਾਇਆ ਨੀ ਉੱਠਦਾ ਪਿਆ। ਕਦੀ ਸੁਪਨੇ ਵਿੱਚ ਆ ਜਾਂਦਾ, ਕਦੀ ਭੁਲੇਖਾ ਪੈਂਦਾ, ਝਾਵਲਾ ਪੈਂਦਾ। ਕਿਉਂ? ਸੁਰਤ ਵਿੱਚ ਬੜੀ ਤਾਕਤ, ਉਸ ਮਰੇ ਦੀ ਰੂਹ ਨੂੰ ਕਿਉਂ ਆਵਾਜ਼ਾਂ ਮਾਰਨੇ ਪਿਆ? ਜੇ ਕਰ ਸਕਦੇ ਹਾਂ ਤੇ ਬਾਣੀ ਪੜੀ, ਉਹ ਕਿਤੇ ਅੱਗੇ ਟਿਕਾਣੇ ਤੇ ਜਾ, ਉਹਨੂੰ ਪਿਛਾ ਨਾ ਖਿੱਚੀਏ, ਕਿਉਂਕਿ ਰੂਹਾਂ ਜਿਹੜੀਆਂ ਨੇ ਉਹ ਸੁਣਦੀਆਂ ਨੇ, ਰੂਹਾਂ ਤੱਕ ਇਹ ਗੱਲਾਂ ਪਹੁੰਚਦੀਆਂ ਨੇ। ਤਾਂ ਹੀ ਸਤਿਗੁਰੂ ਨੇ ਕਿਹਾ ਪਿਆਰਿਓ, ਮੇਰੇ ਪਿੱਛੋਂ ਐਵੇਂ ਬੈਨ ਨਾ ਪਾਈ ਗਈ। ਉਹ ਅੰਤੇ ਸਤਿਗੁਰੂ ਬੋਲਿਆ, ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ। ਜੇ ਰੋਏ ਤੇ ਕਹਿਣ ਲੱਗੇ ਚੇਤੇ ਰੱਖਿਓ, ਜੇ ਕੋਈ ਰੋਵੇਗਾ ਸੋ ਮੈਂ ਮੂਲ ਨਾ ਪਾਇਆ, ਮੈਨੂੰ ਬਿਲਕੁਲ ਚੰਗਾ। ਕਿਉਂ ਕਿਹਾ ਵੀ ਰੋਇਓ ਨਾ? ਪਿਆਰਿਓ, ਰੋਣਾ ਜਿਹੜਾ ਹੈ ਉਸ ਰੂਹ ਨੂੰ ਕਈ ਵਾਰੀ ਚਿੱਕਣ ਵਿੱਚ, ਜੇ ਸਮਰੱਥ ਗੁਰੂ ਏ ਉਹ ਸਾਨੂੰ ਸਮਝਾਉਣ ਲਈ ਕਹਿ ਰਹੇ। ਜਦੋਂ ਕੋਈ ਪੁਰਾਣੀ ਚੜ੍ਹਾਈ ਕਰ ਜਾਂਦਾ, ਆਪਾਂ ਯਾਦ ਕਰਕੇ ਰੋਨੇ ਆ, ਕਲਪਨੇ ਆ, ਤੁਹਾਨੂੰ ਟਿਕਣ ਨਹੀਂ ਅਸੀਂ ਦਿੰਦੇ ਕਿਸੇ ਪਾਸੇ, ਕਈ ਜਾਂਦੇ ਨੂੰ ਟਿਕਾ ਮਿਲ ਗਿਆ। ਨਹੀਂ, ਸੁਰਤ ਵਿੱਚ ਇੰਨੀ ਕੁ ਤਾਕਤ ਹੈ, ਇੰਨੀ ਕੁ ਸਮਰੱਥਾ ਹੈ। ਹਜ਼ੂਰ ਕਿਰਪਾਲੂ ਜੀ ਨੇ ਮੇਲ ਕੀਤੀ, ਕਹਿਣ ਲੱਗੇ ਪਿਆਰਿਆ ਕਿ ਆਪਣੇ ਅੰਦਰ ਨੂੰ ਟਿਕਾ, ਮੁਕਤੀ ਕੀ ਹੈ? ਗੁਰੂ ਤੇਗ ਬਹਾਦਰ ਜੀ ਨੇ ਬਖਸ਼ਿਸ਼ ਕੀਤੀ, ਕਹਿਣ ਲੱਗੇ ਤੂੰ ਇਹ ਨਾ ਮੰਗ ਕੱਲੀ ਮੁਕਤੀ, ਤੂੰ ਕਿਰਪਾ ਮੰਗ ਗੁਰੂ ਦੀ। ਜਦੋਂ ਕਿਰਪਾ ਮਿਲ ਗਈ ਨਾ, ਜੇ ਜਿਸ ਬੰਦੇ ਉੱਤੇ ਗੁਰ ਕਿਰਪਾ ਜੇ ਨਰਕੋ ਕੀਨੀ, ਉਹਨੂੰ ਸਮਝ ਪੈਂਦੀ ਹੈ ਮੁਕਤੀ ਕੀ ਹੈ। ਤੇ ਇਹ ਜੁਗਤ ਪਛਾਣੀ, ਨਾਨਕ ਲੀਨ ਭਰੋ ਗੋਬਿੰਦ ਸਿਉਂ ਜਿਉਂ ਪਾਣੀ ਸੰਗ ਪਾਣੀ। ਇੱਕ ਵਾਰ ਅਰਜ਼ ਕੀਤੀ ਸੀ, ਰਹਿਬਾਂ ਘਰੋਂ ਬਾਹਰ ਨਿਕਲੀ, ਮੁਸਲਮਾਨ ਫਕੀਰ ਹੈ ਤੇ ਪਹੁੰਚੀ ਹੋਈ। ਜਦੋਂ ਘਰੋਂ ਬਾਹਰ ਨਿਕਲੀ, ਆ ਇੱਕ ਹੱਥ ਵਿੱਚ ਉਹਨੇ ਪਾਣੀ ਵਾਲਾ ਲੋਟਾ ਪਕੜਿਆ ਤੇ ਦੂਜੇ ਹੱਥ ਵਿੱਚ ਉਹਨੇ ਬਲਦਾ ਹੋਇਆ ਅੰਗਿਆਰ, ਬਗਦੀ ਹੋਈ ਚੁਆਕੀ, ਇੱਕ ਚੋ ਪਕੜਿਆ, ਬਲਦੀ ਹੋਈ ਲੱਕੜ ਪਕੜੀ। ਜਦੋਂ ਤੇਜ਼ੀ ਨਾਲ ਗਲੀ ਤੋਂ ਬਾਹਰ ਨਿਕਲੀ ਤੇ ਜਿਹੜੇ ਜਗਿਆਸੂ ਸਨ ਪੁੱਛਣ ਲੱਗੇ, ਅੰਮਾ ਕਿਹੜੀ ਥਾਂ ਤੇ ਚੱਲੀ? ਕਹਿਣ ਲੱਗੀ ਮੈਂ ਅਸਲ ਵਿੱਚ ਲੋਕਾਂ ਦੇ ਅਖੌਤੀ ਧਰਮ ਦੀਆਂ ਗੱਲਾਂ ਸੁਣ ਸੁਣ ਕੇ ਅੱਕ ਗਈਆਂ, ਅੱਜ ਮੈਂ ਜੜ੍ਹ ਤੋਂ ਹੀ ਉਹ ਚੀਜ਼ਾਂ ਮਕਾਨ ਚੱਲੀ। ਪੁੱਛਿਆ ਕੀ? ਕਹਿਣ ਲੱਗੀ ਮੇਰੇ ਕੋਲ ਜਦੋਂ ਲੋਕ ਆਉਂਦੇ ਨੇ ਜਾਂ ਤਾਂ ਪੁੱਛਦੇ ਨੇ ਕਿ ਦੋਜ਼ਖ ਤੋਂ ਕਿਵੇਂ ਬਚਾਂਗੇ, ਜਾਂ ਪੁੱਛਦੇ ਨੇ ਬਖਸ਼ਿਸ਼ ਕਿਵੇਂ ਮਿਲੇਗਾ, ਕਿੰਨਾ ਦੁੱਖ ਹੈ, ਕੋਈ ਟਾਵਾਂ ਟਾਵਾਂ ਪੁੱਛਦਾ ਪਿਆਰਾ ਮਹਿਬੂਬ ਕਿਵੇਂ ਮਿਲੇਗਾ, ਕਿਉਂਕਿ ਸਵਾਰਥ ਹੈ। ਕੋਈ ਪੁੱਛ ਰਿਹਾ ਦੋਜ਼ਖ ਦੀ ਅੱਗ ਤੋਂ ਕਿਵੇਂ ਬਚਾਂਗੇ, ਕੋਈ ਪੁੱਛਦਾ ਸਵਰਗ ਦਾ ਸੁੱਖ ਕਿਵੇਂ ਮਿਲੇਗਾ। ਪਿਆਰੇ ਉਹ ਕਹਿ ਰਹੀ ਨਹੀਂ, ਕੋਈ ਟਾਵਾਂ ਟਾਵਾਂ ਹੁੰਦਾ ਰੱਬ ਦੀ ਗੱਲ ਕਰਨ ਲਈ। ਕਹਿੰਦੀ ਬਲਦੀ ਹੋਈ ਅੱਗ ਚੋ ਇਸ ਕਰਕੇ ਲੈ ਕੇ ਚੱਲੀ ਆ, ਮੈਂ ਬਹਿਸ਼ਤ ਤੇ ਬਾਗ ਸਾਰਨ ਲੱਗੀ ਆ। ਸਰ ਜਾਣ ਇਹ ਜਿਹੜੇ ਰੱਬ ਦੇ ਰਸਤੇ ਵਿੱਚ ਰੁਕਾਵਟ ਬਣੀ ਬੈਠੇ ਨੇ। ਤੇ ਗੁਰਮਤ ਨੇ ਤੇ ਕਿਹਾ, ਕਹਿਣ ਲੱਗੇ ਕਮ ਨਰਕਿਆ ਸੁਰਗ ਵਿਚਾਰਾ ਸੰਤਨ ਦੋ ਰੱਬ ਦੇ ਕਾਂਟੇ ਫੇਰ ਦਿੱਤਾ। ਕਹਿਣ ਲੱਗੇ ਸਾਡਾ ਵਿਸ਼ੇ ਕੋਈ ਹੁਣ ਜਿੱਥੇ ਕਾਂਟਾ ਫੇਰਿਆ ਜਾਂਦਾ ਉਹਨੂੰ ਵਿਚਾਰਿਆ ਨੀ ਜਾਂਦਾ, ਰੱਦ ਕਰ ਦਿੱਤਾ। ਤੇ ਜਿਹੜੀ ਚੀਜ਼ ਰੱਦੀ ਹੋ ਜਾਏ ਉਹ ਪਰਤ ਕੇ ਟੋਕਰੀ ਵੀ ਜਾਂਦੀ ਹੈ। ਉਹ ਕਹਿਣ ਲੱਗੇ ਕੀ ਸਵਰਗ ਨਾਲ ਚਲਾਈ ਬੈਠਾ, ਗੁਰਮਤ ਵਿੱਚ ਬੈਠਿਆ, ਇਹਨਾਂ ਤੇ ਕਾਂਟਾ ਫਿਰਿਆ ਰੱਦੀ ਦੀ ਟੋਕਰੀ ਵਿੱਚ, ਸੱਤ ਬਾਕੀ ਹੋਰ ਗੱਲ ਕਰ ਦੇਣੀ ਚਾਹੀਦਾ ਸੀ। ਉੱਥੇ ਦੇਖੋ ਕਹਿਣ ਲੱਗੀ ਅੱਗ ਨਾਲ ਮੈਂ ਸਾੜਨ ਚੱਲੀ ਆ ਬਖਸ਼ਿਸ਼ ਦਾ ਬਾਗ, ਤੇ ਮਾਈਆ ਪਾਣੀ ਕਿਉਂ ਪਕੜੀ? ਕਹਿਣ ਲੱਗੀ ਜਿਹੜੀ ਦੋਜਕ ਦੀ ਅੱਗ ਤੋਂ ਲੋਕ ਡਰਦੇ ਨੇ ਪਾਣੀ ਤਰਾਉਣ ਕੇ ਉਹਨੂੰ ਸ਼ਾਂਤ ਕਰਨ ਚੱਲੀ, ਨਾ ਅੱਗ ਰਹੇ ਤੇ ਨਾ ਠੰਡੀ ਹਵਾ ਰਹੇ, ਲੋਕੀ ਰੱਬ ਦੀ ਗੱਲ ਕਰ। ਹਜ਼ੂਰ ਕਿਰਪਾਲੂ ਜੀ ਨੇ ਮਿਹਰ ਕੀਤੀ, ਇਹ ਕਹਿਣ ਲੱਗੇ ਪਿਆਰਿਆ ਆਪਣੇ ਅੰਦਰ ਨੂੰ ਵਿਰਕ। ਉਹਨੇ ਵਿਰਕ ਗੱਲ ਬੜੀ ਸੁਣੀ ਕਿ ਕਹਿੰਦੀ ਲੋਕ ਬਾਹਰ ਖੋਜਦੇ ਨੇ, ਪਿਆਰਾ ਅੰਦਰ ਬੈਠਾ ਹੈ, ਆਵਾਜ਼ਾਂ ਬਾਹਰ ਦਿੰਦੇ ਨੇ, ਟਿਕਿਆ ਹੋਇਆ ਉਹ ਅੰਦਰ ਹੈ। ਅੱਜ ਗੁਰੂ ਨਾਨਕ ਸਾਹਿਬ ਨੇ ਅੰਦਰ ਦਾ ਕੰਡਾਊ ਬਣਾ ਕੇ ਸ਼ਬਦ ਦੀ ਰਿੜਕਣ ਦੀ ਜੁਗਤ ਬਾਬਾ ਲਹਿਣਾ ਸਾਹਿਬ ਨੂੰ ਦਿੱਤੀ, ਤੇ ਜਦੋਂ ਉਹ ਰਿੜਕ ਕੇ ਸ਼ਬਦ ਗੁਰੂ ਨਾਨਕ ਸਾਹਿਬ ਦਾ ਰੂਪ ਹੋ ਗਏ, ਤੇ ਗੁਰੂ ਨਾਨਕ ਸਾਹਿਬ ਨੇ ਫਿਰ ਉਹਨਾਂ ਨੂੰ ਪਰਖਿਆ। ਮੈਂ ਸਾਰੀ ਕਥਾ ਇਕੱਠੀ ਅਰਜ਼ ਕਰ ਦੇਣਾ, ਫਿਰ ਅਖਰੀ ਅਰਥਾਂ ਵੱਲ ਆਵਾਂਗੇ। ਹਜ਼ੂਰ ਕਿਰਪਾਲੂ ਜੀ ਨੇ ਦੇਖਿਆ ਆਪਣੇ ਬਰਾਬਰ ਬਣਾਉਣ ਲੱਗੇ, ਤੇ ਉੱਤੇ ਸ਼ਬਦ ਆਉਂਦਾ ਆਪ ਆਪੇ ਛੇਤੀ ਮਿਕਿਉਂ, ਜੋਤ ਜੋਤ ਵਿੱਚ ਸਮਾ ਗਈ। ਹੁਣ ਆਪਾਂ ਕਹਾਂਗੇ ਵੀ ਜੋਤ ਜੋਤ ਵਿੱਚ ਕਿਵੇਂ ਸਮਾ ਗਈ, ਕਿਉਂਕਿ ਜੋਤ ਦਾ ਵਿਸ਼ਾ ਬਹੁਤ ਡੂੰਘਾ ਹੈ। ਪਿਆਰਿਓ ਅਸੀਂ ਬਾਣੀ ਪੜ੍ਹਨ ਵਾਲੇ ਇਸ ਚੀਜ਼ ਨੂੰ ਕਰਮ ਕਾਂਡ ਕਰਕੇ ਖੰਡਨ ਨਾ ਕਰੀ ਜਾਈਏ। ਜੋਤ ਨੂੰ ਸਮਝਣ ਲਈ ਕਿ ਬਾਣੀ ਵਿੱਚ ਅਸੀਂ ਵਾਰ ਵਾਰ ਇਹ ਸ਼ਬਦ ਨਹੀਂ ਪੜ੍ਹਦੇ? ਹਜ਼ੂਰ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਦੂਜਾ ਬਚਨ ਕਿਹਾ, ਇਹ ਸਰੀਰਾ ਮੇਰਿਆ ਹਰ ਤੂੰ ਮੈਂ ਜੋਤ ਰੱਖੀ, ਇਹ ਮਿੱਤਰੋ ਮੇਰਿਓ ਹਰ ਤੂੰ ਮੈਂ ਜੋਤ ਧਰੀ। ਅਸੀਂ ਉਹ ਬਚਨ ਪੜ੍ਹਨੇ ਹੁਣ, ਜੋਤ ਰੱਖੀ ਜੋਤ ਧਰੀ ਆਪਣਾ ਮੂਲ ਪਛਾਣ ਨਾਲ ਕਹਿਣ ਲੱਗੇ ਜੋਤ ਸਰੂਪ ਹੈ। ਤੇ ਜਦੋਂ ਬਾਬਾ ਜੀ ਨੂੰ ਪੜ੍ਹਿਆ ਕਹਿਣ ਲੱਗੇ ਸਭ ਮੈਂ ਜੋਤ ਜੋਤ ਹੈ ਸੋਹੇ। ਹੁਣ ਜੋਤ ਸ਼ਬਦ ਕਿਉਂ ਵਰਤਿਆ? ਵਾਰ ਵਾਰ ਇਹ ਸ਼ਬਦ ਕਿਹਾ ਕਿ ਜੋਤ ਜੋਤ ਵਿੱਚ ਸਮਾ ਗਈ। ਇੱਕ ਗੱਲ ਆਪਾਂ ਧਿਆਨ ਵਿੱਚ ਰੱਖੀਏ, ਇੱਕ ਸੱਜਣ ਨੇ ਪਿਛਲੇ ਦਿਨ ਇਹ ਪ੍ਰਸ਼ਨ ਕੀਤਾ ਗੁਰਮੁਖਾਂ ਨੇ, ਤੇ ਵਾਕਈ ਚੰਗਾ ਕੀਤਾ ਉਹਨਾਂ, ਵੀ ਜੇ ਗੁਰੂ ਨਾਨਕ ਸਾਹਿਬ ਨੇ ਜਦੋਂ ਮੱਥਾ ਟੇਕਿਆ, ਭਾਈ ਗੁਰਦਾਸ ਜੀ ਕਹਿ ਰਹੇ ਨੇ ਨਾ ਕਿ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਥਾਪਿਆ ਲੈਣਾ ਜੀਵਦੈ ਗੁਰੇ ਆਈ ਫਿਰ ਸ਼ਤਰ ਵਿਰਾਇਆ, ਜੋਤੀ ਜੋਤ ਮਲਾਇਕ ਹੈ ਸਤਿਗੁਰੂ ਨਾਨਕ ਰੂਪ ਬਿਟਾਇਆ। ਹੁਣ ਇਹ ਇਤਿਹਾਸ ਮੰਨਦਾ ਵੀ ਜਿੱਦਣ ਆਪਣਾ ਮੱਥਾ ਬਾਬਾ ਲਹਿਣਾ ਜੀ ਦੇ ਚਰਨਾਂ ਵਿੱਚ ਟੇਕਿਆ ਤੇ ਗੁਰੂ ਨਾਨਕ ਸਾਹਿਬ ਕਰਤਾਰਪੁਰ ਕੁਝ ਸਮਾਂ ਆਪਣੇ ਸਰੀਰ ਵਿੱਚ ਰਹਿ, ਫਿਰ ਜਦੋਂ ਸਰੀਰ ਵਿੱਚ ਰਹਿ ਉਹ ਜੋਤ ਕਿੱਥੇ ਸੀ? ਦੇਖੋ ਪ੍ਰਸ਼ਨ ਸੀ, ਮੈਂ ਕਿਹਾ ਸਵਾਦ ਆ ਗਿਆ ਸਵਾਲ ਕਰਨ ਵਾਲੇ ਦਾ, ਉਹ ਜੋਤ ਕਿੱਥੇ ਸੀ ਜਦੋਂ ਮੱਥਾ ਟੇਕ ਦਿੱਤਾ? ਪਰ ਇਹ ਗੱਲ ਚੇਤੇ ਰੱਖੋ, ਜੋਤ ਸਮਾਣੀ ਜੋਤ ਮਾਏ ਹੈ, ਜੋਤ ਜੋਤ ਵਿੱਚ ਟਿਕ ਗਈ। ਇਹ ਤਾਂ ਜੋਤ ਰੂਪ ਤਾਂ ਕਿਹਾ ਹੈ, ਇੱਕ ਦੀਵਾ ਬਲਦਾ ਹੋਵੇ ਜੋਤ ਵਿੱਚ ਪਾਣੀ ਨਹੀਂ ਮਿਲ ਸਕਦਾ, ਜੋਤ ਵਿੱਚ ਕੇਵਲ ਜੋਤ ਹੀ ਮਿਲ ਸਕਦੀ ਹੈ। ਲਹਿਣੇ ਨੂੰ ਜੋਤ ਵਿੱਚ ਕਿਉਂਕਿ ਲਹਿਣੇ ਨੂੰ ਖੁਦ ਪਤਾ ਲੱਗ ਗਿਆ ਮੇਰੇ ਅੰਦਰ ਰੱਬ ਦੀ ਜੋਤ ਹੈ, ਜੋਤ ਵਾਲੀ ਥਾਂ ਤੇ ਜੋਤ ਜਾਏਗੀ, ਪੱਥਰਾਂ ਵਾਲੀ ਥਾਂ ਤੇ ਜੋਤ ਨਹੀਂ ਟਿਕੇਗੀ। ਹੁਣ ਜੇ ਅੰਦਰ ਹੰਕਾਰ ਦਾ ਪੱਥਰ ਹੈ ਉੱਥੇ ਜੋਤ ਕਿਵੇਂ ਮਿਲਾਵਾਂਗੇ? ਅੰਦਰ ਪਾਣੀ ਵਾਲੀ ਕਾਇਰਤਾ ਕਿੱਥੇ, ਉੱਥੇ ਰੰਗ ਬਦਲਣ ਵਾਲੀ ਕਾਇਰਤਾ ਵਾਰ ਵਾਰ ਜਿੱਥੇ ਜਾਣਾ ਰੰਗ ਬਦਲਣਾ, ਉੱਥੇ ਜੋਤ ਕਦੀ ਸਮਾਏਗੀ? ਹੁਣ ਕਦੀ ਦੇਖੋ, ਗੁਰੂ ਸਾਹਿਬ ਨੇ ਬਾਣੀ ਵਿੱਚ ਨਾ ਗੁਰੂ ਲਈ ਇੱਕ ਸ਼ਬਦ ਵਰਤਿਆ, ਗੁਰੂ ਦੀਵਾ ਹੈ। ਮੈਂ ਇਸ ਵਿੱਚ ਥੋੜਾ ਟਿਕਣਾ ਚਾਹੁੰਦਾ। ਅਸੀਂ ਇੱਕ ਬਚਨ ਪੜ੍ਹਨੇ, ਬਲਿਓ ਚਿਰਾਗ ਅੰਧਿਆਰ ਮੈਂ ਗੁਰੂ ਅਰਜਨ ਦੇਵ ਜੀ, ਹਨੇਰੇ ਵਿੱਚ ਇੱਕ ਦੀਵਾ ਬਲਿਆ, ਉਸ ਦੀਪਕ ਦਾ ਨਾਮ ਸੀ ਗੁਰੂ ਨਾਨਕ ਸਾਹਿਬ ਜੀ। ਬਲਿਓ ਚਿਰਾਗ ਅੰਧਿਆਰ ਮੈਂ ਸਭ ਕਲ ਉਦਰੀ ਇੱਕ ਨਾਮ ਧਰਮ, ਪ੍ਰਗਟ ਸਕਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ। ਗੁਰੂ ਸਾਹਿਬ ਨੇ ਇੱਕ ਹੋਰ ਸਲੋਕ ਕਿਹਾ ਸੀ ਪੜ੍ਹਨੇ ਆ ਕਿ ਗੁਰਦਾਤਾ ਗੁਰ ਖਿਵੈ ਘਰ ਤੇ ਤੀਜਾ ਸ਼ਬਦ ਹੈ ਗੁਰ ਦੀਪਕ ਤਿਉਂ ਲੋਏ। ਗੁਰੂ ਦਾਤਾ ਹੈ, ਗੁਰੂ ਠੰਡ ਦਾ ਧਾਰੇ ਤੇ ਗੁਰੂ ਦੀਵਾ ਹੈ। ਜਿੱਦਣ ਰੱਬ ਨੂੰ ਕਿਹਾ ਉਦਣ ਵੀ ਕਿਹਾ ਕਿ ਹੁਸਨ ਚਿਰਾਗ ਹੈ, ਇਹ ਪਰਮਾਤਮਾ ਤੂੰ ਤਾਂ ਸੁੰਦਰਤਾ ਦੀ ਜੋਤ ਹੈ, ਸੁੰਦਰਤਾ ਦਾ ਦੀਵਾ ਹੈ, ਸੁੰਦਰਤਾ ਦਾ ਦੀਪਕ ਹੈ। ਹਜ਼ੂਰ ਨੇ ਵਾਰ ਵਾਰ ਕਿਹਾ ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਨ ਚੋ ਅੰਧਕਾਰ ਤੈ ਮੰਦਰ ਰਤਨ ਕੋਠ ਦੀ ਖੁੱਲੀ ਅਨੁਪਮ। ਬਾਬੇ ਕਬੀਰ ਸਾਹਿਬ ਨੇ ਕਿਹਾ, ਕਹਿਣ ਲੱਗੇ ਪਿਆਰੇ ਅੰਧਿਆਰ ਹੈ, ਦੀਪਕ ਚਾਹੀਏ। ਜੇ ਅਸੀਂ ਕਹੀਏ ਬਾਬੇ ਲਹਿਣੇ ਦੇ ਅੰਦਰ ਜੀ ਕੱਲਾ ਹਨੇਰਾ ਸੀ, ਨਹੀਂ, ਸੇਵਾ ਕਰ ਕਰਕੇ ਅੰਦਰ ਦੀ ਜੋਤ ਬਲਦੀ ਪਈ ਸੀ। ਹੁਣ ਇਸ ਜੋਤ ਨੇ ਉਸ ਜੋਤ ਵਿੱਚ ਸਮਾਣਾ ਹੈ, ਪਹਿਲਾਂ ਹਨੇਰਾ ਕੱਟਿਆ। ਕਹਿਣ ਲੱਗੇ ਅੰਧਿਆਰ ਹੈ, ਦੀਪਕ ਚਾਹੀਏ। ਇੱਕ ਬਸ ਅਗੋਚਰ ਲਈ ਹੈ, ਬਸ ਅਗੋਚਰ ਪਾਈ ਘੱਟ ਦੀਪਕ ਰਿਹਾ ਸਮਾਈ। ਜੋਤ ਜੋਤ ਵਿੱਚ ਮਿਲ ਗਈ ਤੇ ਕਦੀ ਭੁੱਲਿਓ ਨਾ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਅੱਜ ਵੀ ਗੁਰੂ ਕੀ ਜੋਤ ਹੈ। ਤੇ ਚੇਤੇ ਰੱਖੀ ਤੂੰ ਬਾਬੇ ਲਹਿਣੇ ਦੀ ਤਰ੍ਹਾਂ ਅੰਦਰ ਨੂੰ ਝੁਕਾ ਕੇ ਆ, ਸੱਚ ਜਾਣੀ ਸ਼ਬਦ ਦੀ ਜੋਤ ਤੇਰੇ ਵਿੱਚ ਵੀ ਬਣੇ, ਕਿਉਂਕਿ ਗੁਰੂ ਸ਼ਬਦ ਦੀਪਕ ਗੁਰੂ ਹੈ। ਹੁਣ ਇੱਥੇ ਗੁਰੂ ਹਰਗੋਬਿੰਦ ਸਾਹਿਬ ਨੂੰ ਇੱਕ ਪ੍ਰਸ਼ਨ ਕੀਤਾ ਸੀ, ਮੈਂ ਫਿਰ ਉਸ ਵਿਸ਼ੇ ਵੱਲ ਆਉਣਾ, ਉਹ ਜੋਤ ਕਿੱਥੇ ਰਹੀ? ਹਾਂ, ਜਿੰਨੀ ਕੁ ਸੂਝ ਗੁਰੂ ਜੀ ਨੇ ਕੀਤੀ ਹੈ ਦਾਵਾ ਨਹੀਂ ਕਰਨਾ। ਗੁਰੂ ਹਰਗੋਬਿੰਦ ਸਾਹਿਬ ਨੂੰ ਪੁੱਛਿਆ, ਦਾਤਾ ਜੀ, ਕਿ ਬੜੇ ਲੋਕ ਗੁਰੂ ਬਣੇ ਬੈਠੇ, ਤੇ ਵੇਖੋ ਬੜੇ ਬਣੇ ਨੇ, ਮੈਂ ਨਿੰਦਿਆ ਵਾਲੇ ਪਾਸੇ ਨਹੀਂ ਪੈਂਦਾ। ਚਲੋ ਅੱਗੇ ਨਾਲੋਂ ਥੋੜਾ ਜਿਹਾ ਅਰਨਾਕਸ਼ ਵੇਲੇ ਰੱਬ ਬਣਦੇ ਸਨ, ਹੁਣ ਥੋੜਾ ਜਿਹਾ ਥੱਲੇ ਨੇ, ਪਰ ਅੰਦਰ ਖਾਤੇ ਚੇਲਿਆਂ ਕੋਈ ਛਾਲ ਮਾਰ ਜਾਂਦੇ ਨੇ, ਆਪਾਂ ਹੀ ਰੱਬ ਆ। ਬਾਹਰ ਨਹੀਂ ਕਹਿੰਦੇ ਖਿਮਾ ਕਰਿਓ, ਬਾਹਰ ਨਹੀਂ, ਕਿਉਂਕਿ ਬਾਹਰ ਪੁੱਠੀ ਖਾਲੀ ਨਹੀਂ ਉੱਤਰ ਸਕਦੀ ਹੈ। ਚੇਲਿਆਂ ਨੂੰ ਕਹਿ ਦੇਣਾ ਆਪਾਂ ਉਹ ਚੀਜ਼ਾਂ ਨਹੀਂ ਪਿਆਰਿਓ। ਕਦੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪੜ੍ਹਿਓ। ਫਕੀਰ ਨੇ ਇੱਕੋ ਹੀ ਕਿਹਾ ਸੀ, ਬਾਬੇ ਨਾਨਕ ਦੇ ਨਾਂ ਤੇ ਕੁਝ ਦੇ ਤੇ ਕੱਢ ਕੇ ਟਕਾ ਮੇਰੇ। ਗੁਰੂ ਅਰਜਨ ਸਾਹਿਬ ਨੇ ਕਿਹਾ, ਆਹ ਲੈ ਫਕਰ, ਬਾਬੇ ਨਾਂ ਦੇ ਟਕਾ, ਜਿਹੜਾ ਗੁਰੂ ਨਾਨਕ ਰੱਬ ਦਾ ਅਨਨ ਸਿੱਖ ਸੀ, ਰੱਬ ਦਾ ਰੂਪ ਸੀ। ਪਿਆਰਿਓ ਦੂਜਾ ਟਕਾ ਕੱਢਿਆ, ਆਹ ਲੈ ਫਕਰ, ਗੁਰੂ ਅੰਗਦ ਸਾਹਿਬ ਦੇ ਨਾਂ ਤੇ, ਜੋ ਗੁਰੂ ਨਾਨਕ ਸਾਹਿਬ ਦਾ ਹੁਕਮੀ ਬੰਦਾ ਸੀ। ਆਹ ਤੀਜਾ ਟਕਾ ਦਿੱਤਾ ਬਾਬੇ ਗੁਰੂ ਅਮਰਦਾਸ ਦੇ ਨਾਂ ਤੇ, ਜੋ ਗੁਰੂ ਅੰਗਦ ਸਾਹਿਬ ਦਾ ਮੁਰੀਦ ਸੀ। ਚੌਥਾ ਟਕਾ ਦਿੱਤਾ ਗੁਰੂ ਰਾਮਦਾਸ ਦੇ ਨਾਂ ਤੇ, ਜੋ ਗੁਰੂ ਅਮਰਦਾਸ ਜੀ ਦੇ ਦਰ ਦੇ ਸੇਵਾਦਾਰ ਸਨ। ਤੇ ਪੰਜਵਾਂ ਨਹੀਂ ਦਿੱਤਾ। ਕਹਿਣ ਲੱਗੇ ਤੁਸੀਂ, ਕਹਿਣ ਲੱਗੇ ਸਿੱਖੀ ਕਮਾਨ ਤੁਰੇ ਆ ਜੇ ਮਿਲ ਗਈ। ਪਿਆਰਿਓ, ਗੁਰੂ ਪਦਵੀ ਤੇ ਬੈਠ ਕੇ ਸਿੱਖੀ ਦੀ ਲੋਚਾ ਹੈ, ਤੇ ਅਸੀਂ ਤਾਂ ਜੇ ਸਿੱਖੀ ਵੀ ਨਹੀਂ ਕਮਾਈ ਤੇ ਬਣਨਾ ਗੁਰੂ ਚਾਹੁੰਦੇ। ਬੰਦੇ ਅੰਦਰ ਭੁੱਖ ਹੈ ਪਿਆਰਿਓ ਪੂਜਾ ਕਰਾਉਣ ਦੀ। ਗੁਰੂ ਪਦਵੀ ਤੇ ਬੈਠੇ ਤੇ ਆਵਾਜ਼ ਪੈ ਦਿੰਦੇ ਨੇ, ਗੁਰਸਿੱਖੀ ਭਾਣਾ ਮੰਨਿਆ, ਗੁਰਪੂਰਾ ਪਾਰ ਲੰਘਾਏ, ਗੁਰਸਿੱਖਾਂ ਕੀ ਹਰ ਧੂੜ ਦੇ ਖੰ ਪਾਪੀ ਪੀ ਗਤ ਪਾਏ। ਬਣੇ ਗੁਰੂ ਨੇ ਤੇ ਗੁਰੂ ਰਾਮਦਾਸ ਆਵਾਜ਼ ਪੈ ਦਿੰਦੇ ਨੇ, ਜੋ ਆਪਾਂ ਪੜ੍ਹਨੇ ਆ ਕਿ ਜੋ ਦਿਸਾ ਗੁਰਸਿੱਖੜਾ ਗੁਰੂ ਅਰਜਨ ਦੇਵ ਜੀ, ਇਸ ਨਿਰਨਿਮ ਲਾਗੂ ਪਾਏ ਜੀਓ। ਤੇ ਗੁਰੂ ਰਾਮਦਾਸ ਕਹਿ ਰਹੇ ਨੇ, ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖੀ, ਜੋ ਆਪ ਜਪੈ ਅਵਰੈ ਨਾਮ ਜਪਾ ਲੈ। ਹੁਣ ਜੋਤ ਜੋਤ ਵਿੱਚ ਗੁਰੂ ਹਰਗੋਬਿੰਦ ਸਾਹਿਬ ਨੂੰ ਪ੍ਰਸ਼ਨ ਕੀਤਾ ਗਿਆ, ਅੱਜ ਜੋਤ ਸਮਾਣੀ ਜੋਤ ਮਾਹੇ, ਆਪ ਆਪੇ ਛੇਤੀ ਮੇਕਿਓ। ਜੋਤ ਜੋਤ ਵਿੱਚ ਸਮਾ ਗਏ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ। ਗੁਰੂ ਕਿੰਨੇ ਪ੍ਰਕਾਰ ਦੇ? ਸੱਚੇ ਪਾਤਸ਼ਾਹ ਕਹਿਣ ਲੱਗੇ, ਚਾਰ ਤਰ੍ਹਾਂ ਦੇ। ਪ੍ਰਿੰਗੀ ਗੁਰੂ, ਪਾਰਸ਼ ਗੁਰੂ, ਬਾਵਨ ਚੰਦਨ ਗੁਰੂ, ਤੇ ਚੌਥੇ ਦਾ ਨਾਮ ਹੈ ਦੀਪਕ ਗੁਰੂ। ਸੱਚੇ ਪਾਤਸ਼ਾਹ ਚਾਰ ਕਿਸ ਤਰ੍ਹਾਂ ਦੀ ਵਿਆਖਿਆ ਸੰਖੇ ਵਿੱਚ? ਪ੍ਰਿੰਗੀ ਕੀੜਾ ਕੁਛ ਕੀੜਿਆਂ ਨੂੰ ਆਪਣੀ ਆਵਾਜ਼ ਦਿੰਦਾ, ਪਰ ਸਾਰੇ ਕੀੜੇ ਆਪਣੇ ਵਰਗੇ ਨਹੀਂ ਬਣਾ ਸਕਦਾ। ਪਾਰਸ਼ ਲੋਹੇ ਨੂੰ ਸੋਨਾ ਬਣਾ ਸਕਦਾ, ਪਰ ਇੰਨੀ ਤਾਕਤ ਸੋਨੇ ਨੂੰ ਵੀ ਦੇ ਸਕਦਾ ਕਿ ਤੂੰ ਆਪਣੇ ਵਰਗੇ ਹੋਰ ਵੀ ਲੋਹੇ ਨੂੰ ਸੋਨਾ ਬਣਾ ਸਕੇ। ਸੋਨਾ ਬਣ ਗਿਆ ਤੇ ਉਹਦਾ ਸਬਰ ਖਤਮ। ਜੇ ਅਸੀਂ ਵੇਖਦੇ ਹਾਂ, ਬਾਵਨ ਚੰਦਨ ਸੁਗੰਧੀ ਦਿੰਦਾ ਖਾਸ ਰੁੱਤ ਵਿੱਚ, ਪਰ ਚੇਤੇ ਰੱਖੋ ਉਹਦੀ ਸੁਗੰਧੀ ਵੀ ਤਾਂ ਨਾ ਜਾਣੀਏ ਜੇ ਹਵਾ ਚੱਲੇਗੀ, ਬਾਅਦ ਨੇੜੇ ਰਹਿ, ਉਹ ਕਦੀ ਮਹਿਕ ਨਹੀਂ ਦਿੰਦਾ। ਤੇ ਦੀਪਕ ਗੁਰੂ ਸੰਪੂਰਨ ਗੁਰੂ ਹੈ, ਆਪ ਅੰਦਰ ਜੋਤ ਬਲਦੀ ਪਈ ਹੈ, ਦੀਵਾ ਬਲਦਾ ਪਿਆ ਹੈ। ਤੇ ਜਿਹੜੇ ਬੁੱਝੇ ਹੁੰਦੇ ਨੇ ਆਪਣੀ ਲੋ ਉਹਨਾਂ ਵਿੱਚ ਲਾ ਕੇ ਉਹਨਾਂ ਨੂੰ ਬਾਲ ਕੇ ਆਪ ਫਿਰ ਵੀ ਬਲਿਆ ਰਹਿੰਦਾ, ਜੋਤ ਉਹਦੇ ਵਿੱਚ ਸਮਾਈ। ਬਾਬਾ ਲਹਿਣਾ ਸਾਹਿਬ ਅੰਦਰ ਜੋਤ ਟਿਕ ਗਈ। ਤੇ ਹੁਣ ਜੇ ਅਸੀਂ ਕਈ ਵਾਰੀ ਇਹ ਵੀ ਸੱਜਣ ਸੁਣਿਆ, ਜਦੋਂ ਜੀ ਬਾਬਾ ਲਹਿਣਾ ਵੀ ਜੋਤ ਆ ਗਈ, ਹੁਣ ਬਾਬੇ ਨਾਨਕ ਨੂੰ ਮੱਥਾ ਟੇਕਣ ਦਾ ਕੀ ਸਵਾਲ ਸੀ? ਨਹੀਂ, ਉਹ ਸਮਰੱਥ ਗੁਰੂ ਹੈ। ਸਿੱਖੋ, ਇੱਕ ਦੀਵਾ ਬਲਦਾ ਪਿਆ, ਉਹਦੇ ਕੋਲ ਆ ਕੇ ਦੂਜਾ ਦੀਵਾ ਬਲਿਆ, ਦੂਜੇ ਦੀਵੇ ਨੂੰ ਇਹ ਕਹਿ ਦਿੱਤਾ ਤੂੰ ਇਹਦੇ ਵਿੱਚੋਂ ਮੇਰੇ ਵਰਗੇ ਆਪਣੇ ਵਰਗੇ ਹੋਰ ਦੀਵੇ ਬਾਲ। ਪਰ ਚੇਤੇ ਰੱਖਿਓ, ਜਿਹਨੇ ਬਾਲਿਆ ਉਹ ਵੀ ਉਸੇ ਤਰ੍ਹਾਂ ਦਸਤੂਰ ਜਗ ਰਿਹਾ ਹੈ। ਉਧਰ ਵੀ ਟਿਕੀ ਤੇ ਉਧਰ ਵੀ ਜੋਤ ਟਿਕੀ ਹੈ। ਫਿਰ ਇੱਥੇ ਅਸੀਂ ਦੋ ਜੋਤਾਂ ਨਿਕਾਲਦੇ ਪਿਆਰਿਓ, ਕੀ ਉਸ ਲਾਈਟ ਜਿਹੜੀ ਹੈ ਉਹਦੀ ਤਪਸ਼ ਦੀ ਕੋਈ ਦੋ ਪਰਿਭਾਸ਼ਾ ਬਣ ਸਕੇਗੀ? ਦੇਖਣ ਨੂੰ ਦੋ ਨੇ, ਪਰ ਕੀ ਉਸ ਅੱਗ ਦੀ ਤਸਵੀਰ ਨੂੰ ਇੱਕ ਕਹਾਂਗੇ ਆ ਠੰਡੀ ਏ ਜੀ ਆ ਤੱਤੀ ਹੈ, ਆ ਮਿੱਠੀ ਏ ਜੀ ਆ ਖੱਟੀ ਹੈ? ਨਹੀਂ, ਅੱਗ ਦੀ ਜੋਤ ਅੱਗ ਹੈ, ਜੋਤ ਜੋਤ ਹੀ ਹੈ। ਤੇ ਦੇਖੋ ਜਦੋਂ ਫਿਰ ਦੋ ਦੀਵਿਆਂ ਦੇ ਮੂੰਹ ਜੁੜਦੇ ਨੇ ਉਦੋਂ ਕੋਈ ਨੀ ਪਹਿਚਾਣ ਸਕਦਾ ਦੋਨਾਂ ਵਿੱਚ ਕਿਹੜੀ ਜੋਤ ਹੈ। ਸੱਚ ਜਾਣੋ ਇੱਕ ਹੀ ਹੁੰਦੀ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ, ਪਿਛਲੇ ਦਿਨ ਅਰਜ਼ ਕੀਤੀ, ਕਹਿਣ ਲੱਗੇ ਭਿੰਨ ਭਿੰਨ ਸਭ ਨੂੰ ਕਰ ਜਾਣਾ, ਤੇ ਕੋਈ ਟਾਵਾਂ ਟਾਵਾਂ ਹੈ, ਇੱਕ ਰੂਪ ਕਿਨ ਨੂੰ ਪਹਿਚਾਣਾ, ਜਿਨ ਜਾਣਾ ਤਿੰਨ ਕੀ ਸਿਧਪਾਈ, ਬਿਨ ਜਾਣੇ ਸਿਧਾਰ, ਬਿਨ ਬੁੱਝੇ ਸਿਧਾਰਥ ਨਾ ਆਏ। ਜਿਹਨੇ ਸਮਝ ਪੈ ਗਈ ਗੁਰੂ ਇੱਕ ਹੀ ਹੈ, ਧੰਨ ਗੁਰੂ ਅੰਗਦ ਸਾਹਿਬ ਜੀ ਨੇ ਅੰਦਰ ਜੋਤ ਟਿਕਾਈ ਤੇ ਫਿਰ ਕੀਤਾ ਕਿ ਆਪ ਆਪੇ ਛੇਤੀ ਮੇਕਿਓਂ। ਹੁਣ ਇੱਥੇ ਮੇਕਿਓਂ ਦਾ ਅਖਰੀ ਅਰਥ ਕਰਦੇ ਨੇ ਗੁਰਮੁਖ ਪਿਆਰੇ ਕਿ ਉਹਨਾਂ ਨੂੰ ਆਪਣੇ ਬਰਾਬਰ ਕਰ ਲਿਆ। ਪਰ ਦੇਖੋ ਮੇਕਿਓਂ ਦਾ ਅਰਥ ਹੁੰਦਾ ਸਾਥੀ ਮਿਕਣਾ। ਨਿਆਣੇ ਪਿੰਡਾਂ ਵਿੱਚ ਮਿੱਟੀ ਖੇਡਦੇ ਸਨ, ਕਬੱਡੀ ਖੇਡਣੀ, ਤੇ ਉਹ ਕਹਿੰਦੇ ਸਨ ਖੇਡਣ ਤੋਂ ਪਹਿਲਾਂ ਆਪਣੇ ਆਪਣੇ ਸਾਥੀ ਮਿਕ ਲਓ ਜੀ। ਕਿਹੋ ਜਿਹੀ ਚਰਜ ਖੇਡ ਹੈ ਕਿ ਬਾਬਾ ਲਹਿਣਾ ਸਾਹਿਬ ਆਏ ਨੇ ਤੇ ਗੁਰੂ ਨਾਨਕ ਸਾਹਿਬ ਤੋਂ 35 ਸਾਲ ਬਾਬਾ ਲਹਿਣਾ ਜੀ ਛੋਟੇ ਨੇ ਤੇ ਉਹਨਾਂ ਨੂੰ ਕਹਿੰਦੇ ਨੇ ਆਪਾਂ ਦੋਵੇਂ ਇੱਕੋ ਜਿਹੇ ਮਿਕ ਲਿਆ, ਆਪਣੇ ਬਰਾਬਰ ਬਣਾ ਲਿਆ। 1469 ਨੂੰ ਗੁਰੂ ਨਾਨਕ ਸਾਹਿਬ ਜੀ ਦੀ ਆਮਦ ਹੈ, 1504 ਨੂੰ ਬਾਬਾ ਲਹਿਣਾ ਜੀ ਆਏ ਨੇ। 1469 ਤੇ 1504 ਗੁਰੂ ਕੇ ਸਿੱਖੋ 35 ਸਾਲਾਂ ਦਾ ਉਮਰ ਵਿੱਚ ਫਰਕ ਹੈ। ਹੁਣ 35 ਸਾਲ ਦਾ ਫਰਕ ਹੈ ਤੇ ਜਿਸ ਦਿਨ ਪਰਖਿਆ, ਜਿਸ ਦਿਨ ਤਣਕਾਇਆ ਤੇ ਉਸ ਦਿਨ ਕਹਿਣ ਲੱਗੇ 35 ਸਾਲ ਦੀ ਉਮਰ ਦੁਨੀਆਂ ਵਿੱਚ ਉਮਰ ਹੈ, ਸੱਚ ਜਾਣੀ ਤੂੰ ਮੇਰਾ ਆਪਣੀ ਰੂਹ ਨੇ ਜੈਸਾ ਨਾਨਕ ਤੈਸਾ ਅੰਗਦ। ਚੁਣ ਲਿਆ, ਆਪਣੇ ਬਰਾਬਰ ਬਣਾ ਲਿਆ, ਆਪਣਾ ਸਾਥੀ ਬਣਾ ਲਿਆ, ਇਉਂ ਕਹਿ ਲਓ ਠੇਠ ਬੋਲੀ ਵਿੱਚ ਆਪਣਾ ਬੇਲੀ ਬਣਾ ਲਿਆ। ਜੋਤ ਸਮਾਣੀ ਜੋਤ ਮਾਹੇ, ਆਪ ਆਪੇ ਛੇਤੀ ਨੇ ਕਿਉਂ ਆਪ ਆਪਣੇ ਬਰਾਬਰ ਬਣਾ ਲਿਆ। ਤੇ ਫਿਰ ਦੇਖੋ ਕਿਰਪਾ ਐਸੀ ਕੀਤੀ, ਅਖੀਰ ਤੇ ਤਣਕਾਇਆ ਹੈ ਤਾਂ ਘਾਲਣਾ ਉਹਨਾਂ ਬੜੀ ਘਾਲੀ, ਅਖੀਰ ਤੇ ਤਣਕਾਇਆ। ਤੇ ਜਦੋਂ ਤਣਕਾਇਆ ਸਿੱਖ ਵੀ ਰਹਿ ਗਏ, ਪੁੱਤਰ ਵੀ ਰਹਿ ਗਏ। ਤੇ ਚੇਤੇ ਰੱਖਿਓ ਧੰਨ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਪਰਖ ਵਿੱਚ ਬਾਬਾ ਲਹਿਣਾ ਜੀ ਪਾਰ ਗਏ। ਹੁਣ ਇਸ ਗੱਲ ਨੂੰ ਫਿਰ ਆਪਾਂ ਸਮਝੀਏ, ਜੇ ਸਿੱਖ ਰਹਿ ਗਏ ਆਪਾਂ ਉਹਨਾਂ ਦੀ ਨਿੰਦਿਆ ਨਾ ਕਰੀਏ। ਜੇ ਬੰਦਾ ਕੋਈ ਡਿਗਰੀ ਲੈ ਰਿਹਾ ਉਹ ਡਿਗਰੀ ਵਿੱਚ ਕਾਮਯਾਬ ਨਹੀਂ ਹੁੰਦਾ, ਇਹਦਾ ਮਤਲਬ ਇਹ ਨਹੀਂ ਕਿ ਜਿਹੜੇ 15 ਸਾਲ ਪਹਿਲੇ ਉਹਨੇ ਪੜ੍ਹਨੇ ਸਾਰਿਆਂ ਉੱਤੇ ਸ਼ਾਹੀ ਫੇਰ ਲਈ। ਹਾਂ, ਉਸ ਪਰਖ ਵਿੱਚ ਜਿਹੜੀ ਗੁਰੂ ਪਰਖ ਕਰਦਾ ਪਿਆ ਉਹਦੇ ਵਿੱਚੋਂ ਨਹੀਂ ਨਿਕਲ ਸਕੇ ਕਿ ਗੁਰੂ ਦੀ ਆਪਣੀ ਖੇਡ ਸੀ, ਪਰ ਜਿਹੜੀ ਉਹ ਸਿੱਖੀ ਕਮਾਉਂਦੇ ਪਏ ਉਹਨੂੰ ਅੱਖਾਂ ਤੋਲੇ ਨਾ ਕਰੀਏ। ਕੀ ਬਾਬਾ ਬੁੱਢਾ ਸਾਹਿਬ ਦੀ ਸਿੱਖੀ ਹੈ ਕੋਲਾ ਅੱਖਾਂ ਤੋਲੇ ਕਰਾਂਗੇ? ਦੁਨੀ ਚੰਦ ਦੀ ਉਸ ਵੇਲੇ ਜੇ ਸਿੱਖੀ ਕਮਾਈ ਓਲੇ ਕਰਾਂਗੇ? ਅਖੀਰ ਦੀ ਪਰਖੇ ਹੋਈ ਸੀ ਜਦੋਂ ਬਾਬਾ ਨਾਨਕ ਜੀ ਨੇ ਕਰਤਾਰਪੁਰ ਕੀਤੀ, ਅੱਜ ਦੀ ਪੌੜੀ ਦੇ ਵਿੱਚੋਂ ਵਿਆਖਿਆ ਕਰਨੀ ਹੈ। ਕਹਿਣ ਲੱਗੇ ਜਦੋਂ ਪਰਖ ਕੀਤੀ ਤੇ ਗੁਰੂ ਨਾਨਕ ਸਾਹਿਬ ਨੇ ਅੱਜ ਸਾਂਸੀਆਂ ਵਾਲੇ ਕੱਪੜੇ ਪਾਏ, ਲੰਮਾ ਚੋਗਾ ਪਾਇਆ, ਹੱਥ ਵਿੱਚ ਕੁਝ ਕੁੱਤਿਆਂ ਦੇ ਰੱਸੇ ਪਕੜੇ, ਇੱਕ ਹੱਥ ਵਿੱਚ ਡੰਡਾ ਪਕੜਿਆ, ਤੁਰ ਪਏ ਜੰਗਲ ਨੂੰ। ਕਰਤਾਰਪੁਰ ਤੋਂ ਨਿਕਲ ਕੇ ਸੰਘਣੇ ਜੰਗਲ ਵੱਲ ਗਏ ਤੇ ਜੇਬਾਂ ਜਿਹੜੀਆਂ ਨੇ ਚੋਲੇ ਜਿਹੜੇ ਸਨ ਉਹ ਭਰੇ ਨੇ, ਦੋਨੋਂ ਪਾਸਿਓਂ ਚੋਲਾ ਭਰਿਆ, ਸੋਨਾ ਹੈ, ਹੀਰੇ ਨੇ, ਮੋਤੀ ਨੇ। ਸਿੱਖਾਂ ਪੁੱਛਿਆ ਵੀ ਬਾਬਾ ਜੀ ਨੂੰ ਕਿਉਂ ਹੋ ਗਿਆ? ਇੱਕ ਗੱਲ ਚੇਤੇ ਰੱਖਿਓ, ਜਦੋਂ ਕੋਈ ਮਹਾਂਪੁਰਸ਼ ਨਵੀਂ ਕ੍ਰਾਂਤੀ ਲਿਆਉਂਦਾ ਹੈ ਉਹਦੀ ਕ੍ਰਾਂਤੀ ਤੋਂ ਪਹਿਲਾਂ ਲੋਕ ਕਹਿੰਦੇ ਨੇ ਕਮਲਾ ਹੋ ਗਿਆ। ਅਸਲੀਅਤ ਇਹ ਸਾਨੂੰ ਸਮਝ ਕੋਈ ਨਹੀਂ ਪੈਂਦੀ, ਉਹ ਗੱਲ ਇੰਨੀ ਉੱਚੀ ਕਰਦਾ ਪਿਆ ਅਸੀਂ ਸੋਚਦੇ ਕਮਲਾ ਹੋ ਗਿਆ। ਬਾਬਾ ਨਾਨਕ ਜੀ ਬੈਠੇ ਨੇ ਸ਼ਮਸ਼ਾਨ ਘਾਟ ਵਿੱਚ, ਲੋਕ ਕਹਿੰਦੇ ਨੇ ਭੂਤਨਾ ਬਤਾਲਾ, ਪਰ ਇੰਨਾ ਪਤਾ ਨਹੀਂ ਇਸ ਮੌਤ ਦੇ ਭੈ ਨੂੰ ਲਾ ਕੇ ਹੁਣ ਲੋਕਾਂ ਨੂੰ ਨਵੀਂ ਜ਼ਿੰਦਗੀ ਦੇਣ ਚੱਲਿਆ ਹੈ। ਗੁਰੂ ਗੋਬਿੰਦ ਸਿੰਘ ਬੈਠੇ ਨੇ ਅੱਜ ਇਕਾਂਤ ਵਿੱਚ ਤੇ ਲੋਕ ਕਹਿੰਦੇ ਨੇ ਪਤਾ ਨਹੀਂ ਕੀ ਹੋ ਗਿਆ, ਤੇ ਪਤਾ ਹੀ ਉਦੋਂ ਲੱਗਦਾ ਜਿੱਦਣ ਕਿਰਪਾਨ ਪਕੜ ਕੇ ਕਹਿੰਦੇ ਨੇ ਹੁਣ ਇੱਕ ਚੀਜ਼ ਚਾਹੀਦਾ ਹੈ। ਲੋਕਾਂ ਤੇ ਕਿਹਾ ਗੁਰੂ ਦੇ ਦਿਮਾਗ ਨੂੰ ਕੁਝ ਹੋ ਗਿਆ? ਨਹੀਂ, ਦੁਨੀਆਂ ਨੂੰ ਸਮਝ ਹੀ ਕੋਈ ਨਹੀਂ, ਇਸ ਤੋਂ ਬਾਅਦ ਇੱਕ ਬੜੀ ਵੱਡੀ ਕ੍ਰਾਂਤੀ ਆਉਣ ਵਾਲੀ ਹੈ। ਹਜ਼ੂਰ ਨੇ ਅੰਤਲੇ ਸਮੇਂ ਇੱਕ ਨਵੀਂ ਕ੍ਰਾਂਤੀ, ਨਵਾਂ ਇਨਕਲਾਬ ਲਿਆਉਣਾ ਸੀ, ਕਿਉਂਕਿ ਅੱਜ ਤੀਕਰਾ ਦਾਸ ਦਾਸ ਹੀ ਰਿਹਾ ਹੈ, ਮੁਰਸ਼ਦ ਰਿਹਾ ਹੈ। ਅੱਜ ਨਵਾਂ ਇਨਕਲਾਬ ਸੀ ਕਿ 7 ਸਾਲ ਇਹਦੇ ਦਰ ਤੇ ਹੁਕਮ ਮੰਨਣ ਵਾਲਾ ਇਹਨੂੰ ਅੱਜ ਤਖ਼ਤ ਤੇ ਬਿਠਾ ਕੇ ਮੱਥਾ ਟੇਕ ਕੇ ਗੁਰੂ ਬਣਾ ਦੇਣਾ, ਆਪਣੇ ਆਪ ਨੂੰ ਚੇਲਾ ਬਣਾ ਦੇਣਾ ਹੈ। ਪਿਆਰਿਓ, ਇਹੀ ਗੱਲ ਗੁਰੂ ਗੋਬਿੰਦ ਸਿੰਘ ਜੀ ਨੇ ਕਹੀ ਜਦੋਂ ਅੰਮ੍ਰਿਤ ਦੀ ਦਾਤ ਦਿੱਤੀ। ਕਵੀ ਸੰਤੋਖ ਸਿੰਘ ਨੇ ਕਿਹਾ ਕਿ ਹਜ਼ੂਰ ਨੇ ਪੰਜਾਂ ਨੂੰ ਦਿੱਤਾ ਛਕਾਇਆ ਅੰਮ੍ਰਿਤ ਪੰਜਾਂ ਗੁਰੂ ਕੇ ਪਿਆਰਿਆਂ ਨੂੰ। ਅੰਮ੍ਰਿਤ ਛਕਾਉਣ ਤੋਂ ਬਾਅਦ ਨਾ ਆਪ ਚੁੱਕ ਕੇ ਕਹਿਣ ਲੱਗੇ ਮੈਨੂੰ ਅੰਮ੍ਰਿਤ ਦਿਓ। ਅਸੀਂ ਤੇ ਚਲੋ ਫਿਰ ਸਾਖੀ ਬਣਾ ਲੈਂਦੇ ਕਿ ਪਿਆਰੇ ਭਾਈ ਦਇਆ ਸਿੰਘ ਕਹਿਣ ਲੱਗੇ ਤੁਸੀਂ ਕੀ ਦਿਓਗੇ। ਨਹੀਂ ਨਹੀਂ, ਮੈਂ ਕਹਿੰਦਾ ਜਦੋਂ ਗੁਰੂ ਥੱਲੇ ਬੈਠ ਕੇ ਇਹੀ ਕਹਿ ਦਿੱਤਾ ਪਿਆਰਿਓ ਮੈਨੂੰ ਅੰਮ੍ਰਿਤ ਛਕਾਓ, ਕਿੱਡੀ ਵੱਡੀ ਗੱਲ ਹੋ ਗਈ। ਤਖ਼ਤ ਤੋਂ ਥੱਲੇ ਉਤਰ ਕੇ ਕਦੀ ਪਿਆਰੇ ਭਾਈ ਦਇਆ ਸਿੰਘ ਦੀ ਰਚਨਾ ਕਹਿ ਗਈ, ਸਾਨੂੰ ਕੀ ਦਿਓਗੇ। ਤੇ ਉਹ ਸਿੱਖ, ਮੈਂ ਕਹਿੰਦਾ ਤਿੰਨ ਸਿੱਖ ਕਦੀ ਨਾ ਭੁੱਲਿਓ ਗੁਰਮੁਖੋ, ਪਹਿਲਾ ਭਾਈ ਮਰਦਾਨਾ ਨਾ ਭੁੱਲਿਓ, ਦੂਜਾ ਬਾਬੇ ਬੁੱਢੇ ਨੂੰ ਨਾ ਭੁੱਲਿਓ, ਪਹਿਲਾ ਕੀਰਤਨੀਆ ਭਾਈ ਮਰਦਾਨਾ, ਪਹਿਲਾ ਗੁਰੂ ਕਾ ਗ੍ਰੰਥੀ ਸਾਹਿਬ ਬਾਬਾ ਬੁੱਢਾ, ਤੇ 80,000 ਦੇ ਇਕੱਠ ਵਿੱਚੋਂ ਸਾਡੀ ਰੱਖਣ ਵਾਲਾ ਪਹਿਲਾ ਪਿਆਰੇ ਭਾਈ ਦਇਆ ਸਿੰਘ, ਸਾਡੀ ਰਹਿਨੁਮਾਈ ਕੀਤੀ, ਸਾਡੇ ਵਿੱਚੋਂ ਖਲੋਤੇ। 80,000 ਵਿੱਚ ਸਾਡੀ ਵੱਡੇ ਵਡੇਰੇ ਬੈਠੇ ਹੋਣਗੇ, ਉਹਨਾਂ ਵਿੱਚੋਂ ਇੱਕ ਮਰਦ ਨਿਕਲਿਆ ਲਾਹੌਰ ਦਾ ਰਹਿਣ ਵਾਲਾ ਭਾਈ ਦਇਆ ਰਾਮ, ਤੇ ਸਤਿਗੁਰੂ ਦੇ ਨਾਲ ਦੇਖੋ ਦੇਖੋ ਜਿਹਾ ਸਿਰ ਦਿੱਤਾ, ਸਿਰ ਭੇਟ ਕਰ ਦਿੱਤਾ, ਆਨੰਦਪੁਰ ਸਿਰ ਦਿੱਤਾ। ਤੇ ਜਦੋਂ ਗਏ ਨੇ ਅਬ ਚਲ ਨਗਰ ਹਜ਼ੂਰ ਸਾਹਿਬ ਤੱਕ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਹੀ ਚੱਲ ਗਿਆ, ਸਵਾਦ ਆ ਗਿਆ ਪਿਆਰਾ ਬੰਦਾ। ਹਜ਼ੂਰ ਨੇ ਜਦੋਂ ਕਿਹਾ ਅੰਮ੍ਰਿਤ ਦਿਓ, ਤੇ ਇੱਕੋ ਦਿਨ ਪੁੱਛਦੇ ਨੇ ਸੱਚੀ ਸਰਕਾਰ ਆਪ ਰਹਿਮਤਾਂ ਦੇ ਸਾਈਂ ਹੋ, ਇਹ ਖੇਡ ਕਰਤਾਰਪੁਰ ਵਾਲੀ ਆਨੰਦਪੁਰ ਸੰਪੂਰਨ ਹੋਈ ਸੀ, ਜਿਹੜੀ ਅੱਜ ਫਰਕ ਕੀਤੀ, ਇਹ ਗੁਰੂ ਦੀ ਮਰਜ਼ੀ ਹੈ, ਭਾਵੇਂ ਉਹ ਛੰਨਾ ਸੱਤੇ, ਭਾਵੇਂ ਉਹ ਕੱਪੜੇ ਧਵਾਏ, ਭਾਵੇਂ ਸਿਰ ਮੰਗੇ, ਪਰਖ ਮੰਗ, ਪਰਖ ਕੇਵਲ ਪਰਖ ਹੀ ਹੈ। ਪਿਛਲੇ ਦਿਨ ਗੁਰਮੁਖ ਨੇ ਬੜੇ ਸੋਹਣੇ ਬਚਨ ਕਹੇ, ਉਹ ਇੱਕ ਫੋਟੋ ਹੁੰਦੀ ਨਾ ਗੁਰੂ ਗੋਬਿੰਦ ਸਿੰਘ ਜੀ ਦੀ, ਕਿ ਇੱਕ ਉਂਗਲ ਘਰ ਦੇ ਪੈਨ ਤੇ ਹੱਥ ਵਿੱਚ ਕਿਰਪਾਨ ਪਕੜੀ, ਆਨੰਦਪੁਰ ਸਾਹਿਬ ਦੀ ਪਹਾੜੀ ਤੰਬੂ ਲੱਗਾ, ਇੱਕ ਉਂਗਲ ਕਰਕੇ ਸੀਸ ਚਾਹੀਦਾ। ਉਹ ਕਹਿੰਦੇ ਨੇ ਦੋ ਸੱਜਣ ਸਨ, ਕਿਤੇ ਇੱਕ ਪੜ੍ਹਿਆ ਲਿਖਿਆ ਸੀ, ਇੱਕ ਭਾਵਨਾ ਵਾਲਾ ਸੀ। ਉਹ ਪੜ੍ਹਿਆ ਲਿਖਿਆ ਕਹਿੰਦਾ ਵੀ ਜਿਹੜੀ ਆਹ ਗੱਲ ਗੁਰੂ ਗੋਬਿੰਦ ਸਿੰਘ ਜੀ ਨੇ ਕਹੀ ਨਾ, ਉਂਗਲ ਚੁੱਕ ਕੇ ਇੱਕ ਸਿਰ ਚਾਹੀਦਾ ਹੈ, ਕਹਿੰਦਾ ਵੀ ਅਸਲ ਚ ਲੋਕਾਂ ਨਾ ਅਨਪੜ੍ਹਤਾ ਕਰਕੇ ਸਮਝ ਨਹੀਂ ਸੀ ਪਈ, ਪੜ੍ਹਿਆ ਸੀ ਨਾ, ਕਹਿੰਦਾ ਨਾ ਅਨਪੜ੍ਹਤਾ ਕਰਕੇ ਸਮਝ ਨਹੀਂ ਪਈ, ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਸਿਰ ਮੰਗਿਆ ਇਹ ਕੀ ਸੀ, ਇਹ ਯਕੀਨ ਹੋਣਾ ਚਾਹੀਦਾ ਸੀ ਕਿ ਮੇਰਾ ਸਾਹਿਬ ਮੈਨੂੰ ਮਾਰੇਗਾ ਨਹੀਂ। ਇਸ ਗੱਲ ਨੂੰ ਤਵੱਜੋ ਦਿਆ ਜੇ, ਇਹ ਅੱਜ ਵੀ ਗੁਰੂ ਗੋਬਿੰਦ ਸਿੰਘ ਉਂਗਲ ਚੁੱਕ ਕੇ ਤੀਸ ਮੰਗਦਾ, ਪਰ ਆਪਾਂ ਦਿੰਦੇ ਕੋਈ। ਕਹਿਣ ਲੱਗਾ ਵੀ ਉਦੋਂ ਸਿੱਖ ਅਨਪੜ੍ਹ ਹੁੰਦੇ ਨੇ, ਵਿਚਾਰਿਆਂ ਨੂੰ ਪਤਾ ਨਹੀਂ, ਆਖਿਰ ਭਰੋਸਾ ਚਾਹੀਦਾ ਕਿ ਗੁਰੂ ਨੇ ਸਿਰ ਕੋਈ ਵੱਧ ਕੇ ਨਾਲ ਥੋੜਾ ਦੇਣਾ ਸੀ। ਉਹ ਸਿਆਣਾ ਜਿਹੜਾ ਸੀ ਨਾ ਗੁਰਮੁਖ ਸਿੰਘ ਗੁਰਮਤੀਆ, ਉਹ ਕਹਿੰਦਾ ਨਹੀਂ, ਗੁਰੂ ਦੀ ਪਰਖ ਹੁੰਦੀ ਹੈ, ਭਾਵੇਂ ਖੜੇ ਬਣਾ ਲੈ, ਭਾਵੇਂ ਲਾਹੌਰ ਘੱਲ ਜਾਏ, ਭਾਵੇਂ ਉਹ ਕੰਧਾਂ ਬਣਾਈ ਜਾਏ, ਪਰਖ ਸੀ ਗੁਰੂ ਜੀ ਨੇ ਪਰਖਣਾ ਸੀ। ਕਹਿੰਦਾ ਮੇਰੀ ਪਰਖ ਨਹੀਂ, ਅਸਲ ਵਿੱਚ ਲੋਕ ਅਨਪੜ੍ਹ ਸਨ, ਵਿਦਿਆ ਨਹੀਂ ਸੀ, ਸਮਝ ਹੁੰਦੀ ਤੇ ਇਹ ਗੱਲ ਕਦੀ ਨਾ ਹੁੰਦੀ। ਵਿਸਾਖੀ ਮੈਨੂੰ ਮਿਲੇ, ਇਹ ਗੱਲ ਕੀਤੀ, ਸਮਾਂ ਲੰਘ ਗਿਆ ਜੀ। ਉਹ ਸੱਜਣ ਨੇ ਪੜ੍ਹਾਈ ਕੀਤੀ, PhD ਕਰ ਲਈ, ਡਿਗਰੀ ਕਰ ਲਈ, ਜਿਹੜਾ ਕਹਿੰਦਾ ਸੀ ਅਨਪੜ੍ਹ ਨੇ। ਹੁਣ 10 ਸਾਲਾਂ ਬਾਅਦ ਫਿਰ ਮਿਲੇ, ਵਿਸਾਖੀ ਵਾਲਾ ਦਿਨ ਫਿਰ ਸੀ। ਕਹਿਣ ਲੱਗਾ ਉਹ ਜਿਹੜਾ ਗੁਰਮੁਖ, ਕਹਿੰਦਾ ਪਿਆਰਿਆ ਬੜੇ ਚਿਰਾਂ ਬਾਅਦ ਮਿਲੇ ਹੈ, ਕੀ ਗੱਲ, ਬੜਾ ਮਯੂਸ ਹੈ। ਕਹਿੰਦਾ ਮਯੂਸ ਇਸ ਕਰਕੇ ਆ ਬਈ ਜੋਬ ਨਹੀਂ ਮਿਲਦੀ, ਪੜ੍ਹਿਆ ਬਹੁਤ ਆ, ਵਿਦਿਆ ਬਹੁਤ ਹੈ, ਜੋਬ ਨਹੀਂ ਮਿਲਦੀ ਪਈ, ਇਸ ਕਰਕੇ ਹੁਣ ਮੈਂ ਸੋਚਣਾ ਪਿਆ, ਚਲੋ ਕੋਈ ਨੀ, ਸਿੱਖੀ ਤੇ ਕਮਾਈ ਲਾਂਗੇ, ਕਿਸਾਂ ਦੀ ਬਿਰਦੀ ਕਰਕੇ ਜੋਬ ਤਾਂ ਲੈ ਲਈਏ। ਉਹ ਕਹਿੰਦਾ ਚੇਤੇ ਰੱਖੀ, ਉਦਣ ਤੂੰ ਕਹਿੰਦਾ ਸਰ ਉਹ ਅਨਪੜ੍ਹ ਨੇ ਜਿਹੜੇ ਉੱਠੇ ਨੀ, ਅੱਜ ਤੂੰ ਪੜ੍ਹਿਆ ਲਿਖਿਆ ਹੈ। ਗੁਰੂ ਗੋਬਿੰਦ ਸਿੰਘ ਅੱਜ ਵੀ ਉਂਗਲ ਚੁੱਕ ਕੇ ਕਹਿੰਦਾ ਤੂੰ ਸਿੱਖੀ ਨੂੰ ਕਾਇਮ ਰੱਖ ਕੇ ਮੈਨੂੰ ਸਿਰ ਦੇ, ਮੈਂ ਰੋਟੀ ਤੈਨੂੰ ਜ਼ਰੂਰ ਦਿਆਂ। ਪਿਆਰਿਆ ਚੇਤੇ ਰੱਖੀ, ਉਦੋਂ ਸਿਰ ਦੇਣ ਦਾ ਤਰੀਕਾ ਹੋਰ ਸੀ, ਹੁਣ ਸਿਰ ਦੇਣ ਦਾ ਤਰੀਕਾ ਹੋਰ ਹੈ। ਗੁਰੂ ਗੋਬਿੰਦ ਸਿੰਘ ਤਾਂ ਖਿਲ ਖਿਲ ਸਿੱਖ ਤੂੰ ਸਿਰ ਪਿਆ ਮੰਗਦਾ, ਤੂੰ ਦੇ ਤਾਂ ਸਹੀ, ਸਿਰ ਦੇਣ ਵਾਲੇ ਪਿਆਰੇ ਬਣ ਜਾਂਦੇ ਨੇ। ਖੈਰ ਮੈਂ ਆਪਣੇ ਵਿਸ਼ੇ ਦੇ ਵਿੱਚ ਰਹਾਂ। ਹਜ਼ੂਰ ਨੂੰ ਜਦੋਂ ਕਿਹਾ ਅੰਮ੍ਰਿਤ, ਤੇ ਕਿਰਪਾਲੂ ਦਾਤਾ ਜੀ ਨੇ ਇੱਕੋ ਗੱਲ ਕਹੀ, ਕਹਿਣ ਲੱਗੇ ਖਾਲਸਾ ਗੁਰੂ, ਗੁਰੂ ਖਾਲਸਾ ਕਰੂ ਮੈਂ ਅਬ ਆਪ ਆਪੇ ਛੇਤੀ ਮੇਕੇ ਹੋਣ, ਖਾਲਸਾ ਗੁਰੂ, ਗੁਰੂ ਖਾਲਸਾ ਕਰੂ ਮੈਂ ਅਬ ਜੈਸੇ ਗੁਰੂ ਨਾਨਕ ਜੀ ਅੰਗਦ ਕੋ ਕੀਨੀਓ, ਸੰਕ ਨਾ ਕਰੀਜੈ ਸਾਵਧਾਨ ਹੋਏ ਦੀਜੈ, ਅਬ ਅੰਮ੍ਰਿਤ ਛਕਾਓ ਮੋਏ ਜੈਸੇ ਤੁਮ ਨੀਲੀਓ। ਤੇ ਗੁਰੂ ਨਾਨਕ ਜੀ ਦਾ ਜ਼ਿਕਰ ਕੀਤਾ। ਹਜ਼ੂਰ ਤੁਰੇ, ਪਰਖ ਪਾਈ, ਸੋਨਾ ਸੱਟਿਆ, ਹੀਰੇ ਸੱਟੇ, ਮੋਤੀ ਸੁੱਟੇ, ਲੋਕ ਚੁੱਕ ਚੁੱਕ ਕੇ ਪਛਾਉਂਦੇ ਰਹੇ, ਤੇ ਆਉਂਦੇ ਵੀ ਇਸ ਕਰਕੇ ਕਿ ਜਿਸ ਦਿਨ ਗੁਰਦੁਆਰੇ ਸੋਨਾ ਚਾਂਦੀ ਹੀਰਾ ਮੋਤੀ ਮਿਲ ਗਿਆ ਪਰਤ ਕੇ, ਕਦੀ ਕਦਾਈ ਵੇਖਣਾ, ਕਿਉਂਕਿ ਹੁਣ ਤਾਂ ਕੰਮ ਹੀ ਇੰਨਾ ਵੱਧ ਗਿਆ ਜੀ, ਟਾਈਮ ਨਹੀਂ। ਪਰ ਪਤਾ ਨਹੀਂ ਕਿ ਕੰਮ ਲੈਣ ਲਈ ਤੂੰ ਸਾਰਾ ਸਾਰਾ ਦਿਨ ਮੱਥੇ ਰਗੜਦਾ ਸੀ, ਕੋਈ ਸੋਨਾ ਲੈ ਕੇ ਭੱਜ ਗਿਆ, ਕੋਈ ਚਾਂਦੀ, ਕੋਈ ਹੀਰੇ, ਅਖੀਰ ਤੇ ਰਹਿ ਗਿਆ ਤਿੰਨ ਜਲੀ। ਭਾਈ ਦੁਨੀ ਚੰਦ, ਬਾਬਾ ਬੁੱਢਾ ਜੀ ਤੇ ਤੀਜੇ ਭਾਈ ਲੈਣਾ ਜੀ, ਬਲੇਜ ਕੇ ਪਿਛਲੇ ਪਾਸੇ ਮਾਰਿਆ ਛੋਟਾ ਛੋਟਾ ਵੱਜਦੇ ਸਾਲ ਦੁਨੀਚਨ ਕਰ ਰੁੱਖ ਦੇ ਓਹਲੇ ਹੋ ਗਏ ਛੋਟਾ ਨੀ ਲੱਗਾ ਇੱਕ ਜਦੋਂ ਕਮਕਾਇਆ ਤੇ ਪਿੱਛੇ ਉਹ ਰੁੱਖ ਦੇ ਓਹਲੇ ਹੋ ਗਏ ਬਾਬਾ ਬੁੱਢਾ ਸਾਹਿਬ ਜੀ ਨੂੰ ਮਾਰਿਆ ਛੋਟਾ ਕਹਿਣ ਲੱਗੇ ਬੁੱਢਿਆ ਚਲਾ ਜਾਣ ਕਹਿੰਦਾ ਤੇਰੇ ਤੋਂ ਬਿਨਾਂ ਘਰ ਨੀ ਚੰਗਾ ਲੱਗਦਾ ਹੱਥ ਪਏ ਸੀਨੇ ਨਾਲ ਲਾ ਕੇ ਕਹਿੰਦੇ ਨੇ ਜਾ ਬੁੱਢਿਆ ਤੇਰੇ ਤੋਂ ਓਹਲੇ ਕਦੇ ਨਾ ਹੋ ਸਕ ਜਾ ਤੇਰੇ ਨਾਲ ਹੀ ਰਾਂ ਦਾ ਅਖੀਰ ਤੇ ਰਹਿ ਗਿਆ ਬਾਬਾ ਲੈਣਾ ਜੀ ਪਰਖਿਆ ਦੇਖੋ ਤਨਖਾਇਆ ਅੱਜ ਜਦੋਂ ਅਖੀਰ ਤੇ ਛੋਟਾ ਮਾਰਿਆ ਦੋ ਚਾਰ ਛੋਟੇ ਮਾਰੇ ਹਿੱਲੇ ਨੇ ਸੋਚੇ ਮਾਰੀ ਜਾਣ ਨੀਵੀ ਪਾ ਕੇ ਹੱਥ ਜੋੜ ਕੇ ਖਲੋਤੇ ਰਹੇ ਅਖੀਰ ਵੇਲੇ ਤਨਖਾਇਆ ਹੈ ਤੇ ਤਨਖਾਇਆ ਜਾਂਦਾ ਸੱਤ ਮਾਰ ਕੇ ਇੱਥੇ ਜਿਹੜਾ ਸੱਤਾ ਜੀ ਨੇ ਸ਼ਬਦ ਵਰਤਿਆ ਨਾ ਕਿ ਤਨਖਾਇਆ ਹੈ ਤਨਖਾਇਆ ਹਮੇਸ਼ਾ ਸੱਤ ਮਾਰ ਕੇ ਜਾਂਦਾ ਸੱਤਾ ਮਾਰਦੇ ਰਹੇ ਤੇ ਸਿਰ ਚੁੱਕੀ ਆ ਕਿਉਂਕਿ ਅੱਜ ਉਹ ਨੀਂਹ ਤਿਆਰ ਹੁੰਦੀ ਏ ਅੱਜ ਚੇਲੇ ਨੂੰ ਸੱਤ ਵੱਜਦੀ ਏ ਤੇ ਅੱਖਾਂ ਨੀਵੀਆਂ ਨੇ ਕੱਲ ਨੂੰ ਚੇਲੇ ਦੇ ਸਿਰ ਤੇ ਕਿਰਪਾਨ ਚੱਲੀ ਤੇ ਤਾਂ ਵੀ ਅੱਖਾਂ ਨੀਵੀਆਂ ਹਜ਼ੂਰ ਦੇ ਚਰਨਾਂ ਵਿੱਚ ਖਲੋਤੇ ਰਹੇ ਅਖੀਰ ਤੇ ਬੜੇ ਰੋਹ ਵਿੱਚ ਸ਼ਬਦ ਕਹਿ ਲੈਣਿਆ ਦੇਖ ਸਾਰੇ ਲੋਕ ਆਪਣੇ ਘਰਾਂ ਨੂੰ ਚਲੇ ਗਏ ਕੀ ਲੈਣਾ ਤੂੰ ਮੇਰੇ ਪਿੱਛੇ ਚਲਾ ਜਾ ਆਪਣੇ ਘਰ ਨੂੰ ਮਾਰ ਖਾਏਗਾ ਚਰਨ ਪਕੜ ਲੈ ਕਹਿਣ ਲੱਗੇ ਮਾਰ ਬੇਸ਼ਕ ਲੈ ਪਰ ਇਹ ਨਾ ਕਹੋ ਮਾਰ ਤੋਂ ਵੱਧ ਦੁੱਖ ਲੱਗਦਾ ਜਦੋਂ ਕਹਿੰਦਾ ਮੇਰੇ ਤੋਂ ਦੂਰ ਚਲਾ ਜਾ ਮਾਰ ਤੋਂ ਵੱਧ ਦੁੱਖ ਲੱਗਦਾ ਜਦੋਂ ਤੇਰੇ ਤੋਂ ਦੂਰੀ ਪੈਂਦੀ ਹੈ ਇਹ ਸੱਚੇ ਪਾਤਸ਼ਾਹ ਮੈਨੂੰ ਆਪਣੇ ਕੋਲ ਰੱਖ ਲੈ ਦਾਤਾ ਕਹਿਣ ਲੱਗੇ ਜਾ ਤੂੰ ਆਪਣੇ ਘਰ ਨੂੰ ਫਿਰ ਅਖੀਰ ਤੇ ਸ਼ਬਦ ਕਹਿ ਸਨ ਜਿਨ੍ਹਾਂ ਦੇ ਘਰ ਸਨ ਘਰਾਂ ਵਾਲੇ ਗਏ ਘਰਾਂ ਨੂੰ ਲੈਣੇ ਦਾ ਘਰ ਹੀ ਗੁਰੂ ਨਾਨਕ ਦੱਸ ਤੈਨੂੰ ਛੱਡ ਕੇ ਕਿਹੜੀ ਖਾਂ ਜਾ ਇੱਥੇ ਫਿਰ ਹਜ਼ੂਰ ਨੇ ਮੁਰਦੇ ਦੀ ਗੱਲ ਵੀ ਕਹੀ ਪਰਤ ਕੇ ਸੀਨੇ ਨਾਲ ਲਾ ਕੇ ਕਹਿਣ ਲੱਗੇ ਪੁਰਖਾ ਅੱਜ ਬੈਰਾਗ ਭਿੱਜੇ ਪੁਰਖਾ ਮੈਂ ਵੀ ਪੁੱਤਰ ਵੇਖੇ ਨੇ ਸਿੱਖ ਵੇਖੇ ਨੇ ਘਰ ਲੱਭਦਾ ਪਿਆ ਸਾਂ ਚੋਲਾ ਬਦਲਣਾ ਸੀ ਘਰ ਬਦਲਣਾ ਸੀ ਬੇਟਾ ਅੱਜ ਤੋਂ ਬਾਅਦ ਮੇਰਾ ਨਿਵਾਸ ਵੀ ਤੇਰੇ ਘਰ ਵਿੱਚ ਹੋਵੇ ਤਨਖਾਹ ਕੇ ਜੋਤ ਸਮਾਣੀ ਜੋਤ ਮੈਂ ਆਪ ਆਪੇ ਛੇਤੀ ਨਿਕੇ ਹੁਣ ਸਿੱਖਾਂ ਪੁੱਤਰਾਂ ਘੋਕ ਹੈ ਸਭ ਉਮਤ ਵੇਖੋ ਜੇ ਕਿ ਹੁਣ ਜਾਂ ਸੁਧੋਸ ਜਦੋਂ ਸਵੱਕੀ ਤਰ੍ਹਾਂ ਸੋਧ ਲਿਆ ਤੇ ਲਹਿਣਾ ਜੀ ਕਿਤੇ ਵੀ ਅੱਜ ਇਸ ਸ਼ਬਦ ਵਿੱਚ ਕਹਿ ਰਹੇ ਨੇ ਹੋਰਿਓ ਗੰਗ ਵਹਾਈ ਹੈ ਹੋਰਿਓ ਦਾ ਅਰਥ ਹੋਰ ਪਾਸਿਓ ਗੰਗ ਵਹਾਈ ਹੈ ਦਾ ਅਰਥ ਗੰਗਾ ਵਹਾ ਦਿੱਤੀ ਇਉਂ ਕਹਿ ਲਈਏ ਕਿ ਉਲਟੀ ਗੰਗ ਵਹਾਇਓ ਉਲਟੀ ਗੰਗਾ ਵਹਾ ਦਿੱਤੀ ਹੈ ਤੇ ਕਹਿਣ ਲੱਗੇ ਦੁਨਿਆਈ ਅੱਖ ਹੈ ਦੁਨੀਆਂ ਆਖਦੀ ਪਈ ਲੋਕ ਗੱਲਾਂ ਤਾਂ ਕਰਦੇ ਨੇ ਕੀ ਕਰਦੇ ਨੇ ਕਿ ਕਿਉਂ ਇਹ ਕੀ ਕਰ ਦਿੱਤਾ ਬਾਬੇ ਨਾਨਕ ਨੇ ਵੇਖੋ ਕਰਤਾਰਪੁਰ ਦੀ ਘਰ ਘਰ ਗੱਲ ਹੋਣ ਲੱਗ ਪਈ ਦੁਨੀਆਂ ਕਹਿੰਦੀ ਇਹ ਕੀ ਕਰ ਦਿੱਤਾ ਪੁੱਤਰ ਕੋਲ ਨੇ ਤੇ ਚੇਲੇ ਨੂੰ ਗੱਦੀ ਦੇ ਦਿੱਤੀ ਉਲਟੀ ਗੰਗਾ ਵਹਿ ਗਈ ਹੈ ਪਿਆਰਿਓ ਬਾਬੇ ਨਾਨਕ ਦੇ ਘਰ ਦੀ ਖੇਡ ਦੀ ਸਾਰੀ ਉਲਟੀ ਚੱਲਦੀ ਹੈ ਦੁਨੀਆਂ ਤੋਂ ਵੱਖਰੀ ਨਿਆਰਾ ਹੈ ਨਾ ਹਜ਼ੂਰ ਨੇ ਉਲਟੀ ਗੰਗ ਵਹਾਇਓ ਦੁਨਿਆਈ ਅੱਖ ਕੇ ਕਿਉਂ ਨਾਨਕ ਈਸਰ ਜਗਨਾਥ ਗੁਰੂ ਨਾਨਕ ਸਾਹਿਬ ਈਸਰ ਦਰ ਤੇ ਮਾਲਕ ਨੇ ਆਪ ਪ੍ਰਭੂ ਰੂਪ ਨੇ ਜਗਨਾਥ ਦਰ ਤੇ ਜਗਤ ਦੇ ਮਾਲਕ ਨੇ ਉੱਚ ਹੱਦੀ ਵੈਣ ਬਿਰਕਿਓਨ ਉੱਚ ਹੱਦੀ ਦਾ ਅਖਰੀਅਰ ਤੇ ਹੱਦ ਤੋਂ ਉੱਚੇ ਕਦੀ ਸੋਚਿਆ ਸੀ ਕਿ ਚੇਲਾ ਗੁਰੂ ਬਣ ਜਾਏਗਾ ਕਹਿਣ ਲੱਗੇ ਹੱਦ ਵਿੱਚ ਆਉਣ ਵਾਲੇ ਬਚਨ ਨੇ ਉੱਚ ਹੱਦੀ ਜਿਹੜੇ ਅੱਜ ਦੇ ਉੱਚੇ ਨੇ ਉੱਚ ਹੱਦੀ ਵੈਣ ਬਿਰਕਿਓਨ ਬਿਰਕਿਓਨ ਦਰ ਤੇ ਬਿਰਕਣਾ ਬੋਲਣਾ ਗੁਰੂ ਨਾਨਕ ਸਾਹਿਬ ਨੇ ਉੱਚੇ ਬੋਲ ਕਹਿ ਦਿੱਤੇ ਕਿ ਗੁਰ ਚੇਲੇ ਰਹਿ ਰਾਸ ਕੀ ਨਾਨਕ ਸਲਾਮਤ ਕੀਮਤ ਹੈ ਉੱਚੇ ਬਚਨ ਕਹਿ ਦਿੱਤੇ ਤੂੰ ਲੈਣਾ ਮੈਂ ਦੇਣਾ ਰਹਿਆ ਪੁਰਖਾ ਤੂੰ ਲੈਣਾ ਮੈਂ ਤੇਰਾ ਦੇਣ ਵਾਲਾ ਵਾਂ ਉੱਚ ਹੱਦੀ ਵੈਣ ਬਿਰਕਿਓਨ ਕਹਿਣ ਲੱਗੇ ਮਾਂ ਦਾਣਾ ਪਰਬਤ ਕਰ ਮਾਂ ਦਾਣਾ ਪਰਬਤ ਹੁੰਦਾ ਉੱਚਾ ਸੁਰਤ ਉੱਚੀ ਨੂੰ ਬਣਾਇਆ ਮਧਾਣਾ ਨੇਤਰ ਬਾਸ਼ਕ ਜਿਹੜਾ ਮਨ ਸੀ ਅਵੈੜਾ ਸੰਪ ਦੀ ਤਰ੍ਹਾਂ ਟੇਡਾ ਮੇਡਾ ਜਾਣ ਵਾਲਾ ਇਸ ਸੁਰਤ ਵਿੱਚ ਮਾਨੋ ਉਹ ਨੇਤਰਾ ਪਾ ਦਿੱਤਾ ਮਾਦਾਣਾ ਪਰਬਤ ਕਰ ਨੇਤਰ ਬਾਸ਼ਕ ਸ਼ਬਦ ਰਿੜਕਿਉਣ ਗੁਰੂ ਨਾਨਕ ਸਾਹਿਬ ਕਿਰਪਾਲੂ ਨੇ ਸ਼ਬਦ ਨੂੰ ਰਿੜਕਣ ਦੀ ਪਰਚੋਲਨ ਦੀ ਜਾਚ ਦੱਸੀ ਚੌਦਾਂ ਹੈ ਰਤਨ ਨਿਕਾਲਿਅਨ ਨਿਕਾਲਿਅਨ ਚੌਦਾਂ ਤਰ੍ਹਾਂ ਦੇ ਰਤਨ ਕੱਢੇ ਭਗਤੀ ਪ੍ਰੇਮ ਸ਼ਰਧਾ ਖਿਮਾ ਦਇਆ ਸਭ ਕੁਝ ਕੱਢਿਆ ਤੇ ਚੇਤੇ ਰੱਖਿਓ ਉਹਨਾਂ ਚੌਦਾਂ ਰਤਨਾਂ ਵਿੱਚ ਵਿਖ ਸੀ ਪਰ ਬਾਬੇ ਨਾਨਕ ਦੇ ਚੌਦਾਂ ਰਤਨਾਂ ਵਿੱਚ ਵਿਖ ਨਹੀਂ ਸੀ ਸਭ ਗੁਣ ਦੈਵੀ ਗੁਣ ਭਗਤੀ ਦੇ। 14 ਰਤਨ ਨਿਕਾਲਿਆ ਕਰ ਆਵਾਗੌਣ ਚਿਲਕਿਉਣ। ਆਵਾਗੌਣ ਇਹਦਾ ਅਰਥ ਕਰਾਂਗੇ ਜਿਸ ਥਾਂ ਤੇ ਲੋਕੀ ਆਉਂਦੇ ਜਾਂਦੇ ਰਹਿੰਦੇ ਨੇ ਉਹਦਾ ਅਰਥ ਹੈ ਸੰਸਾਰ। ਚਿਲਕਿਉਣ, ਚਿਲਕਣ ਦਾ ਅਖਰੀ ਅਰਥ ਹੁੰਦਾ ਆਪਾਂ ਕਹਿੰਦੇ ਹਾਂ ਲਿਸ਼ਕਦਾ, ਚਮਕਦਾ। ਚਿਲਕਿਉਣ ਗੁਰੂ ਨਾਨਕ ਨੇ ਸ਼ਬਦ ਰਿੜਕਣ ਦੀ ਦਾਤ ਦੇ ਕੇ ਜਿਹੜਾ ਸੰਸਾਰ ਵਾਕਿਆ ਹੀ ਆਉਣ ਜਾਣ ਵਾਲਾ ਅੱਡਾ ਸੀ ਇਹਨੂੰ ਭਗਤੀ ਦੇ ਕੇ ਲਿਸ਼ਕਾ ਦਿੱਤਾ। ਪਿਆਰਿਓ, ਸੰਸਾਰ ਵਿੱਚ ਰਹਿ ਕੇ ਵੀ ਰੱਬ ਪਾਇਆ ਜਾ ਸਕਦਾ ਹੈ। ਚਿਲਕਿਉਣ ਲਿਸ਼ਕਾ ਦਿੱਤਾ ਕੁਦਰਤ ਇਹ ਵਿਖਾਲੀਅਨ। ਧੰਨ ਗੁਰੂ ਨਾਨਕ ਸਾਹਿਬ ਨੇ ਕੁਦਰਤ ਦਾ ਅਰਥ ਸਮਰੱਥਾ ਇਹੋ ਜਿਹੀ ਵਿਖਾਈ ਜਿਨ ਐਵਡ ਪਿੰਡ ਠਿਣਕਿਉਣ ਚਿਣ ਦਰ ਤੇ ਜਿੱਤ ਕੇ ਪਹਿਲਾਂ ਭਾਈ ਲੈਣੇ ਦੇ ਮਨ ਨੂੰ ਜਿੱਤਿਆ ਠਿਣਕਿਉਣ ਦਰ ਤੇ ਪਰਤ ਕੇ ਚੰਗੀ ਤਰ੍ਹਾਂ ਤਣਕਾ ਲਿਆ ਮਨ ਜਿੱਤ ਲਿਆ ਲੈਣੇ ਦਾ। ਕਿਉਂਕਿ ਲੈਣਾ ਜੀ ਹਰ ਗੱਲ ਮੰਨਦੇ ਅਖੀਰ ਦੇ ਸਮੇਂ ਤਣਕਾਇਆ। ਕਹਿਣ ਲੱਗੇ ਲਹਿਣੇ ਧਰਿਓਨ ਛਤਰ ਸਿਰ। ਬਾਬੇ ਲੈਣੇ ਦੇ ਸਿਰ ਤੇ ਤਣਕਾਉਣ ਤੋਂ ਬਾਅਦ ਛਤਰ ਧਰ ਦਿੱਤਾ ਤੇ ਇੱਕ ਸ਼ਬਦ ਸੇਵਾ ਰਾਮ ਨੇ ਲਿਖੇ ਨੇ ਪਰਚੀ ਵਿੱਚ। ਕਹਿਣ ਲੱਗੇ ਬਾਬਾ ਨਾ ਮੜੀ ਨਾ ਗੋਰ ਗੁਰੂ ਅੰਗਦ ਕੇ ਜੀਏ ਮਾਹੀ। ਲੈਣੇ ਧਰਿਓਨ ਛਤਰ ਸਿਰ ਅਸਮਾਨ ਕਿਆੜਾ ਛਿਕਿਉਣ। ਅਸਮਾਨ ਦਾ ਅਰਥ ਆਪਾਂ ਆਕਾਸ਼ ਕਰਾਂਗੇ ਤੇ ਕਿਆੜਾ ਦਾ ਅਖਰੀ ਅਰਥ ਹੁੰਦਾ ਆ ਗਰਦਨ ਤੋਂ ਉੱਚਾ ਜਿਹੜਾ ਹਿੱਸਾ ਨੀ ਇਹਨੂੰ ਗੀਚੀ ਕਹਿੰਦੇ। ਛਿਕਿਉਣ ਦਾ ਅਰਥ ਹੁੰਦਾ ਖਿੱਚ ਲੈਣਾ। ਕਹਿੰਦੇ ਨੇ ਗੁਰੂ ਨਾਨਕ ਸਾਹਿਬ ਦੇ ਛਤਰ ਰੱਖਿਆ ਭਾਈ ਲੈਣੇ ਨੂੰ ਧਰਤੀ ਤੇ ਤੁਰਨ ਵਾਲੇ ਨੂੰ ਗੀਚੀ ਤੋਂ ਪਕੜ ਕੇ ਅਸਮਾਨ ਤੱਕ ਉੱਚਾ ਲੈ ਗਏ। ਜਿੰਨਾ ਵੱਡਾ ਬਾਬਾ ਨਾਨਕ ਸੀ ਉਹਦਾ ਵੱਡਾ ਗੁਰੂ ਅੰਗਦ ਸਾਹਿਬ ਹੋ ਗਿਆ। ਅਸਮਾਨ ਕਿਆੜਾ ਛਿਕਿਉਣ ਸਾਰਿਆਂ ਸਾਹਮਣੇ ਖਲੋ ਕੇ ਕਹਿਣ ਲੱਗੇ ਜੋਤ ਸਮਾਣੀ ਜੋਤ ਮਾਹੇ। ਜੋਤ ਜੋਤ ਵਿੱਚ ਸਮਾ ਗਈ ਤੇ ਸ਼ਬਦ ਵਰਤੇ ਆਪ ਆਪੇ ਛੇਤੀ ਮਿਕਿਉਣ ਆਪ ਹੀ ਆਪਣੇ ਬਰਾਬਰ ਮਿਕ ਲਿਆ। ਤੇ ਜਦੋਂ ਜੋਤ ਸਮਾਈ ਤੇ ਭੱਟਾਂ ਨੇ ਬੋਲ ਕੇ ਕਿਆ ਕਹਿਣ ਲੱਗੇ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਤਾਂ ਤੇ ਅੰਗਦ ਭਇਓ ਤਤ ਕਿਉਂ ਤਤ ਮਿਲਾਇਓ। ਆਪ ਉੱਚੀ ਆਵਾਜ਼ ਵਿੱਚ ਕਹਿਣ ਲੱਗੇ ਸਤਿਗੁਰ ਨਾਨਕ ਭਗਤ ਕਰੀ ਇੱਕ ਮਨ ਤਨ ਮਨ ਧਨ ਗੋਬਿੰਦ ਦਿਓ। ਉਸ ਰਹਿਮਤਾਂ ਗੁਰੂ ਅੰਗਦ ਸਾਹਿਬ ਕੋਲ ਆ ਗਈਆਂ। ਨਾਨਕ ਨਾਮ ਨਿਰੰਜਨ ਜਾਣਿਓ ਕਿੰਨੀ ਭਗਤ ਪ੍ਰੇਮ ਲਿਵਲਾਈ ਤਾਂ ਤੇ ਅੰਗਦ ਅੰਗ ਸੰਗ ਭਇਓ ਸਾਇਰ ਤਿੰਨ ਸ਼ਬਦ ਸੁਰਤ ਕਿੰਨੀ ਵਰਖਾਈ। ਇੱਥੇ ਥੋੜਾ ਜਿਹਾ ਬੇਨਤੀ ਵੱਲ ਧਿਆਨ ਦਿਆ ਜੇ ਪਾਠ ਭੇਦ ਹੈ ਪਰ ਮੈਂ ਇਹ ਪਾਠ ਕਰ ਰਿਹਾ ਵਾਂ ਸ਼ਬਦ ਸੁਰਤ ਕਿੰਨੀ ਵਰਖਾਈ। ਆਮ ਤੌਰ ਤੇ ਪਾਠ ਕੀਤਾ ਜਾਂਦਾ ਪਰ ਇਹ ਨੀ ਮੈਂ ਉਹਨਾਂ ਨੂੰ ਖੰਡਨ ਕਰਨ ਲੱਗਾ। ਸ਼ਬਦ ਸੁਰਤ ਕੀ ਨੀਵ ਰਖਾਈ ਪਰ ਜਦੋਂ ਅਰਥ ਕਰੋਗੇ ਪ੍ਰਕਰਨ ਨੂੰ ਅੱਖਾਂ ਤੋਂ ਦੂਰ ਨਹੀਂ ਕਰੋਗੇ। ਹੁਣ ਜੇ ਗੱਲ ਚੱਲਦੀ ਹੋਵੇ ਕਮਲ ਦੇ ਫੁੱਲ ਦੀ ਤੇ ਪਾਣੀ ਦਾ ਜ਼ਿਕਰ ਆਵੇਗਾ। ਹੁਣ ਇਹ ਪੜ੍ਹੀਏ ਸਤਿਗੁਰੂ ਨਾਨਕ ਸਾਹਿਬ ਨੇ ਨਾਨਕ ਨਾਮ ਨਿਰੰਜਨ ਜਾਣਿਓ ਕਿੰਨੀ ਭਗਤ ਪ੍ਰੇਮ ਲਿਵਲਾਈ। ਟਿਕ ਕੇ ਰੱਬ ਦੀ ਭਗਤੀ ਕੀਤੀ ਬੰਦਗੀ ਕੀਤੀ ਅਗਲੀ ਤੁਕ ਹੈ ਤਾਂ ਤੇ ਅੰਗਦ ਅੰਗ ਸੰਗ ਭਇਓ ਸਾਇਰ। ਸਾਇਰ ਦਾ ਅਰਥ ਹੁੰਦਾ ਸਮੁੰਦਰ। ਸਮੁੰਦਰ ਵਿੱਚੋਂ ਹਮੇਸ਼ਾ ਬਰਸਾਤ ਉੱਠਦੀ ਏ ਸਮੁੰਦਰ ਵਿੱਚ ਨੀਂਹ ਨਹੀਂ ਰੱਖੀ ਜਾਂਦੀ। ਪ੍ਰਕਰਨ ਹੈ ਸਮਝੋ ਫਿਰ ਤਾਂ ਤੇ ਅੰਗਦ ਅੰਗ ਸੰਗ ਭਇਓ ਸਾਇਰ। ਧੰਨ ਗੁਰੂ ਅੰਗਦ ਸਾਹਿਬ ਸਮੁੰਦਰ ਬਣ ਗਏ। ਹੁਣ ਇਸ ਸਮੁੰਦਰ ਵਿੱਚ ਰੂਹਾਨੀਅਤ ਦੀ ਬਰਸਾਤ ਹੋਣ ਲੱਗੀ ਤੇ ਸ਼ਬਦ ਸੁਰਤ ਕਿੰਨੀ ਵਰਖਾਈ। ਉਹਨਾਂ ਨੇ ਸ਼ਬਦ ਤੇ ਸੁਰਤ ਖੇਡ ਵਾਲੀ ਬਰਸਾਤ ਕਰ ਦਿੱਤੀ। ਤੇ ਜਿਹੜੀ ਨੀਂਹ ਵਾਲੀ ਗੱਲ ਹੈ ਨਾ ਉਹ ਅਸੀਂ ਉੱਤੇ ਪੜ੍ਹ ਕੇ ਆਏ ਹਾਂ। ਉਹ ਗੁਰੂ ਨਾਨਕ ਸਾਹਿਬ ਨੇ ਲਿਖੀ ਹੈ ਸ਼ਬਦ ਰਿੜਕਿਉਣ। ਸ਼ਬਦ ਗੁਰੂ ਸੁਰਤ ਤਨ ਚੇਲਾ। ਧੰਨ ਗੁਰੂ ਅੰਗਦ ਸਾਹਿਬ ਉਸ ਘਰ ਦੇ ਵਿੱਚ ਆ ਕੇ ਬਿਰਾਜਮਾਨ ਹੋ ਗਏ। ਇੱਥੇ ਬਚਨ ਕੀਤੇ ਨੇ ਜੋਤ ਸਮਾਣੀ ਜੋਤ ਮਾਹੇ ਆਪ ਆਪੇ ਖੇਤੀ ਮਿਕਿਉਣ। ਸਿੱਖਾਂ ਪੁੱਤਰਾਂ ਘੋਖ ਕਹਿ ਲੁਕ ਕੇ ਗੱਦੀ ਨਹੀਂ ਦਿੱਤੀ। ਪਿਆਰਿਓ ਲੋਕੇ ਨਹੀਂ ਗੱਦੀਆਂ ਦਿੱਤੀਆਂ। ਨਾਲੇ ਹੁਣ ਜਿਹੜੀ ਅਸੀਂ ਗੱਲ ਕਰਨੀ ਫਲਾਣੇ ਦੀ ਗੱਦੀ ਫਲਾਣੇ ਨੂੰ ਦੇ ਦਿਓ। ਸਿੱਖ ਸਿੱਖ ਹੈ, ਗੁਰੂ ਗੁਰੂ ਹੈ। ਗੱਦੀ ਦੀ ਮਰਿਆਦਾ ਕੇਵਲ ਗੁਰੂ ਗ੍ਰੰਥ ਸਾਹਿਬ ਤੱਕ ਚੱਲਦੀ ਏ। ਖਿਮਾ ਕਰਿਓ, ਪੱਗਾਂ ਦੇਖ ਕੇ ਗੱਦੀਆਂ ਨਹੀਂ ਮਿਲਦੀਆਂ ਹੁੰਦੀਆਂ। ਕਦੀ ਕਿਸੇ ਨੂੰ ਪੱਗ ਲਾਈ ਉਹਦੇ ਸਿਰ ਤੋਂ ਦੂਜੇ ਨੂੰ ਦਿੱਤੀ ਤੀਜੇ ਨੂੰ ਦਿੱਤੀ। ਅਸੀਂ ਵੇਹਦੇ ਹਾਂ ਸਾਰੀਆਂ ਥਾਵਾਂ ਤੇ ਹਰ ਘਰ ਘਰ ਵਿੱਚ ਹਾਂ। ਸਿੱਖ ਤੇ ਗੁਰੂ ਦਾ ਨਾਤਾ ਹੈ। ਕੋਈ ਜ਼ਰੂਰੀ ਨਹੀਂ ਇੱਕ ਨੂੰ ਪੱਗ ਮਿਲੀ ਬਸ ਇਹਦੇ ਤੇ ਦਾਵਾ ਹੋ ਗਿਆ ਗੁਰੂ ਇਹਦੇ ਵਿੱਚ ਵਰਤਣ ਲੱਗ ਪਿਆ। ਨਹੀਂ, ਸਿੱਖ ਕਿਤੇ ਵੀ ਬਹਿਤਾ ਹੋਵੇ ਉਹਦੇ ਅੰਦਰ ਵੀ ਜੋਤ ਜਲ ਸਕਦੀ ਹੈ ਜੇ ਕਮਾਈ ਕਰੇ ਤੇ। ਹਜ਼ੂਰ ਨੇ ਕਿਹਾ ਜੇ ਇਕੱਲਾ ਪੱਗਾਂ ਉਸ ਵੇਲੇ ਵੀ ਦਿੰਦੇ ਸਨ। ਬਾਬਾ ਪਿਰਥੀਏ ਨੂੰ ਪੱਗ ਦਿੱਤੀ, ਰਾਮ ਰਾਏ ਰੌਲਾ ਪਾਇਆ ਤੇ ਬਾਬੇ ਨਾਨਕ ਦੇ ਸਾਹਮਣੇ ਜਦੋਂ ਗੱਲ ਆਈ ਕਹਿਣ ਲੱਗੇ ਅਸਲ ਵਿੱਚ ਕੁੱਲਾਂ ਦਿੰਦੇ ਬਾਬਲੇ ਲੈਂਦੇ ਵੱਡੇ ਨਲੱਜ ਚੂਹਾ ਖੱਡ ਨਾ ਮਾਰੀ ਤੱਕਲ ਬੰਨੀ ਛੱਡ ਦੇਣ ਵਾਲੇ ਵੀ ਉਹ ਜੇ ਹਜ਼ੂਰ ਕਿਰਪਾ ਨੂੰ ਜੇ ਮਿਹਰ ਤਾਂ ਕਰਦੇ ਨੇ ਨਹੀਂ, ਸਾਹਮਣੇ ਸਿੱਖਾਂ ਨੂੰ ਘੋਖਿਆ, ਪੁੱਤਰਾਂ ਨੂੰ ਘੋਖਿਆ, ਕੱਲ ਨੂੰ ਕਹੋ ਕਿ ਲੈਣਾ ਜੀ ਵੱਖ ਕਰਕੇ ਬਾਬੇ ਨਾਨਕ ਤੋਂ ਗੱਦੀ ਲੈ ਗਿਆ। ਕਹਿਣ ਲੱਗੇ ਨਹੀਂ, ਸ਼ਰੇਆਮ ਬਾਜ਼ਾਰ ਵਿੱਚ ਜੰਗਲ ਦੇ ਮੈਦਾਨ ਵਿੱਚ ਕਿਹਾ, ਆਹ ਦੇਖੋ ਤੁਹਾਡੇ ਸਾਰਿਆਂ ਤੋਂ ਲੈਣਾ ਅੱਗੇ। ਸਿੱਖਾਂ ਪੁੱਤਰਾਂ ਘੋਖਿਆ, ਸਭ ਉਮਤ ਵੇਖੋ ਜੇ ਕਿਉਂ ਜੋ ਉਸਨੇ ਕੀਤਾ। ਗੁਰੂ ਨਾਨਕ ਸਾਹਿਬ ਨੇ ਘੋਖਿਆ, ਜਾਂ ਸੁਦੋਸ਼ ਜਦੋਂ ਸੋਧਿਆ ਤਾਂ ਲਹਿਣਾ ਟਿਕਿਓ। ਅਖੀਰ ਤੇ ਬਾਬਾ ਲਹਿਣਾ ਜੀ ਟਿਕ ਗਏ ਤੇ ਗੁਰੂ ਨਾਨਕ ਸਾਹਿਬ ਦਾ ਅੰਗ ਬਣ ਗਏ। ਗੱਦੀ ਦੇਖ ਕੇ ਕਹਿੰਦੇ ਨੇ, ਸੁਰਖਾ ਅੰਗਦ ਜੀ ਹੁਣ ਕਰਤਾਰਪੁਰ ਨਾ ਰਿਹੋ, ਈਰਖਾ ਦੀ ਅੱਗ ਬਲੇ ਜੀ ਖਡੂਰ ਚਲੇ ਜਾਓ। ਫਿਰ ਕੱਲ ਨੂੰ ਆਉਣਾ ਕਿ ਫਿਰ ਵਸਾਇਆ ਫਿਰ ਨਵਾਨ ਸਤਿਗੁਰ, ਖਡੂਰੇ ਦੀ ਵਿਚਾਰ ਆਪਾਂ ਕੱਲ ਨੂੰ ਕਰਾਂਗੇ। ਧੰਨ ਗੁਰੂ ਗ੍ਰੰਥ ਸਾਹਿਬ ਮੇਰ ਕਰੇ, ਹਜ਼ੂਰ ਦੇ ਸ਼ਬਦ ਜੋਤ ਰੂਪ ਵਿੱਚ ਅੱਜ ਵੀ ਬਿਰਾਜਮਾਨ ਨੇ। ਆਓ ਅਰਦਾਸ ਕਰੀਏ ਕਿਤੇ ਅੰਦਰ ਜੋਤ ਜਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।
1: ਕੇਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
4: Vaheguru.

اول اللہ نور پایا قدرت کے سب بندے ایک نور دے

0: ਕੋਈ ਰਸਨਾ ਬਣਦੀ ਨਾ ਰਵੇ। ਜਿਨ੍ਹਾਂ ਬੀਬੀਆਂ ਕੋਲ ਬੱਚੇ ਛੋਟੇ ਹਨ ਧਿਆਨ ਰੱਖਿਓ, ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਗੁਰਪੁਰਬ ਅੱਜ ਤਕਰੀਬਨ ਜਿੱਥੇ ਜਿੱਥੇ ਵੀ ਗੁਰ ਅਸਥਾਨ ਬਣੇ ਹਨ ਉਹਨਾਂ ਗੁਰਦੁਆਰਿਆਂ ਵਿੱਚ ਅਖੰਡ ਪਾਠ ਸਾਹਿਬ ਚੱਲ ਰਹੇ, ਲੰਗਰ ਚੱਲ ਰਹੇ, ਨਗਰ ਕੀਰਤਨ ਹੋ ਰਹੇ ਹੈ, ਪ੍ਰਭਾਤ ਫੇਰੀਆਂ ਹੋ ਰਹੀਆਂ, ਉਤਸ਼ਾਹ ਨਾਲ ਸਾਰੇ ਮਨਾ ਰਹੇ ਹਨ। ਪਰ ਮਨਾਉਣ ਦਾ ਤਾਂ ਫਾਇਦਾ ਹੈ ਜੇ ਉਹਨਾਂ ਦੀ ਕੋਈ ਗੱਲ ਅਸੀਂ ਉਹਨਾਂ ਦੇ ਬਚਨ ਮੰਨੀਏ, ਫਿਰ ਪ੍ਰਕਾਸ਼ ਪੁਰਬ ਮਨਾਏ ਸਕਦੇ। ਜੇ ਮਾਨਾਈਆਂ ਕਰਨੀਆਂ, ਜੇ ਮਨ ਮਰਜ਼ੀ ਕਰਨੀ, ਆਖੇ ਹੀ ਨਹੀਂ ਲੱਗਣਾ ਤੇ ਫਿਰ ਪ੍ਰਕਾਸ਼ ਪੁਰਬ ਮਨਾਉਣ ਦਾ ਆਪਾਂ ਸਾਰੇ ਜਦੋਂ ਰਿਸ਼ਤੇ ਕਰਦੇ ਹਾਂ, ਇੱਕ ਦੂਜੇ ਨੂੰ ਮਿਲਦੇ ਹਾਂ, ਆਪਾਂ ਪੁੱਛਦੇ ਹਾਂ ਤੁਸੀਂ ਕੌਣ ਹੋ ਜੀ, ਕੌਣ ਹੁੰਦੇ, ਕੌਣ ਹੁੰਦੇ। ਅਗਲਾ ਕਹਿੰਦਾ ਮੈਂ ਜੱਟ ਹੁੰਦਾ, ਕੋਈ ਕਹਿੰਦਾ ਮੈਂ ਕਮੋਹ ਹੁੰਦਾ, ਕੋਈ ਕਹਿੰਦਾ ਮੈਂ ਸੈਣੀ ਹੁੰਦਾ, ਕੋਈ ਕਹਿੰਦਾ ਮੈਂ ਰਮਦਾਸੀਆ ਸਿੱਖ ਹੁੰਦਾ, ਕੋਈ ਕਹਿੰਦਾ ਮੈਂ ਝੀਵਰ ਹੁੰਦਾ, ਕੋਈ ਕਹਿੰਦਾ ਮੈਂ ਸ਼ਿੰਦਾ ਹੁੰਦਾ। ਆਪੋ ਆਪਣੀਆਂ ਬਰਾਦਰੀਆਂ ਸਨ, ਪਰ ਜਿਨ੍ਹਾਂ ਦਾ ਹਿੰਮਤ ਹੈ, ਸਾਡੇ ਚ ਦਲੇਰੀ ਹੈ ਇਹ ਗੱਲ ਮੰਨਣ ਦੀ, ਜੋ ਗੁਰੂ ਨਾਨਕ ਕਹਿੰਦੇ ਹੈ, ਜਿਸ ਗੁਰੂ ਦੀ ਫੋਟੋ ਘਰ ਘਰ ਲਾਈ ਕਰਨੇ ਆ, ਜਿਸ ਗੁਰੂ ਦੀ ਤਸਵੀਰ ਲੈ ਕੇ ਪ੍ਰਭਾਤ ਫੇਰੀਆਂ ਕਰਨੇ ਆ, ਜਿਸ ਗੁਰੂ ਸਾਹਿਬ ਦੀ ਯਾਦ ਵਿੱਚ ਅਖੰਡ ਪਾਠ ਸਾਹਿਬ ਕਰ ਰਹੇ ਹਾਂ, ਜਿਸ ਗੁਰੂ ਸਾਹਿਬ ਦੀ ਯਾਦ ਵਿੱਚ ਲੰਗਰ ਲਾ ਰਹੇ ਹਾਂ, ਜਿਸ ਗੁਰੂ ਦੇ ਗੁਰਪੁਰਬ ਹਰ ਗੁਰਦੁਆਰੇ 'ਚ ਮਨਾਏ ਜਾ ਰਹੇ ਹੈ, ਉਹਨਾਂ ਦਾ ਵਚਨ ਮੰਨਣ ਦੀ ਹਿੰਮਤ ਹੈ, ਲੱਤਾਂ ਭਾਰ ਝੱਲਣਗੀਆਂ ਵੀ ਅੱਜ ਤੋਂ ਬਾਅਦ ਅਸੀਂ ਇਹ ਮੰਨ ਲਈਏ, ਨਹੀਂ ਮੰਨੀ ਜਾਣੀ। ਤੇ ਜੇ ਮੰਨੀ ਜਾਏ ਤੇ ਸਾਡੇ ਸਮਾਜ ਦੇ 90% ਰੌਲੇ ਅੱਜ ਹੀ ਖਤਮ ਹੋ ਜਾਣ, ਤੇ ਜਾਤਾਂ ਨਿਕਲ ਜਾਣ, ਸਾਡੇ ਵਿੱਚ ਵਰਨ ਵੰਡ ਨਿਕਲ ਜਾਏ, ਸਾਡੇ ਊਚ ਨੀਚ ਨਿਕਲ ਜਾਏ। ਇੱਥੇ ਗੋਡੇ ਨਾਲ ਗੋਡਾ ਜੋੜ ਕੇ ਬਹਿ ਜਾਂਦੇ ਹਾਂ, ਪਰ ਜਾਤਾਂ ਪਰਖਣੀਆਂ ਅਸੀਂ ਛੱਡਦੇ ਨੇ, ਸਰੀਰ ਕਰਕੇ ਇਕੱਠੇ ਹੋ ਜਾਂਦੇ ਹਾਂ, ਸਰੀਰ ਕਰਕੇ ਇਕੱਠੇ ਬਹਿ ਜਾਂਦੇ ਹਾਂ, ਪਰ ਮਨ ਸਾਡੇ ਇੱਕ ਨਹੀਂ ਹੁੰਦੇ, ਇਹ ਸੱਚ ਹੈ। ਆਓ ਗੁਰੂ ਨਾਨਕ ਦਾ ਇੱਕ ਬਚਨ ਹੈ, ਲੋ ਸੁਣੋ। ਵੇਖਣਾ ਲੱਤਾਂ ਭਾਰ ਝੱਲਣ, ਮੰਨ ਲਈਏ, ਸੁਣ ਲੈਣਾ, ਸੁਣਾ ਲੈਣਾ, ਪੜ੍ਹ ਲੈਣਾ, ਪੜ੍ਹਾ ਲੈਣਾ, ਪਰ ਮੰਨਣਾ ਤੇ ਕਿਸੇ ਵਿਰਲੇ ਨਹੀਂ, ਪ੍ਰੈਕਟੀਕਲ ਤੇ ਕੋਈ ਕੋਈ ਗੱਲ ਦਾ।
1: ਜਾਣੋ ਜੋ
0: ਗੁਰੂ ਨਾਨਕ ਸਾਹਿਬ ਦਾ
1: ਨਾ ਪੁੱਛੋ,
0: ਕਹਿੰਦੇ ਜਾਤ ਜਾਤ ਨਹੀਂ ਹੁੰਦਾ, ਅਸੀਂ ਕਹਿੰਦਾ ਸਾਡਾ ਗੁਜ਼ਾਰਾ ਹੀ ਨਹੀਂ ਹੋਣਾ ਪੁੱਛੇ ਬਿਨਾਂ। ਹਰ ਤਸਵੀਰ ਲਾਉਣ ਵਾਲੇ ਸਿੱਖ ਨੂੰ ਪੁੱਛ ਕੇ ਦੇਖੋ, ਪ੍ਰਭਾਤ ਫੇਰੀ ਜਾਣ ਵਾਲੇ ਦੀ ਬਾਂਹ ਤੋਂ ਫੜ ਕੇ, ਹਰੇਕ ਗੁਰਪੁਰਬ ਮਨਾਉਣ ਵਾਲੇ ਨੂੰ ਪੁੱਛ ਕੇ ਦੇਖੋ, ਜੋ ਗੁਰੂ ਸਾਹਿਬ ਕਹਿੰਦੇ ਮੰਨ ਲਾਂਗੇ, ਮੈਨੂੰ ਜਵਾਬ ਦਿਓ, ਗੁਰੂ ਨਾਨਕ ਨੇ ਮਰਦਾਨੇ ਦੀ ਜਾਤ ਪੁੱਛੀ ਹੋਣੀ ਹੈ, ਬੋਲੋ, ਜੇ ਪੁੱਛੀ ਹੁੰਦੀ ਭਾਈ ਕਿਉਂ ਕਹਿੰਦੇ ਭਾਈ ਮਰਦਾਨਾ ਗਿਆ, ਮੇਰਾ ਭਾਈ ਹੈ ਭਾਈ, ਜਦੋਂ ਲੋਕ ਪੁੱਛਦੇ ਹੋਣਗੇ ਵੀ ਕੌਣ ਹੈ, ਤੈਂ ਕਹਿੰਦੇ ਹੋਣਗੇ ਕੀ ਕਹਿੰਦੇ ਹੋਣਗੇ, ਮੇਰਾ ਭਾਈ। ਹੈ ਨਾ ਕਮਾਲ ਪਿਆਰੇ, ਅਸੀਂ ਵੀ ਤੇ ਫਿਰ ਕਹਾਣੇ ਹੀ ਆ, ਨਾਮ ਧਰੀਕ ਸਿੱਖ ਹੀ ਹੈ ਗੁਰੂ ਦੇ, ਆਖੇ ਲੱਗਿਆ ਤੇ ਕੋਈ ਕੋਈ ਨਹੀਂ, ਦਿਲ ਦਿਮਾਗ ਖੋਲੋ, ਓਪਨ ਮਾਈਂਡ ਰੱਖੋ, ਗੁਰਬਾਣੀ ਨੂੰ ਸੁਣਨ ਲਈ, ਸਮਝਣ ਲਈ, ਪ੍ਰੈਕਟੀਕਲ ਕਰਨ ਲਈ। ਦਲੇਰ ਬੰਦਾ ਸਮਾ ਸਕਦਾ, ਦਲੇਰ ਬੰਦਾ ਚਾਹੀਦਾ ਜਿਹੜਾ ਇਹ ਗੱਲ ਦਿਲੋਂ ਛੱਡ ਦੇਵੇ ਵੀ ਜਾਂਦਾ ਨਹੀਂ ਹੈ। ਬੰਦਾ ਪੜ੍ਹਾ ਹੀ ਪੜ੍ਹਾ, ਇਨਸਾਨ ਇਨਸਾਨ ਹੈ। ਦਲੇਰ ਬੰਦਾ ਚਾਹੀਦਾ ਗੁਰਬਾਣੀ ਫਰਮਾਉਣ ਲਈ, ਮੰਨਣ ਵਾਲੇ ਬੰਦੇ ਹਿੰਮਤ ਚਾਹੀਦੀ ਹੈ, ਦਲੇਰੀ ਚਾਹੀਦੀ ਹੈ। ਲਓ ਪੜ੍ਹੋ ਪੜ੍ਹੋ।

ਸਾਰਿਆਂ ਦੀ ਜੋਤ ਜਾਣੋ ਕੁਦਰਤ ਦੀ ਰੱਬ ਦੀ ਜੋਤ ਵੇਖ ਜਾਤ ਨਾ ਹੋ ਜੋਤ ਕੁਦਰਤੀ ਹੈ ਰੱਬ ਹੈ ਤੇ ਜਾਤ ਬੰਦੇ ਨੇ ਬਣਾਈ ਹੈ ਤੇ ਕਿਸੇ ਸ਼ਰਾਰਤੀ ਬੰਦੇ ਦੇ ਦਿਮਾਗ ਦੀ ਕਾਢ ਹੈ ਜਿਹਨੇ

ਸਤ ਸੰਗਤ ਜੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਸਮਾਗਮ ਦਾ ਤੀਸਰਾ ਔਰ ਲਾਸਟ ਗਾਣ ਹੈ ਦੂਰੋਂ ਨੇੜਿਓਂ ਚੱਲ ਕੇ ਪਿਆਰ ਵਾਲੇ ਸ਼ਰਧਾ ਵਾਲੇ ਅੱਜ ਵੀ ਪੜ ਰਹੇ ਹਨ। ਜਦੋਂ ਗੁਰਬਾਣੀ ਵੀ ਕਿਤੇ ਆਉਂਦਾ ਨਾ ਆਗੈ ਸੁਖ ਮੇਰੇ ਮੀਤਾ ਪਾਛੈ ਆਨੰਦ ਪ੍ਰਭ ਠੀਕ ਹੈ ਤੇ ਸਾਡਾ ਮਾਇੰਡ ਇੱਥੇ ਸੈੱਟ ਕਰ ਦਿੱਤਾ ਗਿਆ ਵੀ ਅੱਗੇ ਮਤਲਬ ਮਰਨ ਤੋਂ ਬਾਅਦ ਕੁਛ ਅੱਗੇ। ਜਦੋਂ ਕਿਤੇ ਆ ਇਹਨਾਂ ਧਾਰਨਾ ਵੀ ਫੜੀ ਜਾ ਰਹੀ ਹੈ ਵੀ ਅੱਗੇ ਜਾ ਕੇ ਕੰਮ ਆਉਣਗੇ, ਇੰਨਾ ਲੱਗਦਾ ਵੀ ਕਿਤੇ ਮਰਨ ਤੋਂ ਬਾਅਦ ਕੰਮ ਆਏਗਾ, ਇੰਨਾ ਲੱਗਦਾ ਕਿਉਂਕਿ ਮਨੌਤ ਇੱਦਾਂ ਦੀ ਸਮਾਜ ਦੀ ਬਣਾ ਦਿੱਤੀ ਗਈ ਹੈ, ਘੜ ਦਿੱਤੀ ਗਈ ਹੈ। ਜਿਸ ਤਰ੍ਹਾਂ ਬੰਦਾ ਮੰਨਦਾ ਹੋਵੇ ਉਸੇ ਤਰ੍ਹਾਂ ਹੀ ਉਹ ਸੋਚਦਾ ਆਪਣੀ ਮਨੌਤ ਮੁਤਾਬਕ। ਇਹ ਸਾਡਾ ਮਾਇੰਡ ਸੈੱਟ ਕਰ ਦਿੱਤਾ ਗਿਆ, ਇੱਦਾਂ ਮਾਇੰਡ ਬਣਾ ਦਿੱਤਾ ਗਿਆ ਸਾਡਾ, ਉਹ ਚੀਜ਼ ਘੜ ਦਿੱਤੀ ਗਈ ਹੈ। ਤਾਂ ਕਰਕੇ ਜਦੋਂ ਵੀ ਇੱਦਾਂ ਦੀ ਗੱਲ ਆਉਂਦੀ ਅੱਗੇ ਜਾ ਕੇ ਮਤਲਬ ਮਰਨ ਤੋਂ ਬਾਅਦ ਇੱਦਾਂ ਜਿਵੇਂ ਆਉਣੀ ਜਾਣੀ ਜਦੋਂ ਆਉਣੀ ਜਾਣੀ ਖਤਮ ਹੋ ਗਈ ਅਬ ਹੈ ਨਾ ਜਾਹੇ ਨਾ ਕਬ ਹੂੰ ਮਰਦੇ ਤੇ ਆਉਣੀ ਜਾਣੀ ਦਾ ਮਤਲਬ ਅਸੀਂ ਕੀ ਕਰਦੇ ਹਾਂ ਵੀ ਬੰਦਾ ਜੰਮਣ ਮਰਨ ਦੇ ਗੇੜ ਚ ਪਿਆ ਰਹਿੰਦਾ। ਆਉਣੀ ਜਾਣੀ ਦਾ ਅਰਥ ਹੁੰਦਾ ਭਟਕਣਾ, ਕੋਈ ਬੰਦਾ ਹੁਣ ਇੱਥੋਂ ਆਈ ਜਾਏ ਫਿਰ ਵਾਪਸ ਜਾਏ ਫਿਰ ਆਏ ਫਿਰ ਜਾਏ, ਆਪਾਂ ਕਹਿੰਦੇ ਕਿਉਂ ਭਟਕਦਾ ਫਿਰਦਾ। ਆਉਣਾ ਜਾਣ ਦਾ ਮਤਲਬ ਹੈ ਭਟਕਣਾ, ਆਉਣਾ ਜਾਣਾ ਆਉਣਾ ਜਾਣਾ, ਭਾਵ ਕਿ ਕਈ ਬੰਦੇ ਭਟਕਦੇ ਹੀ ਰਹਿੰਦੇ, ਕਦੇ ਬੰਦਿਆਂ ਵਾਲਾ ਕੰਮ ਕਰਦੇ ਫਿਰ ਕੁੱਤਿਆਂ ਗੱਡੀਆਂ ਦੇ ਲੱਗ ਜਾਂਦੇ ਕਰਨ, ਫਿਰ ਇਨਸਾਨਾਂ ਵਾਲੇ ਕੰਮ ਕਰਦੇ ਫਿਰ ਜਾਨਵਰਾਂ ਵਾਲੇ ਕਰਨ ਲੱਗ ਜਾਂਦੇ। ਆਈ ਜਾਈ ਜਾਂਦਾ ਸਰੀਰ ਨਹੀਂ ਦਿਲ ਅੰਦਰ, ਕਦੇ ਕਦੇ ਇਨਸਾਨ ਜਾਗਦਾ ਨਹੀਂ ਤੇ ਫਿਰ ਉਹੀ ਹਾਲ ਹੋ ਜਾਂਦਾ। ਸੋ ਜਦੋਂ ਵੀਰੋ ਭਾਈਓ ਗੱਲ ਹੁੰਦੀ ਅੱਗੇ ਅੱਗੇ ਮਤਲਬ ਅੱਜ ਤੋਂ ਬਾਅਦ, 80 ਸਾਲ ਦਾ ਜੇ ਸੁਣ ਰਿਹਾ ਇਹਦੂ ਬਾਅਦ ਵੀ ਤੇ ਕੋਈ ਜ਼ਿੰਦਗੀ ਹੈ, ਕੋਈ 40 ਸਾਲ ਦਾ ਸੁਣ ਰਿਹਾ ਇਹਦੂ ਅੱਗੇ, 20 ਸਾਲ ਦਾ ਸੁਣ ਰਿਹਾ ਇਹਦੂ ਅੱਗੇ ਜੋ ਜ਼ਿੰਦਗੀ ਆਉਣੀ, ਜਿਹੜਾ 10 ਸਾਲ ਦਾ ਸੁਣ ਰਿਹਾ ਇਹਦੂ ਅੱਗੇ, ਮਤਲਬ ਅੱਜ ਤੋਂ ਬਾਅਦ ਰਾਤ ਵੀ ਤੇ ਅੱਗੇ ਹੀ ਹੈ, ਅਗਲੇ ਸਮੇਂ ਦੀ ਆਉਣੀ ਹੈ ਰਾਤ, ਤੂੰ ਸੌਣਾ ਘਰ ਜਾ ਕੇ, ਕੱਲ੍ਹ ਵੀ ਜਿਹਨਾਂ ਦੇ ਚੜ੍ਹਨਾ ਦਿਨ ਚੜ੍ਹਨਾ ਕੱਲ੍ਹ ਵੀ ਸਾਡੇ ਵੀ ਤੇ ਅੱਗੇ ਹੀ ਹੈ। ਅੱਜ ਤੋਂ ਬਾਅਦ ਜਿੰਨੀ ਜ਼ਿੰਦਗੀ ਭੋਗਾਂਗੇ ਉਹ ਅੱਗੇ ਹੀ ਹੈ, ਤੇ ਅਸੀਂ ਜ਼ਿਆਦਾ ਹੀ ਅੱਗੇ ਲੰਘ ਜਾਂਦੇ। ਜਦੋਂ ਗੱਲ ਆਉਂਦੀ ਅੱਗੇ ਮਤਲਬ ਸਾਰਾ ਅਸੀਂ ਜ਼ਿੰਦਗੀ ਵਾਲਾ ਸਮਾਂ ਕੱਟ ਕੇ ਉੱਥੋਂ ਗਾਂਹ ਲੱਗ ਲੰਘ ਜਾਂਦੇ। ਅੱਗੇ ਫਿਰ ਮਾਇੰਡ ਸੈੱਟ ਹੋਇਆ ਹੀ ਪਿਆ ਵੀ ਇੱਦਾਂ ਕਰਕੇ ਗਾਂਹ ਕਿਤੇ ਕਚਹਿਰੀ ਲੱਗੀ ਹੋਈ ਹੈ, ਇੱਦਾਂ ਰਾਜਿਆਂ ਵਾਂਗੂ ਮੁਕਤ ਲਾ ਕੇ ਧਰਮ ਰਾਜਾ ਬੈਠਾ, ਫਿਰ ਸਿੰਘਾਂ ਵਾਲੇ ਜੰਮ ਆਉਣਗੇ, ਇੱਦਾਂ ਦਿਮਾਗ ਸੈੱਟ ਹੋਇਆ ਹੋਇਆ। ਤਾਂ ਕਰਕੇ ਭਾਈ ਆਪਾਂ ਗੱਲ ਕਰੀਏ ਜਿਉਣ ਦੀ, ਮਰਨ ਤੋਂ ਬਾਅਦ ਦੀ ਗੱਲ ਬਣਿਆ ਕੀਤੀ, ਜੰਮਣ ਤੋਂ ਪਹਿਲਾਂ ਦੀ ਗੱਲ ਬਣਿਆ ਕੀਤੀ, ਮਰਨ ਤੋਂ ਬਾਅਦ ਦੀ ਗੱਲ ਬਹੁਤ ਨੇ ਕੀਤੀ, ਪਰ ਜ਼ਿੰਦਗੀ ਦੀ ਗੱਲ ਕੀਤੀ ਤੇ ਕੀਤੀ ਗੁਰੂ ਨਾਨਕ ਨੇ। ਜੇ ਜ਼ਿੰਦਗੀ ਦੀ ਗੱਲ ਕੀਤੀ ਕੀਤੀ ਭਗਤ ਕਬੀਰ ਨੇ, ਕੀਤੀ ਭਗਤ ਰਵਿਦਾਸ ਨੇ, ਕੀਤੀ ਬਾਬੇ ਫਰੀਦ ਨੇ, ਇਹ ਕੀਤੀ ਗੱਲ ਤਾਂ ਨਹੀਂ ਵਰਗੀਆਂ ਜਿਹਨਾਂ ਜ਼ਿੰਦਗੀ ਦੀ ਗੱਲ ਕੀਤੀ, ਬਾਤ ਪਾਈ ਜ਼ਿੰਦਗੀ ਦੀ। ਉੱਥੇ ਅੱਜ ਯਾਰ ਪਹਿਲਾਂ ਦੀਆਂ ਗੱਲਾਂ ਕਰੀ ਜਾਂਦਾ, ਮਰਨ ਤੋਂ ਪਹਿਲਾਂ ਕੀ ਸੀ ਅਸੀਂ ਕੀ ਲੈਣਾ, ਜੰਮਣ ਤੋਂ ਪਹਿਲਾਂ ਅਸੀਂ ਕੀ ਸੀ ਸੱਚ, ਤੇ ਮਰਨ ਤੋਂ ਬਾਅਦ ਕੀ ਬਣਾਂਗੇ ਸੱਚ, ਅੱਜ ਦੀ ਗੱਲ ਕਰ, ਪ੍ਰੈਜੈਂਟ ਦੀ ਗੱਲ ਕਰ। ਦੁਖੀ ਅਸੀਂ ਅੱਜ ਹਾਂ, ਜ਼ਿੰਦਗੀ ਸਾਡੀ ਅੱਜ ਔਖੀ ਹੈ, ਤੇ ਸਾਨੂੰ ਲਾਰੇ ਲਾਈ ਜਾਂਦੇ ਹੋ ਮਰਨ ਤੋਂ ਬਾਅਦ ਸੌਖੇ ਹੋਵਾਂਗੇ, ਮਰਨ ਤੋਂ ਬਾਅਦ ਆਹ ਮਿਲੂ, ਮਰਨ ਤੋਂ ਬਾਅਦ ਆਹ ਮਿਲੂ, ਔਖੇ ਤੇ ਅੱਜ ਹੈ ਜ਼ਿੰਦਗੀ ਤੇ ਅੱਜ ਔਖੀ ਹੈ। ਅੱਜ ਦੀ ਗੱਲ ਕਰੋ, ਅੱਜ ਕਿੱਦਾਂ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਿਆ ਜਾਵੇ, ਕਿਵੇਂ ਸੋਚੀਏ, ਕਿਸ ਤਰ੍ਹਾਂ ਦੀ ਜ਼ਿੰਦਗੀ ਬਸਰ ਕਰੀਏ। ਤੇ ਗੁਰੂ ਨਾਨਕ ਸਾਹਿਬ ਜੀ ਇਸ ਕਰਕੇ ਇਨਕਲਾਬੀ ਨੇ, ਇਸ ਕਰਕੇ ਨਵੀਂ ਸੋਚ ਹੈ, ਉਹਨਾਂ ਨੇ ਅੱਜ ਦੀ ਗੱਲ ਕੀਤੀ, ਉਹਨਾਂ ਲਾਰੇ ਨਹੀਂ ਲਾਏ, ਉਹਨਾਂ ਝੂਠੇ ਸੁਪਨੇ ਨਹੀਂ ਵਿਖਾਏ, ਉਹਨਾਂ ਗੱਲ ਕੀਤੀ ਅੱਜ ਦੀ। ਜ਼ਿੰਦਗੀ ਭਾਈ ਅੱਜ ਔਖੀ ਹੈ,
ਆਪਣੇ ਆਪ ਹੀ ਸਾਰਾ ਕੁਝ ਠੀਕ ਹੋਵੇ। ਅੱਜ ਦੀ ਗੱਲ ਕਰਕੇ ਉਹਨਾਂ ਨੇ ਪ੍ਰੈਜੈਂਟ ਦੀ ਗੱਲ ਕਰਕੇ ਇਹਨੂੰ ਸੋਹਣਾ ਬਣਾਉਣ ਦੀ ਗੱਲ ਕੀਤੀ ਹੈ ਕਿ ਜਿਨ੍ਹਾਂ ਦਾ ਪ੍ਰੈਜੈਂਟ ਸੋਹਣਾ ਬਣ ਗਿਆ ਫਿਊਚਰ ਤੇ ਆਪਣੇ ਫਿਊਚਰ ਤੇ ਜੋ ਤੇਰੇ ਕੋਲ ਹੈ ਉਹਨੂੰ ਮੰਨਣਾ ਸੀ, ਜੋ ਸਾਡੇ ਕੋਲ ਅੱਜ ਹੈ ਉਹਨੂੰ ਮੰਨੀਏ। ਸਮਝ ਵਾਲਾ ਬੰਦਾ ਮਾਣਦਾ, ਕੁਦਰਤ ਦੇ ਰੰਗ ਤੇ ਬੜੇ ਹੈ। ਕਿਆ ਕੁਦਰਤ ਕੀ ਕਹਿੰਦੇ, ਕਿਆ ਕੁਦਰਤ ਏਦੂ ਅੱਗੇ ਪਹਾੜਾਂ ਨੂੰ ਚੜ ਜਾਂਦੇ ਤੁਹਾਡੇ, ਹੁਣ ਐਂਡੀ ਹੈ ਕਿ ਏਦੂ ਗਾਂ ਪਹਾੜੀ ਸ਼ੁਰੂ ਹੋ ਜਾਂਦੀ। ਮੈਂ ਬਾਹਰ ਵੇਖਦਾ ਸੀ ਉੱਚੀਆਂ ਪਹਾੜੀਆਂ ਦਿਸਦੀਆਂ, ਵੱਡੇ ਵੱਡੀਆਂ ਲਾਈਟਾਂ ਜਗਦੀਆਂ ਪਹਾੜੀਆਂ ਤੇ, ਕਿੰਨਾ ਰਮਣੀਕ ਜਿਹਾ ਲੱਗਦਾ, ਕਿੰਨਾ ਸੋਹਣਾ ਜਿਹਾ ਲੱਗਦਾ, ਵੱਡੀਆਂ ਵੱਡੀਆਂ ਪਹਾੜੀਆਂ। ਪੰਜਾਬ ਨਾਲੋਂ ਇੱਧਰ ਠੰਡ ਵੀ ਥੋੜੀ ਜ਼ਿਆਦਾ ਹੈ ਤੇ ਪਹਾੜੀਆਂ 'ਚ ਜਾ ਕੇ ਬੰਦਾ ਕਹਿੰਦਾ ਕਿਆ ਕੁਦਰਤ ਬਈ। ਜਦੋਂ ਕਦੇ ਸਮੁੰਦਰਾਂ 'ਚ ਜਾਂਦਾ ਕਹਿੰਦਾ ਕਿਆ ਕੁਦਰਤ, ਤੂੰ ਛੱਡ ਪਰਾਂ, ਤੂੰ ਆਪਣੇ ਵੱਲ ਹੀ ਵੇਖ ਲੈ ਵੀ ਕਿਵੇਂ ਬਲੱਡ ਚਲੀ ਜਾਂਦਾ, ਅੱਖਾਂ ਵੇਖੀ ਕਿਵੇਂ ਜਾਂਦੀਆਂ, ਮਾਇੰਡ ਨੂੰ ਮੈਸੇਜ ਕਿਵੇਂ ਪਹੁੰਚਦਾ, ਇੱਕਦਮ ਕਿਤੇ ਖਾਜ ਹੁੰਦੀ, ਹੱਥ ਕਿਵੇਂ ਉੱਠਦਾ, ਆਪਣੇ ਆਪ ਹੀ ਕਿਵੇਂ ਤੁਰਦਾ ਬੰਦਾ ਕਿਵੇਂ, ਇਹ ਵੀ ਕੁਦਰਤ ਹੀ ਹੈ। ਤੂੰ ਆਪਣੇ ਆਪ ਨੂੰ ਵੇਖ ਲੈ, ਦੂਰ ਜਾ ਕੇ ਕਿਆ ਵੇਖੇਗਾ, ਜਿਹਨੇ ਨਹੀਂ ਵੇਖਣਾ ਸਮੁੰਦਰਾਂ ਤੇ ਜਾ ਕੇ ਵੀ ਨਹੀਂ ਵੇਖਣਾ। ਜੇ ਸਮੁੰਦਰ ਦੇਖਣ ਵਾਲਾ ਮੈਂ ਕਿੱਦਾਂ ਬਣਿਆ, ਮੇਰੇ ਅੰਦਰ ਚੱਲ ਕਿਵੇਂ ਰਿਹਾ, ਥੋਟ ਪ੍ਰੋਸੈਸ ਜਿਹੜਾ ਸਾਡਾ ਚੱਲਦਾ ਕਿਵੇਂ ਚੱਲਦਾ, ਕਿਵੇਂ ਸਾਰਾ ਕੁਝ ਚੱਲੀ ਜਾਂਦਾ। ਵੇਖ ਪਹਿਰੇਦਾਰ ਜੀਰਾਂ ਨੂੰ ਬੇਨਤੀ ਹੈ, ਬੈਠ ਜਾਓ, ਲਾਈਨ ਬਣਾ ਲਓ, ਪਿੱਛੇ ਜਿਹੜੀ ਪਿੱਛੇ ਉੱਥੇ ਲਾਈਨ ਬਣਾ ਲਓ, ਸਿੰਘ ਜਿੱਥੇ ਖੜੇ ਨੇ ਆ, ਜਿੱਥੇ ਵੀਰ ਖੜੇ ਹੈ ਅੱਧ ਜੇ ਉੱਥੇ ਇੱਕ ਲਾਈਨ ਬਣਾ ਲਓ, ਸਾਰੇ ਇੱਧਰਲੇ ਪਾਸੇ ਵੀ ਬਹਿ ਜਾਓ, ਤਿੰਨ ਇੱਕ ਦੋ ਜਣੇ ਦੂਜੀ ਲਾਈਨ ਵਿੱਚ ਵੀ ਬੈਠੋ, ਆਉਣ ਵਾਲੀ ਸੰਗਤ ਨੂੰ ਉੱਥੇ ਹੀ ਬਿਠਾਈ ਜਾਏ। ਬਹੁਤ ਸੰਗਤ ਹੈ ਅੱਜ, ਕਿਉਂਕਿ ਗੁਰਪੁਰਬ ਹਰੇਕ ਪਿੰਡ 'ਚ ਹੀ ਮਨਾ ਰਹੇ ਹੈ। ਬੜੇ ਬੰਦੇ ਪੱਕੇ ਦੀਵਾਨਾ 'ਚ ਆਉਂਦੇ ਆ ਬਿਨਾਂ ਨਾਗਾ, ਜਦੋਂ ਵੀ ਇਹ ਫੇਰੀ ਸਮਾਗਮ ਹੋਵੇ ਆਉਂਦੇ ਹੀ ਨੇ। ਅਤੇ ਅੱਜ ਕਈ ਮੈਨੂੰ ਨਹੀਂ ਦੇਖਦੇ, ਉਹਦਾ ਕਾਰਨ ਵੱਡਾ ਇਹ ਹੀ, ਸਾਡੇ ਪਿੰਡ ਗੁਰਪੁਰਬ ਹੈ ਜੀ, ਸਾਡੇ ਪਿੰਡ ਪਾਠ ਰੱਖਿਆ, ਸਾਡੇ ਪਿੰਡ ਅੱਜ ਕੀਰਤਨ ਦਰਬਾਰ ਹੋਣਾ, ਸਾਡੇ ਪਿੰਡ ਨਗਰ ਕੀਰਤਨ ਹੈ, ਸਵੇਰੇ ਤਿਆਰੀਆਂ ਕਰਦੀਆਂ, ਸਾਰੇ ਹੀ ਬਿਜੀ ਬਿਜੀ ਹੈ ਜੀ, ਸਾਰੇ ਹੀ ਬਿਜੀ ਹੈ, ਖੁਸ਼ੀਆਂ ਲਈਏ ਸਤਿਗੁਰ ਦੀਆਂ। ਅਤੇ ਜੇ ਆਪਾਂ ਸਮਝਣ ਵਾਲੇ ਪਾਸੇ ਇੱਦਾਂ ਬਿਜੀ ਹੋਈਏ ਵੀ ਅੱਜ ਗੁਰੂ ਸਾਹਿਬ ਕਹਿੰਦੇ ਕੀ ਸੀ, ਜੇ ਕਿਤੇ ਇਹੀ ਸ਼ੌਕ ਗੁਰੂ ਦੇ ਗਿਆਨ ਵੱਲ ਕੰਸਨਟ੍ਰੇਟ ਕਰ ਲਈਏ, ਉਹ ਸੁਰਤ ਸਾਡੀ ਸੁਰਤ ਵਿੱਚ ਵੀ ਉਹ ਗਿਆਨ ਆਵੇ, ਉਹ ਸੋਚ ਸਾਡੀ ਵੀ ਬਣੇ, ਤੇ ਜੇ ਕੰਸਨਟ੍ਰੇਟ ਇਹਦੇ ਵੱਲ ਕਰੀਏ। ਗੁਰੂ ਸਾਹਿਬ ਸਮਝਾਉਂਦੇ ਕੀ ਸੀ, ਗੁਰੂ ਸਾਹਿਬ ਨੇ ਸਾਨੂੰ ਦਿੱਤਾ ਕੀ ਹੈ, ਕੀ ਖੱਟਿਆ। ਗੁਰਪੁਰਬ ਮਨਾਉਂਦਿਆਂ ਮੈਨੂੰ ਵੀ ਕਿੰਨੇ ਸਾਲ, 25-30 ਸਾਲ ਤੇ ਵੇਖਦਿਆਂ ਨੂੰ ਹੋ ਗਏ, ਜੇ ਮੈਂ ਜ਼ਿਆਦਾ ਨਹੀਂ ਤੇ 6 ਸਾਲ ਦਾ ਜੇ ਹੋਸ਼ ਸੰਭਾਲੀ ਹੋਏਗੀ। 29-30 ਗੁਰਪੁਰਬ ਤੇ ਮੈਂ ਵੀ ਵੇਖੇ ਹੀ ਹੈ, ਅਖੰਡ ਪਾਠ ਵੇਖੇ, ਕੀਰਤਨ ਵੇਖੇ, ਢਾਡੀ ਵਾਰਾਂ ਰਾਗੀ ਕਵੀਸ਼ਰੀ ਜਥੇ, ਤੇ ਆਪ ਨੂੰ ਵੀ 20 ਸਾਲ ਹੋ ਗਏ ਕੀਰਤਨ ਕਰਦਿਆਂ, ਗੁਰਪੁਰਬਾਂ ਦੇ ਬਥੇਰਾ ਕੀਰਤਨ ਕੀਤਾ, 2-2, 3-3 ਦੀਵਾਨ, 5-5 ਦੀਵਾਨ ਵੀ ਲਾਏ, ਪਰ ਹਾਲ ਸਾਡਾ ਨਸ਼ਿਆਂ ਵਾਲੇ ਪਾਸੇ, ਹਾਲ ਸਾਡਾ ਬੁਰਾ ਹੀ, ਕਸਰ ਕੋਈ ਛੱਡਦੇ ਨਹੀਂ, ਇੱਕ ਤੋਂ ਇੱਕ ਵਧਿਆ ਹੈ ਸਾਰਾ। ਗੁਰਪੁਰਬ ਅੱਗੇ ਨਾਲੋਂ ਜ਼ਿਆਦਾ ਚੜ੍ਹਦੀ ਕਲਾ ਨਾਲ ਵਧੀਆ ਮਨਾਉਂਦੇ ਇੱਦਾਂ ਅੱਗੇ ਤੋਂ ਅੱਗੇ ਕਿੰਨੀ ਪ੍ਰੋਗਰੈਸ ਹੋ ਰਹੀ ਹੈ। ਗੁਰਪੁਰਬਾਂ ਉੱਤੇ ਜਿੱਥੇ 1000 ਰੁਪਈਏ 'ਚ ਗੁਰਪੁਰਬ ਮਨਾਇਆ ਜਾਂਦਾ ਸੀ, ਹੁਣ ਗੁਰਪੁਰਬ ਇੱਕ ਪਿੰਡ ਦੇ ਵਿੱਚ 1 ਲੱਖ ਰੁਪਈਏ 'ਚ ਮਨਾਇਆ ਜਾ ਰਿਹਾ, ਜਿੱਥੇ ਗੁਰਪੁਰਬ 1 ਲੱਖ 'ਚ ਮਨਾਇਆ ਜਾਂਦਾ ਸੀ ਹੁਣ 10 ਲੱਖ 'ਚ ਮਨਾਇਆ ਜਾ ਰਿਹਾ। ਔਰ ਇੱਦਾਂ ਦੇ ਵੱਡੇ ਸ਼ਹਿਰ ਹੈ, ਵੱਡੀਆਂ ਵੱਡੀਆਂ ਸਿਟੀਆਂ ਇੱਦਾਂ ਦੀਆਂ ਜਿੱਥੇ 10 ਲੱਖ 'ਚ ਗੁਰਪੁਰਬ ਮਨਾਇਆ ਜਾਂਦਾ ਸੀ, ਪਰ ਅੱਜ ਉਹ 1 ਕਰੋੜ ਰੁਪਏ 'ਚ ਗੁਰਪੁਰਬ ਮਨਾ ਰਹੇ, 1-1 ਕਰੋੜ ਰੁਪਇਆ ਖਰਚਾ ਕਰ ਦਿੰਦੇ, 2-2 ਕਰੋੜ ਰੁਪਇਆ ਫੁੱਲਾਂ 'ਤੇ ਖਰਚਾ ਕਰ ਦਿੰਦੇ, ਇੱਦਾਂ ਦੇ ਵੀ ਲੋਕ, ਕਰੋੜਾਂ ਰੁਪਇਆ ਖਰਚਿਆ ਜਾ ਰਿਹਾ। ਪਰ ਜੇ ਆਪਾਂ ਇਕੱਲੇ, ਮੇਰੇ ਵੀਰੋ, ਭਾਈਓ, ਭੈਣੋ, ਕਦੇ ਆਪਾਂ ਇਕੱਲੇ ਬਹਿ ਕੇ ਸੋਚੀਏ, ਆਊਟਪੁੱਟ ਕੀ ਆ ਰਿਹਾ, ਆਊਟਪੁੱਟ ਕਹਿੰਦੇ ਜੀ ਖੁਸ਼ੀਆਂ ਮਿਲਣਗੀਆਂ, ਆਊਟਪੁੱਟ ਪੰਜਾਬ ਖੁਸ਼ ਹੋ ਗਿਆ, ਹਰਿਆਣੇ ਦੇ ਸਿੱਖ ਬਹੁਤ ਖੁਸ਼ ਹੋ ਗਏ, ਹਿਮਾਚਲੀਆਂ ਨੂੰ ਪੁੱਛ ਲੈਂਦੇ ਹਾਂ, ਸਿੱਖਾਂ ਨੂੰ ਜਾ ਕੇ ਮਾਫ਼ ਕਰਨਾ,
ਸਿੱਖੀ ਤੋਂ ਨਾਲੋਂ ਤੇ ਦੂਰ ਹੁੰਦੇ ਜਾ ਰਹੇ। ਨਸ਼ਿਆਂ ਦਾ ਪਿਛਲੇ 30 ਸਾਲਾਂ 'ਚ ਵਾਧਾ ਹੋਇਆ ਕਿ ਘਾਟਾ ਹੋਇਆ ਬੋਲੋ? ਵਾਧਾ ਹੋਇਆ, ਵਗੜੈਲ ਹੋ ਗਏ, ਪੜ ਪੜ ਕੱਢ ਰਹੇ ਹਾਂ। ਜੇ ਕੋਲ ਨਹੀਂ ਸਮਝ ਉਹ ਕਿੱਥੋਂ ਕਿੱਥੋਂ ਲੱਭਦਾ ਫਿਰਦਾ। ਸਭ ਨਾਲੋਂ ਵੱਡੀ ਚੀਜ਼ ਹੈ ਗਿਆਨ, ਸਭ ਨਾਲੋਂ ਵੱਡੀ ਚੀਜ਼ ਕੀ ਹੈ ਜੀ? ਗਿਆਨ। ਸਭ ਤੋਂ ਉੱਪਰ ਗੁਰ ਸ਼ਬਦ ਵਿਚਾਰ, ਸਭ ਤੋਂ ਉੱਪਰ ਕੀ ਹੈ? ਗਿਆਨ। ਸਭ ਤੋਂ ਉੱਪਰ ਗੁਰ ਸ਼ਬਦ ਵਿਚਾਰ। ਸਾਨੂੰ ਜੇ ਕਿਤੇ ਇਹ ਸਮਝਾਇਆ ਜਾਂਦਾ ਵੀ ਗਿਆਨ ਵੱਡੀ ਚੀਜ਼ ਹੈ, ਸਾਡੇ ਗੁਰੂ ਸਾਹਿਬਾਂ ਨੇ ਦੇਹ ਨਾਲ ਜੋੜਿਆ ਕਿ ਸ਼ਬਦ ਨਾਲ ਜੋੜਿਆ? ਬੋਲੋ। ਦੇਹ ਨੂੰ ਪੂਜਣ ਨੂੰ ਕਿਹਾ ਸੀ ਕਿ ਸ਼ਬਦ ਨੂੰ ਮੰਨਣ ਨੂੰ ਕਿਹਾ ਸੀ? ਬੋਲੋ। ਇਹ ਤੇ ਢਾਂਚਾ ਹੀ ਨਹੀਂ ਸੀ ਸਾਡੇ ਵਿੱਚ, ਇਹਦੇ ਪੁਜਾਰੀ ਲੈ ਕੇ ਆਇਆ, ਇਹਦੇ ਗੋਲਕਾਂ ਵਾਲਿਆਂ ਨੇ ਲਿਆਂਦਾ। ਪ੍ਰਧਾਨੀਆਂ ਦੀ ਲੋੜ ਸੀ, ਚੌਧਰਾਂ ਦੀ ਲੋੜ ਸੀ, ਬੱਲੇ ਬੱਲੇ ਦੀ ਲੋੜ ਸੀ, ਉਹਨਾਂ ਨੇ ਲਿਆਂਦਾ ਢਾਂਚਾ ਸਾਡੇ 'ਚ। ਇਹ ਢਾਂਚਾ ਗੁਰੂ ਸਾਹਿਬ ਨੇ ਲੈ ਕੇ ਆਏ, ਉਹਨਾਂ ਨੇ ਤੇ ਧਰਮਸ਼ਾਲਾ ਮਤਲਬ ਸਕੂਲ ਬਣਾਏ ਜਿੱਥੇ ਐਜੂਕੇਸ਼ਨ ਦਿੱਤੀ ਜਾਂਦੀ ਸੀ, ਐਜੂਕੇਟ ਕੀਤਾ ਜਾਂਦਾ ਸੀ। ਗੁਰਦੁਆਰੇ ਦਾ ਮਤਲਬ ਸੀ ਐਜੂਕੇਸ਼ਨ ਦੇਣ ਵਾਲੀ ਜਗ੍ਹਾ, ਪੜ੍ਹਾ ਪੜ੍ਹਾਉਣ ਵਾਲੀ ਥਾਂ। ਕੁਦਰਤ ਦੇ ਨਿਯਮਾਂ ਨਾਲ ਜੋੜਿਆ ਜਾਂਦਾ ਸੀ, ਜਿੱਥੇ ਕੁਦਰਤੀ ਨਿਯਮ ਪ੍ਰਣਾਲੀ ਨੂੰ ਬੰਦੇ ਦੇ ਦਿਮਾਗ 'ਚ ਬਿਠਾਇਆ ਜਾਂਦਾ ਸੀ, ਡਿਵੈਲਪ ਕੀਤਾ ਜਾਂਦਾ ਸੀ। ਧਰਮਸ਼ਾਲਾ ਦਾ ਮਤਲਬ ਇਹ ਸੀ। ਹੁਣ ਤੇ ਪੂਜਣ ਵਾਲੀ ਥਾਂ ਰਹਿ ਗਈ, ਮੈਨੂੰ ਦੱਸੋ ਪਿਆਰਿਓ, ਜੇ ਸਕੂਲ ਮੱਥਾ ਟੇਕਣ ਵਾਲੀ ਥਾਂ ਬਣਾ ਦੇਵਾਂਗੇ, ਹੁਣ ਕੀ ਹੈ? ਹੁਣ ਮੱਥਾ ਟੇਕਣ ਵਾਲੀ ਥਾਂ ਕਿ ਪੜ੍ਹਨ ਵਾਲੀ ਥਾਂ? ਬੋਲੋ ਬੋਲੋ ਪਿਆਰਿਓ, ਤਾਂ ਹੀ ਪੜ੍ਹ ਰਹੇ ਆ। ਆ ਕਿੰਨੇ ਨਿਆਣੇ ਕੈਨੇਡਾ ਨੂੰ ਚੱਲੇ ਆ, ਕਿੰਨੇ ਚਲੇ ਗਏ, ਕਿੰਨੇ ਚੱਲੇ ਆ, ਕਿੰਨੇ ਆਸਟ੍ਰੇਲੀਆ ਨਿਊਜ਼ੀਲੈਂਡ ਨਿਕਲ ਗਏ, ਕਿੰਨੀਆਂ ਤਰੱਕੀਆਂ ਕਰ ਗਏ ਬੱਚੇ ਪੜ੍ਹਾਈ ਦੇ ਬੇਸ ਤੇ। ਭਰਿਆ ਪਿਆ ਕੈਨੇਡਾ ਵੇਖਿਆ, ਜਹਾਜ਼ ਭਰ ਭਰ ਜਾਂਦੇ ਰੋਜ਼। ਇਹ ਪਿਛਲੇ 25-30 ਸਾਲਾਂ ਦੀ ਪੜ੍ਹਾਈ ਦਾ ਨਤੀਜਾ ਹੈ। ਤੇ ਸਕੂਲ 25-30 ਸਕੂਲ ਤੇ 25-30 ਸਾਲਾਂ ਦੇ ਇੰਗਲਿਸ਼ ਮੀਡੀਅਮ ਬਣੇ। ਸਾਡੇ ਏਰੀਏ ਦੇ ਵਿੱਚ ਮੈਨੂੰ ਪਤਾ ਵੀ 30 ਸਾਲ ਹੋਏ ਇੰਗਲਿਸ਼ ਮੀਡੀਅਮ ਸਕੂਲ ਆਏ, 25 ਸਾਲ ਸਾਡੇ ਇੱਧਰ ਦਾ ਤੇ ਤੁਹਾਡਾ ਤੇ ਚੰਡੀਗੜ੍ਹ ਦਾ ਏਰੀਆ, ਇੱਧਰ ਤੇ ਫਿਰ ਵੀ ਪਹਿਲਾਂ ਦੇ 50 ਸਾਲ ਦੇ ਆਏ ਹੋਣਗੇ। ਪਰ ਆਮ ਜਿਹੜੇ ਸਾਡੇ ਪਿੰਡਾਂ ਵਿੱਚ, ਉੱਧਰ ਮਾਲਵੇ ਵਿੱਚ ਜਾਓ, ਉੱਧਰ 25-30 ਸਾਲ ਅਜੇ ਹੋਏ ਹੈ ਇੰਗਲਿਸ਼ ਮੀਡੀਅਮ ਸਕੂਲ ਆਏ ਹੈ। ਉਦੋਂ ਪਹਿਲਾਂ ਪੰਜਾਬੀ ਸੀ ਸਾਰੇ, ਜਿਹੜੇ ਸਰਕਾਰੀ ਸਕੂਲ ਗਵਰਨਮੈਂਟ ਦੇ ਚੱਲਦੇ ਸਕੂਲ ਸਾਰੇ। ਪਰ ਜੇ ਇਹ ਸਕੂਲ ਨਾ ਆਉਂਦੇ ਤੇ ਅੱਜ ਮੇਰਿਆਂ ਪਿੰਡਾਂ ਦੇ ਬੱਚੇ, ਅੱਜ ਮੇਰੇ ਪਿੰਡ ਵਿੱਚੋਂ ਜੇ ਮੇਰੇ ਪਿੰਡ ਦੀ ਮੈਂ ਗੱਲ ਕਰਾਂ, ਘੱਟ ਤੋਂ ਘੱਟ 15-20 ਬੱਚੇ ਕੈਨੇਡਾ ਚਲੇ ਗਏ ਹੋਣਗੇ, ਵੱਧ ਹੀ ਚਲੇ ਗਏ ਹੋਣਗੇ। NRI ਬੰਦਾ ਅੱਜ ਤੋਂ 25 ਸਾਲ ਪਹਿਲਾਂ ਇੱਕ ਨਹੀਂ ਸੀ ਤੇ ਅੱਜ ਅੱਧਾ ਅੱਧਾ ਪਿੰਡ NRI ਬਣਿਆ ਫਿਰਦਾ। ਇਹ ਕਿਉਂ? ਕਿਉਂਕਿ ਪੜ੍ਹਾਈ ਆਈ, ਐਜੂਕੇਸ਼ਨ ਆਈ। ਤੇ ਜੇ ਕਿਤੇ ਸਾਡੇ ਗੁਰਦੁਆਰਿਆਂ ਦਾ ਸਿਸਟਮ ਓਦਾਂ ਦਾ ਹੀ ਹੁੰਦਾ ਜਿੱਦਾਂ ਦਾ ਬਾਬਾ ਬਣਾ ਕੇ ਗਿਆ ਸੀ, ਤੇ ਅੱਜ ਨੂੰ ਤੇ ਦੱਸੋ ਪਿਆ ਰਹੇ ਸਾਡੇ ਦਾਦੇ ਪੜਦਾਦੇ PhD ਵਾਲੇ ਹੋਣੇ ਚਾਹੀਦੇ ਸੀ। ਸਾਨੂੰ ਧਰਮ ਵਾਲੇ ਪਾਸੋਂ ਕੀ ਮਿਲਿਆ? ਇਸ ਢਾਂਚੇ ਨੇ ਲਿਆ ਹੀ ਹੈ, ਜੇਬਾਂ ਹੀ ਖਾਲੀ ਕਰਾਈਆਂ, ਦਿੱਤਾ ਕੀ? ਲਿਆ ਹੀ ਲਿਆ, ਗੋਲਕਾਂ ਭਰ ਕੇ ਅਗਲੇ ਸਿਰ ਤੇ ਬੈਠੇ ਸਾਡੇ, ਸਾਡਾ ਹੀ ਪੈਸਾ ਤੇ ਕੌਮ ਦੀ ਬਰਬਾਦੀ ਨਸ਼ੇ ਵਾਲੇ ਪਾਸੇ ਲੱਗੇ ਆ। ਕਿੱਧਰ ਨੂੰ ਤਰੱਕੀ ਕੀਤੀ ਅਸੀਂ? ਜੇ ਕਿਹੜੇ ਢਾਂਚਾ ਸਹੀ ਰਹਿੰਦਾ, ਪੂਜਣਾ ਨਹੀਂ ਸਮਝਣਾ ਹੈ, ਸਮਝ ਹੈ ਜਿਹੜੀ, ਉਹ ਵੇਖਣ ਦਾ ਵਿਸ਼ਾ ਨਹੀਂ ਹੁੰਦਾ, ਸਮਝਣ ਦਾ ਵਿਸ਼ਾ। ਗਿਆਨ ਲਈ ਦਾ ਗਿਆਨ ਕਦੇ ਵਿਖਾਇਆ ਨਹੀਂ ਜਾ ਸਕਦਾ। ਪਰ ਪ੍ਰੋਬਲਮ ਇਹ ਹੈ ਕਿ ਲੋਕ ਗਿਆਨ ਵਿਖਾਉਣ ਲੱਗਦੇ, ਚਾਹੀਦਾ ਸਮਝਾਉਣਾ ਹੈ। ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ ਕਿ ਮਹਾਰਾਜ, ਸਤਿਗੁਰੂ ਜਿਹੜਾ ਸੱਚਾ ਗਿਆਨ, ਵੇਖਣ ਦਾ ਵਿਸ਼ਾ ਕਿ ਸਮਝਣ ਦਾ? ਵਿਚਾਰਨਾ ਚਾਹੀਦਾ ਹੈ ਕਿ ਵੇਖਣਾ ਚਾਹੀਦਾ? ਧਿਆਨ ਨਾਲ ਸੁਣਿਓ, ਆ ਇੱਕ ਨੁਕਤਾ ਫੜਿਓ, ਤੁਹਾਨੂੰ ਪੁਜਾਰੀ ਦੀ ਅਕਲ ਦਾ ਪਤਾ ਲੱਗੇ, ਤੁਹਾਨੂੰ ਧੋਖੇ ਦਾ ਪਤਾ ਲੱਗੇ, ਜਿਹੜਾ ਤੁਹਾਡੇ ਨਾਲ ਹੋਇਆ, ਜਿਹੜਾ ਮੇਰੇ ਨਾਲ ਹੋਇਆ, ਜਿਹੜਾ ਸਾਡੇ ਨਾਲ ਹੋਇਆ, ਜਿਹੜਾ ਸਾਡੇ ਬੱਚਿਆਂ ਨਾਲ ਹੋ ਰਿਹਾ, ਜਿਹੜਾ ਸਾਡੇ ਪੋਤਿਆਂ ਨਾਲ ਹੋਊ,
ਤੁਹਾਡੇ ਬੱਚਿਆਂ ਨਾਲ ਧੋਖਾ ਹੋਊ, ਤੁਹਾਡੇ ਪੋਤਿਆਂ ਨਾਲ ਹੋਊ, ਤੁਹਾਡੀ ਪੀੜ੍ਹੀ ਨਾਲ ਹੋਣਾ ਹੈ। ਮੇਰੇ ਨਾਲ ਹੋਇਆ, ਮੇਰੇ ਮਾਪਿਆਂ ਨਾਲ ਹੋਇਆ, ਮੇਰੇ ਦਾਦੇ ਪੜਦਾਦਿਆਂ ਨਾਲ ਇਹ ਧੋਖਾ ਹੋਇਆ। ਨੋਟ ਕਰਕੇ ਵੇਖੋ, ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ ਕਿ ਸਤਿਗੁਰੂ ਸੱਚਾ ਗਿਆਨ ਵੇਖਣ ਦਾ ਵਿਸ਼ਾ ਹੈ। ਸਤਿਗੁਰੂ ਸੱਚਾ ਗਿਆਨ, ਸਤਿਗੁਰੂ ਦਾ ਅਰਥ ਹੈ ਸਤ ਗੁਰ, ਸੱਚਾ ਗਿਆਨ। ਵੇਖਣ ਦਾ ਵਿਸ਼ਾ ਹੈ ਕਿ ਸਮਝਣ ਦਾ, ਵਿਚਾਰਨ ਦਾ, ਵਿਚਾਰਨਾ ਹੈ, ਕਿਸ ਦੇਖਣਾ ਹੈ। ਤੇ ਗੁਰੂ ਗ੍ਰੰਥ ਸਾਹਿਬ ਨੂੰ ਪੁੱਛ ਕੇ ਵੇਖੋ, ਲਓ ਇਹ ਸਾਰਿਆਂ ਨੂੰ ਭਗਤੀ ਯਾਦ ਹੈ, ਸਤਿਗੁਰ ਨੂੰ ਸਭ ਕੋ ਵੇਖਦਾ। ਸੁਣੋ,

0: ਕਿਹਾ ਜੀ ਪਜਾਰੀ ਦਾ ਮਤਲਬ ਕੋਈ ਗੋਦੀ ਵਾਲਾ ਨਹੀਂ ਧੋਤੀ ਵਾਲਾ ਨਹੀਂ ਪਜਾਰੀ ਸਾਡੇ ਵਰਗੇ ਚੋਲਿਆਂ ਵਾਲੇ ਪੱਗਾਂ ਵਾਲੇ ਦਮਾਨਿਆਂ ਵਾਲੇ ਵੀ
1: ਹੋ ਸਕਦੇ
0: ਹੈ ਅਗਲੇ ਵਿਖਾਣਾ ਚਾਹੁੰਦੇ ਆ ਸਮਝਾਉਣਾ ਨਹੀਂ ਚਾਹੁੰਦੇ ਕੋਈ ਸਕੂਲ ਇੱਦਾਂ ਦਾ ਨਹੀਂ ਸਮਝਾਉਣ ਦੀ ਗੱਲ ਕਰਨੀ ਚਾਹੀਦੀ ਸੀ ਇੱਥੇ ਤੇ ਜੇ ਸਮਝਾਉਣ ਦੀ ਗੱਲ ਕਰਦੇ ਅੱਜ ਕੌਮ ਸਮਝੀ ਹੁੰਦੀ ਵੇਖਿਆ ਸਭ ਨੇ ਪਰ ਸਮਝਿਆ ਕੋਈ ਨਹੀਂ ਹਰ ਜਗ੍ਹਾ ਸਮਝਾਉਣ ਦੀ ਗੱਲ ਹੋਣੀ ਚਾਹੀਦੀ ਸੀ ਗਿਆਨ ਗਿਆਨ ਗਿਆਨ ਗਿਆਨ ਸਮਝ ਸਮਝ ਸਮਝ ਸਮਝ ਜਦੋਂ ਗੱਲ ਹੀ ਸਮਝਣ ਦੀ ਹੋ ਰਹੀ ਹੈ ਤਾਂ ਮਾਇੰਡ ਡਿਵੈਲਪ ਹੋ ਜਾਣੇ ਸੀ ਆਪੇ ਪਰ ਸਮਝਣ ਵਾਲਿਆਂ ਨੂੰ ਲੋਕਾਂ ਨੇ ਨਾ ਆ ਜਿੰਨੇ ਟੈਂਕੀ ਬੈਠੇ ਕਿਹੜਾ ਸੌਖਾ ਦੁਨੀਆਂ ਨੇ ਜਿਹੜਾ ਇਹਨਾਂ ਨੂੰ ਦਿੱਤਾ ਹਾਥੀਆਂ ਥੱਲੇ ਬੰਨ ਬੰਨ ਸੁੱਟਿਆ ਆ ਜਿੱਦਣ ਆ ਗਿਆਨ ਤਿਆਰ ਕੀ ਕਰਕੇ ਦਿੱਤਾ ਨਾ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਇਹ ਸੰਗ੍ਰਹਿ ਕਰਕੇ ਇੱਕ ਗ੍ਰੰਥ ਦੇ ਵਿੱਚ ਰਾਖਾ ਲਿਖ ਕੇ ਜਦੋਂ ਉਹ ਗਿਆਨ ਦਿੱਤਾ ਵੀ ਆਹ ਲੋ ਤੁਹਾਨੂੰ ਦੇਖਣਾ ਹਰਿਮੰਦਰ ਸਾਹਿਬ ਦੇ ਵਿੱਚ ਰੱਖਿਆ ਪ੍ਰਕਾਸ਼ ਕੀਤਾ ਉਸ ਗੁਰੂ ਅਰਜਨ ਸਾਹਿਬ ਨੂੰ ਕਿਹਾ ਸੀ ਜਾਂ ਪਾਤਸ਼ਾਹ ਨੇ ਕਹਿੰਦਾ ਮੈਂ ਵੀ ਕੁਛ ਵਿੱਚ ਐਡ ਕਰਾਉਣਾ ਚਾਹੁੰਦਾ ਮਹਾਰਾਜ ਕਹਿੰਦੇ ਇਹਦੇ ਐਡ ਕਰਾਉਣਾ ਕਹਿੰਦੇ ਐਡ ਕਰਾਉਣਾ ਕੁਛ ਸਿਲੇਬਸ ਚੇਂਜ ਕਰਾਉਣਾ ਸਿਲੇਬਸ ਪਰ ਦੇਖੋ ਕੈਸਾ ਕੈਸਾ ਪ੍ਰਿੰਸੀਪਲ ਹੋਣਾ ਸਕੂਲ ਦਾ ਜਿਹੜਾ ਕਹਿੰਦਾ ਮੇਰੇ ਬੱਚੇ ਗਲਤ ਨਹੀਂ ਪੜ੍ਹ ਸਕਦੇ ਮੈਂ ਇਹਨਾਂ ਨੂੰ ਗਲਤ ਨਹੀਂ ਮੇਰੇ ਕੋਲੋਂ ਪੜ੍ਹਨ ਆਉਂਦੇ ਆ ਸਿਲੇਬਸ ਕਿਵੇਂ ਬਦਲ ਰਿਹਾ ਮੈਂ ਕਹਿੰਦੇ ਇੱਦਾਂ ਦੇ ਬਣਾਉਣੇ ਆ ਆਹ ਲਿਖ ਸਿਲੇਬਸ ਚੇਂਜ ਕਰਦੇ ਗੁਰੂ ਅਰਜਨ ਸਾਹਿਬ ਕਹਿੰਦੇ ਮੈਂ ਸਿਲੇਬਸ ਚੇਂਜ ਨਹੀਂ ਕਰਨਾ ਕਹਿੰਦੇ ਤਵੀ ਤੇ ਭਾ ਦਿਆਂਗੇ ਕਹਿੰਦੇ ਭਾ ਦਿਓ ਮਾਤ ਸੜ ਜੂ ਕਿਥਰੇ ਕਿਥਰੇ ਹੋ ਜੂ ਕਿਹੜੇ ਹੋ ਜਾਣਦੇ ਤੈਨੂੰ ਦੇਗ ਚ ਕਾਢਾਂਗੇ ਕਹਿੰਦੇ ਕਾਢ ਦਿਓ ਰੇਤ ਚ ਸਾੜਾਂਗੇ ਕਹਿੰਦੇ ਸਾੜ ਦਿਓ ਤਵੀ ਤੇ ਬਿਠਾਵਾਂਗੇ ਸਿਲੇਬਸ ਚੇਂਜ ਕਰ ਕਹਿੰਦੇ ਨਹੀਂ ਕਰਨਾ ਆਹ ਸਿਲੇਬਸ ਦੇਣ ਵਾਸਤੇ ਆਹ ਪੜ੍ਹਾਈ ਦੇਣ ਵਾਸਤੇ ਆਹ ਐਜੂਕੇਸ਼ਨ ਦੇਣ ਵਾਸਤੇ ਖਰਾ ਗਿਆਨ ਖਰਾ ਇਹਦੇ ਵਿੱਚ ਮਿਲਾਵਟ ਨਹੀਂ ਮੈਂ ਕਰ ਸਕਦਾ ਕਹਿੰਦੇ ਫਿਰ ਭੋਗ ਸਜਾ ਤਵੀਆਂ ਤੇ ਬਹਿ ਗਏ ਪਰ ਮਿਲਾਵਟ ਨਹੀਂ ਕੀਤੀ ਸਾਡੇ ਵਾਲਿਆਂ ਨੂੰ ਗਿਫਟ ਦੇ ਤਾ ਸਾਡੇ ਵਾਲਿਆਂ ਨੇ ਖੋਲ ਵੀ ਨਹੀਂ ਦੇਖਿਆ ਪੈਰੀ ਰਹਿ ਗਿਆ ਗੁਰੂ ਗ੍ਰੰਥ ਸਾਹਿਬ ਨੂੰ ਵੇਖੇ ਹੀ ਨਹੀਂ ਕਹਿੰਦੇ ਜ਼ਿੰਦਗੀ ਇੰਨਾ ਕੁਝ ਪੜ੍ਹਿਆ ਸੀ 1430 ਅੰਗ ਹੈ ਜੇ ਬਰੀਕ ਅੱਖਰਾਂ ਵਿੱਚ ਲਿਖ ਦਈਏ ਜੇ ਜਿੱਦਾਂ ਨੋਰਮਲ ਕਿਤਾਬ ਲਿਖੀ ਹੁੰਦੀ ਵੀ ਉਵੇਂ ਲਿਖੋਗੇ ਤੇ 500 ਬਣ ਜਾਣਾ ਇੱਕ ਜ਼ਿੰਦਗੀ ਦੇ ਵਿੱਚ 500 ਅੰਗ ਨਹੀਂ ਪੜ੍ਹ ਸਕਿਆ ਮੰਨ ਲਓ 1430 ਅੰਗ ਦੇ ਰੋਜ਼ ਇੱਕ ਦਿਨ ਨਹੀਂ ਪੜ੍ਹਦਾ ਇੱਕ ਰੋਜ਼ ਪੜ੍ਹੀ ਜਾਂਦਾ 1430 ਦਿਨ ਬਣਨੇ ਸੀ ਆਪੇ 4-5 ਸਾਲਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਇੱਕ ਅੰਗ ਰੋਜ਼ 4 ਸਾਲਾਂ ਵਿੱਚ ਪੂਰਾ ਹੋ ਗਿਆ ਅਰਥਾਂ ਸਮੇਤ ਪੜ੍ਹ ਲੈਣਾ ਜੀਵਨ ਪੜ੍ਹਿਆ ਹੀ ਨਹੀਂ ਜਿਵੇਂ ਕੋਈ ਕਹੀ ਜਾਂਦਾ ਇੱਥੇ ਅੱਗੇ ਬਹਿ ਜਾਂਦਾ ਆ ਕੇ ਦੀਵਾਨ ਕਦੇ ਮੇਰੇ ਵਰਗੇ ਦੇ ਅੱਗੇ ਬਹਿ ਗਿਆ ਕਦੇ ਰਾਖੀ ਦੇ ਅੱਗੇ ਬਹਿ ਗਿਆ ਕਦੇ ਘਾਟੀ ਦੇ ਅੱਗੇ ਬਹਿ ਗਿਆ ਤਾਂ ਜੋ ਉਹਨੇ ਫੜਾ ਤਾ ਹਾਂ ਬਸ ਫਿਰ ਗਿਆ ਮਾਰ ਕੇ ਰੱਖ ਕੇ 10 ਰੁਪਈਏ ਉੱਥੇ 10 ਇੱਥੇ ਰੱਖ ਕੇ ਚਲੇ ਗਿਆ ਘਰ ਨੂੰ ਕਹਿੰਦੇ ਹੋ ਗਿਆ ਧਰਮ ਕਰਮ ਹੋ ਗਿਆ ਧਰਮ ਕਰਮ ਸਾਡਾ ਸਮਝ ਕੀ ਆਈ ਆ ਤੇ ਖੁੱਲੇ ਆਈ ਗਿਆਨ ਨੂੰ ਗੁਰੂ ਕਹਿਣ ਵਾਲੀ ਕੌਮ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਗਿਆਨ ਮਿਲਦਾ ਇਸ ਗਿਆਨ ਨੂੰ ਮੰਨਣ ਵਾਲੀ ਕੌਮ ਅਗਿਆਨੀ ਫਿਰਦੀ ਹੈ ਕਿਉਂਕਿ ਅਗਲਿਆਂ ਨੇ ਵਿਖਾਉਣਾ ਸ਼ੁਰੂ ਕਰਤਾ ਸਮਝਾਉਣਾ ਬੰਦ ਹੋ ਗਿਆ ਸਮਝਾਉਣਾ ਬੜੇ ਸਾਲਾਂ ਤੋਂ ਬੰਦ ਹੈ ਸੈਂਕੜੇ ਸਾਲਾਂ ਤੋਂ ਸਮਝਾਉਣਾ ਬੰਦ ਹੈ ਤੇ ਸਮਝ ਗਿਆ ਜਦੋਂ ਬੰਦਾ ਸਮਝ ਜਾਂਦਾ ਹੈ ਨਾ ਫਿਰ ਅੱਜ ਵੱਡਿਆਂ ਵੱਡਿਆਂ ਅਹੁਦਿਆਂ ਤੇ ਸਿੱਖ ਸਿੱਖ ਦਿਸਣੇ ਵੱਡਿਆਂ ਅਹੁਦਿਆਂ ਤੇ ਐਡੀ ਛੇਤੀ ਭੜਕਣਾ ਥੋੜਾ ਸੀ ਫਿਰ ਅੱਜ ਗੱਲ ਗੱਲ ਤੇ ਭੜਕ ਜਾਂਦੇ ਹਾਂ ਮਾੜਾ ਜਿਹਾ ਇੱਥੇ ਸਾਨੂੰ ਖੇਡ ਕੇ ਦੇਖੇ ਕੋਈ ਕੋਈ ਮਰਨ ਮਾਰਨ ਤੱਕ ਚਲੇ ਜਾਂਦੇ ਹਾਂ ਸਹਿਜ ਆਇਆ ਹੁੰਦਾ ਅੱਜ ਨੂੰ ਟਕਾ ਆਇਆ ਹੁੰਦਾ ਦੂਰ ਅੰਦੇਸ਼ੀ ਆਈ ਹੁੰਦੀ ਕਾਮਨ ਸੈਂਸ ਡਿਵੈਲਪ ਹੋਈ ਹੁੰਦੀ ਦਿਮਾਗੀ ਬਣੇ ਹੁੰਦੇ ਬਹਾਦਰਾਂ ਦੀ ਕੌਮ ਕਹਿੰਦੇ ਆ ਲੋਕ ਸਾਨੂੰ ਜੇ ਕਾਹਦੀ ਕੌਮ ਬੋਲੋ ਜਰਾ ਬਹਾਦਰਾਂ ਦੀ ਫਿਰ ਲੋਕਾਂ ਕਹਿੰਦਾ ਸੀ ਸਿਆਣੇ ਦਿਮਾਗੀਆਂ ਦੀ ਕੌਮ ਦਿਮਾਗ ਤੋਂ ਕੰਮ ਲੈਣ ਵਾਲੇ ਆ ਇਹ ਅੱਜ ਕੱਲ ਦਿਮਾਗ ਵਾਲਾ ਬੰਦਾ ਐ ਕਬਜ਼ੇ ਕਰਕੇ ਬੈਠੇ ਆ ਅਗਲੇ ਤਾਂ ਜਸ ਸਥਾਪਿਤ ਕਰਕੇ ਬੈਠੇ ਹੈ ਤਾਂ ਕਰਕੇ ਦਿਮਾਗ ਨੂੰ ਚਾਬੀ ਲੱਗਣੀ ਸੀ ਗਿਆਨ ਦੀ ਆ ਜਿਹੜਾ ਆਹ ਨਾ ਤੁਹਾਡੇ ਸਿਰ ਦੇ ਉੱਤੇ ਆਹ ਪਿਆਰਿਓ ਜਿਹੜਾ ਆਹ ਵਾਲਾ ਇਹਨੂੰ ਚਾਬੀ ਲੱਗਦੀ ਹੈ ਦਿਮਾਗ ਨੂੰ ਐਜੂਕੇਸ਼ਨ ਦੇਣੀ ਪੈਂਦੀ ਬਾਹਰੋਂ ਦੇਖੋ ਦੋ ਭਰਾ ਆਇਆ ایک برا انپڑھ رہ گیا، ایک برا وکیل بن گیا، ایک نے چابی لا لی تے ایک نے چابی نہیں لائی، ایک پڑھے لکھے دیا گلا سن لو، ایک انپڑھ، ایک نے سمجھ لی چابی لائی، ایک نے نہیں لائی، ایک کا دماغ کھتا ہی رہ گیا، ایک ایسیا گلا کرتا وہ دلیل وہ لاجک جہے وہ جواب نہیں دے سکتا، کر کے آ خزانا کتنے لے گیا۔ تو میں کہنا ہوں اگلا کہ درگھٹنا بڑی وی ہوئی درگھٹنا، وہ درگھٹنا سب تو وی اتنے کہتے ہیں بلاتکار ہو گیا بڑی وی درگھٹنا، بڑا وا ایکسیڈنٹ ہو گیا بڑی وی درگھٹنا، وڈے وڈے ہیپن سماج میں ہوں بڑی وی درگھٹنا ہوئی ہے، پر سب تو وی درگھٹنا یہ ہے آ جا ہے یہ بنا کھلے ہی پھڑ چلے ہے برتیا ہی نہیں گیا ہاں آ کھلے ہیں جہے بندے کا آ نہیں کھلیا آ دماغ ڈیڈ جہ ہی رہ گیا، بچے پال لے ایسا کم جنا باہروں پانی پایا اتنا کی ہے، اندروں تو فٹیا ہی نہیں سما اندروں تو آیا ہی نہیں خالی رہ گیا۔ کہتے پیو دادے کا خزانہ ہے کھول کے ویخ جرا، پیو دادے کا کھول مٹھا خزانہ، تا میرے من پیا ندھانا، رتن لال جا کا کشو نہ مول، بھرے بھنڈار اخوت اتول، کھاویں خرچیں رل مل بھائی ٹوٹ میں آوے۔ آ خزانہ کھول کے ویخ، تیرا دماغ کوئی چھوٹی موٹی گل ہے، بندہ منوک ہے، مائنڈ ہے تیرے کول، جس بندے نے راکٹ کی کھوج کی وہ بھی دماغ سی، جن جہاز بنایا وہ بھی دماغ سی، جن انٹرنیٹ بنایا وہ بھی دماغ سی، جن فون کی کاڈ کھی وہ بھی دماغ سی، ایتھے بیٹھ کے بولدا کلا پیچھے بہ کے سن دے ہو، 200 فٹ پیچھے بہ کے 300 فٹ پیچھے بہ کے سنتا بندہ، یہ ساؤنڈ سسٹم بنایا اس بندے کول بھی دماغ سی، سمجھ سی دماغ نو کھولنا تے چابی لگنی گیان دی، تے جے سانو سمجھن والے پاسے نو توڑ دے اج تو چابی لگی ہوئی دماغ چلے ہوئے، تے تسی خزانہ کھول کے ویکھو کیڑے ہیریاں دی گل کرتا، کیڑے پیسے دی گل کرتا، کیڑے سونے چاندی دی گل کرتا، ایک ایک وچار ایداں دا آو بے شیری ہوئی۔ کئی بار کئی بندے کہتے ہیں یار یہ ایک ایک گل لکھ لکھ کی کہتے نہیں، کئی تیرا ایک ایک وچار ایداں دا، ایک ایک صلاح ایداں دی، آئی ڈی اے نویں کو نویں وچار مطلب نویں کو نویں آئی ڈی اے، ہیرے مطلب آئی ڈی اے، لوگ صلاح لیں یار زندگی کا دس تجربہ دس، کوئی آئیڈیا دے زندگی یہ جی ہو گلت نہ آئی ڈی اے ایداں دے، جنا پینتیاں دی بانی گرو گرنتھ صاحب دے درج ہے انہاں نوں آ رہے سی نویں نویں آئی ڈی اے، نویں تو نویں سو سو اے ساڈے نہیں آندے، بھیڈا ورگے ہیں بندے اسی، پر جدو بندے دا دماغ چلدا میرے او ویرو بھینو آپاں تے جہے جے ہے اوہ جے ہے ہی، نیانیاں دا سوچ لو، بچیاں دا سوچ لو، بزرگوں پوتیاں دا سوچ لو، تے اے اوہ ہونا جدو دماغ سمجھن دا، ابھی جہو جہ ہے ہی، پر ہوں اگے شکر ہے پڑھائی والا ڈانچا آ گیا، پر دھرم والے پاسوں کھلنا چاہیے سی پھر زیادہ ودیا ہوں گا، مارو تو پڑھائی والا تو ہے ہی، جدو خزانہ کھول کے دیکھا اندر اتنا کچھ سی پتا ہی نہیں سی، پیو دادے کا کھول دیکھا خزانہ، پیو دادے کا خزانہ کھول دیکھے، خزانہ کیڑا کھولیا جہے گوریاں کول بھی ہے کالیاں کول بھی ہے ساریاں کول، ایک ایک بچار بڑا مہنگا سی، میں تے جیب ویکھدا سی جیب تے ککھ بھی نہیں، پر ایتھے بچار بڑے ودی ہے، آئی ڈی اے بہت ودی ہے میرے کول، جیب تے جوانی نہیں پر آئی ڈی اے بہت ودی ہے، پر جدوں چنگے بچاراں والا بندہ بھکھا نہیں مرتا، پھر جدو دماغ آئی ڈی اے دینا نا وہ قائم یہ جا کر کہ دیہڑی کرنا 9000 تے کمائے گا ہی مہینے دا، 9000 روپے کدھرے نہیں گیا، اپنا خرچہ 1000 روپیہ رکھ کے ماں 8000 روپیہ بناو گے کھلے چوکے کا گزارا کر لوں، آئی ڈی اے دماغ ہر چیز کا دھیان رکھ سکتا ہے.

0: ਐਸਾ ਖਜ਼ਾਨਾ ਜਿੰਨਾ ਮਰਜ਼ੀ ਖਾਇਓ ਜਿੰਨਾ ਮਰਜ਼ੀ ਖਰਚਿਓ ਮੁੱਕਦਾ ਹੀ ਨਹੀਂ। ਖਾਵੇ ਖਰਚੇ ਰਲ ਮਿਲ ਭਾਈ ਸੋਤ ਨਾ ਆਵੇ, ਨਵੇਂ ਤੋਂ ਨਵੇਂ ਵਿਚਾਰ ਨਵੇਂ ਤੋਂ ਨਵੇਂ, ਕਹਿੰਦੇ ਜਿੰਨਾ ਮਰਜ਼ੀ ਖਰਚੋ। ਮੈਂ ਤਾਂ ਹੀ ਅਰਜ਼ ਕਰਦਾ ਹੁੰਦਾ ਨਾ ਬਈ ਜਿੱਦਾਂ ਹੁਣ ਆ ਸਾਊਂਡ ਸਿਸਟਮ ਹੈ ਕੀ ਅੱਜ ਕੱਲ੍ਹ 20 ਸਾਲ ਬਾਅਦ ਵੀ ਇਹੋ ਜਿਹੀ ਹੋਊਗੀ, ਬਦਲੂ ਕਿ ਨਹੀਂ ਬਦਲੂ, 50 ਸਾਲ ਬਾਅਦ ਹੋਰ ਨਵਾਂ ਆ ਜੂ, ਆਹ ਕੈਮਰੇ ਲੱਗੇ ਸੀ 20 ਸਾਲ ਬਾਅਦ ਵੀ ਇਹੋ ਜਿਹੀ ਹੋਣਗੇ, ਹੱਥਾਂ 'ਚ ਤੁਹਾਡੇ ਫੋਨ ਫੜੇ ਆ 20 ਸਾਲ ਬਾਅਦ ਵੀ ਇਹੋ ਜਿਹੀ ਹੋਣਗੇ,
1: ਨਹੀਂ
0: ਆਹ ਗੱਡੀਆਂ ਬਾਹਰ ਖੜੀਆਂ 50 ਸਾਲ ਬਾਅਦ ਇਹੋ ਜਿਹੀ ਹੋਣਗੀਆਂ,
1: ਨਹੀਂ
0: ਇਹ ਸਾਰਾ ਕੁਝ ਕਿੱਥੋਂ ਨਿਕਲੂ ਫਿਰ, ਨਵੇਂ ਤੋਂ ਨਵਾਂ ਕਿੱਥੋਂ ਆਊ ਬੋਲੋ, ਕਾਹਦੇ ਤੋਂ
1: ਦਮਾਰ
0: ਸਾਰਿਆਂ ਇੱਥੋਂ ਆਉਣਾ ਸਾਰਾ ਕੁਝ, ਤੇ ਚਾਬੀ
1: ਗਿਆਨ ਦੀ ਲੱਗਦੀ ਹੈ
0: ਤੇ ਬਲਿਹਾਰੇ ਜਾਈਏ, ਸਾਡੇ ਗੁਰੂ ਸਾਹਿਬ ਸ਼ਬਦ ਨੂੰ ਹੀ ਗੁਰੂ ਕਹੀ ਜਾਂਦੇ, ਚਾਬੀ ਗਿਆਨ ਸਾਰੇ ਹੀ ਗੱਲ ਬਾਣੀ ਦੀ ਕਰਦੇ ਸੀ, ਗਿਆਨ ਦੀ ਕਰਦੇ ਸੀ, ਬਾਣੀ ਗੁਰੂ ਗੁਰੂ ਹੈ ਬਾਣੀ, ਕੰਸਨਟ੍ਰੇਟ ਕਰੋ ਬਾਣੀ ਵੱਲ, ਗਿਆਨ ਵੱਲ, ਨੌਲੇਜ ਵੱਲ, ਸਮਝ ਵੱਲ, ਪਰ ਸਾਡੇ ਦਿਮਾਗ ਦੇ ਵਿੱਚ ਹੋਰ ਹੀ ਕੁਛ ਫਿੱਟ ਕਰਦਾ, ਦੇਹਾਂ ਨਾਲੋਂ ਤੋੜਿਆ ਦੇਹਾਂ ਨਾਲ ਹੀ ਫਿਰ ਜੋੜਦਾ, ਸਾਰਾ ਕੁਝ ਢਾਂਚਾ ਪੂਰੇ ਦਾ ਪੂਰਾ ਉਸੇ ਤਰ੍ਹਾਂ ਹੀ ਬਣਾ ਲਿਆ ਜਿਹੜਾ ਪਹਿਲਾਂ, ਕਾਪੀ ਕਰਦੀ ਪੂਰੀ ਦੀ ਪੂਰੀ, ਜਿੱਥੇ ਖੜਾਉਣਾ ਸੀ ਉੱਥੇ ਖੜਾ ਰਿਹਾ, ਜੋ ਪੜ੍ਹਾਉਣਾ ਸੀ ਅਗਲਿਆਂ ਨੇ ਪੜ੍ਹਾਇਆ, ਸਾਨੂੰ ਸਮਝ ਨਹੀਂ ਆਇਆ, ਖਾਲੀ ਰਹਿ ਗਿਆ। ਤਾਂ ਕਰਕੇ ਵਿਚਾਰਨਾ ਹੈ, ਜੋ ਪੜ੍ਹਨਾ ਹੈ ਉਹਨੂੰ ਵਿਚਾਰਨਾ ਹੈ, ਸਮਝਣਾ ਹੈ, ਜੇ ਸਮਝੇ ਨਾ ਤੇ ਪੜ੍ਹੇ ਦਾ ਵੀ ਕੋਈ ਫਾਇਦਾ ਨਹੀਂ ਹੁੰਦਾ। ਜੇ ਅਸੀਂ ਸਮਝੇ ਨਾ ਤੇ ਫਿਰ ਪੜ੍ਹੇ ਦਾ ਵੀ ਕੋਈ ਫਾਇਦਾ ਨਹੀਂ ਹੁੰਦਾ। ਕੋਈ ਪੜ੍ਹਦਾ ਸਹਿਸਾ ਕਿਰਤਾ, ਕੋਈ ਪੜ੍ਹਾ ਪੁਰਾਣਾ, ਕੋਈ ਸੰਸਕ੍ਰਿਤ ਦੇ ਗ੍ਰੰਥ ਪੜ੍ਹ ਰਿਹਾ, ਵੇਦ ਪੜ੍ਹ ਰਿਹਾ, ਕੋਈ ਪੁਰਾਣ ਪੜ੍ਹ ਰਿਹਾ। ਗੁਰੂ ਨਾਨਕ ਪਾਤਸ਼ਾਹ ਦਾ ਸ਼ਬਦ ਹੈ, ਇੱਕ ਵਾਰ ਸੁਣਾ ਦਿਆ, ਦੇਖੋ ਮਨੌਤਾਂ ਬੜੀਆਂ ਕਮਾਲ ਦੀਆਂ ਮੇਰੇ ਵੀਰੋ ਭੈਣੋ ਮੇਰੀ, ਉਹ ਸਭ ਤੋਂ ਵਧੀਆ ਗੱਲ ਵੀ ਮਨੌਤ ਹੀ ਹੈ ਬੰਦੇ, ਤੇਰੀ ਮਨੌਤ ਨੂੰ ਅਸੀਂ ਸਮਾਜ ਦੇ ਅੱਗੇ ਲਾ ਕੇ ਵੇਖਾਂਗੇ ਵੀ ਕੋਮਨ ਸੈਂਸ ਦੇ ਹਿਸਾਬ ਨਾਲ ਠੀਕ ਬੈਠ ਰਹੀ ਹੈ ਕਿ ਨਹੀਂ। ਸੁਣਿਓ, ਇੱਕ ਮਨੌਤ ਉਹ ਹੈ ਵੀ ਖੱਤਰੀ ਹੁੰਦੇ ਆ, ਬ੍ਰਾਹਮਣ ਹੁੰਦੇ ਆ, ਸ਼ੂਦਰ ਹੁੰਦੇ ਆ, ਵੈਸ ਹੁੰਦੇ ਆ, ਇੱਕ ਵਰਨ ਵੰਡ ਹੈ, ਬੰਦੇ ਨੂੰ ਵੰਡ ਲਿਆ, ਇੱਕ ਮਨੌਤ ਉਹ ਹੈ, ਬੰਦੇ ਨੂੰ ਕਹੋ ਵੀ ਛੱਡ ਦੇ ਤੂੰ ਬ੍ਰਾਹਮਣ, ਬ੍ਰਾਹਮਣ ਪੁਣਾ ਛੱਡ ਦੇ, ਖੱਤਰੀਆ ਤੂੰ ਖੱਤਰੀ ਪੁਣਾ ਛੱਡ ਦੇ, ਸ਼ੂਦਰਾ ਤੂੰ ਸ਼ੂਦਰ ਨਹੀਂ, ਤੂੰ ਆਪਣੇ ਆਪ ਨੂੰ ਕਾਇਮ ਹੋ, ਛੱਡ ਦੇ ਹੋਏ ਜਾਤਾਂ ਪਾਤਾਂ। ਅਗਲਾ ਕਹੇ ਨਹੀਂ ਜੀ ਸਾਡੇ ਤੇ ਧਾਰਮਿਕ ਗ੍ਰੰਥਾਂ 'ਚ ਲਿਖੀ ਹੈ, ਅਸੀਂ ਕਿਵੇਂ ਛੱਡ ਦਈਏ, ਇਹ ਮਨੌਤ ਹੈ। ਤੇ ਉਸ ਮਨੌਤ ਨੂੰ ਜਦੋਂ ਸਮਾਜ ਦੇ ਅੱਗੇ ਰੱਖੋਗੇ ਵੀ ਇਹ ਮਨੌਤ ਠੀਕ ਹੈ, ਜਾਤਾਂ ਪਾਤਾਂ ਵਾਲੀ ਮਨੌਤ, ਜਿਹੜੇ ਬੰਦਿਆਂ ਨੇ ਸਾਡੀ ਮਨੌਤ ਵੀ ਉਹ ਜਿਹੀ ਬਣਾ ਦਿੱਤੀ, ਕੀ ਇਹ ਮਨੌਤ ਠੀਕ ਹੈ, ਉਹ ਮਨੌਤ ਕਿਹੋ ਜਿਹੀ ਹੈ ਬੰਦਾ ਸਮਝ ਲਓ। ਜਿੱਦਾਂ ਹੁਣ ਮੰਨ ਲਓ ਤੂੰ ਕਿੰਨਾ ਕੁ ਵਧੀਆ, ਇਹ ਤੇਰੀ ਮਨੌਤ ਤੋਂ ਪਤਾ ਲੱਗਦਾ ਵੀ ਮੰਨਦਾ ਕੀ ਹੈ, ਬੰਦਾ ਮੰਨਦਾ ਕਿੱਦਾਂ, ਤੂੰ ਕਿੱਦਾਂ ਕਿੰਨਾ ਕੁ ਵਧੀਆ, ਇਹ ਤੇਰੀ ਮਨੌਤ ਤੋਂ ਪਤਾ ਲੱਗਦਾ, ਤੇਰੀ ਆਪਣੀ ਮਨੌਤ ਹੁੰਦੀ ਹੈ। ਤੇ ਕਈ ਬੰਦਿਆਂ ਦੀਆਂ ਮਨੌਤਾਂ ਬਹੁਤ ਕੱਚੀਆਂ ਤੇ ਬਹੁਤ ਨਿਕੰਮੀਆਂ, ਬਹੁਤ ਭੈੜੀਆਂ ਹੈ। ਅੱਜ ਬਹੁਤ ਬੰਦੇ ਇਹੋ ਜਿਹੇ ਹੈ ਜਿਨ੍ਹਾਂ ਦੀਆਂ ਮਨੌਤਾਂ ਬਿਲਕੁਲ ਹੀ ਪਸ਼ੂਆਂ ਵਾਲੀਆਂ, ਪਰ ਕਈਆਂ ਦੀਆਂ ਮਨੌਤਾਂ ਇਹੋ ਜਿਹੀਆਂ ਜਿਹੜੀਆਂ ਬਹੁਤ ਵਧੀਆ, ਸਮਾਜ ਦੇ ਭਲੇ ਵੀ ਬਹੁਤ ਵਧੀਆ। ਹੁਣ ਵੇਖਿਓ, ਇੱਕ ਬੰਦਾ ਕਵੇ ਸਾਡੇ ਧਰਮ ਗ੍ਰੰਥ ਵਿੱਚ ਲਿਖਿਆ ਵੀ ਇੱਕ ਤੂੰ ਨਾਮ ਦੀ ਨਦੀ ਹੈ ਤੇ ਤਰਨਾ ਹੈ ਧਰ, ਤੇ ਉਹ ਤਾਂ ਤਰਿਆ ਜਾਂਦਾ ਜੇ ਪੁੱਤਰ ਹੋਵੇ ਤੂੰ ਧਰ, ਜੇ ਪੁੱਤਰ ਹੋਏਗਾ ਤੇ ਉਹ ਨਦੀ ਪਾਰ ਕਰੀ ਜਾਊਗੀ, ਨਹੀਂ ਤੇ ਨਹੀਂ, ਕਿਉਂਕਿ ਜੇ ਪੁੱਤਰ ਹੋਵੇ ਫਿਰ ਪੁੱਤਰ ਚਿਖਾ ਨੂੰ ਅਗਨੀ ਦੇਵੇ, ਫਿਰ ਉਹ ਪਿਓ ਹੈ ਜਿਹੜਾ ਉਹ ਤੂੰ ਤਰ ਨਦੀ ਨੂੰ ਪਾਰ ਕਰਦਾ ਹੈ। ਇਹ ਧਰਮ ਗ੍ਰੰਥ ਵਿੱਚ ਲਿਖਿਆ, ਇਹ ਕਿਸੇ ਗ੍ਰੰਥ ਦੀ ਕਿਸੇ ਬੰਦੇ ਦੀ ਮਨੌਤ ਹੈ, ਪਰ ਇੱਕ ਮਨੌਤ ਇਹ ਹੈ ਵੀ ਧੀ ਪੁੱਤ ਦੇ ਵਿੱਚ ਕੋਈ, ਬੋਲੋ ਪਿਆਰਿਓ, ਧੀ ਪੁੱਤ ਵਿੱਚ ਕੋਈ ਫਰਕ ਨਹੀਂ। ਹੁਣ ਆਪਾਂ ਅਗਲਾ ਆਪਣੀ ਮਨੌਤ ਲੈ ਕੇ ਜਾਵੇ ਗੋਰਿਆਂ ਸਾਹਮਣੇ, ਕਾਲਿਆਂ ਸਾਹਮਣੇ, ਬਾਹਰਲੇ ਦੇਸ਼ਾਂ ਦੇ ਵਿੱਚ ਵੀ ਇੱਕ ਆਹ ਮਨੌਤ ਹੈ ਤੇ ਇੱਕ ਆ ਮਨੌਤ ਹੈ ਤੁਸੀਂ ਦੱਸੋ ਵੀ ਮਨੌਤ ਠੀਕ ਕਿਹੜੀ ਹੈ ਫਿਰ ਧੀ ਪੁੱਤ ਵਿੱਚ ਕੋਈ ਫਰਕ ਨਹੀਂ ਕਿ ਪੁੱਤਰ ਵਾਲੀ ਧੀ ਪੁੱਤ ਵਿੱਚ ਆਹ ਮਨੌਤ ਨੂੰ ਸਾਰੇ ਮੰਨਣਗੇ ਵੀ ਆਹ ਤੇ ਸਵਾਦ ਹੈ ਆਹ ਮਨੌਤ ਹੈ ਸਵਾਦ ਵਾਲੀ ਤੇਰੀ ਮਨੌਤ ਵਧੀਆ ਹੋਵੇ ਆਪਣੀ ਮਨੌਤ ਵਧੀਆ ਬਣਾ ਰੱਬ ਨੂੰ ਸਾਰੇ ਮੰਨਦੇ ਹੈ ਇੱਕ ਰੱਬ ਅਗਲਾ ਕਹਿੰਦਾ ਮੇਰੀ ਮਨੌਤ ਹੈ ਰੱਬ ਕਿਤੇ ਦੂਰ ਬੈਠਾ ਹੈ ਇੱਕ ਕਹਿੰਦਾ ਮੇਰੀ ਮਨੌਤ ਹੈ ਘੱਟ ਘੱਟ ਵਿੱਚ ਬੈਠਾ ਹੈ ਅਸੀਂ ਸਾਰੇ ਰੱਬ ਦਾ ਹੀ ਹਿੱਸਾ ਕੁਦਰਤ ਦਾ ਹੀ ਹਿੱਸਾ ਸਾਰੀ ਕੁਦਰਤ ਵਿੱਚ ਵੱਸਦਾ ਹੈ ਇਹ ਮਨੌਤ ਹੈ ਇੱਕ ਕਿਤੇ ਅਲੱਗ ਬੈਠਾ ਹੈ ਇਹ ਮਨੌਤ ਹੈ ਇੱਕ ਕਹਿੰਦਾ ਮੇਰੇ ਲਈ ਗੁਰੂ ਨਾਨਕ ਮੇਰੇ ਲਈ ਗੁਰੂ ਨਾਨਕ ਕੀਤਾ ਹੈ ਵੀ ਉਹਨਾਂ ਨੇ ਦਰਖਤ ਨੂੰ ਹੱਲ ਹੁਣਿਆ ਦਿੱਤਾ ਤੇ ਮਠਿਆਈਆਂ ਡਿੱਗੀਆਂ ਇੱਕ ਮਨੌਤ ਇਹ ਹੈ ਤੇ ਇੱਕ ਮਨੌਤ ਇਹ ਹੈ ਮੇਰੇ ਲਈ ਗੁਰੂ ਨਾਨਕ ਕੋਈ ਜਾਦੂਗਰ ਨਹੀਂ ਸੀ ਮੇਰੇ ਲਈ ਮਨੌਤ ਇਹ ਮੇਰੀ ਮਨੌਤ ਇਹ ਹੈ ਗੁਰੂ ਨਾਨਕ ਇਨਕਲਾਬੀ ਸੀ ਉਹ ਦਿਮਾਗ ਖੋਲਣ ਆਏ ਸੀ ਵਿਕਾਸ ਕਰਨ ਆਏ ਸੀ ਮਠਿਆਈਆਂ ਝਾੜਨ ਵਾਸਤੇ ਲੋਕਾਂ ਨੂੰ ਇੱਦਾਂ ਦਰਖਤਾਂ ਤੋਂ ਮਠਿਆਈਆਂ ਝਾੜਨ ਨਹੀਂ ਸੀ ਆਏ ਉਹ ਸਾਨੂੰ ਕਾਇਮ ਕਰਨ ਆਏ ਸੀ ਮਠਿਆਈਆਂ ਤੁਸੀਂ ਆਪਣੀ ਜ਼ਿੰਦਗੀ 'ਚ ਤਰੱਕੀ ਕਰੋ ਮਠਿਆਈਆਂ ਬਣਾ ਲੈਣੀਆਂ ਬੰਦਿਆਂ ਨੇ ਉਹ ਕੋਈ ਦਰਖਤਾਂ ਤੋਂ ਝਾੜਨ ਨਹੀਂ ਸੀ ਆਏ ਗੁਰੂ ਗੋਬਿੰਦ ਸਿੰਘ ਦੇ ਵੇਲੇ ਇੱਕ ਬੰਦਾ ਇੱਦਾਂ ਸੋਚਦਾ ਵੀ ਯਾਰ ਕਿੰਨੇ ਸਿੱਖ ਸੀ ਜਿਹੜੇ ਭੁੱਖੇ ਆਨੰਦਪੁਰ ਸਾਹਿਬ ਦੇ ਵਿੱਚ ਦੱਸੋ ਭੁੱਖ ਨਾਲ ਸਿੰਘ ਤੰਗ ਹੋਏ ਨਾ ਹੋਏ ਦਰਖਤਾਂ ਦੇ ਪੱਤੇ ਲਾ ਲਾ ਕੇ ਖਾਧੇ ਸੱਕ ਲਾ ਲਾ ਖਾਧੇ ਪਰ ਗੁਰੂ ਗੋਬਿੰਦ ਸਿੰਘ ਨੇ ਕੋਈ ਦਰਖਤ ਝਾੜ ਕੇ ਮਠਿਆਈ ਨਹੀਂ ਸੁੱਟੀ ਦਰਖਤ ਝਾੜ ਕੇ ਮਠਿਆਈਆਂ ਨਹੀਂ ਦੇਖੀਆਂ ਵੀ ਮੇਰੇ ਸਿੱਖ ਦੇ ਭੁੱਖੇ ਆਏ ਉਹ ਸਾਨੂੰ ਦਿਓਣਾ ਫਸਾਉਣ ਆਏ ਹੈ ਜ਼ਿੰਦਗੀ ਦੇ ਵਿੱਚ ਦੁੱਖਾਂ ਦਾ ਮੁਕਾਬਲਾ ਕਿੱਦਾਂ ਕਰਨਾ ਭੁੱਖ ਝੱਲਣੀ ਕਿੱਦਾਂ ਮੁਸੀਬਤਾਂ ਝੱਲਣੀਆਂ ਕਿੱਦਾਂ ਜੇ ਅਸੀਂ ਏਦਾਂ ਸੁਣਾਂਗੇ ਮਠਿਆਈ ਝਾੜਦੀ ਆਪਾਂ ਸਾਰੀ ਜ਼ਿੰਦਗੀ ਆਪਾਂ ਝਾੜ ਨਹੀਂ ਸਕਣੀ ਅਸੀਂ ਤੇ ਨਿਕੰਮੇ ਹੀ ਰਹੇ ਸਾਰੀ ਜ਼ਿੰਦਗੀ ਤੇ ਚਲੋ ਗੁਰੂ ਸਾਹਿਬ ਨੇ ਸਾਨੂੰ ਸਮਝਾਉਣਾ ਹੈ ਵੀ ਜਿੱਦਣ ਤੇ ਭੁੱਖ ਆਵੇ ਜਿੱਦਣ ਦੁੱਖ ਆਵੇ ਇਹ ਭੁੱਖ ਦਾ ਮੁਕਾਬਲਾ ਕਰੀ ਭੁੱਖ ਦੁੱਖ ਤਕਲੀਫਾਂ ਬੰਦੇ ਤੇ ਆਉਂਦੀਆਂ ਹੁੰਦੀਆਂ ਮੁਸੀਬਤਾਂ ਬਿਨਾ ਵਿਕਾਸ ਨਹੀਂ ਹੁੰਦਾ ਦੁਨੀਆਂ ਦੇ ਵਿੱਚ ਪ੍ਰੋਬਲਮਾਂ ਮੁਸ਼ਕਲਾਂ ਨਾ ਆਈਆਂ ਤੇਰਾ ਵਿਕਾਸ ਨਹੀਂ ਹੋਣਾ ਜਿਹੜੇ ਬੰਦੇ ਦੀ ਜ਼ਿੰਦਗੀ 'ਚ ਜ਼ਿਆਦਾ ਪ੍ਰੋਬਲਮ ਆਈਆਂ ਮੁਸੀਬਤਾਂ ਆਈਆਂ ਜੋ ਬੰਦਾ ਦਿਮਾਗੀ ਪੱਧਰ ਤੇ ਸਟਰੋਂਗ ਵੀ ਉਹੀ ਜ਼ਿਆਦਾ ਹੈ ਜ਼ਿਆਦਾ ਮੁਸੀਬਤਾਂ ਆਈਆਂ ਜਿਹਦੀ ਜ਼ਿੰਦਗੀ ਜਿਹੜੇ ਬੰਦੇ ਦੀ ਜ਼ਿੰਦਗੀ 'ਚ ਮੁਸੀਬਤ ਕਦੇ ਨਹੀਂ ਆਈ ਸੌਫਟ ਮਾਈਂਡ ਹੈ ਉਹਦਾ ਉਹਨੇ ਠੋਕਰਾਂ ਨਹੀਂ ਖਾਧੀਆਂ ਜਿੰਨੀਆਂ ਮੁਸੀਬਤਾਂ ਦੁੱਖ ਤਕਲੀਫਾਂ ਜ਼ਿਆਦਾ ਆਉਣ ਦਿਮਾਗ ਉਨਾ ਹੀ ਤੇਜ਼ ਹੁੰਦਾ ਹੈ ਉਦਾਹਰਣ ਦੇ ਤੌਰ ਤੇ ਸਮਝ ਲਓ ਇੱਕ ਬੰਦਾ ਕਹੀ ਜਾਏ ਰੱਬ ਦੇ ਕੇ ਮੈਨੂੰ ਇਹ ਮਹਿਕਮਾ ਦੇ ਦੇ ਵੀ ਮੀਂਹ ਪਾਉਣ ਵਾਲਾ ਬਰਸਾਤ ਪਾਉਣ ਵਾਲਾ ਕਹਿੰਦੇ ਮੈਂ ਤੇ ਕਮਾਲ ਕਰਦਿਆਂ ਕਹਿੰਦੇ ਫਸਲ ਪੱਕੀ ਹੁੰਦੀ ਹੈ ਉਧਰੋਂ ਮੀਂਹ ਪਾ ਦਿੰਦਾ ਹਨੇਰੀਆਂ ਇਹ ਜਿਹੀਆਂ ਚਲਾਉਂਦਾ ਸਾਰੇ ਹੀ ਦਰਖਤਾਂ ਦਾ ਉਹਦੇ ਦੂਰ ਪਿਆ ਹੁੰਦਾ ਦੂਰ ਹੀ ਗਿਰ ਜਾਂਦਾ ਥੱਲੇ ਉਹ ਫਲ ਵਧੀਆ ਲੱਗਦਾ ਹੀ ਨਹੀਂ ਕਹਿੰਦੇ ਦੂਰ ਹੀ ਗਿਰ ਜਾਂਦਾ ਹੈ ਐਸਾ ਐਸੀ ਖੇਡ ਬਣਦੀ ਹੈ ਕਹਿੰਦੇ ਜੇ ਰੱਬ ਕਿਤੇ ਮੈਨੂੰ ਮੌਕਾ ਦੇਵੇ ਤੇ ਮੈਂ ਫਿਰ ਦੱਸਾਂ ਵੀ ਰੱਬ ਨੂੰ ਵੀ ਕਿਵੇਂ ਕਰਨਾ ਸਾਰਾ ਕੁਝ ਇਹ ਐਗਜ਼ੈਂਪਲ ਹੈ ਰੱਬ ਕੋਈ ਬੰਦਾ ਨਹੀਂ ਪਰ ਇਹ ਸਮਝਾਉਣ ਲਈ ਹੈ ਕਹਿੰਦੇ ਰੱਬ ਆ ਗਿਆ ਕਹਿੰਦੇ ਕਰ ਲੈ ਫਿਰ ਤੂੰ ਲੈ ਤੈਨੂੰ ਦਿੱਤਾ ਹੈ ਜੀ ਬੀਜ ਲੈ ਕਰ ਕਿਵੇਂ ਕਰਨਾ ਕਹਿੰਦੇ ਇਸ ਬੰਦੇ ਨੇ ਨਾ ਪੰਜ ਚਾਰ ਮੀਂਹ ਪਵਾਏ ਬਸ ਪੂਰੇ ਪੂਰਾ ਝੱਖੜ ਆਏ ਮੀਂਹ ਵੀ ਚਾਰ ਕੁ ਪਵਾਏ ਤੇ ਕਹਿੰਦੇ ਜਦੋਂ ਫਸਲ ਹੋਈ ਬੜੀ ਵਧੀਆ ਫਸਲ ਹੋਈ ਐ ਕਮਾਲ ਉਹ ਕਹਿੰਦਾ ਰੱਬਾ ਆ ਦੇਖ ਫਸਲ ਇਹਨੂੰ ਕਹਿੰਦੇ ਤੂੰ ਕਹਿੰਦੇ ਕਦੇ ਹਨੇਰੀਆਂ ਛੱਡ ਦਿੰਦਾ ਕਦੇ ਕੁਛ ਕਰ ਦਿੰਦਾ ਕਦੇ ਕੁਛ ਕਰ ਦਿੰਦਾ ਕਹਿੰਦੇ ਆ ਦੇਖ ਕਹਿੰਦੇ ਰੱਬ ਕਹਿੰਦਾ ਸਮਝਾਉਣ ਲਈ ਰੱਬ ਬੰਦਾ ਨਹੀਂ ਰੱਬ ਦਾ ਅਸੀਂ ਰੂਪ ਆ ਆਪਾਂ ਇਹ ਮੰਨਦੇ ਹਾਂ ਵੀ ਕੁਦਰਤ ਰੱਬ ਹੈ ਤੇ ਕੁਦਰਤ ਦਾ ਅਸੀਂ ਹਿੱਸਾ ਆਪਾਂ ਸਾਰੇ ਰੱਬ ਦਾ ਹਿੱਸਾ ਰੱਬ ਇੱਕ ਇੱਕ ਚੀਜ਼ ਨੂੰ ਪਰੇ ਕਰੀ ਜੋ ਆ ਸਾਰੇ ਹੁਣ ਵੇਖੋ ਨਾ ਕੋਈ ਬੰਦਾ ਪਿਆਜ਼ ਹੈ ਪਿਆਜ਼ ਕੀ ਹੈ ਇੱਕ ਛਿਲਕਾ ਇੱਕ ਲਾ ਦੋ ਦੂਜਾ ਲਾ ਦੋ ਤੀਜਾ ਲਾ ਦੋ ਚੌਥਾ ਲਾ ਦੋ ਇੱਕ ਇੱਕ ਛਿਲਕਾ ਮਿਲਾ ਕੇ ਪਿਆਜ਼ ਬਣਦਾ ਹੈ ਹੋਰ ਕੋਈ ਪਿਆਜ਼ ਵੱਖਰੀ ਚੀਜ਼ ਥੋੜੋ ਹੈ
1: ਬੰਦ ਗੋਭੀ ਵੇਖੀ ਹੈ, ਇੱਕ ਇੱਕ ਪੱਤਾ ਲਾਈ ਜਾਓ ਲਾਈ ਜਾਓ ਲਾਈ ਜਾਓ, ਉਹ ਸਾਰੇ ਨੂੰ ਵੀ ਕਹਿੰਦੇ ਆ ਬੰਦ ਗੋਭੀ, ਉਦਾਂ ਇੱਕ ਇੱਕ ਪੱਤਾ ਹੈ। ਏਦਾਂ ਆਪਾਂ ਸਾਰੇ ਰੱਬ ਦਾ ਹੀ ਹਿੱਸਾ ਆ, ਇੱਕ ਇੱਕ ਇੱਕ ਇੱਕ ਮਿਲਾ ਕੇ ਸਾਰਾ ਕੁਝ, ਇਹਨੂੰ ਸਾਰੇ ਨੂੰ ਵੀ ਕਹਿੰਦੇ ਆ ਇੱਕ ਓਅੰਕਾਰ, ਇੱਕ ਦਾ ਹੀ ਸਾਰਾ ਫੈਲਾ, ਇਹਨੂੰ ਕਹਿੰਦੇ ਆ ਰੱਬ। ਯੂਨੀਵਰਸਲ ਐਨਰਜੀ, ਇਹ ਐਨਰਜੀ ਇੱਕ ਹੀ ਐਨਰਜੀ ਹੈ ਸਾਰੇ ਪਾਸੇ, ਅਸੀਂ ਰੱਬ ਦਾ ਪਾਰਟ ਹਾਂ। ਕੁਦਰਤ ਵਿੱਚ ਰੱਬ ਵੱਸਦਾ ਹੈ, ਬਲਿਹਾਰੀ ਕੁਦਰਤ ਵੱਸਿਆ, ਤੇ ਕੁਦਰਤ ਵਿੱਚ ਤੂੰ ਨਹੀਂ ਆਉਂਦਾ, ਮੈਂ ਨਹੀਂ ਆਉਂਦਾ, ਦਰਖਤ ਵੀ ਆਉਂਦੇ ਆ, ਚੰਦਰਮਾ ਜਿੰਨੇ ਬ੍ਰਹਿਮੰਡ ਕੁਦਰਤ ਵੀ ਆ ਜਾਂਦੇ ਆ, ਕੁਦਰਤ ਦੇ ਵਿੱਚ ਹੀ ਬੈਠਾ ਹੈ। ਆਪਾਂ ਰੱਬ ਦਾ ਪਾਰਟ, ਰੱਬ ਕੋਈ ਬੰਦਾ ਨਹੀਂ, ਵੱਖਰਾ ਨਹੀਂ ਬੰਦੇ ਤੇ, ਬੰਦੇ ਤੋਂ ਰੱਬ ਵੱਖਰਾ ਨਹੀਂ, ਜੋ ਕਰਨਾ ਬੰਦੇ ਨੇ ਕਰਨਾ ਹੈ। ਉਹ ਐਨਰਜੀ ਤੇਰੇ ਨਾਲ ਹੈ, ਪਰਮਾਤਮਾ ਦੀ ਸ਼ਕਤੀ, ਉਹ ਯੂਨੀਵਰਸਲ ਐਨਰਜੀ ਜਿਹੜੀ, ਉਹਦੇ ਨਾਲ ਤੂੰ ਜੁੜਿਆ ਹੋਇਆ, ਯੂਨੀਵਰਸ ਦੇ ਨਾਲ ਤੂੰ ਜੁੜਿਆ ਹੋਇਆ, ਉਸ ਸ਼ਕਤੀ ਦੇ ਨਾਲ ਹੀ ਸਾਹ ਚੱਲਣਾ ਨਾ, ਸਾਹ ਤੇ ਤੇਰਾ ਉਵੇਂ ਹੀ ਚੱਲਣਾ ਹੈ, ਦਿਮਾਗ ਚੱਲਣਾ ਹੈ, ਪਰ ਕਰਨਾ ਤੈਨੂੰ ਆਪ ਪੈਣਾ, ਕਿਉਂਕਿ ਤੂੰ ਰੱਬ ਦਾ। ਚਲੋ ਇਹ ਗੱਲ ਤੇ ਬਹੁਤ ਵਾਰ ਹੋ ਗਈ, ਜਿਹੜੇ ਬੰਦੇ ਲਗਾਤਾਰ ਦੁਆਨ ਸੁਣਦੇ ਨੇ ਉਹਨਾਂ ਨੇ ਤੇ ਗੱਲ ਬਹੁਤ ਵਿਸਥਾਰ ਨਾਲ ਸੁਣੀ, ਸਮਝੀ ਵੀ ਹੈ ਸੁਣੀ ਨਹੀਂ। ਪਰ ਮੈਂ ਜਿਹੜੀ ਗੱਲ ਕਰਨੀ ਚਾਹੁੰਦਾ ਕਿ ਰੱਬ ਕਹਿੰਦੇ, ਰੱਬ ਨੂੰ ਕਹਿੰਦਾ ਆਹ ਵੇਖ ਫਸਲ, ਆਹ ਵੇਖ ਕਿੰਨੇ ਕਿਵੇਂ ਫਸਲਾਂ ਲਹਿਰਾ ਰਹੀਆਂ, ਕਿਵੇਂ ਆਹ ਵੇਖ ਜਿਹੜਾ, ਕਹਿੰਦੇ ਅੱਛਾ ਫਿਰ ਵੇਖ ਜਿਹੜਾ ਨੇੜੇ ਹੋ ਕੇ ਵੇਖ ਫਸਲ, ਕਹਿੰਦੇ ਜਦੋਂ ਉਹਨੇ ਹੱਥ ਲਾਇਆ ਏਦਾਂ ਰਗੜ ਕੇ ਵੇਖਿਆ, ਮਸਲ ਕੇ ਵੇਖਿਆ ਤੇ ਵਿੱਚ ਦਾਣੇ ਹੈ ਹੀ ਨਾ, ਦਾਣੇ ਹੈ ਹੀ ਨਾ ਵਿੱਚ, ਤੇ ਜਦੋਂ ਸੇਬ ਖਾ ਕੇ ਵੇਖੇ, ਫਲ ਫਰੂਟ ਖਾਧੇ ਤੇ ਵਿੱਚ ਟੇਸਟ ਹੈ ਹੀ ਨਾ। ਉਹ ਕਹਿੰਦੇ ਕਹਿੰਦੇ ਉਹ ਪਿਆਰਿਆ, ਇਹ ਟੇਸਟ ਬਣਨਾ ਹੀ ਹਨੇਰੀਆਂ ਝੱਖਣਾ ਨਾਲ ਸੀ, ਤੂੰ ਸਾਡੇ ਬੰਦ ਕਰਤੇ ਆ ਉਹ ਸਤਨਾਮ, ਇਹ ਝੱਖਣਾ ਨਾਲ ਤੇ ਟੇਸਟ ਬਣਨਾ ਸੀ, ਉਹ ਜਿਹੜੀ ਅੰਦਰ ਬੀਜ ਵੱਧਦਾ ਉਹ ਧੱਕਾ, ਜਿੰਨਾ ਧੱਕਾ ਹੁੰਦਾ ਨਾ ਕਿਸੇ ਦਰਖਤ ਦੇ ਨਾਲ, ਓਨਾ ਹੀ ਉਹਦਾ ਫਲ ਮਿੱਠਾ ਹੁੰਦਾ। ਜਿਹੜੇ ਸਾਲ ਹਨੇਰੀਆਂ ਜ਼ਿਆਦਾ ਆਉਣਗੀਆਂ ਉਸ ਸਾਲ ਫਲ ਮਿੱਠਾ ਹੋਊਗਾ, ਕਿਉਂਕਿ ਦਰਖਤ ਦਾ ਜ਼ੋਰ ਲੱਗਦਾ ਹੈ, ਮੁਕਾਬਲਾ ਕਰਦਾ ਦਰਖਤ ਉਸ ਸਾਲ। ਉਦਣ ਫਸਲ ਮਿੱਠੀ, ਉਹ ਜਿਹੜੀ ਮਿਠਾਸ ਹੈ ਫਸਲ ਦੇ ਵਿੱਚ ਉਦੋਂ ਹੋਊ ਜਦੋਂ ਧੱਕਾ ਹੁੰਦਾ। ਸਰੀਰ ਕਿਹੜੇ ਬੰਦਿਆਂ ਦੇ ਤਕੜੇ ਆ, ਮੈਂ ਕਿੰਨੀ ਵਾਰੀ ਗੱਲ ਕੀਤੀ ਹੈ ਵੀ ਦੌਲੇ ਕਿਹੜੇ ਬੰਦੇ ਮੁੰਡਿਆਂ ਦੇ ਬਣੇ ਆ, ਕਿਹਨਾਂ ਦੇ ਬਣੇ ਆ ਭਲਾ, ਜਿਹਨਾਂ ਨੇ ਆਪਣੀ ਬੋਡੀ ਦੇ ਨਾਲ ਧੱਕਾ ਕੀਤਾ। ਜਿਹੜੇ ਪਾਰ ਨੂੰ ਬੰਦਾ ਮਜ਼ਬੂਤ ਕਰਨਾ ਚਾਹੁੰਦਾ, ਦੌਲੇ ਬਣਾਉਣਾ ਚਾਹੁੰਦਾ, ਦੌਲਿਆਂ ਨਾਲ ਬਾਹਾਂ ਨਾਲ ਧੱਕਾ ਕਰ, ਪਿੰਜਣੀਆਂ ਕਾਇਮ ਕਰਨੀਆਂ ਪਿੰਜਣੀਆਂ ਨਾਲ ਧੱਕਾ ਕਰ ਲੈ, ਬੰਦਾ ਸਿੱਖ ਪੈਕ ਬਣਾਉਣਾ ਚਾਹੁੰਦਾ ਫਿਰ ਉਹ ਐਕਸਰਸਾਈਜ਼ ਬੰਦਾ ਕਰੇ, ਜ਼ੋਰ ਲਾਵੇ, ਜਿਹੜੇ ਪਾਰਟ ਨਾਲ ਧੱਕਾ ਕਰਦਾ ਹੈ ਉਹ ਬਹੁਤ ਮਜ਼ਬੂਤ ਹੋ ਜਾਂਦਾ। ਜੇ ਧੱਕਾ ਨਹੀਂ ਕਰੋਗੇ, ਸਰੀਰ ਦਾ ਸਿਸਟਮ ਹੈ ਕੁਦਰਤੀ ਹੈ ਜੀ, ਕੁਦਰਤੀ ਹੈ, ਜਿਹੜੇ ਦਰਖਤ ਨਾਲ ਧੱਕਾ ਹੋਊ ਉਹ ਵਧੂ, ਜਿਹੜੇ ਸੈੱਲ ਨਾਲ ਧੱਕਾ ਹੁੰਦਾ ਉਹ ਸੈੱਲ ਵੱਧਦੇ ਹੈ। ਫਿਰ ਸਰੀਰ ਦੇ ਵਿੱਚ ਜਦੋਂ ਵੇਖੋ ਆਪਾਂ ਜ਼ੋਰ ਲਾਉਂਦੇ ਹਾਂ ਤੇ ਸਰੀਰ ਅਗਲੇ ਦਿਨ ਹੋਰ ਤਕੜਾ ਕਰ ਲੈਂਦਾ, ਫੋਨ ਆਏਗਾ ਇਹ ਮੇਰੇ ਨਾਲ ਮੁਕਾਬਲਾ ਕਰਦਾ, ਸਰੀਰ ਹੋਰ ਮਜ਼ਬੂਤ ਕਰ ਲੈਂਦਾ, ਤੂੰ ਹੋਰ ਧੱਕਾ ਕਰ, ਹੋਰ ਮਜ਼ਬੂਤ, ਹੋਰ ਧੱਕਾ ਕਰ, ਹੋਰ ਮਜ਼ਬੂਤ, ਜਿੰਨਾ ਸਰੀਰ ਨਾਲ ਧੱਕਾ ਕਰੋਗੇ ਤੇਰੀ ਬੋਡੀ ਓਨਾ ਹੀ ਮਜ਼ਬੂਤ ਤੇਰੇ ਨਾਲ ਮੁਕਾਬਲਾ ਕਰਦੀ ਹੈ, ਉਹ ਹੁਣ ਹੋਰ ਧੱਕਾ ਕਰ, ਉਹ ਓਨਾ ਹੀ ਮਜ਼ਬੂਤ ਕਰ ਲੂ ਆਪਣੇ ਆਪ ਨੂੰ। ਸੇਮ ਗੱਲ ਦਿਮਾਗ ਦੀ, ਜਿਹੜਾ ਸਾਡਾ ਦਿਮਾਗ ਹੈ ਇਹ ਵੀ ਓਨਾ ਹੀ ਡਿਵੈਲਪ ਹੁੰਦਾ ਜਿੰਨਾ ਦਿਮਾਗ ਨਾਲ ਧੱਕੇ ਪਏ ਹੁੰਦੇ ਹੈ, ਜਿੰਨੇ ਤਕਲੀਫਾਂ ਆਉਂਦੀਆਂ ਇਹ ਓਨਾ ਹੀ ਮਜ਼ਬੂਤ ਹੁੰਦਾ। ਕਈ ਬੰਦਿਆਂ ਨੇ ਇੰਨੀਆਂ ਮੁਸੀਬਤਾਂ ਝੱਲੀਆਂ, ਅੱਜ ਜਦੋਂ ਉਹਨਾਂ ਨੂੰ ਪਤਾ ਲੱਗਦਾ ਨਾ ਵੀ ਆਹ ਤਕਲੀਫ ਕਹਿੰਦੇ ਗੱਲ ਨਹੀਂ ਕੋਈ ਨੀ, ਕਿਉਂਕਿ ਦੁੱਖ ਅੱਗੇ ਝੱਲ ਝੱਲ ਕੇ ਕਰੜੇ ਹੀ ਬਹੁਤ ਹੋਏ ਪਏ ਹੈ। ਇਹ ਬੰਦੇ ਨੂੰ ਤੁਸੀਂ ਕੋਟੀ ਮਾਰ ਕੇ ਵੇਖੋ ਉਹ ਠੀਕਾ ਮਾਰਦਾ ਹੈ, ਪਰ ਜਿਹੜੇ ਬੰਦੇ ਨੇ ਸਰੀਰ ਹੀ ਬਹੁਤ ਬਣਾਇਆ ਜ਼ੋਰ ਲਾ ਲਾ ਕੇ ਜਿਮ ਚ, ਉਹਨੂੰ ਕੋਟੀ ਸਾਡੀ ਮਾਰੋ ਉਹਨੂੰ ਪਤਾ ਹੀ ਨਹੀਂ ਲੱਗਦਾ। ਸਾਡੀ ਪ੍ਰੋਬਲਮ ਹੈ, ਸਾਨੂੰ ਇਹ ਸਮਝਾਇਆ ਗਿਆ ਵੀ ਜ਼ਿੰਦਗੀ ਦੇ ਵਿੱਚ ਦੁੱਖ ਨਹੀਂ ਆਉਣੇ ਚਾਹੀਦੇ, ਦੁੱਖਾਂ ਤੋਂ ਬਚੋ। ਸਾਨੂੰ ਇਹ ਨਹੀਂ ਸਮਝਾਇਆ ਵੀ ਦੁੱਖ ਤੇ ਜਿੰਮ ਹੈ ਤੇਰੀ, ਤੇਰਾ ਦਿਮਾਗ ਤਗੜਾ ਕਰਨ ਲਈ ਦੁੱਖ ਤੋਂ ਬਿਨਾਂ ਹੋਣਾ ਨਹੀਂ। ਜੇ ਮਸ਼ੀਨਾਂ ਕਰਦੀਆਂ ਤੇਰਾ ਸਰੀਰ ਤਗੜਾ, ਇਹਨਾਂ ਤਕਲੀਫਾਂ ਤੋਂ ਬਿਨਾਂ ਤੂੰ ਕਾਇਮ ਹੀ ਨਹੀਂ ਹੋਣਾ, تجھے نکما رہ جائے گا، سافٹ رہ جائے گا، تیرا دماغ نہیں مننا اتنا چر جنا چر مصیبت نہ آئیں۔ سانو ڈرایا جا رہا ہے بچارا جی بچارا، یہ بچارے ویکو باڑی ماڑی ہوئی بچارے، انہوں کہ سارے گرو صاحب نے کیا سی حوصلہ نہیں کہ چل رہی وہ تکلیف ہول رہی وہ آئی ہول چل جا کہ دیکھو تو صحیح گرو گوبند سنگھ کا جیون پڑھ کے ہول چلو مہاراجا ہو گیا کوئی نہیں ہول چلا گیا وہ ہول سٹرانگ ہوئی ہے دوبارہ اینا تکڑا کر لا سامنے موت کھڑی ہوے تو کر کے نہیں جانا جا راجا آنا ہی ہے ایسا تکڑا ہو سکتا والا ہے پرواہ ہی نہ کرے بندہ ہو سکتا ہے سانو سمجھایا سارا مائنڈ سیٹ اتنے کیتا گیا دکھا تو بچو تکلیفا نہ آن مصیبت نہ آن سیٹ کرنا سی دکھ تکلیفا کے نال نال ہے دکھ سکھ دوئے در کپڑے پہرے جائے دوئے در کپڑے پہرے جائے منک یہ دوائی ہے دکھ دارو دکھ کی ہوں بندے کا سگو مائنڈ واسطے کی ہوں دارو علاج دوائی ہے ان چلی دیکھنا اپنے آپ کو فرق کہنی کہ سٹان چل سکتا وا کنیا تکلیفا چل سکتا وا جڑے پاتشاہ کا گرپرب منا پیارے ہو کنیا تکلیفا چلیا لوگ اتنا بے تالا برائی فٹے مارن تک لوگ گئے گرو نانک گرو نانک نو دیکھا بھی گیا گردوارا نانک پوری ٹانڈا نانک متا یوپی کا علاقہ ہے یوپی کا ایریا گرو نانک نو دو گھوڑیا کے بدلے ویچتا سی وکیا بھی ہے منڈی چ گرو نانک بھارت کے بچ وکیا ای کھلار کے بولی لگی دو گھوڑے بولی لا دیتا گرو نانک نے سمجھایا جتھے جڑا خرید کے لگیا اتے جا کے گل کی اگلے نے غلام بنا لیا اتنے ہر چیز وکی ہے تا کر کے گرو صاحب نے سانو ادھر دے سافٹ مائنڈ نہیں بنایا وہ سانو تکڑے کرنا چاہتے ہیں سٹرانگ کرنا چاہتے ہیں بچارا بن کے کدے نہ جیو جہاں بندہ تین کہنا آ بچارا آ بچارے وہ تیرا دشمن ہے نہ ہمدردی لے لے بھی نہ اگلا ہمدردی دینا نا تین جدو بہت بچارا ہے ہمدردی نہ لے ان کا پھر کی ہو گیا یار بندیاں نہ ہوں پرابلم آدی ان اگلا جب جدو کہ بچارے ای ہوا بچارے لوگ ہمدردی ترستے ہیں میرے کوئی میرے سے ہمدردی کرے میرے ہمدردی کرنے تو کمزور ہو جائے گا تیرا دماغ ڈاؤن ہو جائے گا تھلے نہیں جائے گا ہمدردی نہ لو بچارا نہ بن کرے پھر کی ہو گیا بندیاں نہیں بنتی بھیڑا بندیاں سے ہی آنیا دکھ تکلیفا سب سے آنے ہونا پینا سترا میں ارج کرتا ہوں بھی کہڑا دکھ گرو گوبند سنگھ سے آیا نہیں دنیا نے کہڑا دکھ ہے جہاں انہوں نے نہیں دتا گھر بار کھولیا چھوٹی عمر میں پتا کھولیا نکے نکے بچے شہید کرتے سب کچھ کھولیا سارے دکھ دے کے ویک لے پر گرو گوبند سنگھ دکھی نہیں ہوئے ہوئے کہ نہیں سارے دکھ انہوں نے دکھی نہیں کر سکتے اسی یہ جی ساری دنیا کے دکھ سارے کول نے پر اسی پھر نہیں سکھی سانو کوئی سکھی نہیں کر سکتا کملیا تو چیتا رکھو اقل والے گیانیا گیانی کا مطلب یہ نہیں میرے ورگا بندہ سیل سے بہ کے کتھا کرتا گیانی ہے یہ گیان بتھیرا گیانی کا ارتھ ہے سمجھ والا بندہ پریکٹیکل کیا جائے پیارے ہو گیانی بندہ گیان جن پریکٹیکل کیا سمجھا جا بچار ہر چیز کو کامن سینس جی ودیا ڈیولپ ہو گیا مائنڈ جا ساری دنیا کے سکھ ان دکھی نہیں کر سکتے بے اقل بندے کو ساری دنیا کے سکھ بولو تھی نہیں ساری دنیا کے دکھ نے دکھی کر رہے سمجھ والے بندے
0: آ کئی یہ ہے دیشوں سے بھی ہاتھ سے کھیلتے کئی امریکہ چلے گئے کینیڈا چلے گئے اتنے بھی روڈ اتنے بھی روڈے سی اتنے بھی روڈ گئی
1: اتنے بھی دکھی سی اتنے بھی دکھی
0: کینیڈا انہوں نے خوش نہیں کر سکیا امریکہ انہوں نے خوش نہیں کر سکیا پر کئی یہ جنہوں نے کنڈے بھی دکھی نہیں کر سکے
1: میل کو چھتری جا کے کرائے سے رہتے ہیں ہر
0: پھر بھی کھڑے
1: گھر کا سی سارا کچھ ہوں وک گیا آ گیا سما ماڑا آ رہا پھر بھی کوئی جہیا فیکٹری کام کرتے سی ان فیکٹری آپ فیکٹری کے مالک بھی اب فیکٹری کام کرتے ہیں تا بھی کھڑے ہیں کوئی فرق نہیں پہنتا باہرلے دیشوں کے بڑے بڑے منتری بڑے بڑے جڑے کنٹری کے پردھان منتری رہ چکے ہیں مڑ کے انہوں نے کسی کمپنی سے کام کرنا پی جا چپ کر کے کام کرنا لگ جائے سارے والے منتری مڑ کے اس لائن سے نہیں آ سکتے وہاں کوئی فرق نہیں پہنتا اتوں چھٹی لے لی سڈتا وہ پردھان منتری کا مڑ کے کسی کمپنی کے کام کرنا پیا تو کر لیں مینو سڈا اتنے ایک سنگھ انگلینڈ کام بزنس انہوں کا چنگا تو مینو انہیں دسیا کہ میں کیا بھی میں نوکری کے بندے رکھنے ہیں نوکری سے رکھنے پچھے جی تھی ایک سنگھ دیا فوٹو ویچیا ہونگیا جہے رنگ کے کپڑے اسی رنگ کی گڈی ویچیا سی رائل روز گڈیا سن نام روبن سنگھ ہے روبن تو مینو انگلینڈ اس بندے نے سدیا میں جدوں بھی گیا دس بارہ بار پندرہ بار گیا ہوا گا وہ میرا ویزا لگا ہوں گا میں وہ گھر ٹھہر رہا سر وہ سچ گل ہے کہ جی جہے رنگ کے کپڑے پاؤں گا اسی رنگ کی گڈی تو گڈی کی قیمت انڈیا کے پانچ چھ کروڑ ایک گڈی کی ہونی ادا کا وہ بندہ نارمل پروار چ پیدا ہوا پر چلو ترقی کر کے جی ہوا ہوں میرے کہنے کا بھاو کی ہے وہ بندے نے میرے دسیا کہ میں میرے کو نوکریاں واسطے کئی ارجیاں آئیاں وہ ارجی آئی اتوں کا پردھان منتری رہ گیا وہ ارجی آئی بھی میں نوکری کرنی ہے نوکری ایک چار پانچ سال کی گل ہے مڑ کے پتا نہیں بھی وہ کی بنیا انہوں کا پر اس انگلینڈ کا جہاں پردھان منتری رہ گیا ہے وہ مڑ کے فارم بھرتا نوکری واسطے ساڈے ہو سکتا ہے ایم ایل اے بھی مڑ کے نوکری کر لو چیف منسٹر کتنے پردھان منتری کہتے کوئی فرق نہیں پہنتا کل ایداں سی اج ایداں پر مائنڈ سیٹ ہے بھی کوئی فرق نہیں سانو ہے ہو سکتا بھی کوئی فرق نہیں جہی فیکٹری کا مالک ہوئی اسی فیکٹری چ مڑ کے دہڑی کر کے ہو سکتا جہے کھیت اپنے مڑ کے اسی کھیت کے مزدوری کریے ہو سکتا بندہ پاگل ہو جاتا یار میرا سارا کچھ چلیا گیا میں اجڑ گیا پر دماغ ہے جہے اگلا کہ فرق پینا اتنے اتنے چھاتی سے بھر کے کہڑا لے گیا وڈے وڈے آئے وڈے وڈے چلے گئے پر رہن کا

ਬੰਦਾ ਕੱਪੜੇ ਪਾਈ ਫਿਰੇ ਜਿੰਨੇ ਮਰਜ਼ੀ ਸੋਹਣਾ ਨਹੀਂ ਲੱਗਦਾ। ਭੁੱਖਾ ਨੰਗਾ ਨਗਨ ਦਾ ਮਤਲਬ ਨਗਨ ਫਿਰ ਤਰੰਗ ਏਕ ਕਹਿ ਨਗਨ ਦਾ ਮਤਲਬ ਕੱਪੜੇ ਲਾ ਕੇ ਨਹੀਂ, ਆਪਾਂ ਕਹਿੰਦੇ ਭੁੱਖਾ ਨੰਗਾ ਗਰੀਬੀ ਵਾਲਾ ਬੰਦਾ ਪਾਟੇ ਪੁਰਾਣੇ ਵਾਲਾ, ਇਹ ਨਹੀਂ ਨਗਨ ਕੱਪੜੇ ਲਾ ਦੀਏ ਇਹਦਾ ਅਰਥ ਇਹ ਨਾ ਕੱਢ ਲਿਓ। ਕਹਿੰਦੇ ਭੁੱਖਾ ਨੰਗਾ ਵੀ ਹੋਵੇ ਪਰ ਸੱਚ ਨਾਲ ਜੁੜਿਆ ਹੋਵੇ, ਕਿਆ ਕਰੋਗੇ ਵੱਡੀਆਂ ਟਾਈਆਂ ਸ਼ਾਈਆਂ ਲਾ ਲੀਆਂ, ਸੋਹਣੇ ਸੋਹਣੇ ਕੱਪੜੇ ਪਾ ਲਏ, ਪਰ ਜੇ ਬੰਦਾ ਕਵੇ ਵੱਡੀ ਗੱਡੀ ਲੈਣੀ ਅਗਲਾ ਕਵੇ ਨਹੀਂ ਦੇ ਸਕਦੇ, ਜਿੱਥੋਂ ਮਰਜ਼ੀ ਤੋਂ ਰਿਸ਼ਤਾ ਤੋੜ ਦਿਆਂਗੇ, ਸਾਨੂੰ ਫੋਰਚੂਨਰ ਚਾਹੀਦੀ ਹੈ ਗੱਡੀ, ਅਸੀਂ ਸਿਰਫੜੇ ਤੋਂ ਥੱਲੇ ਗੱਲ ਨਹੀਂ ਕਰ ਸਕਦੇ। ਉਹ ਕਹਿੰਦੇ ਲੋਭੀ ਹੈ, ਕਿਆ ਪਿਆਰ ਕਰੋਗੇ ਇਹੋ ਜਿਹੇ ਬੰਦੇ ਨਾਲ, ਭੁੱਖਾ ਸਿਰੇ ਦਾ ਮੰਗ ਮੰਗ ਕੇ ਕਿੱਦਾਂ ਇਹ ਮੰਗਤਾ ਬਣਿਆ ਫਿਰਦਾ, ਜਿੱਦਾਂ ਆਪਾਂ ਖੁਸ਼ ਹੋ ਜਾਂਗੇ। ਕਹਿੰਦੇ ਪਾਲ ਪਟੰਬਰ ਪਾਈ ਫਿਰੇ ਜਿੰਨੇ ਮਰਜ਼ੀ ਸੋਹਣੇ ਕੱਪੜੇ ਹੰਡਾਵੇ, ਵਧੀਆ ਨਹੀਂ ਲੱਗਦਾ, ਭੁੱਖਾ ਨੰਗਾ ਵੀ ਵਧੀਆ ਲੱਗਦਾ ਜੇ ਬੰਦੇ ਨੂੰ ਸੰਤੋਖ ਹੋਵੇ, ਸਮਝ ਹੋਵੇ, ਗਰੀਬੀ ਦੇ ਵਿੱਚ ਵੀ ਰਹਿਣ ਦਾ ਚੱਜ ਹੋਵੇ। ਦੇਖੇ ਆ ਜੀ ਛੱਤਾਂ ਤੋਂ ਐ ਪਾਣੀ ਚੋਂਦਾ ਹੈ, ਐ ਪਾਣੀ ਛੱਤਾਂ ਤੋਂ ਚੋਰਿਆ, ਟੁੱਟੀਆਂ ਛੱਤਾਂ 40-50 ਸਾਲ ਦੇ ਪੁਰਾਣੇ ਘਰ ਬਣੇ, ਪਾਟੇ ਪੁਰਾਣੇ ਕੱਪੜੇ ਆ, ਜੇ ਤੁਸੀਂ ਪੁੱਛੋ ਨਾ ਥੋੜੀ ਜਿਹੀ ਆਪਾਂ ਰਲ ਮਿਲ ਕੇ ਕਰ ਦਈਏ, ਨਹੀਂ ਜੀ ਨਹੀਂ ਨਹੀਂ ਨਹੀਂ ਨਹੀਂ ਨਹੀਂ, ਹੋ ਜਾਣਾ ਦਿਹਾੜੀ ਦੱਪਾ ਚੱਲਦਾ, ਕੋਈ ਨੀ ਹੋਜੂ, ਆਪਾਂ ਇਹੋ ਜਿਹੇ ਬੰਦੇ ਨਹੀਂ ਹੈ। ਤੇ ਕਈ ਬੰਦਿਆਂ ਨੂੰ ਤੁਸੀਂ 10 ਲੱਖ ਦੇ ਦਿਓ, ਫਿਰ ਹੋਰ ਵੀ ਹੋਰ ਕਰੋ ਕੁਛ, ਅਗਲੀ ਵਾਰੀ ਨਾ ਕਰਿਓ ਗੱਲ ਪੈ ਜੂ, ਫਿਰ ਤੇਰਾ ਦਿਨ ਤੇ ਕੱਖ ਨਹੀਂ, ਇਹੋ ਜਿਹੇ ਬੰਦੇ ਵੀ। ਪਰ ਕਈ ਅੰਦਰੋਂ ਰੱਜੇ ਆ, ਅੰਦਰੋਂ ਰੱਜਿਆ ਰਾਜਾ ਮੇਰੇ, ਸਸਤਾ ਤੁੱਟੀ ਝੌਂਪੜੀ ਚੀਰ ਸਭ ਛਿੰਨਾ ਪਾਟੇ ਕੱਪੜੇ ਛੱਪਰੀ ਜਾਤ ਨਾ ਪੱਤ ਨਾ ਅੰਦਰੋਂ ਉਦਿਆਨ ਪਰ ਮਿੰਨਾ ਮਿੱਤਰ ਨਾ ਇਸ ਤਰ੍ਹਾਂ ਰੂਪ ਹੀਣ ਕੇ ਹਿਸਾਕ ਨਾ ਛਿੰਨਾ, ਪਰ ਜੇ ਅਕਲ ਹੋਵੇ ਰਾਜਾ ਸਗਲੀ ਚਲੇਗਾ, ਹਰ ਨਾਮ ਮਨ ਪੈਂਦਾ ਗਿਆਨਵਾਨ ਹੋਵੇ ਰਾਜਾ ਲੱਗਦਾ। ਹੇਮੇ ਦੀ ਛੱਪੜੀ ਚ ਗੁਰੂ ਅਰਜਨ ਸਾਹਿਬ ਗਏ, ਹੇਮਾ ਗਰੀਬ ਜਿਹਾ ਬੰਦਾ, ਕਹਿੰਦਾ ਮਹਾਰਾਜ ਮੈਂ ਫਕੀਰ ਬੰਦਾ, ਮੇਰੇ ਕੋਲ ਕੱਖ ਵੀ ਨਹੀਂ। ਕਹਿੰਦੇ ਧੰਨ ਹੈ ਫਕੀਰਾ ਤੇਰੀ ਛੱਪੜੀ। ਫਕੀਰ ਦਾ ਅਰਥ ਜਦੋਂ ਫਕੀਰ ਕਹਿਣਾ ਤੇ ਸਾਡੇ ਸਾਹਮਣੇ ਝੋਲਿਆਂ ਵਾਲਾ ਬਾਬਾ ਆ ਜਾਂਦਾ ਫਕੀਰ, ਨਾ ਨਾ ਨਾ, ਫਕੀਰ ਮਤਲਬ ਮਨ ਦੀ ਫਕੀਰੀ, ਚੇਤਾ ਰੱਖਿਓ ਮਨ ਦੀ ਫਕੀਰੀ। ਕਈ ਬੰਦੇ ਮਨ ਦੇ ਫਕੀਰ ਹੁੰਦੇ, ਮਨ ਦੀ ਮਸਤੀ, ਮਨ ਦੇ ਮਸਤ, ਮਨ ਦੇ ਫਕੀਰ, ਅੰਦਰੋਂ ਬਿਰਦੀ ਸੰਤ, ਸੰਤ ਬਿਰਦੀ, ਸੰਤ ਫਕੀਰੀ, ਬਿਰਦੀ ਫਕੀਰੀ, ਗਿਰਦੀ ਸਾਰਾ ਬਾਹਰੋਂ ਨਹੀਂ, ਕੱਪੜਿਆਂ ਦੀ ਤੇ ਗੱਲ ਹੀ ਨਹੀਂ ਕਰਨੀ, ਪਾ ਲਓ ਸਾਰੇ ਚੋਲੇ ਪਾ ਲਓ, ਨਾ ਪਾਓ ਕੋਈ ਵੀ ਨਾ ਪਾਓ, ਕੋਈ ਫਰਕ ਨਹੀਂ ਪੈਂਦਾ, ਬਸ ਗਿਰਦੀ ਸਾਧਾਂ ਵਾਲੀ ਗਿਰਦੀ ਚਾਹੀਦੀ ਹੈ, ਕੋਈ ਰੋਲ ਨਹੀਂ। ਬੰਦਾ ਕੱਪੜੇ ਪਾ ਕੇ ਵੱਖਰਾ, ਇਹ ਨਹੀਂ ਇਹ ਤੇ ਯੂਨੀਫਾਰਮ ਹੈ, ਕਿਸੇ ਨੇ ਪੁਲਿਸ ਵਾਲੀ ਪਾਈ ਹੈ, ਕਿਸੇ ਨੇ ਇਹਦੀ ਪਾਈ ਹੈ ਫੌਜ ਵਾਲੀ ਵਰਦੀ ਪਾਈ ਹੈ, ਸਾਡੇ ਵਰਗੇ ਧਾਰਮਿਕ ਜਿਹੜੇ ਇਸ ਲਾਈਨ ਦੇ ਬੰਦੇ ਇੱਦਾਂ ਪਾ ਲੈਂਦੇ ਆ, ਪਰ ਫਰਕ ਕੋਈ ਨਹੀਂ, ਕੰਮ ਵਰਦੀ ਨੇ ਨਹੀਂ, ਕੰਮ ਤੇ ਬੰਦੇ ਨੇ ਕਰਨਾ, ਜੇ ਕੋਈ ਪੰਗਾ ਪੈ ਗਿਆ ਬੰਦੇ ਨੇ ਚਲਾਉਣੀਆਂ ਗੋਲੀਆਂ, ਉੱਥੇ ਦਿਲ ਦਿਮਾਗ ਚਾਹੀਦਾ, ਵਰਦੀ ਨੇ ਨਹੀਂ ਚਲਾ ਦੇਣੀ, ਜਿੱਦਣ ਉੱਥੇ ਲੜਾਈ ਕਰਨੀ ਉੱਥੇ ਵਰਦੀ ਨੇ ਨਹੀਂ ਲੜ ਲੈਣਾ, ਉੱਥੇ ਲੜਨਾ ਬੰਦੇ ਨੇ, ਦਿਲ ਦਿਮਾਗ, ਦਿਲ ਤਗੜਾ ਹੋਵੇ, ਦਿਮਾਗ ਕਾਇਮ ਹੋਵੇ ਪੂਰਾ,

ਉਹਨੇ ਬਗਾਵਲਾ ਕਰਨਾ ਉੱਥੇ ਖੇਡ ਸਾਰੀ ਸੁਰਤ ਦੀ ਹੈ ਮਾਇੰਡ ਦੀ ਹੈ ਮਾਇੰਡ ਦੀ ਇਹਨਾਂ ਮੈਂ ਤੇ ਮਰਦ ਗਰੀਬ ਜਿਹਾ ਬੰਦਾ ਮੇਰੀ ਛੱਪੜੀ ਜਾ ਗਿਆ ਤੁਸੀਂ ਲਾਲੋ ਵੀ ਕਹਿੰਦਾ ਸੀ ਗੁਰੂ ਨਾਨਕ ਨੂੰ ਮੇਰੀ ਛੱਪੜੀ ਜਾ ਗਿਆ।

0: ਗੱਲੋਂ ਤੋਂ ਗੱਲ ਲਾਇਆ
1: ਭਾਗੋ ਵਰਗੇ ਤੇ ਵੇਖਦੇ ਹੀ ਰਹਿ ਗਏ ਆਕੜਾਂ ਦੇ ਮਾਰੇ ਹੰਕਾਰ ਦੇ ਮਾਰੇ ਪਰ ਪੈਸਾ ਬੜਾ ਹੈ ਮਹਿਲ ਵੱਡੇ ਹੈ ਕੱਪੜੇ ਲੀੜੇ ਬੜੇ ਸੋਹਣੇ ਹੈ ਪਰ ਸਾਡੇ ਬਾਬੇ ਨੂੰ ਕੁਆਲਿਟੀ ਪਸੰਦ ਹੈ ਕਰ ਸਕਦਾ ਕੁਛ ਤੁਰ ਸਕਦਾ ਮੇਰੇ ਰਾਹ ਚੱਲ ਸਕਦਾ ਗੱਲਾਂ ਹੀ ਕਰਦਾ ਪੈਸਾ ਦੇ ਸਕਦਾ ਭਾਗੋ ਸੋਨੇ ਚਾਂਦੀ ਦੇ ਬਰਤਨਾਂ ਵਿੱਚ ਰੋਟੀਆਂ ਖਵਾ ਸਕਦਾ ਖੀਰ ਪੂੜੇ ਖਵਾ ਸਕਦਾ ਪਰ ਲਾਲੋ ਮੇਰੀ ਸੋਚ ਦੇ ਉੱਤੇ ਤੁਰ ਸਕਦਾ ਇਹ ਭੁੱਖਾ ਨੰਗਾ ਵੀ ਗਰੀਬ ਵੀ ਹੈ ਭਾਵੇਂ ਪਰ ਇਹ ਖੜਜੂ ਨਾਲ ਮੇਰੇ ਇਹ ਖੜਨ ਵਾਲਾ ਹੈ ਸਾਨੂੰ ਖੜਨ ਵਾਲਿਆਂ ਦੀ ਲੋੜ ਹੈ ਨਾਲ ਤੁਰਨ ਵਾਲੇ ਚਾਹੀਦੇ ਹੈ ਤੇ ਸਤਿਗੁਰ ਦੇ ਰਾਹ ਤੇ ਤੁਰਨਾ ਕਿਹੜਾ ਸੁਖਾਲਾ ਹੈ ਕਿਹੜਾ ਸੌਖੀ ਖੇਡ ਸੀ ਕਿਤੇ ਗੁਰੂ ਨਾਨਕ ਦੇ ਰਾਹ ਤੇ ਤੁਰਨਾ ਸਤਿਗੁਰ ਦੇ ਦੱਸੇ ਰਾਹ ਤੇ ਤੁਰਨਾ ਸੌਖਾ ਥੋੜਾ ਸੀ ਸੋ ਤਾਂ ਕਰਕੇ ਕੱਪੜਿਆਂ ਦੀ ਗੱਲ ਨਹੀਂ ਇੱਥੇ ਲੋ ਹੁਣ ਫੇਰ ਪੰਗਤੀਆਂ ਇੱਕ ਵਾਰ ਜੋ ਚੱਲ ਰਹੀਆਂ ਸੁਣ ਲਓ ਵੀ ਕੱਪੜੇ ਥੱਲੇ ਪਾਏ ਹਾਂਜੀ

ਨਗਨ ਫਿਰ ਭੁੱਖਾ ਨੰਗਾ ਵੀ ਹੋਵੇ ਪਰ ਇੱਕ ਨਾਲ ਜੁੜਿਆ ਹੋਇਆ ਕਹਿੰਦੇ ਪਿਆਰਾ ਲੱਗੂ ਹੈ ਭਲੀ ਸੁਹਾਵੀ ਛਾਪਰੀ ਜਾਂ ਮੈਂ ਬਣਦਾ ਕਹਿੰਦੇ ਗੁਣਾਂ ਨੂੰ ਜਿਹੜਾ ਬੰਦਾ ਜ਼ਿੰਦਗੀ 'ਚ ਲਾਗੂ ਕਰਕੇ ਤੁਰ ਰਿਹਾ ਜਿਉਂ ਰਿਹਾ ਉਹਦੀ ਛੱਪਰੀ 'ਚੋਂ ਨੂਰ ਵੱਧਦਾ ਛੱਪਰੀਆਂ 'ਚ ਜੀ ਲੱਗਦਾ ਜੀ ਕਈ ਬੰਦਿਆਂ ਦੇ ਪਰਿਵਾਰਾਂ 'ਚ ਦੇਖੋ ਗੁਣੀ ਜਿੱਥੇ ਬੰਦੇ ਆ ਨਾ ਸਾਰੇ ਅਗਲਾ ਵਾਲੇ ਕੰਮ ਕਰਨ ਵਾਲੇ ਨਿੱਕੇ ਦੇ ਘਰ 'ਚ ਜਾਓ ਤੁਹਾਡਾ ਜੀ ਲੱਗਦਾ ਤੇ ਕਿਤੇ ਬੇਅਕਲ ਨਹੀਂ ਹੁੰਦੀ ਆ ਵੱਢ ਖਾਣ ਤੋਂ ਪੈਂਦੇ ਸਾਰੇ ਮਾਂ ਗੱਲ ਨਹੀਂ ਕਰ ਸਕਦੀ ਸਿੱਧੀ ਆਪਣੇ ਪੁੱਤ ਨਾਲ ਕਈ ਬੀਬੀਆਂ ਵਿਚਾਰੀਆਂ ਇਹ ਗੀਆਂ ਕਹਿਣਗੀਆਂ ਤੂੰ ਗੱਲ ਕਰੀ ਪੁੱਤ ਨੂੰ ਪੁੱਤ ਨਾਲ ਗੱਲ ਕਰਨੀ ਤੂੰ ਕਰੀ ਮੈਂ ਨਹੀਂ ਕਰਨੀ ਕਈ ਬੰਦੇ ਤੁਹਾਡੇ ਚ ਇਹੋ ਜਿਹੇ ਮੁੰਡੇ ਨੂੰ ਕੁਝ ਕਹਿਣਾ ਘਰ ਵਾਲੇ ਵੀ ਕਹਿਣਗੇ ਕੁੜੀ ਨੂੰ ਛੱਡ ਕੇ ਤੂੰ ਕਰੀ ਮੈਂ ਕਿਹਾ ਜਦੋਂ ਬੜਾ ਗਾਲੀ ਨਾ ਪੈ ਗਈ ਆਹ ਹਾਲ ਹੋਇਆ ਬੜਾ ਇੱਕ ਦੂਜੇ ਨਾਲ ਗੱਲ ਕਰਨ ਦੀ ਹਿੰਮਤ ਨਹੀਂ ਰਹੀ ਐ ਨਹੀਂ ਪਤਾ ਕਿੱਥੋਂ ਬੋਲਣਾ ਕੀ ਬੋਲੂ ਅਗਲਾ ਤਾਂ ਕਰਕੇ ਸਮਝ ਜਿਹੜੀ ਹੈ ਮੇਰੇ ਵੀਰੋ ਭੈਣੋ ਸਮਝ ਬੜੀ ਵੱਡੀ ਚੀਜ਼ ਹੈ ਦਿਮਾਗ ਦਾ ਖੁੱਲਣਾ ਬਹੁਤ ਵੱਡੀ ਚੀਜ਼ ਹੈ ਅਕਲ ਆ ਜਾਣੀ ਬੜੀ ਵੱਡੀ ਚੀਜ਼ ਹੈ ਬਸ ਅਸੀਂ ਸਭ ਕੁਝ ਇੱਕੋ ਹੀ ਮੰਗ ਮੰਗੋ ਅਕਲ ਆ ਜਾਣੀ ਅਕਲ ਦੇ ਦਿਓ ਕੋਠੀਆਂ ਦੀ ਅਕਲ ਦੇ ਦਿਓ ਛੱਪਰੀਆਂ ਦੀ ਜਿਉਣ ਦੀ ਜਾਇਦਾਦ ਭੈਣ ਨਾਨਕੀ ਜੀ ਦੀ ਇਹ ਨਹੀਂ ਕਿਹਾ ਮੈਨੂੰ ਪੁੱਤ ਦੇ ਦਿਓ ਬੱਚਾ ਹੈ ਨਹੀਂ ਸੀ ਬੇਬੇ ਨਾਨਕੀ ਦੇ ਬੇਬੇ ਨਾਨਕੀ ਦੇ ਬੱਚਾ ਹੈ ਵੀ ਨਹੀਂ ਸੀ ਤੇ ਉਹਨੇ ਬੱਚਾ ਕਦੇ ਮੰਗਿਆ ਵੀ ਨਹੀਂ ਸਮਝ ਹੀ ਇੰਨੀ ਆ ਗਈ ਕਹਿੰਦੇ ਬੱਚਿਆਂ ਵਾਲਿਆਂ ਨੇ ਕਿਹੜਾ ਨਾਲ ਲੈ ਜਾਣੇ ਅਕਲ ਦੇ ਦਿਓ ਹੋਵੇ ਭਾਵੇਂ ਨਾ ਹੋਵੇ ਅਕਲ ਹੀ ਇੰਨੀ ਸਮਝ ਤੇ ਠੋਕਰਾਂ ਖਾਣ ਵਾਸਤੇ ਆਪਣੇ ਆਪ ਨੂੰ ਜਦੋਂ ਠੋਕਰਾਂ ਪੈਂਦੀਆਂ ਨਾ ਓਨੇ ਹੀ ਅੰਦਰੋਂ ਤਕੜੇ ਹੋ ਰਹੇ ਹੱਸ ਹੱਸ ਕੇ ਚੱਲੇ ਤਕਲੀਫਾਂ ਆਉਣਗੀਆਂ ਮੁਸੀਬਤਾਂ ਆਉਣਗੀਆਂ ਓਨੇ ਹੀ ਤਕੜੇ ਹੋ ਜਾਂਦੇ ਸੌਫਟ ਜਿਹਾ ਮਾਇੰਡ ਨਹੀਂ ਚਾਹੀਦਾ ਤਕੜਾ ਚਾਹੀਦਾ ਮੁਸੀਬਤਾਂ ਮੈਂ ਤਜਰਬਾ ਕਰਕੇ ਮੈਂ ਕਿਹਾ ਸ਼ਨੀਵਾਰ ਵੀ ਬੋਲਿਆ ਸੀ ਸਾਡੇ ਉੱਥੇ ਦੀਵਾਨ ਵਿੱਚ ਕਿ ਜੇ ਕੋਈ ਮੈਨੂੰ ਕਵੇ ਵੀ ਅੱਜ ਤੋਂ 15 ਸਾਲ ਪਿੱਛੇ ਵਾਲਾ ਦਿਮਾਗ ਚਾਹੀਦਾ ਕਿ ਅੱਜ ਵਾਲਾ ਮੈਨੂੰ ਕੋਈ ਬੰਦਾ ਕਵੇ 15 ਸਾਲ ਪਹਿਲਾਂ ਜੇ ਕੋਈ ਮਾੜੀ ਜਿਹੀ ਗੱਲ ਹੁੰਦੀ ਸੀ ਤੇ ਮਾਇੰਡ ਮੈਂ ਘਬਰਾ ਜਾਂਦਾ ਸੀ ਆਹ ਕਿਉਂ ਹੋਇਆ ਐ ਕਿਉਂ ਹੋਇਆ ਤੇ ਹੁਣ ਜੇ ਕੋਈ ਬੰਦਾ ਕਵੇ 15 ਸਾਲਾਂ ਦੇ ਤਜਰਬੇ ਵਿੱਚ ਇੰਨੀਆਂ ਸੱਟਾਂ ਖਾਧੀਆਂ ਬੰਦੇ ਦੀ ਲਾਸ਼ ਗੱਡੀ ਦੇ ਵਿੱਚ ਕਤਲ ਕਰਤਾ ਨਾਲ ਦਾ ਸਾਥੀ ਮੇਰਾ ਇਹਨਾਂ 4 ਸਾਲਾਂ ਵਿੱਚ ਜਿੰਨਾ ਮਾਇੰਡ ਮੇਰਾ ਸਟਰੋਂਗ ਹੋਇਆ ਇਹਨਾਂ ਪਿਛਲੇ 30 ਸਾਲ ਵਿੱਚ ਸਟਰੋਂਗ ਨਹੀਂ ਹੋਇਆ 4 ਸਾਲਾਂ ਵਿੱਚ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਵੇਖੇ ਤਰ੍ਹਾਂ ਤਰ੍ਹਾਂ ਦੀਆਂ ਫੱਟੀਆਂ ਲੈ ਕੇ ਬੰਦੇ ਖੜੇ ਦੇਖੇ ਵਿਰੋਧ ਵੇਖਿਆ ਰੌਲਾ ਪੈਂਦਾ ਵੇਖਿਆ ਭੈੜੇ ਭੈੜੇ ਇਲਜ਼ਾਮ ਵੇਖੇ ਇਹਨਾਂ 4 ਸਾਲਾਂ ਵਿੱਚ ਪਰ ਹੁਣ ਇੰਨਾ ਸਟਰੋਂਗ ਹੈ ਮੈਨੂੰ ਬੰਦਾ ਕੋਈ ਕਵੇ ਇੱਕ ਪਾਸੇ 100 ਕਰੋੜ ਰੁਪਈਆ ਤੇ 15 ਸਾਲ ਪਹਿਲਾਂ ਵਾਲਾ ਦਿਮਾਗ ਇੱਕ ਪਾਸੇ ਅੱਜ ਵਾਲਾ ਤੇ ਮੈਂ ਕਹਾਂਗਾ ਅੱਜ ਵਾਲਾ ਚਾਹੀਦਾ ਐਕਸਪੀਰੀਅੰਸ ਜਿਹੜਾ ਹੋਇਆ ਇਹ ਤੇ ਇਸੇ ਤਰ੍ਹਾਂ ਹੀ ਹੋਣਾ ਸੀ ਰਿਕੁਆਇਰਮੈਂਟ ਪੂਰੀ ਕੀਤੀ ਹੈ ਇਸ ਦਿਮਾਗ ਨੇ ਇਹ ਬਾਹਰੋਂ ਨਹੀਂ ਮਿਲ ਜਾਣਾ ਆ ਜਿਹੜੇ ਦੌੜੇ ਬੰਦੇ ਦੇ ਬਾਹਰੋਂ ਥੋੜਾ ਮਿਲ ਜਾਣੇ ਅਗਲਾ ਕਹੇ 4 ਸਾਲ ਮੈਂ ਜਿੰਮ ਕੀਤੀ ਹੈ ਤਾਂ ਬਣੇ ਤਜਰਬਾ ਤਾਂ ਕਰਕੇ ਠੋਕਰਾਂ ਖਾਈਏ ਦੁੱਖ ਤਕਲੀਫਾਂ ਤੋਂ ਘਬਰਾਈਏ ਨਾ ਛੱਪਰੀਆਂ ਚ ਰਹੇ ਵੀ ਸੋਹਣੇ ਲੱਗਦੇ ਆ ਮਹਾਰਾਜ ਉਹ ਕਹਿੰਦਾ ਜੀ ਛੱਪਰੀ ਗੁਰੂ ਸਾਹਿਬ ਕਹਿੰਦੇ ਹੈ

ਕਬਰੀ ਵੀ ਸੋਹਣੀ ਲੱਗਦੀ ਜਿੱਥੇ ਗੁਣ ਗਾਏ ਜਾ ਰਹੇ। ਗੁਣਾਂ ਨੂੰ ਗਾਉਣ ਦਾ ਮਤਲਬ ਗੁਣਾਂ ਨੂੰ ਜਿਉਣਾ ਹੁੰਦਾ ਹੈ। ਸਟੇਜਾਂ ਤੇ ਇੱਦਾਂ ਤੇ ਫਿਰ ਗੁਣ ਤੇ ਬਥੇਰੇ ਸਾਡੇ ਵਰਗੇ ਜ਼ਿਆਦਾ ਗਾਉਂਦੇ ਆ, ਤੁਹਾਡੇ 'ਚ ਕਿੰਨੇ ਗਾਉਣ ਵਾਲੇ? ਬੰਦਾ ਕੰਮ ਕਰੇ ਕਿ ਬਾਜਾ ਲੈ ਕੇ ਬਹਿ ਜਾਏ, ਆਪਣਾ ਘਰ ਦਾ ਕਾਰ ਵਿਹਾਰ ਕਰੇ ਕਿ ਬਾਜਾ ਲੈ ਕੇ ਬੈਠਣ ਦੇ? ਹੁਣ ਗੁਣ ਗਾਉਣ ਦਾ ਅਰਥ ਹੈ ਗੁਣਾਂ ਨੂੰ ਜਿਉਣਾ, ਆਪਣੀ ਜ਼ਿੰਦਗੀ 'ਚ ਲਾਗੂ ਕਰਨਾ। ਜਿਨ੍ਹਾਂ ਦੇ ਮਨ ਉਹਦੇ ਗੁਣਾਂ ਨੂੰ ਜਿਉ ਰਹੇ ਹੈ, ਸੁਰਤ ਵਿੱਚ ਵਸਾ ਕੇ ਬੈਠੇ, ਸਤ ਸੰਤੋਖ ਦਇਆ ਧੀਰਜ ਸਹਿਜ, ਇਹ ਗੁਣ ਜਿਹੜੇ ਪ੍ਰੈਕਟੀਕਲ ਕਰਕੇ ਬੈਠੇ ਹੈ, ਉਹ ਗੁਣਾਂ ਨੂੰ ਜਿਉ ਰਹੇ ਹੈ। ਅੱਠੇ ਪੈਰ ਗੁਣ ਗਾਇਆ ਕਰੋ, ਮਤਲਬ ਅੱਠੇ ਪੈਰ ਗੁਣਾਂ ਨੂੰ ਜਿਉਇਆ ਕਰੋ, ਪ੍ਰੈਕਟੀਕਲ ਕਰਿਆ ਕਰੋ। ਅੱਠੇ ਪੈਰ ਗੁਣ ਗਾਉਣ ਦਾ ਮਤਲਬ ਹੀ ਆਠ ਪੈਰ ਗੁਣ ਗਾਉਣ ਦੀ ਗੱਲ ਗੁਰਬਾਣੀ ਇੱਕ ਜਗ੍ਹਾ ਥੋੜ੍ਹਾ ਹੁੰਦੀ, ਬਹੁਤ ਵਾਰ ਆਉਂਦੀ। ਅੱਠੇ ਪੈਰ ਗੁਣ ਗਾਉਣ ਦਾ ਮਤਲਬ ਹੈ ਗੁਣਾਂ ਨੂੰ ਜਿਉਣਾ। ਅੱਠੇ ਪੈਰ ਦੀ ਸਮਾਧੀ ਇਹਨੂੰ ਕਹਿੰਦੇ ਹੈ, ਹੋਰ ਕੋਈ ਚੌਂਕੜਾ ਲਾ ਕੇ ਥੋੜ੍ਹਾ ਇੰਨਾ ਚਿਰ ਬੈਠ ਸਕਦਾ ਹੈ। ਤਾਂ ਕਰਕੇ ਗੁਰੂ ਸਾਹਿਬ ਕਹਿੰਦੇ ਛੱਪੜੀਆਂ ਵੀ ਸੁਹਾਵਣੀਆਂ ਲੱਗਦੀਆਂ ਹੈ, ਪਰ ਜਿਹੜੇ ਉਹ ਮਹਿਲ ਹੈ ਜਿੱਥੇ ਸੱਚ ਨਾਲੋਂ ਟੁੱਟੇ ਹੋਏ ਹੈ, ਉਹ ਮਹਿਲ ਵੀ ਭੈੜੇ ਲੱਗਦੇ। ਜਿੱਥੇ ਨਾਮ ਜਪੀ ਹੈ ਪ੍ਰਭ ਪਿਆਰੇ, ਜਿੱਥੇ ਨਾਮ ਨਾ ਜਪੀ ਹੈ ਮੇਰੇ ਗੋਇੰਦਾ ਕਈ ਨਗਰ ਉਜਾੜੀ, ਕਹਿੰਦੇ ਉਹ ਨਗਰ ਉਜਾੜ ਲੱਗਦੇ ਆ। ਜਿੱਥੇ ਸੱਚ ਨਾਲੋਂ ਬੰਦਾ ਟੁੱਟ ਜਾਂਦਾ, ਉਹ ਨਗਰ ਉਜਾੜ ਹੋ ਜਾਂਦੇ ਹੈ, ਉਹ ਪਿੰਡ ਉਜਾੜ ਹੋ ਜਾਂਦੇ ਹੈ, ਉਹ ਘਰ ਉਜਾੜ ਹੋ ਜਾਂਦਾ ਹੈ। ਤੇ ਜਿਹੜੇ ਗੁਣੀ ਨਹੀਂ ਉਹਨਾਂ ਦਾ ਸਰੀਰ ਵੀ ਉਜਾੜ ਵਰਗਾ, ਮਰਨ ਮਿੱਟੀ ਚੜੀ ਪਈ ਬੰਦਿਆਂ ਨੂੰ ਗੁਣ ਛੱਡ ਪਏ ਜਾਂਦੇ। ਕੁਆਲਿਟੀ ਇਹਨਾਂ ਦੀ ਗਈ, ਸਰੀਰ ਸੋਹਣੇ ਹੋ ਗਏ ਵੀ ਸੋਹਣੇ ਨਹੀਂ ਲੱਗਦੇ। ਕਿੰਨੇ ਕੁ ਪਿਆਰੇ ਲੱਗਦੇ ਆ, ਬੰਦਾ ਗਾਲਾਂ ਕੱਢੇ ਭੈੜਾ ਬੋਲੇ, ਨਾ ਕੋਈ ਗੱਲ ਨਾ ਬਾਤ, ਕਿੰਨੇ ਕੁ ਪਿਆਰੇ ਲੱਗਦੇ ਆ। ਨਾ ਨਾ ਹਿੰਮਤ ਹੈ, ਨਾ ਦਲੇਰੀ ਹੈ, ਨਾ ਉਦਮ ਹੈ, ਸੁਸੁਰ ਤੇ ਨਿਕੰਮਾ ਬਣ ਕੇ ਬੈਠਾ ਹੈ। ਕਿੰਨੇ ਕੁ ਚੰਗੇ ਲੱਗਦੇ ਸਾਨੂੰ ਉਹ ਬੰਦੇ, ਕਰੂਪ ਹੋ ਗਏ ਫਰੀਦਾ, ਕਿੰਨਾ ਮੁੱਖ ਡਰਾਵਣ ਡਰਾਵਣੇ, ਜਿੰਨਾ ਵਸਾਰੇ ਉਹਨੂੰ ਨਾ ਉਹ ਨਾਮ ਦਾ ਕੀ ਅਰਥ ਹੈ ਗਿਆਨ ਸਮਝ, ਨਾਮ ਦਾ ਅਰਥ ਹੈ ਜੀ ਸਮਝ ਗਿਆਨ। ਫਰੀਦਾ ਤਿੰਨਾ ਮੁੱਖ ਡਰਾਵਣੇ, ਜਿੰਨਾ ਵਸਾਰੇ ਉਹਨਾਂ ਨਾਉਂ ਲੈ ਕੋਈ ਗਾੜ ਕੇ ਸੁਣੋ, ਇੱਥੇ ਦੁੱਖ ਘਨੇਰਿਆਂ ਗਏ।

ਜ਼ਿੰਦਗੀ ਆਉਣ ਵਾਲੇ ਸਮੇਂ ਅੱਜ ਵੀ ਤੁਸੀਂ ਰਹੋ ਕੱਲ ਵੀ ਤੁਸੀਂ ਰਹਿਣਗੇ ਜਿਹਨਾਂ ਕੋਲ ਨਾਮ ਨਹੀਂ ਜੇ ਨਾਮਦਾਰ ਤੁਹਾਨੂੰ ਵੀ ਕਰਨਾ ਵੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਿਹੜੇ ਕਰਦੇ ਗੋਰੇ ਵਾਹਿਗੁਰੂ ਵਾਹਿਗੁਰੂ ਕਰਦੇ ਬੋਲੋ ਉਹ ਸਾਡੇ ਨਾਲੋਂ ਕਿਤੇ ਸ਼ਾਨ ਨੇ ਖਿੜੇ ਨੇ ਸਾਡੇ ਨਾਲ ਕਿਤੇ ਜ਼ਿਆਦਾ 90% ਗੋਰੇ ਬਹੁਤ ਸੌਖੇ ਹੈ ਸ਼ਾਨ 90% ਅੰਦਰ ਦੀਆਂ ਕਮੀਨੀਆਂ ਛੱਡ ਚੁੱਕੇ ਹੈ 90% ਬੰਦੇ ਸਾਫ ਦਿਲ ਦੇ ਹੈ ਗਿਆਨ ਉਹਨਾਂ ਕੋਲ ਹੈ ਤੇ ਆਪਾਂ ਲਿਆਉਣਾ ਗਿਆਨ ਤੋਂ ਬਿਨਾਂ ਜਿਹੜਾ ਨਾਮ ਦਾ ਅਰਥ ਹੈ ਜਿੰਨਾ ਵਸਾਰੇ ਹੋਣ ਨਾ ਮਤਲਬ ਅਕਲ ਗਿਆਨ ਛੱਡਦਾ ਜਿੰਨਾ ਨੇ ਸਮਝ ਛੱਡਦੀ ਸੋਹਣੇ ਹੋ ਕੇ ਵੀ ਸੋਹਣੇ ਨਹੀਂ ਲੱਗਦੇ ਬਾਬਾ ਫਰੀਦ ਸਾਹਿਬ ਕਹਿੰਦੇ ਸਮਝ ਛੱਡਦੀ

ਬਾਵਾ ਕੱਢੋ ਬਾਹਰ ਵਾੜੀਆਂ ਦੀਆਂ ਕੱਪੜਿਆਂ ਦੇ ਸੁਸਤੀ ਲੈ ਜੂ ਕੈਮ ਜੇ ਹੋ ਜੀ ਸਕੇ ਉਹਨਾਂ ਵੀਰੋ ਜਿਹਨਾਂ ਨੂੰ ਚਾਰ ਸਮਾਗਮ ਦਾ ਅਮਰ ਸੰਚਾਰ ਦਾ ਵਾਹਵਾ ਸਿੱਧੀਆਂ ਰੱਖਿਓ ਇੱਕ ਮਿੰਟ।

0: ਜੀ ਬਹੁਤ ਬਹੁਤ ਵਧਾਈਆਂ ਜਿਹੜੇ ਸਿੰਘ ਸਜੇ ਗੁਰੂ ਵਾਲੇ ਬਣ ਗਏ
1: ਪਹਿਰੇਦਾਰ ਉਹ ਲਾਈਨ ਲੰਮੀ ਲਾ ਕੇ ਉਵੇਂ ਹੀ ਬਹਿ ਜਾਓ ਪਹਿਲਾਂ ਵਾਂਗ ਕੋਈ ਆਵੇ ਮਿੱਟੀ ਪਾਇਓ ਅਜੇ ਜਿਹੜਾ ਵੀ ਕੋਈ ਆਵੇ ਇੱਥੇ ਮੱਥਾ ਟਿਕਾ ਟਿਕਾ ਭਾਈ ਚੱਲੋ ਕਿੱਥੇ ਹੀ ਇੱਥੇ ਕਿਤੇ ਆ ਹੀ ਜਾਣਾ ਫਿਰ ਤੇ ਮੱਥਾ ਟੇਕ ਲੈਣਾ ਉੱਥੇ ਕਿ ਜਿੱਥੇ ਸਿੰਘ ਖੜੇ ਉੱਥੇ ਲਾਈਨ ਸਿੱਧੀ ਲਾ ਲਓ ਜਿਹੜੇ ਵੀਰ ਖੜੇ ਆ ਨਾ ਪਿੱਛੇ ਤੁਸੀਂ ਜਿਹੜੇ ਅੱਗੇ ਪਹਿਰੇਦਾਰ ਬੈਠੇ ਤੁਸੀਂ ਵੀ ਉੱਥੇ ਹੋ ਜਾਓ ਜਿਹੜਾ ਆਵੇ ਉੱਥੇ ਭਾਈ ਜਾਣਾ ਲੋ ਹੁਣ ਇੱਧਰ ਧਿਆਨ ਰੱਖਿਓ ਪਿਆ ਰਿਹਾ ਹਾਜ਼ਰ ਹੋ ਬਹੁਤ ਬਹੁਤ ਵਧਾਈਆਂ ਦਾਖਲਾ ਲਿਆ ਮੈਂ ਕੱਲ ਵੀ ਕਿਹਾ ਸੀ ਵੀ ਆਈਡੈਂਟੀ ਬੜੀ ਜ਼ਰੂਰੀ ਜੋ ਸਾਡੀ ਮਰਿਆਦਾ ਬਣੀ ਹੋਈ ਹੈ ਜਿੱਦਾਂ ਵੀ ਪੰਥਕ ਮਰਿਆਦਾ ਜਿਹੜਾ ਵਿਧਾਨ ਹੈ ਆਪਾਂ ਹੁਣ ਉਸ ਹਿਸਾਬ ਨਾਲ ਹੌਲੀ ਹੌਲੀ ਅੱਗੇ ਵਧਣਾ ਪੜ੍ਹਾਈ ਕਰਨੀ ਸਮਝ ਲੈਣੀ ਅਕਲ ਲੈਣੀ ਦਿਮਾਗ ਖੋਲ੍ਹਣਾ ਇਹ ਬਹੁਤ ਜ਼ਰੂਰੀ ਗਿਆਨ ਲੈਣਾ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਉਹ ਸਮਝਣ ਦੀ ਕੋਸ਼ਿਸ਼ ਕਰੋ ਉਸ ਵੇਲੇ ਦੀਆਂ ਪ੍ਰੋਬਲਮਾਂ ਦੇ ਨਾਲ ਗੁਰੂ ਸਾਹਿਬ ਨੇ ਕਿੱਦਾਂ ਫੇਸ ਕੀਤਾ ਅੱਜ ਉਹਨਾਂ ਦੀ ਬਾਣੀ ਪੜ੍ਹ ਕੇ ਉਹਨਾਂ ਮੁਸ਼ਕਲਾਂ ਦੇ ਹਿਸਾਬ ਨਾਲ ਅੱਜ ਦੇ ਹਿਸਾਬ ਨਾਲ ਤੁਸੀਂ ਅੱਜ ਫੇਸ ਕਰਨਾ ਉਦੋਂ ਉਹਨਾਂ ਨੇ ਕੀਤਾ ਅੱਜ ਅਸੀਂ ਕਰਨਾ ਗੁਰੂ ਨਾਨਕ ਦੀ ਬਾਣੀ ਪੜ੍ਹ ਪੜ੍ਹ ਕੇ ਇੱਦਾਂ ਸਮਝਣਾ ਹੈ ਕਿ ਅਸੀਂ ਵੀ ਉਵੇਂ ਸੋਚਣ ਲੱਗੇ ਜਿਵੇਂ ਉਹ ਸੋਚਦੇ ਸੀ ਉਹ ਪ੍ਰੋਬਲਮਾਂ ਨੂੰ ਜ਼ਿੰਦਗੀ ਨੂੰ ਲਾਈਫ ਨੂੰ ਕਿੱਦਾਂ ਵੇਖਦੇ ਉਹ ਕੰਮ ਵੀ ਕਰਦੇ ਸੀ ਮਿਹਨਤ ਵੀ ਕਰਦੇ ਸੀ ਨਾਲ ਇਹ ਵੀ ਚੇਤਾ ਰੱਖਦੇ ਸੀ ਕਿ ਹਮ ਆਦਮੀ ਹਾਂ ਇੱਕ ਆਪਾਂ ਵੀ ਕੰਮ ਕਰਨਾ ਐਂ ਨਹੀਂ ਸੋਚਣਾ ਵੀ ਇੱਥੇ ਬੈਠੇ ਰਹਿਣਾ ਹੈ ਛੱਡ ਕੇ ਜਾਣਾ ਹੀ ਨਹੀਂ ਭਾਵ ਕਹਿਣ ਦਾ ਜਿਹੜਾ ਸਾਡਾ ਥੋਟ ਪ੍ਰੋਸੈਸ ਹੈ ਇਹ ਉਹੋ ਜਿਹਾ ਹੋਵੇ ਜਿਹੜਾ ਉਹਨਾਂ ਪੈਂਤੀਆਂ ਦਾ ਤਾਂ ਪੈਰੋਕਾਰ ਆ ਸੀ ਵੀਰੋ ਭਾਈਓ ਅਸੀਂ ਉਹਨਾਂ ਦੇ ਪੈਰੋਕਾਰ ਤਾਂ ਜਿਵੇਂ ਉਹ ਸੋਚਦੇ ਸੀ ਸਮਾਜ ਦੇ ਮਸਲਿਆਂ ਬਾਰੇ ਅਸੀਂ ਵੀ ਉਵੇਂ ਸੋਚੀਏ ਬਾਹਰੋਂ ਨਹੀਂ ਮਤਲਬ ਕਿ ਮੈਂ ਵੀ ਬਾਬੇ ਨਾਨਕ ਵਰਗਾ ਲੱਗਦਾ ਮੇਰੇ ਵੀ ਦਾਦੀ ਕੇਸ ਉਹਨਾਂ ਦੇ ਵੀ ਦਾਦੀ ਕੇਸ ਮੈਂ ਵੀ ਗੁਰੂ ਗੋਬਿੰਦ ਸਿੰਘ ਵਰਗਾ ਲੱਗਦਾ ਮੇਰੇ ਵੀ ਕੱਪੜੇ ਮਹਾਰਾਜ ਵਰਗੇ ਮੈਂ ਅਸੀਂ ਜੀ ਦਿਵਾਲੇ ਸਜਾਏ ਦਸਤਾਰਾਂ ਸਜਾਈਆਂ ਅਸੀਂ ਵੀ ਬਾਹਰ ਤੇ ਬਾਣਾ ਪਾਇਆ ਏਦਾਂ ਨਹੀਂ ਆਪਾਂ ਕਹਿਣਾ ਹੈ ਉਵੇਂ ਸੋਚੀਏ ਜਿਵੇਂ ਉਹ ਸੋਚਦੇ ਸੀ ਜ਼ਿੰਦਗੀ ਨੂੰ ਉਹ ਕਿੱਦਾਂ ਵੇਖਦੇ ਸੀ ਅਸੀਂ ਜ਼ਿੰਦਗੀ ਨੂੰ ਕਿਵੇਂ ਵੇਖਦੇ ਹਾਂ ਮੌਤ ਨੂੰ ਉਹ ਕਿੱਦਾਂ ਵੇਖਦੇ ਸੀ ਆਪਾਂ ਕਿੱਦਾਂ ਵੇਖਦੇ ਹਾਂ ਬਿਮਾਰੀਆਂ ਨੂੰ ਉਹ ਕਿੱਦਾਂ ਵੇਖਦੇ ਸੀ ਆਪਾਂ ਕਿੱਦਾਂ ਵੇਖਦੇ ਹਾਂ ਤਕਲੀਫਾਂ ਨੂੰ ਮੁਸੀਬਤਾਂ ਨੂੰ ਉਹ ਕਿੱਦਾਂ ਵੇਖਦੇ ਸੀ ਆਪਾਂ ਕਿੱਦਾਂ ਵੇਖਦੇ ਹਾਂ ਕੰਡਿਆਂ ਨੂੰ ਉਹ ਕਿੱਦਾਂ ਵੇਖਦੇ ਸੀ ਆਪਾਂ ਕਿੱਦਾਂ ਵੇਖਦੇ ਹਾਂ ਇਹ ਅਸੀਂ ਦੇਖਣਾ ਸਿੱਖਣਾ ਇਹ ਕਿਹੜੇ ਪੁਆਇੰਟ ਆਫ ਵਿਊ ਕਿੱਦਾਂ ਦਾ ਤੇਰਾ ਨਜ਼ਰੀਆ ਕਿੱਦਾਂ ਦਾ ਜ਼ਿੰਦਗੀ ਨੂੰ ਵੇਖਦਾ ਕਿੱਦਾਂ ਦਾ ਅਸਲ ਗੁਰੂ ਨਾਨਕ ਦੇ ਪੈਰੋਕਾਰ ਉਹ ਨੇ ਜਿਹੜੇ ਗੁਰੂ ਨਾਨਕ ਵਾਂਗੂ ਸੋਚਦੇ ਜਿਨ੍ਹਾਂ ਦੇ ਕੋਲ ਉਹ ਸਵਾਲ ਤਰਕ ਹੈ ਜਿਨ੍ਹਾਂ ਕੋਲ ਲੌਜਿਕ ਨਾਲ ਲੌਜੀਕਲੀ ਨੇ ਜਿਹੜੇ ਸੋਚਦੇ ਉਹ ਨੇ ਗੁਰੂ ਨਾਨਕ ਦੇ ਪੈਰੋਕਾਰ ਅਸੀਂ ਕੱਪੜੇ ਪਾ ਕੇ ਨਹੀਂ ਉਦਾਂ ਦੇ ਬਣ ਜਾਣਾ ਤਾਂ ਕਰਕੇ ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਵਸਾਇਆ ਕਰਤਾਰਪੁਰ ਵਿੱਚ ਕੋਈ ਜਾਤ ਪਾਤ ਹੈ ਬੋਲੋ ਪਿਆਰ ਨਾ ਤੇ ਭਾਈ ਲੈਣਾ ਸੀ ਗੁਰੂ ਨਾਨਕ ਵਾਂਗੂ ਸੋਚਿਆ ਖਡੂਰ ਸਾਹਿਬ ਵਸਾਇਆ ਉਹਨਾਂ ਨੇ ਖਡੂਰ ਸਾਹਿਬ ਵਿੱਚ ਵੀ ਕੋਈ ਜਾਤ ਪਾਤ ਨਹੀਂ ਪੁੱਛਦਾ ਫਿਰ ਗੁਰੂ ਅਮਰਦਾਸ ਉਵੇਂ ਹੀ ਸੋਚਦੇ ਸੀ ਉਹਨਾਂ ਨੇ ਗੋਇੰਦਵਾਲ ਸਾਹਿਬ ਵਸਾਇਆ ਗੋਇੰਦਵਾਲ ਸਾਹਿਬ ਦੇ ਵਿੱਚ ਕੋਈ ਜਾਤ ਪਾਤ ਨਹੀਂ ਉਵੇਂ ਸੋਚਦੇ ਸਮਾਜ ਇੱਕ ਕਰੋ ਇੱਕੋ ਜਿਹੇ ਹੋਈਏ ਬਰਾਬਰ ਹੋਵੇ ਹਰ ਕੋਈ ਹੱਕ ਦਿਓ ਕੋਈ ਪੈਰਾਂ ਥੱਲੇ ਨਾਲ ਤਾੜਿਆ ਜਾਵੇ ਇਨਸਾਨ ਤੋਂ ਜਿਉਣ ਦਾ ਹੱਕ ਨਾ ਖੋਵੋ ਛੋਟਾ ਕਹਿ ਕੇ ਧੱਕੋ ਨਾ ਸਰਕਾਰੋ ਨਾ ਗੁਰੂ ਰਾਮਦਾਸ ਸਾਹਿਬ ਨੇ ਅੰਮ੍ਰਿਤਸਰ ਵਸਾਇਆ ਉਹ ਵੀ ਉਵੇਂ ਸੋਚਦੇ ਸੀ ਗੁਰੂ ਅਰਜਨ ਦੇਵ ਜੀ ਵੀ ਉਵੇਂ ਸੋਚਦੇ ਸੀ ਉਹਨਾਂ ਨੇ ਤਰਨ ਤਾਰਨ ਵਸਾਇਆ ਗੁਰੂ ਗੋਬਿੰਦ ਸਿੰਘ ਤੱਕ ਉਵੇਂ ਹੀ ਸੋਚਦੇ ਰਹੇ ਤਾਂ ਹੀ ਸਾਰੇ ਜਿਹੜੇ ਸ਼ਹਿਰ ਸੀ ਲੋਕੀ ਕਹਿੰਦੇ ਸੀ ਚਲੋ ਆਨੰਦਪੁਰ ਚੱਲੀਏ ਜਿੱਥੇ ਕਦਰ ਪਵੇ ਮਨ ਚੱਲ ਆਨੰਦਪੁਰ ਨੂੰ ਤੁਰ ਚੱਲੀਏ ਜਿੱਥੇ ਕਦਰ ਪਵੇ ਬੇਕਦਰਾਂ ਦੀ ਲੋਕੀ ਤਾਂ ਭੱਜਦੇ ਸੀ ਉੱਥੇ ਕੋਈ ਜਾਤ ਨਹੀਂ ਪੁੱਛਦਾ ਉੱਥੇ ਬੰਦੇ ਨੂੰ ਬੰਦਾ ਸਮਝਿਆ ਜਾਂਦਾ ਹੈ ਉੱਥੇ ਕੋਈ ਝੌਰ ਕੋਈ ਨਾਈ ਕੋਈ ਪੀਂਬਾ ਕੋਈ ਜੱਟ ਜਾਵੇ ਉੱਥੇ ਸਾਰੇ ਸਿੱਖ ਹੈ ਉੱਥੇ ਸਭ ਖਾਲਸੇ ਹੈ ਸਾਰੇ ਗੁਰੂ ਗੋਬਿੰਦ ਸਿੰਘ ਨਾਲ ਪਿਆਰ ਕਰਦੇ ਤੇ ਗੁਰੂ ਗੋਬਿੰਦ ਸਿੰਘ ਸਭ ਨਾਲ ਪਿਆਰ ਕਰਦੇ ਉੱਥੇ ਇੱਕੋ ਜਿਹੇ ਹੈ ਸਾਰੇ ਪਰ ਸਾਡਾ ਇੱਕ ਵੀ ਪਿੰਡ ਅਸੀਂ ਮੁੜ ਕੇ ਨਹੀਂ ਵਸਾ ਸਕੇ ਗੁਰੂ ਨਾਨਕ ਵਾਂਗੂ ਸੋਚਿਆ ਹੀ ਨਹੀਂ ਕਿਸੇ ਨੇ ਦੱਸ ਦਿਓ ਜੇ ਇੱਕ ਪਿੰਡ ਵੀ ਹੈ ਪੰਜਾਬ ਦਾ ਕੋਈ ਹਰਿਆਣੇ ਦਾ ਦੱਸ ਦਿਓ ਕਿ ਕਿੱਥੇ ਕੋਈ ਜਾਤ ਪਾਤ ਨਾ ਪੁੱਛਦਾ ਹੋਵੇ। ਕਰਤਾਰਪੁਰ ਦਾ ਵਰਗਾ ਇੱਕ ਪਿੰਡ ਨਹੀਂ ਦੱਸਿਆ ਕਿਉਂਕਿ ਗੁਰੂ ਨਾਨਕ ਵਾਂਗੂ ਮੁੜ ਕੇ ਕਿਸੇ ਨੇ ਬੋਲੋ ਸੋਚਿਆ ਹੀ ਸੋਚ ਨਹੀਂ ਸਕਦਾ। ਉਹ ਸੋਚ ਖਤਮ ਹੋ ਗਈ, ਉਹ ਵਿਚਾਰ ਖਤਮ ਹੋ ਗਏ। ਇਸ ਕਰਕੇ ਉਵੇਂ ਸੋਚਣਾ, ਜ਼ਿੰਦਗੀ ਨੂੰ ਉਵੇਂ ਵੇਖਣਾ ਜਿਵੇਂ ਉਹ ਵੇਖਦੇ ਸੀ, ਉਹ ਸਿੱਖਣਾ, ਉਹ ਨਜ਼ਰੀਆ ਜੋ ਗੁਰੂ ਸਾਹਿਬ ਦਾ ਨਜ਼ਰੀਆ ਸੀ ਜ਼ਿੰਦਗੀ ਨੂੰ ਵੇਖਣ ਦਾ, ਉਹ ਨਜ਼ਰੀਆ ਸਾਡਾ ਹੋਵੇ। ਉਹ ਘਰ ਟੀ ਜਾਏ ਉਵੇਂ ਤੂੰ ਵੇਖ, ਉਵੇਂ ਵੇਖ ਜ਼ਿੰਦਗੀ ਨੂੰ, ਇਹ ਲੋੜ ਹੋਣੀ। ਤਾਂ ਕਰਕੇ ਅੱਜ ਬੜੀ ਘਾਟ ਮਹਿਸੂਸ ਹੁੰਦੀ ਹੈ। ਲੰਗਰ ਕੀਰਤਨ ਬੜੇ ਹੈ, ਖੰਡ ਪਾਠ ਬੜੇ ਹੈ, ਲੰਗਰ ਬੜੇ ਹੈ, ਦੇਗਾਂ ਬੜੀਆਂ, ਰੁਮਾਲੇ ਬੜੇ ਹੈ, ਪਰ ਉਹ ਪਿੰਡ ਨਹੀਂ ਉਹ ਸੋਚ ਮਰ ਨਹੀਂ ਸਕਦੇ। ਤਾਂ ਕਰਕੇ ਬਾਬੇ ਨਾਨਕ ਭੈਣ ਨਾਨਕੀ ਦੇ ਵੀਰ ਨੂੰ ਸੁਨੇਹਾ ਦੇ ਦਿਓ। ਇੱਕ ਕਵਿਤਾ ਪੜ੍ਹਦੇ ਹਾਂ ਛੋਟੀ ਜੀ। ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਮਨਾਇਆ ਜਾ ਰਿਹਾ ਹਰ ਪਾਸੇ, ਹੈ ਤੇ ਵਿਸਾਖ ਦਾ ਮੰਨੋ ਭਾਵੇਂ। ਗੁਰੂ ਗੋਬਿੰਦ ਸਿੰਘ ਦਾ ਗੁਰਪੁਰਬ ਇੱਕ ਵਿਸਾਖੀ ਦਾ, ਇੱਕ ਵਿਸਾਖ ਦਾ, 14 ਅਪ੍ਰੈਲ 1469 ਦਾ, 14 ਅਪ੍ਰੈਲ ਇੱਕ ਵਿਸਾਖ, ਵਿਸਾਖੀ ਵਾਲੇ ਦਿਨ ਗੁਰੂ ਨਾਨਕ ਦਾ ਗੁਰਪੁਰਬ ਹੈ। ਪਰ ਹੁਣ ਮਨਾਇਆ ਅੱਜ ਜਾ ਰਿਹਾ, ਵਧਾਈਆਂ ਅੱਜ ਵੀ, ਪਰ ਅਸਮੈ ਜਿਉਂਦਾ ਰਿਹਾ ਵਿਸਾਖੀ ਤੇ ਜ਼ਰੂਰ ਉਦੋਂ ਵੀ ਵਧਾਈਆਂ ਲਓ ਕਿ ਅੱਜ ਹੈ ਗੁਰੂ ਨਾਨਕ ਦਾ, ਖਾਲਸੇ ਦਾ ਤੇ ਗੁਰੂ ਨਾਨਕ ਦਾ ਪ੍ਰਕਾਸ਼ ਇੱਕੇ ਦਿਨ ਦਾ। ਗੁਰੂ ਗੋਬਿੰਦ ਸਿੰਘ ਨੇ ਗੁਰੂ ਨਾਨਕ ਦਾ ਜਨਮ ਦਿਨ ਚੁਣਿਆ ਸੀ, ਜਿੱਦਣ ਬਾਬਾ ਨਾਨਕ ਆਇਆ ਉਦੋਂ ਵੀ ਖਾਲਸਾ, ਇੱਕੇ ਦਿਨ ਦਾ ਜਨਮ ਹੈ ਗੁਰੂ ਨਾਨਕ ਦਾ ਵੀ ਤੇ ਖਾਲਸਾ ਇੱਕੇ ਦਿਨ। ਸਾਰੀਆਂ ਕਿਤਾਬਾਂ ਪੁਰਾਣੀਆਂ ਦੇ ਵਿੱਚ 1414 ਅਪ੍ਰੈਲ ਹੈ। ਜਿੰਨੇ ਤੁਸੀਂ ਪੜ੍ਹੇ ਲਿਖੇ ਬੈਠੇ ਹੋ, 14 ਪੜ੍ਹਿਆ ਸੀ, 14 ਅਪ੍ਰੈਲ ਪੜ੍ਹਿਆ ਸੀ, ਜਿੰਨੇ ਪੜ੍ਹੇ ਹੋ ਪੁਰਾਣੀਆਂ ਸਾਰੀਆਂ ਕਿਤਾਬਾਂ ਠੀਕ ਹੋਈਆਂ। ਅਗਲਿਆਂ ਨੇ ਪਿਛਲੇ ਇਹਨਾਂ 25-30 ਸਾਲਾਂ ਦੇ ਵਿੱਚ ਬਦਲ ਕੇ ਤਖਤਕ ਤੇ ਲੈ ਆਏ। ਇਹ ਪੁਜਾਰੀ ਘੰਟ ਹੈ, ਪੁੱਛਿਆ ਕਿਸੇ ਨੇ ਵੀ ਕਿਉਂ ਬਦਲਦਾ, ਪੁੱਛੇ ਕੌਣ? ਗੁਰੂ ਗੋਬਿੰਦ ਸਿੰਘ ਦਾ ਅਵਤਾਰ ਪੁਰਬ ਦੱਸਿਓ ਜਰਾ ਵੀਰੋ, ਮੈਨੂੰ ਜਵਾਬ ਦਿਓ ਕਿੰਨੀ ਤਰੀਕ ਨੂੰ ਆ ਰਿਹਾ ਗੁਰਪੁਰਬ? ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਜਨਮ ਲਿਆ ਦਾ ਦੱਸੋ ਜਰਾ। 18 ਜਨਵਰੀ ਦਾ ਆ ਰਿਹਾ, ਇਹ 2019 ਦਾ ਦੱਸਿਆ, 19 ਦਾ ਦੱਸਿਆ, 2018 ਆਇਆ ਹੀ ਨਹੀਂ, ਤੇ 17 ਚ ਗੁਰੂ ਗੋਬਿੰਦ ਸਿੰਘ ਦਾ ਗੁਰਪੁਰਬ ਆਇਆ ਦੋ ਵਾਰੀ, ਜਨਵਰੀ ਚ ਵੀ ਮਨਾਇਆ ਤੇ ਦਸੰਬਰ ਚ ਵੀ ਮਨਾਇਆ, 18 ਚ ਆਇਆ ਹੀ ਨਹੀਂ, 19 ਚ ਅੱਗੇ ਫਿਰ ਦੋ ਆ ਜਾਣਗੇ, 20 ਚ ਫਿਰ ਨਹੀਂ ਆਉਣਾ। ਆ ਸਾਡੇ ਬੱਚੇ ਤੇ ਇਹ ਸਮਝਦੇ ਹੈ, ਪਰ ਇੱਥੇ ਢਾਂਚਾ ਇਦਾਂ ਦਾ ਪੁੱਛੇ ਕੌਣ? ਇਹਨਾਂ ਨੂੰ ਸਾਡੇ ਪੁਜਾਰੀਆਂ ਨੂੰ ਪੁੱਛੋਗੇ ਫਿਰ ਪੁੱਛੇਗਾ ਕੌਣ? ਜਿਹੜਾ ਇਹਨਾਂ ਨੂੰ ਸਵਾਲ ਪੁੱਛੇਗਾ ਪੰਚ ਤੋਂ ਠੀਕ ਰਹਿਣਗੇ, ਜਿਹੜਾ ਇਹਨਾਂ ਨੂੰ ਸਵਾਲ ਪੁੱਛੇਗਾ ਉਹਨੂੰ ਕੁੱਤਿਆ ਬਿੱਲਿਆ ਕਹਿੰਦੇ ਆ, ਉਹਦੇ ਤੇ ਭੈੜੇ ਭੈੜੇ ਇਲਜ਼ਾਮ ਲਾਉਂਦੇ ਆ, ਉਹਨੂੰ ਕਹਿੰਦੇ ਅਸੀਂ ਬੋਲਣ ਨਹੀਂ ਲੈਣਾ, ਪੁੱਛੇਗਾ ਕੌਣ? ਪੁੱਛੋ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਬਾਅਦ ਤੋਂ ਫੜ ਕੇ ਵੀ ਗੁਰਪੁਰਬ ਨੂੰ ਸਾਖੀ ਤੋਂ ਕੱਤਕ ਚ ਕਿਵੇਂ ਆ ਗਿਆ? ਕੋਈ ਜਵਾਬ ਨਹੀਂ ਰਹਿਣਾ। ਸਾਡੇ ਤੇ ਡੇਰੇਦਾਰ ਕਾਬਜ਼ ਹੈ, ਸਾਨੂੰ ਨਾਨਕ ਸ਼ਾਹੀ ਕੈਲੰਡਰ ਵੱਖਰੀ ਵੱਖਰੀ ਕੌਮ ਦਾ ਵੱਖਰਾ ਕੈਲੰਡਰ ਬਣ ਗਿਆ ਸੀ, ਨਾਨਕ ਸ਼ਾਹੀ ਕੈਲੰਡਰ 5 ਸਾਲ 6 ਸਾਲ ਲਾਗੂ ਰਿਹਾ, 1 ਤਰੀਕ ਪੱਕੀ ਬੰਦ ਗਈ ਸੀ, ਕਿੰਨੀ ਤਰੀਕ ਸੀ ਗੁਰਪੁਰਬ ਆਉਂਦੀ ਹੈ ਜਦੋਂ? ਬੋਲੋ ਬੋਲੋ, ਆ 5 ਜਨਵਰੀ ਸਾਰਿਆਂ ਨੂੰ ਯਾਦ ਆ, 5 ਜਨਵਰੀ ਪੱਕਾ ਹੋ ਗਿਆ, ਹੁਣ ਫਿਰ ਭੋਗ ਪਾਤਾ। ਉਹਦੇ ਵਿੱਚ ਤੰਗ ਕਿੰਨੇ ਫਸਾਈ ਵਾਲਾ, ਸਾਧ ਬਾਬਿਆਂ ਨੇ ਸੰਤ ਸਮਾਜ ਨੇ ਭੋਗ ਪਵਾਇਆ ਕੈਲੰਡਰ ਦਾ, ਸਾਡਾ ਕੈਲੰਡਰ ਆਪਣਾ ਬਣ ਗਿਆ ਸੀ, 1 ਤਰੀਕ ਫਿਕਸ ਹੋ ਗਈ ਸੀ। ਮੈਨੂੰ ਜਵਾਬ ਦਿਓ ਸਿੰਘੋ, ਜੇ ਅੱਜ ਦੁਨੀਆ ਦੇ ਵਿੱਚ ਕਹਿਣ ਤੁਹਾਡੇ ਬਾਬੇ ਨਾਨਕ ਦੇ ਜਨਮ ਦਿਨ ਦੀ ਛੁੱਟੀ ਕਰਨੀ ਹੈ, ਦੱਸੋ ਡੇਟ ਕਿਹੜੀ ਦਿਓ? ਹੈ ਤੁਹਾਡੇ ਤੁਸੀਂ ਕਹਿਣ ਲੱਗ ਜਾਓ ਘਰੇ ਇੱਕ ਮਹੀਨੇ ਜਾ ਜਾਂਦਾ ਘਰੇ ਕੀ ਦੱਸੀਏ? ਅਮੈਰੀਕਾ ਲਈ ਕਹਿ ਦੇਣ ਲਿਆਓ ਜੀ 1 ਤਰੀਕ ਦੀ ਛੁੱਟੀ ਕਰਨੀ, ਦੱਸੋ ਕਿੰਨੀ ਤਰੀਕ ਰੱਖਣੀ? ਤੇ ਤੁਹਾਡੇ ਕੋਲ 1 ਤਰੀਕ ਵੀ ਨਹੀਂ ਆ ਗਿਆ। ਉਸ ਵੇਲੇ ਤੱਕ ਵਿਸਾਖ ਇਹ ਸਾਰੇ ਵਰਤੇ ਜਾਂਦੇ ਸੀ, ਪਰ ਅੱਜ ਜਨਵਰੀ ਫਰਵਰੀ ਜੂਨ ਕਰਦੇ ਆ। ਪੈਂਟਾਂ ਸ਼ਰਟਾਂ ਉਦੋਂ ਵਰਤਦੇ ਸੀ ਬੋਲੋ, ਪਰ ਹੁਣ ਵਰਤਦੇ ਆ। ਗੱਡੀਆਂ ਉਦੋਂ ਵਰਤਦੇ ਸੀ, ਹੁਣ ਵਰਤਦੇ ਆ। ਆ ਲਾਈਟ ਉਦੋਂ ਵਰਤਦੇ ਸੀ, ਹੁਣ ਵਰਤਦੇ ਆ। ਜਦੋਂ ਈਸਵੀ ਕੈਲੰਡਰ ਜਨਵਰੀ ਫਰਵਰੀ ਆ ਗਿਆ, ਇਹਦੇ ਹਿਸਾਬ ਨਾਲ ਨਾਨਕ ਸ਼ਾਹੀ ਕੈਲੰਡਰ ਪੂਰੇਵਾਲ ਨੇ ਬਣਾਇਆ ਸੀ। ਤੇ ਪਾਲ ਸਿੰਘ ਪੂਰੇਵਾਲ ਕਹਿੰਦਾ, ਕਨੇਡਾ ਮੈਂ ਮਿਲਿਆ, ਬਜ਼ੁਰਗ ਬਾਬਾ ਹੈ, ਉਮਰ ਹੋ ਗਈ ਹੈ 80 ਸਾਲ ਦੀ, ਉਹਨੇ 5 ਕਰੋੜ ਇਨਾਮ ਰੱਖਿਆ। ਕਹਿੰਦਾ ਮੇਰੇ ਕੈਲੰਡਰ 'ਚ ਕੋਈ ਗਲਤੀ ਕੱਢ ਦੇਵੇ, ਮੈਂ 5 ਕਰੋੜ ਇਨਾਮ ਦਊ। ਉਹਨੇ ਡੇਟਾਂ ਪੱਕੀਆਂ ਕਰਤੀਆਂ ਸੀ ਸਾਰੀਆਂ, ਆਹ ਤਰੀਕ ਆਹ ਤਰੀਕ, ਸਾਰੀ ਖੋਜ ਕਰਕੇ। ਸਾਰੀ ਜ਼ਿੰਦਗੀ ਬੰਦੇ ਦੀ ਲੰਘਦੀ ਸਿੱਖ ਹੈ, ਕਿਤਾਬਾਂ ਪੜ੍ਹ ਪੜ੍ਹ ਕੇ। ਮੁਸਲਮਾਨਾਂ ਨੇ ਹਿਜਰੀ ਕੈਲੰਡਰ ਉਹਦੇ ਤੋਂ ਬਣਵਾਇਆ। ਇਸਲਾਮ ਦਾ ਹਿਜਰੀ ਕੈਲੰਡਰ ਹੈ ਜਿਹੜਾ ਸਿੱਖ ਬਣਾ ਰਿਹਾ, ਇੰਨਾ ਦਿਮਾਗੀ ਹੈ, ਇੰਨੀ ਜਾਣਕਾਰੀ ਰੱਖਦਾ ਹੈ ਕੈਲੰਡਰ ਬਾਰੇ। ਸਾਨੂੰ ਤੇ ਕੈਲੰਡਰ ਦਾ ਉਰਾ ਏਡਾ ਨਹੀਂ ਆਉਂਦਾ, ਉਹ ਕੈਲੰਡਰ ਦੀ ਮਾਹਰ ਹੈ, ਕੈਲੰਡਰ ਦਾ ਜਾਣਕਾਰ ਹੈ। ਪਰ ਉਹ ਪਾਲ ਸਿੰਘ ਪੂਰੇਵਾਲ ਦਾ ਬਣਾਇਆ ਕੈਲੰਡਰ ਸਾਡੇ ਵਾਲਿਆ ਸਾਧ ਬਾਬੇ ਆ, ਸਾਡੇ ਅਨਪੜ੍ਹ ਲਾਣੇ ਨੇ ਜੀਰੋ ਕਰਾ ਦਿੱਤਾ। ਜਾ ਕੇ ਕਹਿੰਦੇ ਰਿਜੈਕਟ ਕਰੋ, ਬਾਬੇ ਅਕਾਲ ਤਖ਼ਤ ਤੇ ਗਏ ਸੀ, ਉਹਨਾਂ ਨੇ ਰਿਜੈਕਟ ਕਰਤਾ। ਇੱਥੇ ਕਦਰ ਕੀ ਹੈ, ਸਾਰੀ ਜ਼ਿੰਦਗੀ ਤੁਸੀਂ ਮਿਹਨਤ ਕਰਕੇ ਆਓਗੇ, ਇੱਥੇ ਉਹਨਾਂ ਦੀ ਸੁਣੀ ਜਾਂਦੀ ਹੈ ਜਿਹੜੇ ਡੇਰੇਦਾਰ ਵੱਡੇ ਵੱਡੇ ਡੇਰਿਆਂ ਵਾਲੇ। ਵੋਟ ਬੈਂਕ ਹੈ ਜਿਨ੍ਹਾਂ ਕੋਲ ਵੋਟ ਬੈਂਕ ਹੈ, ਉਹਨਾਂ ਦੀਆਂ ਜੇਬਾਂ 'ਚ ਲੀਡਰ ਨੇ, ਉਹਨਾਂ ਦੀਆਂ ਜੇਬਾਂ 'ਚ ਲੀਡਰ ਨੇ। ਤੇ ਜਿਨ੍ਹਾਂ ਦੀਆਂ ਜੇਬਾਂ 'ਚ ਲੀਡਰ ਨੇ, ਉਹਨਾਂ ਦੀਆਂ ਜੇਬਾਂ 'ਚ ਸ਼੍ਰੋਮਣੀ ਕਮੇਟੀ ਹੈ, ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹੈ, ਤੇ ਸ਼੍ਰੋਮਣੀ ਕਮੇਟੀ ਦੇ ਵਿੱਚੋਂ ਹੀ ਆਉਂਦਾ ਜਥੇਦਾਰ, ਉਹਨਾਂ ਦੀ ਮੁੱਠੀ ਦਾ ਜਥੇਦਾਰ। ਤੇ ਜਥੇਦਾਰ ਦੇ ਫੈਸਲੇ ਕੌਮ ਨੇ ਸੁਣਨੇ ਨੇ, ਤੇ ਫੈਸਲੇ ਕਿਹਦੀ ਜੇਬ 'ਚ ਨੇ, ਡੇਰੇਦਾਰਾਂ ਦੀ ਜੇਬ 'ਚ। ਸਾਰੇ ਫੈਸਲੇ ਇੱਕ ਡੇਟ ਨਹੀਂ ਸਾਡੇ ਕੋਲ, ਇੱਕ ਤਰੀਕ ਨਹੀਂ ਗੁਰਪੁਰਬ ਦੀ। ਜਿਹੜਾ ਬੰਦਾ ਗੱਲ ਕਰੇਗਾ ਸਿੱਖ ਸੀ ਆਪਾਂ ਪਾ ਲੈਂਦੇ ਨੇ, ਰੌਲਾ ਪਾਉਂਦੇ। ਪਰ ਜੇ ਮੈਂ ਵਿਸਾਖ ਦੀ ਗੱਲ ਕੀਤੀ ਹੈ, ਮੈਂ ਕੱਲ੍ਹ ਵੀ ਗੱਲ ਕਰਕੇ ਗਿਆ ਸੀ, ਕਰਮ ਸਿੰਘ ਹਸਤੂਰੀਅਨ ਦੀ ਕਿਤਾਬ ਪੜ੍ਹੋ, ਕੱਤਕ ਕੇ ਵਿਸਾਖ ਪੜ੍ਹ ਕੇ ਨੈੱਟ ਤੇ ਪੜ੍ਹ। ਵੱਡੇ ਵੱਡੇ ਜਿੰਨੇ ਵਿਦਵਾਨ ਨੇ ਸਾਰਿਆਂ ਨੂੰ ਬਾਂਹ ਫੜ ਕੇ ਪੁੱਛੋ ਵੀ ਜਨਮ ਦਿਨ ਕਦੋਂ ਦਾ, ਪਰ ਕਥਾ ਕਰਦੇ ਹੈ ਬੋਲਦਾ ਕੋਈ। ਅਗਲਾ ਕਹਿੰਦਾ ਰੋਜੀ ਰੋਟੀ ਤੇ ਲੱਤ ਬੱਜੂ, ਘਰੇ ਭਾ ਦੇਣਗੇ, ਇਹਨਾਂ ਦਾ ਕਿਆ ਪਤਾ। ਅਗਲਾ ਬੋਲਦਾ ਹੀ ਕੋਈ ਨਹੀਂ, ਸਾਰੇ ਚੁੱਪ, ਕੋਈ ਨਹੀਂ ਬੋਲਦਾ, ਬੋਲਣਾ ਹੀ ਨਹੀਂ ਕਿਸੇ ਨੇ। ਤਾਂ ਕਰਕੇ ਮੈਂ ਬੇਨਤੀ ਕਰਦਾ ਬਈ ਅਸੀਂ ਸਮਝੀਏ ਇਹਨਾਂ ਗੱਲਾਂ ਨੂੰ, ਹੌਲੀ ਹੌਲੀ ਦਿਮਾਗ ਚਲਾਓ, ਕਦਰ ਕਰੋ ਉਹਨਾਂ ਦੀ ਜਿਨ੍ਹਾਂ ਨੇ ਕੁਛ ਕੀਤਾ ਹੈ। ਇੱਥੇ ਸਾਧਾਂ ਦੇ ਪੈਰਾਂ ਵਿੱਚ ਬੈਠੇ ਰਹੋ ਸਾਰੀ ਜ਼ਿੰਦਗੀ, ਕੋਈ ਕੁਛ ਨਹੀਂ ਕਹਿੰਦਾ। ਅਗਿਆਨਤਾ ਵੱਲ ਲੈ ਕੇ ਜਾਓ ਤੱਕ ਕੇ ਕੋਈ ਕੁਛ ਨਹੀਂ ਕੀਤਾ ਕਹਿੰਦਾ। ਜਿੱਦਣ ਸਮਝ ਦੀ ਗਿਆਨ ਦੀ ਦਿਮਾਗ ਦੀ ਗੱਲ ਕਰੋਗੇ, ਸਾਰੇ ਵੈਰੀ ਹੋ ਜਾਣਗੇ, ਵਿਰੋਧ ਕਰੋ। ਕੋਸ਼ਿਸ਼ ਕਰੋ, ਜਾਗੋ, ਸਿੱਖੋ, ਅੱਖਾਂ ਖੋਲੋ, ਦਿਮਾਗ ਖੋਲੋ, ਤਰੱਕੀ ਕਰੋ, ਵਿਕਾਸ ਕਰੋ। ਮੈਂ 12 ਸਾਲ 15 ਸਾਲ ਪ੍ਰਚਾਰ ਅੱਗੇ ਕੀਤਾ, ਆ ਹੁਣ ਵੇਖੋ 3 ਸਾਲ ਤੋਂ ਜਦੋਂ ਤੋਂ ਦੀਵਾਨ ਸੁਣ ਲਓ, ਦੀਵਾਨ ਬਦਲ ਗਏ, ਉਦੋਂ ਤੋਂ ਹੀ ਰੌਲਾ ਪੈਣ ਲੱਗਿਆ। ਜਦੋਂ ਤੋਂ ਆਹ ਗੱਲਾਂ ਕੀਤੀਆਂ, ਕੱਲ੍ਹ ਦਾ ਦੀਵਾਨ ਸੁਣਿਆ, ਅੱਜ ਸੁਣਿਆ, ਗਲਤ ਦੱਸੋ ਕੀ ਹੈ। ਆ ਸਾਡੇ ਤੋਂ ਬਾਅਦ ਫਿਰੋਜ਼ਪੁਰ ਦੀਵਾਨ ਹੋਣੇ, ਪਰ ਫਿਰੋਜ਼ਪੁਰ ਦੇ ਦੀਵਾਨ ਪਰਮਿਸ਼ਨ ਮਿਲ ਗਈ, ਲਿਖ ਕੇ ਦੇਤਾ ਉੱਥੋਂ ਦੇ DC ਨੇ, SSP ਨੇ, ਪਰ ਪਰਮਿਸ਼ਨ ਮਿਲ ਗਈ ਦੀਵਾਨ ਲਾਓ। ਆ 5-7 ਸਾਧ ਗਏ ਉੱਥੇ, 5-7 ਬਾਬੇ ਤੇ 5-7 ਬਾਬਿਆਂ ਦੇ ਚੇਲੇ, 14-15 ਬੰਦੇ ਗਏ ਤੇ ਜਾ ਕੇ ਕਹਿੰਦੇ ਦੇ ਦੀਵਾਨ ਲੱਗੇ ਇਲਾਕੇ ਵਿੱਚ, ਇਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਏਗਾ ਧਮਕੀ ਦੇ ਕੇ। ਤੇ ਪ੍ਰਸ਼ਾਸਨ ਨੇ ਕੱਲ੍ਹ ਬੰਦਿਆਂ ਨੂੰ ਸੱਦ ਕੇ, ਕਮੇਟੀ ਵਾਲੇ ਜਿਨ੍ਹਾਂ ਨੇ ਦੀਵਾਨ ਲਗਾਉਣੇ ਸੀ ਕਹਿੰਦੇ ਵੀ ਦੀਵਾਨ ਰੱਖ ਦਿਓ, ਇਸ਼ਤਿਹਾਰ ਲੱਗੇ ਆ, ਬੋਰਡ ਲੱਗੇ ਆ, ਸਾਰੇ ਇਲਾਕੇ 'ਚ ਤਿਆਰੀਆਂ, ਪਰ ਦੀਵਾਨ ਰੱਖ ਦਿੱਤਾ। ਟੀਨਾਮੈਂਟ ਸਮਾਗਮ ਰੱਖਿਆ ਸੀ, ਦੀਵਾਨ ਰੱਖ ਦਿੱਤਾ। ਜਿੱਥੇ ਜਿੱਥੇ ਦੀਵਾਨ ਨੇ ਸਾਰੇ ਰੱਦ ਕਰਾਉਣੇ ਨੇ, ਬੜ ਬੋਲਣ ਨਹੀਂ ਦੇਣਾ ਇਹਨੇ, ਇਹ ਗਲਤ ਬੋਲ, ਸਾਰੇ ਜਗ੍ਹਾ ਰੱਦ ਕਰਾਉਣੇ। ਪਰ ਮੈਂ ਕਹਿੰਦਾ ਕੋਈ ਨਹੀਂ, ਇਹ ਗੱਲ ਵੀ ਮੈਂ ਆਪਣਾ ਮਾਇੰਡ ਸੈੱਟ ਕਰ ਲਿਆ ਵੀ ਆਪਾਂ ਸਾਰੇ ਰੱਦ ਕਰ ਦਿੰਦੇ ਹਾਂ। ਪਰ ਇੱਕ ਗੱਲ ਤੇ ਕਲੀਅਰ ਹੋ ਗਈ, ਚੋਰ ਦੀ ਦਾੜੀ ਵਿੱਚ سارے چور نے سمجھ آ جائے یہ سارے کی داڑھی کے دل ہے جہے ادا ہوں یہاں مطلب سارے ایڈا لینا لا کے گرو گرنتھ صاحب جی سو سو بہتے ہیں سو سو سروپ گرو گرنتھ صاحب کا ایم پرکاش کر لیں گرو ایک کہ سو بولو جی ایک پرکاش کرو سو سنے سو پاٹھی لا لیں گے سننے والا ایک بھی یہ بےد بھی نہیں گرو نے یہ گیان بھی بےد بھی نہیں سارے بولنے لگ جان پھر پاٹھی منہ میں پاٹ کری تو کسی کو نہ سمجھ آئے شبد گیان سمجھ نہ آئے ہرک نے کہیں گے میں میرا کام نہیں بنتا تم بھی پاٹ سوکھ لے تم بھی سوکھ لے تم بھی سوکھ لے سو نو کہہ دینا سوکھ لے پنجاب کی پوریاں ہو ہی جاتی ہیں وہ پھر پاٹ کران گے کران گے تو جہے پنجاب کی پوریاں نہیں ہوئی میری سکھ سے پوری نہیں ہوئی کہیں گے تیری شرط ہی نہیں تھی پھر تیرے سے گل چڑھ دیں گے تو جی پوری ہو گئی وہ کہیں گے ساری ارداس ہوا جہے منڈا نہ ہو تاری شرط نہیں تھی جنہ کا ہو گیا ساری ارداس ہوا جہاں کام چل پیا وہ کہیں گے ساری ارداس جی تو کم چلیا نہیں وہ تیری شرط نہیں تھی کئی منڈا چلا ٹرک دبئی مر گیا محنت کرتا بےبے ساری باپو سا کریڈٹ بابا جی نے پتن کریا سارا کچھ رنگ بھاگ لگے وہ کہتا میں میری لتان رہ گیا اتنے چلا چلا تو تھی کہی جانے بابا جی رنگ بھنگ لایا رنگ بھنگ بھاگ پہلے نہیں لایا سال ہو گئے مردوں پہلا رنگ بھاگ نہیں لایا ہوں رنگ بھاگ میری محنت ساری پر کریڈٹ کلو بابے محنت مرتا مر گیا کرتا میں تھوڑے کئی بندے نے محنت کر کر کے بولے ہو گئے حج جا کے کوٹھی بنی ہے بیبی کہ بابا جی کی کرپا نہیں بنی یہ پوچھ لا جڑا بھی ہزار بچارا سیو کرتا مر گیا پر کرزہ دس ہزار دس لاکھ جی بھی کرزہ دینا کوٹھی کا یہ پوچھ بھی بابا لاؤ گے یہ لاؤ بچارا لاؤنا ہے وہ پھر جا کے بابا جی کی کرپا وہ بھائی تھی کرنا تمہوں کرنا پڑنا دماغ کھولو آپ ایک پنڈ نہیں لبتا یہو جہ ایک پنڈ نہیں لبتا جہاں کرتارپور ورگا ہوگا جہاں آنندپور ورگا ہوگا گرو نانک دے وہ بھن نانکی کا ویر فوٹو لے کے لوکی پھرتے گھر گھر نگر کیرتن سے لا تصویر پھرتے وہ کہتے جی پرواد فیریاں میں کہنا چاہ فیریاں رہ گیا ساڈیا چاہ پانی پی کے کھا کے پکوڑے گھر مڑے آنے جی پرواد ہوں آئی ہوتی چمک ہونی سی ساڈے چ نشے ہوں آ بربادی ہوں جہے لے کے کھا کے پکوڑے پوڑیاں گھر نو آ جانے ہیں پر سمجھ والے پاسے تر کے ویکو پا پیارے زندگی بدلے آؤ اس بابے نانک نو یاد کر کے اپنے آگو نڈے موٹی نڈے موٹی نیڈ کرنے والے یاد کریے آپ چار دھارا اس گرو نانک کی دیتی ہوئی ہے سوچنا شروع کرو دماغ اگے بڑھو لو سونے والے

ਉਹ ਤੇਰੇ ਤੇਰੇ ਤੁਰਨ ਵਾਲਾ ਵੱਡੀਆਂ ਵੱਡੀਆਂ ਪਲੰਘਾਂ ਪੁੱਟਣ ਵਾਲਾ ਕਦੇ ਨੰਗੇ ਪੈਰ ਕਦੇ ਪੈਰ ਖੜਾਵਾਂ ਉਹ ਹਰੇਕ ਦਾ ਦੁੱਖ ਸੁਣਨ ਵਾਲਾ ਗੁਰੂ ਨਾਨਕ ਇੱਕ ਆਸਣ ਤਖਤ ਤੇ ਬੈਠਾ ਨਹੀਂ ਮਿਹਨਤ ਕਰਨ ਵਾਲਾ ਚਲੋ ਸੰਗੋ ਚਲੋ ਪਿਆਰੇ ਕਰੀਏ ਚਲੋ ਪਿਆਰੇ ਕਰੀਏ ਏਦਾਂ ਦਾ ਕਹਿਣ ਵਾਲਾ ਆਜੋ ਸਾਰੇ ਸਫਾਈ ਕਰੀਏ ਆਓ ਸਾਰੇ ਕਰੀਏ ਆਓ ਏਦਾਂ ਜਿਵੇਂ ਆਪ ਅੱਗੇ ਲੱਗ ਕੇ ਕਰਨ ਵਾਲਾ ਏਦਾਂ ਤਖਤ ਲਾ ਕੇ ਬੈਠਾ ਮੱਥੇ ਟਪਾਉਣ ਵਾਲਾ ਨਹੀਂ ਆਪ ਅੱਗੇ ਲੱਗ ਕੇ ਕਰਨ ਵਾਲਾ ਖੇਤਾਂ ਚ ਹਲ ਵਾਹੁਣ ਵਾਲਾ।

ਬਾਬਰ ਬਥੇਰੇ ਨੇ ਉਹਨਾਂ ਨੂੰ ਜਾਬਰ ਕਹਿਣ ਦੀ ਹਿੰਮਤ ਨਹੀਂ ਕੀਤੀ। ਅੱਜ ਦਾ ਸਿੱਖ ਖੇਡਾਂ ਦਾ ਅੱਖਾਂ ਬੰਦ ਕਰ ਲੈਂਦਾ ਹੈ, ਬਾਬਰ ਤੋਂ ਜਾਬਰ ਕਹਿਣ ਦੀ ਹਿੰਮਤ ਨਹੀਂ। ਪਰ ਫਿਰ ਕਰੋ ਇਦਾਂ ਦੇ ਬੰਦੇ ਪੈਦਾ ਹੋਣ ਜਿਹੜੇ ਬਾਬਰ ਨੂੰ ਜਾਬਰ ਕਹਿਣ, ਜਿਹਨਾਂ ਤੇ ਜੁਰਤ ਹੋਵੇ, ਹਿੰਮਤ ਹੋਵੇ।

ਉਹ ਗੁਰੂ ਨਾਨਕ ਤੁਹਾਡੇ ਸਾਡੇ ਵਿੱਚ ਹੈ ਤੇ ਸੁਣੋ ਇਹ ਆਵਾਜ਼। ਜੇ ਗੁਰੂ ਨਾਨਕ ਨੂੰ ਕਿਹਾ ਜਾ ਰਿਹਾ ਹੈ ਤੇ ਪੁੱਤ ਗੁਰੂ ਨਾਨਕ ਦੇ ਕੌਣ ਕਹਾਉਂਦੇ ਆ ਆਪਾਂ ਸੁਣਨੀ ਨੀ ਪੈਣੀ ਹੈ ਨਾ ਫਿਰ ਹੁਣ ਜੇ ਉਹਨਾਂ ਦੇ ਕਹਾਣੇ ਆ ਤੇ ਹੁਣ ਕਿਹਦੇ ਕੋਲ ਜਾਏਗਾ ਬੰਦਾ। ਅਸੀਂ ਸਾਰੇ ਹੀ ਉਹਨਾਂ ਦੇ ਵਾਰਸ ਤੇ ਪੁੱਤ ਕਹਾਣੇ ਪੈਰੋਕਾਰ ਕਹਾਣੇ ਆ ਤੇ ਆਓ ਸਮਾਜ ਨੂੰ ਸੋਹਣਾ ਬਣਾਈਏ। ਸਮਾਜ ਤਾਂ ਸੋਹਣਾ ਬਣਨਾ ਹੈ ਜੇ ਮੈਂ ਸੋਹਣਾ ਬਣਾਂਗਾ। ਆਪਾਂ ਸੋਹਣੇ ਏਦਾਂ ਸੋਚਣਾ ਵੀ ਮੈਂ ਆਪਣੇ ਆਪ ਨੂੰ ਬਦਲਣਾ। ਬੜੀਆਂ ਗੱਲਾਂ ਸਮਝ ਆਉਂਦੀਆਂ ਬਸ ਆਪਣੇ ਮਨ ਨੂੰ ਸਮਝਾਉਣੀਆਂ ਲੋਕਾਂ ਨੂੰ ਨਹੀਂ ਆਪਣੇ ਆਪ ਤੇ ਕੰਮ ਕਰਨਾ। ਹਰ ਬੰਦਾ ਆਪਣੇ ਸੁਭਾਅ ਤੇ ਕੰਮ ਕਰੇ ਬਸ ਮੇਰਾ ਸੁਭਾਅ ਬਦਲੇ। ਜਿਹੜੀਆਂ ਚੰਗੀਆਂ ਗੱਲਾਂ ਮੈਨੂੰ ਸਮਝ ਆ ਰਹੀਆਂ ਅਸੀਂ ਆਪਣੀ ਜ਼ਿੰਦਗੀ 'ਚ ਲਾਗੂ ਕਰ ਲਈਏ। ਆਪਣਾ ਆਪਣਾ ਸੁਭਾਅ ਬਦਲੋ। ਉਸ ਚੰਗੇ ਸੁਭਾਅ ਦੇ ਬੰਦੇ ਜਦੋਂ ਵੱਧ ਤੋਂ ਵੱਧ ਹੋ ਜਾਣਗੇ ਫਿਰ ਇੱਕ ਗਰੁੱਪ ਬਣ ਬਣ ਚੰਗਿਆਂ ਦਾ ਸਮਝਦਾਰ। ਪਰ ਨਕੰਮਿਆਂ ਦਾ ਨਹੀਂ। ਜਿਹੜਾ ਬੰਦਾ ਗਿਆਨੀ ਹੋਵੇ ਗੱਲਾਂ ਗੱਲਾਂ ਬਾਰੇ ਬਸ ਉਹਦਾ ਪ੍ਰੈਕਟੀਕਲ ਕੱਖ ਵੀ ਨਾ ਹੋਵੇ ਉਹ ਸਮਝ ਹੋਵੇ ਆਪਣੀ ਜ਼ਿੰਦਗੀ 'ਚ ਲਾਗੂ ਕਰਨ ਵਾਲੇ ਹੋਣ ਭਾਵੇਂ ਥੋੜ੍ਹੇ ਹੀ ਬਹੁਤਿਆਂ ਦੀ ਲੋੜ ਨਹੀਂ ਥੋੜ੍ਹੇ ਹੀ ਬਹੁਤ ਹੈ ਪਰ ਸਮਝ ਵਾਲੇ ਹੋਣ ਜਿਨ੍ਹਾਂ ਨੇ ਆਪਣੇ ਸੁਭਾਅ ਨੂੰ ਘੜ ਲਿਆ ਹੋਵੇ ਆਪਣੇ ਆਪ ਨੂੰ ਚੇਂਜ ਕਰ ਲਿਆ ਹੋਵੇ ਜਿਨ੍ਹਾਂ ਨੇ ਇੱਕ ਆਪਣੇ ਆਪ ਨੂੰ ਵੇਖਿਆ ਵੀ ਇੱਥੇ ਮੈਂ ਗਲਤ ਹਾਂ ਇੱਥੇ ਮੈਂ ਠੀਕ ਹੋਵਾਂ ਇੱਥੇ ਮੈਂ ਹੰਕਾਰੀ ਹਾਂ ਇੱਥੇ ਮੈਂ ਫੁਕਰਾਂ ਆਪਣੇ ਸੁਭਾਅ ਨੂੰ ਚੇਂਜ ਕਰਦੇ ਨੇ ਜਿਹੜੇ ਹਿੰਮਤ ਹੈ ਜਿਨ੍ਹਾਂ ਵਿੱਚ ਆਪਣੇ ਆਪ ਨੂੰ ਬਦਲਣ ਦੀ ਉਹ ਹੌਲੀ ਹੌਲੀ ਆਪਣੇ ਆਪ ਨੂੰ ਚੇਂਜ ਕਰੀਏ ਫਿਰ ਬਦਲਾਵ ਕੁਛ ਚੇਂਜ ਹੋਣਾ। ਸਤਿਗੁਰੂ ਮਿਹਰ ਕਰਨ ਇੱਥੋਂ ਦੇ ਵੀਰਾਂ ਨੇ ਬੜਾ ਹੁਕਮ ਕੀਤਾ ਹੈ। ਇਸ ਗੱਲ ਦੀ ਵੀ ਖੁਸ਼ੀ ਹੈ ਕਿਉਂਕਿ ਹੁਣ ਦੇ ਸਮੇਂ ਵਿੱਚ ਖੜਨਾ ਜਿਹੜਾ ਹੈ ਮੈਂ ਹੁਣ ਨੋਟ ਕਰਦਾ ਮੈਨੂੰ ਇਸ ਗੱਲ ਦਾ ਤਜਰਬਾ ਹੈ। ਹੁਣ ਵੇਖੋ ਜੇ ਇਸ ਏਰੀਏ ਦੇ ਵਿੱਚ ਕਿਤੇ 200 ਬੰਦਾ 50 ਬੰਦੇ ਬਾਬਿਆਂ ਦੇ ਚੇਲੇ ਇਕੱਠੇ ਹੋ ਕੇ ਡੀਜੀ ਦਫ਼ਤਰ ਚਲੇ ਜਾਂਦੇ ਪ੍ਰੋਗਰਾਮ ਰੋਕਣਾ ਹੈ ਜੀ ਕਰੋ ਨਾ। ਜੇ ਤੁਸੀਂ ਨਾ ਰੋਕਿਆ ਤੇ ਅਸੀਂ ਧਰਨਾ ਲਾਵਾਂਗੇ ਪੰਡਾਲ ਦੇ ਅੱਗੇ। ਪਰ ਡੀਜੀ ਵੀ ਕਹਿੰਦਾ ਉਹਨੇ ਕਹਿਣਾ ਸੀ ਵੀ ਰੱਦ ਕਰੋ ਤੇ ਜਾਂ ਫਿਰ ਆਪਾਂ ਨੂੰ ਪ੍ਰਸ਼ਾਸਨ ਕੀ ਕਹਿੰਦਾ ਅਸੀਂ 200 ਬੰਦਾ ਜੇ ਇੱਥੇ ਗੇਟ ਅੱਗੇ ਆ ਕੇ ਬਹਿ ਜੇ ਫਿਰ ਗ੍ਰਿਫਤਾਰ ਕਰਨਾ। ਪਰ ਜੇ ਆਪਾਂ ਚਾਹਵਾਂਗੇ ਵੀ ਸਿੱਖਾਂ ਨੂੰ ਕੋਈ ਅਗਲਾ ਗ੍ਰਿਫਤਾਰ ਕਰੇ ਲਾਠੀ ਚਾਰਜ ਕਰੇ ਅਗਲਾ ਕਹਿੰਦਾ ਸਿੱਖਾਂ ਤੇ ਲਾਠੀਆਂ ਭਰਾ ਕੇ ਕਿਹੜੇ ਦੀਵਾਨ ਲਾਉਣੇ ਨੇ ਤੁਸੀਂ ਸਿੱਖਾਂ ਨੂੰ ਗ੍ਰਿਫਤਾਰ ਕਰਕੇ ਕਿਹੜੇ ਪ੍ਰਚਾਰ ਕਰਨਾ ਤੁਸੀਂ। ਆਪਾਂ ਇਹੋ ਜਿਹੀਆਂ ਗੱਲਾਂ ਕਦੇ ਨਹੀਂ ਚਾਹੁੰਦੇ ਪਰ ਮੈਨੂੰ ਇਹ ਲੱਗਦਾ ਆਉਣ ਵਾਲੇ ਸਮੇਂ ਵਿੱਚ ਇਹਨਾਂ ਨੇ ਏਦਾਂ ਦਾ ਕੁਛ ਹਰੇਕ ਜ਼ਿਲ੍ਹੇ 'ਚ ਹਰੇਕ ਪਿੰਡ 'ਚ ਕਰਨਾ। ਹੁਣ ਇਹਨਾਂ ਮਾਝੇ ਵਿੱਚ ਜਿਵੇਂ ਹੁਣ ਕਹਿੰਦੇ ਮਾਝੇ 'ਚ ਅਸੀਂ ਜਾਣ ਹੀ ਨਹੀਂ ਦੇਣਾ ਵੜਨ ਨਹੀਂ ਦੇਣਾ। ਹੌਲੀ ਹੌਲੀ ਫਿਰੋਜ਼ਪੁਰ ਦੇ ਏਰੀਏ ਵਿੱਚ ਵੀ ਰੌਲਾ ਪਾਉਂਦੇ ਆ। ਹੌਲੀ ਹੌਲੀ ਇਹਨਾਂ ਨੇ ਅੱਗੇ ਅੱਗੇ ਵੱਧਦਿਆਂ ਕੋਸ਼ਿਸ਼ ਕਰਨੀ ਹੈ ਵੀ ਬਿਲਕੁਲ ਦੀਵਾਨ ਜਿਹੜੇ ਆ ਉਹ ਬੰਦ ਹੋ ਕੇ ਅੰਦਰ ਤੁਸੀਂ ਕੈਦ ਹੋਵੋ ਨਾ ਬਾਹਰ ਜਾ ਸਕੋ ਨਾ ਲੋਕਾਂ 'ਚ ਜਾਓ ਨਾ ਗੱਲ ਕਰੋ। ਪਰ ਫਿਰ ਵੀ ਅੱਜ ਕੱਲ੍ਹ ਇੰਟਰਨੈਟ ਦਾ ਸਮਾਂ ਸੋਸ਼ਲ ਮੀਡੀਏ ਦਾ ਜਿੰਨਾ ਚਿਰ ਗਲੇ 'ਚ ਆਵਾਜ਼ ਰਹੇਗੀ ਦਿਮਾਗ ਚੱਲਦਾ ਰਹੇਗਾ। ਸਟੇਜ 'ਤੇ ਬਹਿ ਕੇ ਨਾ ਕਰਾਂਗੇ ਕਮਰੇ 'ਚ ਬਹਿ ਕੇ ਕਰ ਲਾਂਗੇ ਪਰ ਜਿੱਥੇ ਕਿਤੇ ਵੀ ਹੋਵਾਂਗੇ ਆਪਣੀ ਗੱਲ ਕਰੀਏ ਦਿਮਾਗ ਖੋਲੀਏ ਵਿਕਾਸ ਵੱਲ ਲੈ ਕੇ ਜਾਓ। ਜ਼ਰੂਰੀ ਨਹੀਂ ਇੱਦਾਂ ਹੀ ਬੋਲਿਆ ਜਾਂਦਾ ਸਟੇਜ 'ਤੇ ਹੀ ਪ੍ਰਚਾਰ ਹੁੰਦਾ। ਬੜੇ ਬੰਦੇ ਤੁਹਾਡੇ ਵਿਦਵਾਨ ਸੁਣਦੇ ਆ ਜਿਨ੍ਹਾਂ ਨੇ ਕਦੇ ਏਦਾਂ ਬਹਿ ਕੇ ਨਹੀਂ ਸੁਣਿਆ ਏਦਾਂ ਬਹਿ ਕੇ ਨਹੀਂ ਸੁਣਿਆ ਪਰ ਦੀਵਾਨ ਸੁਣਦੇ ਆ ਉਹ ਨੈੱਟ ਦੇ ਉੱਤੇ ਸੁਣਦੇ ਭਾਵੇਂ ਅਮਰੀਕਾ ਹੋਵੇ ਭਾਵੇਂ ਇੱਥੇ ਹੋਵੇ ਸੁਣਦੇ।

ਤਾਂ ਕਰਕੇ ਜਿੰਨਾ ਕੁ ਚਿਰ ਚੱਲ ਸਕਦਾ ਆਪਾਂ ਚਲਾਉਂਦੇ ਹਾਂ, ਪਰ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਨਹੀਂ ਕਿੱਦਾਂ ਦਾ ਮਾਹੌਲ ਆਉਣਾ, ਕਿੱਦਾਂ ਦਾ ਸਮਾਂ ਆਉਣਾ. ਹਾਈਪਰ ਹੋਏ ਫਿਰਦੇ ਬੰਦੇ ਬੜੇ ਗੁੱਸੇ ਵਿੱਚ ਨੇ, ਇਹਨਾਂ ਨੂੰ ਪਸੰਦ ਨਹੀਂ ਕੋਈ ਵੀ. ਤੁਹਾਨੂੰ ਪਤਾ ਹੈ ਜਦੋਂ ਇੱਦਾਂ ਦਾ ਚੇਂਜ ਆਉਂਦਾ ਹੈ ਤਾਂ ਫਰਕ ਪੈਂਦਾ. ਸੋ ਮਨੌਲੀ 3-4-5 ਦਸੰਬਰ ਦੇ ਦੀਵਾਨ ਹਨ, 3-4-5 ਦਸੰਬਰ. ਠੰਡ ਭਾਵੇਂ ਇਦੂ ਵੱਧ ਜਾਣੀ ਕਿਉਂਕਿ 7-8 ਦਿਨ ਹੈ ਜੀ ਦੀਵਾਨਾਂ ਵਿੱਚ. ਅੱਜ 22 ਤਰੀਕ ਹੋਈ ਹੈ ਤੇ ਤਕਰੀਬਨ ਕਹਿ ਲਓ ਤੁਸੀਂ ਵੀ 10 ਦਿਨ ਤੇ ਹੈ ਹੀ ਹੈ ਦੀਵਾਨਾਂ, 3 ਤਰੀਕ ਤੋਂ ਸਟਾਰਟ ਹੋਣੇ. ਕੋਸ਼ਿਸ਼ ਕਰਿਓ, ਮਨੌਲੀ ਵਾਲਿਆਂ ਨੂੰ ਬੇਨਤੀ ਹੈ ਵੀ ਪੰਡਾਲ ਤੁਸੀਂ ਵੀ ਛੱਤ ਲਿਓ, ਠੰਡ ਹੋਏਗੀ. ਗੱਲ ਕਰਕੇ ਟੈਂਟ ਵਗੈਰਾ ਉੱਤੇ ਵੀ ਲਾ ਲਈਏ ਤੇ ਵਧੀਆ, ਜਿਵੇਂ ਇੱਥੇ ਲੱਗਿਆ. ਬਾਕੀ ਮਨੌਲੀ ਆ ਨੇੜੇ ਚੰਡੀਗੜ੍ਹ ਦਾ ਏਰੀਆ ਪੈ ਜਾਂਦਾ. 3-4-5 ਦੇ ਉੱਥੇ 3 ਦੀਵਾਨ ਹਨ, ਵੱਧ ਚੜ੍ਹ ਕੇ ਪਹੁੰਚ ਕੇ ਲਾਹਾ ਲੈਣਾ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ. ਜਿਹੜੇ ਬੰਦੇ ਕਹਿੰਦੇ ਸਾਥ ਦਿੰਦੇ ਆ ਜੀ ਤੁਹਾਡੇ ਨਾਲ ਖੜੇ, ਉਹਨਾਂ ਨੂੰ ਬੇਨਤੀ 1 ਦਿਨ ਤੇ ਕੱਢੋ, ਉਹਨਾਂ ਦੇ ਖੜੇ ਹੋ ਤੁਸੀਂ ਨਾਲ, 1 ਦਿਨ ਕੱਢੋ, 4-5 ਘੰਟੇ. 2 ਘੰਟੇ ਜਾਣ ਲੱਗਦੇ, 1.5 ਘੰਟਾ. ਹੁਣ ਸਾਨੂੰ ਇੱਥੋਂ 1.5 ਘੰਟਾ ਲੱਗਦਾ ਤੇ ਉੱਥੇ 2-3 ਘੰਟੇ ਲਾਓ, 1.5 ਘੰਟਾ ਵਾਪਸ ਆਉਣ ਤੇ ਲੱਗਦਾ. ਮਹੀਨੇ ਵਿੱਚ 5-4 ਘੰਟੇ ਤੇ ਕੱਢੋ, ਏਦਾਂ ਬੈਠੀਏ ਤੇ ਵੀ ਇਕੱਠੇ ਹੋ ਕੇ ਘੱਟ ਤੋਂ ਘੱਟ ਇੱਕ ਜਗ੍ਹਾ ਇਕੱਠੇ ਤੇ ਹੋਈਏ. ਹਰ ਬੰਦਾ ਕਹਿੰਦਾ ਤੁਹਾਡੇ ਨਾਲ ਆ ਜੀ, ਮੈਂ ਕਿਵੇਂ ਨਾਲ ਹੋ, ਕਹਿੰਦਾ ਨਿਕ ਕੇ ਦੀਵਾਨ ਸੁਣਦੇ ਆ ਬਸ, ਬਿਸਤਰੇ 'ਚ ਬਹਿ ਜਾਂਦੇ. ਮਹੀਨੇ 'ਚ ਇੱਕ ਟਾਈਮ 2 ਘੰਟੇ ਕੱਢ ਨਹੀਂ ਸਕਦੇ ਔਖੇ. ਜੇ ਤੂੰ ਇੰਨਾ ਹੀ ਸਾਥ ਦੇਣਾ ਤੇ ਘੱਟ ਤੋਂ ਘੱਟ ਮੈਨੂੰ ਦਿਸਦੇ ਸਹੀ ਵੀ ਹਾਂ ਖੜਾ ਮੇਰੇ ਨਾਲ 5-4 ਘੰਟੇ ਕੱਢ. ਮੈਂ ਤੇ ਤੂੰ ਇਹ ਥੋੜ੍ਹਾ ਕਹਿੰਦਾ ਵੀ ਤੂੰ 1,00,000 ਰੁਪਈਆ ਦੇ ਜਾਂ 50,000 ਦੇ ਜਾਂ ਕੋਈ ਪੈਸੇ ਦੇ ਸਾਨੂੰ, ਘੱਟ ਤੋਂ ਘੱਟ ਸਾਥ ਹੈ ਤੇ ਸਾਹਮਣੇ ਖੜ ਬੰਦਿਆਂ ਵਾਂਗੂ. ਕਈ ਕਹਿੰਦੇ ਨਹੀਂ ਹੁੰਦੇ ਵੀ ਅਸੀਂ ਜੀ ਪੂਰਾ ਕਾਹਦੇ ਵਾਂਗੂ ਖੜੇ, ਚਟਾਨ ਵਾਂਗੂ ਖੜੇ ਹਾਂ ਜੀ. ਤੂੰ ਪੱਥਰ ਜ਼ਰੂਰੀ ਬਣਨਾ, ਤੂੰ ਬੰਦਿਆਂ ਵਾਂਗੂ ਖੜ, ਠੀਕ ਹੈ? ਅਸੀਂ ਚਟਾਨ ਵਾਂਗੂ ਖੜੇ ਹਾਂ, ਤੂੰ ਚਟਾਨ ਜਦੋਂ ਰਹਿਣ ਦੇ ਤੂੰ ਬੰਦਾ ਹੀ ਬਣ ਕੇ ਖੜਿਆ. ਐਂ ਤੇ ਖੜ ਨਾਲ ਵੀ ਖੜੇ ਹਾਂ ਅਸੀਂ. ਮਹੀਨੇ ਵਿੱਚ ਬੰਦਾ 2 ਘੰਟੇ ਦੇ ਕੱਢੇ ਟਾਈਮ ਕੱਢੇ, ਕੋਸ਼ਿਸ਼ ਕਰੋ ਕਦੋਂ ਕਦੋਂ ਦੀਵਾਨ ਸੁਣੋ. ਨੈੱਟ ਦੇ ਉੱਤੇ ਸੁਣਿਆ ਕਰੋ, ਪਰਮੇਸ਼ਰ .tv ਆ ਇੰਟਰਨੈਟ ਤੇ, ਯੂਟਿਊਬ ਦੇ ਉੱਤੇ ਲੱਗਦੇ, ਸਬਸਕ੍ਰਾਈਬ ਕਰੋ ਚੈਨਲ, ਉਹ ਸੁਣਿਆ ਕਰੋ ਦੀਵਾਨ, ਸਾਰਾ ਸਾਰਾ ਦੀਵਾਨ ਸੁਣੋ. ਜੇ ਕੋਈ ਸਵਾਲ ਮਨ ਵਿੱਚ ਆਵੇ ਉਹ ਵੀ ਕਰਿਆ ਕਰੋ. ਜਿਹੜੇ ਮੇਰੇ ਵੀਰ ਦੀਵਾਨ ਸੁਣਦੇ ਆ ਉਹ ਟਾਈਮ ਕੱਢ ਕੇ ਮੈਨੂੰ ਮਿਲਣ ਦਾ ਟਾਈਮ ਬਣਾ ਲਓ. ਕਿਸੇ ਸੇਵਾਦਾਰਾਂ ਨੂੰ ਕਹਿ ਲਓ, ਇਹਨਾਂ ਨੂੰ ਪੁੱਛ ਲਓ, ਮਨੌਲੀ ਦੇ ਦਲ ਨੂੰ ਗੱਲ ਕਰ ਲਓ ਵੀ ਅਸੀਂ ਮਿਲਣ ਜਾਣਾ, ਗੱਲ ਕਰਾਓ. ਪੁਰਾਲੀ ਦਲ ਬਣਿਆ ਹੈ, ਚੰਡੀਗੜ੍ਹ ਪੁੱਛ ਲਓ, ਜੰਡਪੁਰ ਵਾਲੇ ਮੁੰਡਿਆਂ ਨੂੰ ਪੁੱਛੋ, ਜਿਹੜੇ ਜਿਹੜੇ ਇਲਾਕੇ ਦੇ ਸਾਡੇ ਸਿੰਘਾਂ ਦੀ ਅਸੀਂ ਗੱਲ ਕਰਨੀ, ਮਿਲਾਓ ਸਾਨੂੰ. ਜਿਹੜੇ ਵੀਰ ਕੋਈ ਸਵਾਲ ਹੋਵੇ ਕਿਸੇ ਦਾ ਜ਼ਰੂਰ ਪੁੱਛੋ, ਬਹਿ ਕੇ ਗੱਲ ਕਰੋ ਮੇਰੇ ਨਾਲ. ਕਈ ਇੱਥੋਂ 20-25 ਘੰਟਾ ਜਾ ਕੇ ਗੱਲ ਕਰਦੇ, ਇੱਦਾਂ ਕੋਲ ਬਹਿ ਕੇ ਪੁੱਛਦੇ ਆ. ਜੇ ਕੋਈ ਮਨ 'ਚ ਡਾਊਟ ਹੁੰਦਾ ਉਹ ਵੀ ਕਲੀਅਰ ਕਰ ਲੈਂਦੇ. ਕੋਈ ਸਵਾਲ ਮਨ 'ਚ ਹੁੰਦੇ ਆ, ਕਈ ਵਾਰੀ ਸੁਣ ਸੁਣ ਕੇ ਸਵਾਲ ਪੈਦਾ ਹੋ ਜਾਂਦੇ. ਉਹ ਕਈ ਬੰਦੇ ਇੱਦਾਂ ਦੀਆਂ ਗੱਲਾਂ ਕਰਦੇ, ਕਈ ਵਾਰੀ ਕਨਫਿਊਜ਼ ਹੁੰਦਾ ਬੰਦਾ ਵੀ ਯਾਰ ਆਹ ਠੀਕ ਹੈ ਕਿ ਆਹ ਠੀਕ ਹੈ, ਸਮਝ ਨਹੀਂ ਆਉਂਦੀ. ਵੈਸੇ ਤੇ ਜਿਹੜੇ ਲਗਾਤਾਰ ਦੀਵਾਨ ਸੁਣਦੇ ਆ ਉਹਨਾਂ ਦੇ ਅੰਦਰ ਤੇ ਸਵਾਲ ਆਉਂਦੇ ਹੀ ਆਪੇ ਕਲੀਅਰ ਹੋ ਜਾਂਦੇ ਆ. ਜੇ ਸਵਾਲ ਕੋਈ ਆਉਂਦਾ ਵੀ ਹੈ ਤੇ 10-5-7 ਦੀਵਾਨ ਸੁਣਦੇ ਆ, ਕਲੀਅਰ ਹੋ ਜਾਂਦਾ. ਪਰ ਜੇ ਫਿਰ ਵੀ ਕਿਸੇ ਦੇ ਅੰਦਰ ਕੋਈ ਕਨਫਿਊਜ਼ਿੰਗ ਹੈਗੀ ਹੈ, ਉਹ ਜ਼ਰੂਰ ਟਾਈਮ ਕੱਢ ਕੇ ਦਲ ਦੇ ਇੱਥੇ ਦੇ ਵੀਰਾਂ ਨੂੰ ਪੁੱਛ ਲਓ ਵੀ ਅਸੀਂ ਟਾਈਮ ਲੈ ਕੇ ਮਿਲਣਾ, ਤੁਸੀਂ ਸਾਡੇ ਨਾਲ ਚੱਲੋ, ਸਾਨੂੰ ਮਿਲਾ ਕੇ ਲਿਆ. ਮੈਂ ਰੋਜ਼ ਉੱਥੇ ਮਿਲਦਾ. ਵੈਸੇ ਮੈਂ ਵਿਸਾਖੀ ਤੋਂ ਬਾਅਦ ਤੇ ਪੱਕਾ ਹੀ ਹੈ 6 ਮਹੀਨੇ. ਮੈਂ ਆਪਣਾ ਨੰਬਰ ਆਪ ਦੱਸੂ ਵੀ ਆਹ ਨੰਬਰ ਹੈ ਸਾਡਾ, ਸਾਡੇ ਬੰਦੇ ਨਾਲ ਗੱਲ ਕਰੋ. ਟਾਈਮ ਬਣਾ ਕੇ ਸਾਰਾ ਦਿਨ ਮਿਲਣ ਦਾ ਲਗਾਤਾਰ 6 ਮਹੀਨੇ ਤੇ ਘੱਟ ਤੋਂ ਘੱਟ ਮੈਂ ਬਹਿ ਕੇ ਮਿਲਣਾ ਹੀ ਮਿਲਣਾ ਕਿ ਹਰ ਬੰਦਾ ਮਿਲ ਜਾਵੇ. ਕੋਈ ਕੱਲ ਨੂੰ ਇਹ ਨਾ ਕਹੇ ਵੀ ਮੇਰੇ ਸਵਾਲ ਦਾ ਜਵਾਬ ਨਹੀਂ ਦਿੱਤਾ ਜਾਂ ਮੇਰੇ ਨਾਲ ਗੱਲ ਨਹੀਂ ਕੀਤੀ. ਜਾ ਕਿਸੇ ਦੇ ਅੰਦਰ ਦਾ ਕੋਈ ਡਾਊਟ ਹੈ ਉਹ ਕਲੀਅਰ ਕਰੋ. ਕੁਝ ਸੁਣਿਓ, ਕੁਝ ਸੁਣਾਇਓ, ਕੁਝ ਪੁੱਛਿਓ, ਕੁਝ ਦੱਸਿਓ, ਹਰ ਕੋਈ ਨਾਲ ਗੱਲ ਕਰਾਂ. ਇੱਥੇ ਸਟੇਜ ਤੇ ਮੈਂ ਆਉਂਦਾ, ਮੈਂ ਬਹਿ ਕੇ ਚਲੇ ਜਾਂਦਾ, ਤੁਸੀਂ ਪਤਾ ਨਹੀਂ ਅੰਦਰ ਕੀ ਗੱਲ ਦਾ ਰਹੀਦਾ, ਉਹ ਵੀ ਗੱਲ ਕਰ. ਤਾਂ ਕਰਕੇ ਘੱਟ ਤੋਂ ਘੱਟ ਮੈਂ 6 ਮਹੀਨੇ ਰੱਖੇ ਹੈ ਉਹਦੇ ਲਈ ਵੀ 6 ਮਹੀਨੇ ਆਪਾਂ ਸਵਾਲ ਜਵਾਬ ਜ਼ਰੂਰ ਕਰੀਏ. ਜੇ ਕਿਸੇ ਦੇ ਮਨ ਦਾ ਕੋਈ ਸਵਾਲ ਹੋਵੇ ਉਹ ਵਿਸਾਖੀ ਤੋਂ ਬਾਅਦ ਰੱਖਿਆ, ਪਰ ਹੁਣ ਵੀ ਜੇ ਕਿਸੇ ਦੇ ਦਿਮਾਗ 'ਚ ਆਵੇ, ਹੁਣ ਮੇਰੇ ਕੋਲ ਟਾਈਮ ਘੱਟ ਹੁੰਦਾ, ਦੀਵਾਨਾਂ 'ਚ ਕਈ ਵਾਰੀ ਬਿਜੀ ਹੋਈਦਾ ਤਾਂ ਕਰਕੇ ਮੁਸ਼ਕਿਲ ਹੋ ਜਾਂਦੀ ਹੈ, ਤਾਂ ਕਰਕੇ ਟਾਈਮ ਦੇ ਨਹੀਂ ਪਾਈਦਾ. ਪਰ ਵਿਸਾਖੀ ਤੋਂ ਬਾਅਦ ਮੈਂ ਪੱਕਾ ਹੀ ਰੱਖਿਆ ਵੀ ਜ਼ਰੂਰ ਟਾਈਮ ਰੱਖਾਂਗੇ ਖੁੱਲ੍ਹਾ. ਹਰ ਬੰਦਾ ਗੱਲ ਕਰੇ, ਕੁਝ ਦੱਸੇ, ਕੁਝ ਪੁੱਛੇ. ਹੋ ਸਕਦਾ ਤੁਹਾਡੇ ਤੋਂ ਮੈਂ ਬਹੁਤ ਕੁਝ ਸਿੱਖ ਜਾਂ, ਹੋ ਸਕਦਾ ਤੁਹਾਡਾ ਕੋਈ ਸਵਾਲ ਹੱਲ ਹੋ ਜਾਵੇ. ਕਿਉਂਕਿ ਗਿਆਨ ਇੱਦਾਂ ਹੀ ਵਿਚਾਰ ਕਰਦੇ ਆ ਫਿਰ ਵੱਧਦਾ. ਕੋਈ ਜ਼ਰੂਰੀ ਨਹੀਂ ਕਿ ਮੈਨੂੰ ਸਮਝ ਹੈ, ਮੈਂ ਤੁਹਾਨੂੰ ਸਮਝਾਉਣਾ. ਤੁਹਾਡੇ ਚੋਂ ਬਹੁਤ ਬੰਦੇ ਆ ਜਿਹੜੇ ਮੈਨੂੰ ਸਮਝਾ ਸਕਦੇ ਆ.
ਜਿਹੜੇ ਮੈਨੂੰ ਵੀ ਹੋਰ ਤਰੀਕੇ ਨਾਲ ਐਂਗਲ ਨਾਲ ਸੋਚਣਾ ਪੈਣਾ। ਪੁਆਇੰਟ ਆਫ ਵਿਊ ਕਈ ਬੰਦਿਆਂ ਦਾ ਬਹੁਤ ਕਲੀਅਰ ਹੁੰਦਾ, ਬਹੁਤ ਵਧੀਆ ਹੁੰਦਾ, ਹੋਰ ਐਂਗਲ ਤੋਂ ਵੀ ਸੋਚਿਆ ਜਾ ਸਕਦਾ ਹੁੰਦਾ। ਤਾਂ ਕਰਕੇ ਕੋਸ਼ਿਸ਼ ਕਰੀਏ ਸਾਰੇ ਭੈਣ ਭਰਾ ਰਲ ਮਿਲ ਕੇ ਵਿਚਾਰਾਂ ਦੀ ਸਾਂਝ ਕਰੀਏ, ਤਕੜੇ ਹੋ ਕੇ ਗਿਆਨ ਲਓ, ਅਕਲ ਲਓ। ਜਦੋਂ ਦਾ ਮੈਂ ਆਪਾਂ ਗੱਲ ਕਰਦੇ ਹਾਂ, ਜਦੋਂ ਦੇ ਗਿਆਨ ਦੇ ਲੜ ਲੱਗੇ ਆ, ਸਮਝ ਲਈਏ, ਉਦੋਂ ਬਾਅਦ ਸਾਰੇ ਮਨ ਦੇ ਵਹਿਮ ਭਰਮ ਭੁਲੇਖੇ ਦੂਰ ਹੋ ਗਏ, ਡਰ ਖਤਮ ਹੋ ਗਿਆ, ਆਨੰਦ ਆ ਗਿਆ, ਜ਼ਿੰਦਗੀ ਜਿਉਣ ਦਾ ਸੱਚ ਆ ਗਿਆ। ਸੋ ਜਦੋਂ ਤੋਂ ਸੱਚਾ ਗਿਆਨ ਜਦੋਂ ਜ਼ਿੰਦਗੀ ਵਿੱਚ ਆਉਂਦਾ ਹੈ, ਨਿਰਗੁਣ ਰਾਖ ਲਿਆ, ਸੰਤਨ ਕਾ ਸਦਕਾ, ਸਤਿਗੁਰ ਧਾਰ ਲਿਆ, ਮੋਹਿ ਪਾਪੀ ਪੜਦਾ। ਗੱਜ ਕੇ ਆਨੰਦ ਸ਼ਬਦ ਬੋਲੋ, ਅਰਦਾਸ ਹੁਕਮਨਾਮੇ, ਸਾਰੇ ਵੀਰਾਂ ਪ੍ਰਬੰਧਕਾਂ ਦਾ ਬੜਾ ਧੰਨਵਾਦ ਹੈ, ਸੇਵਾ ਕਰਨ ਵਾਲੇ ਸੇਵਾਦਾਰਾਂ ਦਾ, ਇੱਥੋਂ ਦੀ ਪ੍ਰਬੰਧਕ ਕਮੇਟੀ ਦਾ, ਜਿਹਨਾਂ ਅਗਰਾਈਆਂ ਕਰਕੇ ਮਿਹਨਤ ਕੀਤੀ, ਜਿਹਨਾਂ ਲੰਗਰ ਪਕਾਇਆ, ਲੰਗਰ ਛਕਾਇਆ, ਲੰਗਰ ਵਰਤਾਇਆ, ਸੰਗਤ ਨੂੰ ਲਿਆਂਦਾ ਟਰਾਲੀਆਂ ਵਹੀਕਲ, ਬਾਕੀ ਮੇਰੀਆਂ ਭੈਣਾਂ ਨੇ, ਜਿਹਨਾਂ ਜਿਹਨਾਂ ਵੀਰਾਂ ਨੇ ਜੋ ਜੋ ਸੇਵਾ ਕੀਤੀ, ਸਭ ਦਾ ਬਹੁਤ ਬਹੁਤ ਧੰਨਵਾਦ। ਧੰਨਵਾਦ ਅੰਮ੍ਰਿਤ ਛਕਣ ਵਾਲਿਆਂ ਦਾ, ਜਿਹਨਾਂ ਨੇ ਦਾਖਲਾ ਲਿਆ, ਗੁਰੂ ਘਰ 'ਚ ਨਾਮ ਦਰਜ ਕਰਾਇਆ, ਸਾਰਿਆਂ ਵੀਰਾਂ ਪਹਿਰੇਦਾਰਾਂ ਵੀਰਾਂ ਦਾ, ਜਿਹਨਾਂ ਨੇ ਜਿੱਥੇ ਜਿੱਥੇ ਡਿਊਟੀਆਂ ਕੀਤੀਆਂ, ਸਾਰਿਆਂ ਦਾ ਹੀ ਬਹੁਤ ਧੰਨਵਾਦ। ਤੇ ਆਪਣੇ ਸਾਰਿਆਂ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਬਹੁਤ ਧੰਨਵਾਦ, ਜਿਨ੍ਹਾਂ ਨੇ ਸਾਨੂੰ ਰਲ ਮਿਲ ਬੈਠਣ ਦਾ ਸਮਾਂ ਦਿੱਤਾ। ਸਾਰਿਆਂ ਨੂੰ ਭਾਈ ਬਹੁਤ ਬਹੁਤ ਸਮਾਗਮ ਦੀਆਂ, ਗੁਰਪੁਰਬ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ। ਗੱਜ ਕੇ ਆਨੰਦ ਸਿਫਤ ਬੋਲੋ, ਅਰਦਾਸ ਜੁੜੋ, ਹੁਕਮਨਾਮੇ ਸੁਣੋ, ਫਿਰ ਆਪਾਂ ਘਰੋ ਘਰ ਗੱਲਾਂ ਪਾਵਾਂਗੇ। ਕੋਈ ਵੀ ਦੱਸਣਾ ਵਾਂਝੀ ਨਾ ਰਹੇ, ਗੁਰੂ ਜੀ ਅੱਗੇ ਅੱਗੇ ਜਾਣਗੇ, ਆਪਾਂ ਮਗਰ ਮਗਰ ਚੱਲਾਂਗੇ। ਹਰੇਕ ਸਿੱਖ ਦਾ ਸਹਿਜ ਪਾਠ ਚੱਲੇ ਭਾਈ ਪਿਆਰਿਓ, ਬਾਣੀ ਦਾ ਪਹਿਰਾ ਲਾਓ, ਕਰਾਂਗੇ ਸਹਿਜ ਪਾਠ ਕਰਿਆ ਕਰੋ। ਹਰੇਕ ਸਿੱਖ ਪੋਥੀਆਂ ਲੈ ਕੇ ਆਵੇ, ਇਹ ਨਾ ਕਹੋ ਸਾਡਾ ਭਾਰ ਲੈ ਗਿਆ, ਰੱਬ ਵੱਖਰਾ ਹੈ ਹੀ ਨਹੀਂ, ਅਸੀਂ ਵੀ ਪੈਦਾ ਨਹੀਂ। ਸਹਿਜ ਪਾਠ ਜ਼ਰੂਰ ਕਰੋ, ਮਰਿਆਦਾ ਚ ਆਓ, ਪੰਜ ਅੰਗ ਰੋਜ਼ ਪੜਿਆ ਕਰੋ। ਜੇ ਬਾਣੀ ਨਾਲ ਪਿਆਰ ਕਰਾਂਗੇ ਤਾਂ ਹੀ ਇਹ ਪੰਜ ਅੰਗ ਰੋਜ਼ ਪੜੋ, 10 ਮਿੰਟ ਰੋਜ਼ ਕੱਢੋ ਸਹਿਜ ਪਾਠ, ਹਰੇਕ ਪੜਿਆ ਲਿਖਿਆ ਸਹਿਜ ਪਾਠ ਕਰੇ, ਖਰੀਦ ਕੇ ਲਿਆਓ ਪੋਥੀਆਂ ਕਰੋ, ਕਰੀ ਰੱਖੋ, ਭੈਣਾਂ ਵੀ ਸਹਿਜ ਪਾਠ ਰੱਖੋ, ਬੱਚਿਆਂ ਦੇ ਜਨਮ ਦਿਨਾਂ ਦੇ ਸਹਿਜ ਪਾਠ ਆਪ ਕਰੋ, ਸਾਲ ਬਾਅਦ ਭੋਗ ਪਾ ਕੇ ਅਗਲੇ ਸਾਲ ਫਿਰ ਆਰੰਭ ਕਰ ਲਿਆ। ਹਰੇਕ ਘਰ ਚ ਬਾਣੀ ਪੜੋ, ਆਪ ਬਾਣੀ ਦੇ ਲੜ ਲੱਗੋ, ਵਿਚਾਰੇ ਵਿਚਾਲੇ ਜਿਹੜੇ ਵਿਚੋਲੇ ਆ ਸਭ ਖਤਮ ਕਰੋ, ਵਿਚੋਲੇ ਓਹਲੇ ਰੱਖੀ ਜਾਂਦੇ ਆ ਜੀ, ਉਹ ਦੱਸਦੇ ਆ ਜੋ ਦੱਸਣਾ ਚਾਹੁੰਦੇ ਆ, ਉਹ ਨਹੀਂ ਦੱਸਦੇ ਜੋ ਗੁਰੂ ਸਾਹਿਬ ਦੱਸਦੇ ਆ, ਉਹ ਨਹੀਂ ਦੱਸਦੇ ਜੋ ਗੁਰੂ ਸਾਹਿਬ ਦੱਸਦੇ। ਸਾਰੇ ਵਿਚੋਲਿਆਂ ਨੂੰ ਬਾਹਰ ਕੱਢ ਕੇ ਸਿੱਧੇ ਗੁਰਬਾਣੀ ਦੇ ਲੜ ਲੱਗੋ, ਆਪ ਪੜੋ, ਆਪ ਸਮਝੋ, ਜੀਵਨ ਬਣਾਓ। ਗੱਜ ਕੇ ਆਨੰਦ ਸਾਹਿਬ ਨਾਨਕਲੀ ਮਹੱਲਾ ਤੀਜਾ, ਆਨੰਦ ਇੱਕ ਓੰਕਾਰ।

Thank you.

ਸ਼ਰਾਰਤੀ ਬੰਦੇ ਕਈ ਵਿੱਚ ਆ ਜਾਂਦੇ ਆ, ਪਰਸ ਮੋਬਾਈਲ ਗਹਿਣੇ ਸੰਭਾਲਿਆ। ਚੰਡੀਗੜ੍ਹ ਦੇ ਇਲਾਕੇ ਦੇ ਜਦੋਂ ਵੀ ਦੁਕਾਨ ਲੱਗਦੇ ਆ, ਬਹੁਤ ਬੰਦਿਆਂ ਦੇ ਪਰਸ ਤੇ ਮੋਬਾਈਲ ਕੱਢੇ ਜਾਂਦੇ। ਪੰਜ ਸੱਤ ਬੰਦੇ ਵਿੱਚ ਇੱਦਾਂ ਦੇ ਆਏ ਹੁੰਦੇ ਆ, ਉਹਨਾਂ ਨੇ ਪਤਾ ਹੀ ਨਹੀਂ ਲੱਗਣ ਦੇਣਾ ਭੀੜ ਵਿੱਚ ਕਦੋਂ ਆ। ਜ਼ਰੂਰ ਖਿਆਲ ਰੱਖੋ, ਜਦੋਂ ਜਾਓਗੇ ਜਦੋਂ ਨਿਕਲੋਗੇ ਜ਼ਰੂਰ ਖਿਆਲ ਰੱਖੋ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

जाना तेरे

दुनिया ना दुख पंजा गड़गड़

ਸਤਿਗੁਰੂ ਜੀ ਦੇ ਪਾਵਨ ਪਵਿੱਤਰ ਬੋਧ ਦਾ ਨਿਘ ਮਾਣ ਰਹੇ ਗੁਰੂ ਪਿਆਰੇ ਸਤਸੰਗ ਜੀ ਆਓ ਰਸਨਾ ਕਰੋ ਪਵਿੱਤਰ ਤੇ ਗੱਜ ਕੇ ਅਸੀਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਤੋਂ ਪਹਿਲਾਂ ਆਪ ਲੜੀ ਵਾਰ ਗੁਰਮੁਖਾਂ ਦੇ ਕੋਲੋਂ ਕਥਾ ਸ਼ਰਵਣ ਕਰ ਰਹੇ ਸੀ ਔਰ ਬੜੇ ਸੁੰਦਰ ਪ੍ਰਮਾਣ ਗੁਰਮੁਖਾਂ ਦੇ ਦੇ ਰਹੇ ਸੀ। ਭਾਈ ਵੀਰ ਸਿੰਘ ਦੀ ਗੱਲ ਕਰ ਰਹੇ ਸੀ। ਭਾਈ ਵੀਰ ਸਿੰਘ ਇੱਕ ਮਹਾਨ ਪੁਰਸ਼ ਹੋਇਆ ਜਿਹਨੇ ਗੁਰੂ ਨਾਨਕ ਸਾਹਿਬ ਸਿੱਖ ਇਤਿਹਾਸ ਜਿੱਠਾਂ ਨਾਲ ਮਿਲ ਕੇ ਲਿਖਿਆ ਔਰ ਇੱਕ ਦਿਨ ਉਹ ਸਟੇਜ 'ਤੇ ਬੈਠੇ ਸਨ ਅਤੇ ਉਹਨਾਂ ਨੂੰ ਸਕੱਤਰ ਸਾਹਿਬ ਨੇ ਟਾਈਮ ਦਿੱਤਾ ਕਿ ਗਿਆਨੀ ਜੀ ਤੁਸੀਂ ਵੀ ਇੱਕ 10 ਮਿੰਟ ਬੋਲੋ। ਬਹੁਤ ਘੱਟ ਬੋਲਿਆ ਕਰਦੇ ਸੀ। ਸਟੇਜ ਉੱਠ ਕੇ ਜਦੋਂ ਮੈਂ ਸਮਾਂ ਲਾਇਆ ਉਹਨਾਂ ਆਖਿਆ ਮੈਂ ਸੰਗਤ ਨੂੰ ਸਰੋਤਿਆਂ ਨੂੰ ਕੁਝ ਨਹੀਂ ਕਹਿਣਾ ਚਾਹੁੰਦਾ। ਜਿਹੜੇ ਮੇਰੇ ਸ਼੍ਰੇਣੀ ਦੇ ਮੇਰੇ ਵੀਰ ਸਟੇਜ 'ਤੇ ਬੈਠੇ ਹਨ ਮੈਂ ਇਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਜਿਹੜਾ ਆਪਣਾ ਜੀਵਨ ਆ ਉਹ ਪ੍ਰੈਕਟੀਕਲ ਬਣਾਓ ਸੰਗਤ ਤੇ ਪਾਸ ਹੋਏਗਾ। ਸੰਤ ਬਾਬਾ ਕਰਤਾਰ ਸਿੰਘ ਜੀ ਇਹੋ ਬਚਨ ਕਰਿਆ ਕਰਦੇ ਸੀ। ਸਿੱਖਾਂ ਜੇ ਤੂੰ ਕਿਸੇ ਨੂੰ ਇੱਕ ਜਪਜੀ ਸਾਹਿਬ ਦੇ ਪਾਠ ਦੀ ਸਿੱਖਿਆ ਲੈਣੀ ਹੈ ਨਾ ਪਹਿਲਾਂ ਤੇਰੇ ਆਪਣੇ ਲੇਖ ਪੰਜ ਹੈਗੇ ਆ ਫਿਰ ਕਿਸੇ ਨੂੰ ਸਿੱਖਿਆ ਦੇਣੀ। ਉਸ 'ਤੇ ਬਹੁਤਾ ਇਹ ਬਣਿਆ ਪਿਆ ਕਿ ਰਹਿਤ ਅਵਰ ਕਛ ਅਵਰ ਕਮਾਵਤ ਮਨ ਦੀ ਪ੍ਰੀਤ ਮੁੱਖੋਂ ਗੰਗ ਲਾਵਤ ਜਾਣਨ ਹਾਰ ਪ੍ਰਭੂ ਪ੍ਰਵੀਨ ਬਾਹਰ ਦੇਖਣਾ ਕਾਹੂੰ ਤੀਨ ਅਵਰ ਉਪਦੇਸ਼ ਆਪ ਨਾ ਕਰੇ ਆਵਤ ਜਾਵਤ ਜਨਮੇ ਮਰੇ। ਗੁਰੂ ਕੇ ਸਿੱਖੋ ਜੇ ਸਾਡਾ ਜੀਵਨ ਸਟੇਜ 'ਤੇ ਕੁਝ ਹੋਰਾ ਗਲੀ ਜਾਂਦਿਆਂ ਕੁਝ ਹੋਰਾ ਘਰ ਵਿੱਚ ਜਾ ਕੇ ਹੋਰਾ ਤੇ ਬਾਤ ਨਹੀਂ ਬਣੇਗੀ। ਉਹ ਗੁਰਮੁਖ ਪਿਆਰੇ ਸੰਤ ਬਾਬਾ ਮੋਹਨ ਸਿੰਘ ਜੀ ਜਿਹਨਾਂ ਨੂੰ ਬਾਬਾ ਅਵਤਾਰ ਸਿੰਘ ਜੀ ਜਿਹੜੇ ਕੱਲ੍ਹ ਕਥਾ ਕਰਕੇ ਗਏ 13 ਸਾਲ ਜਿਹਨਾਂ ਨੇ ਸੰਗਤ ਕੀਤੀ ਉਹਨਾਂ ਦੀ ਮੈਂ ਪਿਛਲੇ ਦਿਨ ਉਸ ਡੇਰੇ ਵਿੱਚ ਗਿਆ ਸੰਤ ਭਿੰਡਰਾਂ ਵਾਲੇ ਬਾਬਾ ਸੁੰਦਰ ਸਿੰਘ ਜੀ ਜਿਹੜਾ ਅਸਲ ਡੇਰਾ ਉਹਨਾਂ ਭਿੰਡਰਾਂ ਵਿਖੇ ਹੈ ਮੈਨੂੰ ਸੁਭਾਵਕ ਉੱਥੇ ਜਾਣ ਦਾ ਮੌਕਾ ਮਿਲਿਆ। ਉਹ ਸਾਧੂ ਪਹਿਲੇ ਵੇਖੇ ਮੈਂ ਜਿਹੜੇ ਦਿਹਾੜੀ 'ਚ ਕੋਣਾ ਬਾਹਰ ਆਉਂਦੇ ਆ ਗੁਰੂ ਗ੍ਰੰਥ ਸਾਹਿਬ ਵਾਲੇ ਦਰਸ਼ਨ ਕਰਨ ਵਾਸਤੇ ਸਿਰਫ ਇੱਕ ਵਾਰ ਅਤੇ ਦਰਸ਼ਨ ਜਦੋਂ ਮੈਂ ਕਰਨ ਗਿਆ ਉੱਥੇ ਸਾਡੇ ਗੁਰਸਿੱਖ ਸੇਵਾ ਕਰਦੇ ਸੀ ਖੰਡ ਪਾਠ ਦੀ ਲੜੀ ਚੱਲ ਰਹੀ ਸੀ। ਸਿੱਖੋ ਜਦੋਂ ਮੈਂ ਦਰਸ਼ਨ ਕੀਤੇ ਨਾ ਸੱਚ ਕਰਕੇ ਜਾਣੂ ਕਿ ਇਉਂ ਮੈਨੂੰ ਲੱਗਦਾ ਸੀ ਕਿ ਇਹਨਾਂ ਦੇ ਦਰਸ਼ਨ ਕਰੀ ਜਾਈਏ। ਮਹਾਰਾਜ ਜੀ ਬਾਣੀ ਦਾ ਫੈਸਲਾ ਸਾਧ ਤੇ ਸੰਗ ਨਹੀਂ ਕਿਸ ਕਹਾਲ ਦਰਸ਼ਨ ਭੇਟ ਬਹੁਤ ਨਿਹਾਲ। ਜੇ ਸਾਧੂ ਨੂੰ ਵੇਖਿਆ ਬੰਦੇ ਦਾ ਮਨ ਨਿਹਾਲ ਹੋ ਜਾਵੇ ਸਾਧੂ ਉਹਨੂੰ ਆਖਿਆ ਜਾਂਦਾ। ਉਹਨਾਂ ਦਾ ਮੈਂ ਲਿਬਾਸ ਵੇਖਿਆ ਮੇਰੇ ਘਰ ਉਹਨਾਂ ਦੇ ਜਿਹੜਾ ਤਨ ਤੇ ਕੱਪੜਾ ਚੋਲਾ ਪਾਇਆ ਜਿਵੇਂ ਘੱਟ ਤੋਂ ਘੱਟ ਵੀ ਉਹ 10 ਸਾਲ ਪੁਰਾਣਾ ਹੋਊਗਾ ਔਰ ਜਿਹੜਾ ਤਿੰਨਾਂ ਜਗ੍ਹਾ ਤੋਂ ਪਾਟਾ ਸੀ ਸਿਰ ਦੀ ਦਸਤਾਰ ਵੀ ਪਾਟੀ ਸੀ ਤੇ ਲਾਗੇ ਭਾਈ ਅਵਤਾਰ ਸਿੰਘ ਜੀ ਜਿਹਨਾਂ ਬਾਬਾ ਗੁਰਨਾਮ ਸਿੰਘ ਜੀ ਜੋ ਲੜੀਵਾਰ ਜੋ ਜਿੰਦਾ ਬਣ ਗਿਆ ਲੜੀਵਾਰ ਦਾ ਪਾਠ ਸਿੱਖਾਂ ਨੂੰ ਸਿਖਾਉਂਦੇ ਹਨ ਉਹਨਾਂ ਦਾ ਬੜਾ ਉਹਨਾਂ ਦਾ ਸੁਨੇਹ ਪਿਆਰ ਸੀ ਉਹਨਾਂ ਸੰਗਤ ਕੀਤੀ ਸੀ। ਉਹਨੇ ਆਖਿਆ ਬਾਬਾ ਜੀ ਸਾਡਾ ਜੀ ਕਰਦਾ ਧੰਨਵਾਦ ਕਰਨਾ ਵੀ ਉਹਨੇ ਆਖਿਆ ਨਹੀਂ ਇਹ ਵਧੀਆ ਖਤਰਦਾਰ ਦਾ ਹੱਥਵਾ ਪੂਜੇ ਜਾਂਦੇ ਆ। ਉਹਨੇ ਆਖਿਆ ਨਹੀਂ ਸਾਡਾ ਜੀ ਕਰਦਾ ਤੁਹਾਨੂੰ ਮਰਮੌਲ ਦਾ ਕਰਨਾ ਨਹੀਂ ਜੀ। ਉਹਨੇ ਆਖਿਆ ਫਿਰ ਚੋਲਾ ਵੀ ਬਣਨਾ ਚਾਹੀਦਾ ਫਿਰ ਸਾਰਾ ਵੀ ਸੋਹਣਾ ਚਾਹੀਦਾ। ਗੁਰੂ ਕੇ ਸਿੱਖੋ ਇੱਕ ਸਾਡੇ ਵਹਿੰਦਿਆਂ ਵਹਿੰਦਿਆਂ ਨੌਜਵਾਨ ਆਇਆ ਮੈਂ ਉਹਨਾਂ ਦੇ ਕਹਿਣ ਦਾ ਅਸਰ ਦੱਸਣ ਲੱਗਾ। ਮੈਂ ਆਪਣੀਆਂ ਅੱਖਾਂ ਦੇ ਨਾਲ ਤੱਕਿਆ ਨੌਜਵਾਨ ਸਿਰਦਾਰੀ ਉਹਨੇ ਮੁੰਨਿਆ ਇੱਕ ਨਾਲ ਉਹਦਾ ਪਚੰਗੀ ਉਹਦਾ ਵੀ ਸਿਰ ਮੁੰਨਿਆ ਇਹ ਕੁਝ ਨਾਲ ਮਾਤਾ ਸੀ ਮਾਤਾ ਤੇ ਘੱਟ ਤੋਂ ਘੱਟ ਕੋਈ 100 ਫੁੱਟ ਦੂਰੀ ਰਹੀ ਆ ਕਿਉਂਕਿ ਇੱਥੇ ਮਰਿਆਦਾ ਆਪਾਂ ਹੁਣ ਵੀ ਸਾਡੇ ਪੈਰਾਂ 'ਤੇ ਡਿੱਗਦੇ ਹਾਂ ਪਰ ਕਿਸੇ ਦੀ ਜੁਰਤ ਨਹੀਂ ਕੋਈ ਮਾਈ ਉਹਨਾਂ ਦੇ ਲਾਗੇ ਚਲੇ ਗਏ। ਮੈਂ ਅੱਖਾਂ ਦੇ ਨਾਲ ਤੱਕਿਆ ਮਹਾਂਪੁਰਖ ਜਾਂਦੇ ਜਾਂਦੇ ਜਦੋਂ ਉਹਨੇ ਫਤਿਹ ਬੁਲਾਈ ਉਹਨੇ ਆਖੇ ਵੀ ਆ ਕਿਧਰੋਂ ਆਇਆ ਉਹਨੇ ਆਖਿਆ ਜੀ ਇਹੋ ਲੱਗਿਆ ਮੇਰਾ ਭਿੰਡਰਾਂ ਕੀ ਕੰਮ ਕਰਦਾ ਆਂਦਾ ਜੀ ਮੈਂ ਚਾਂਦੀ ਤੇ ਸੋਨੇ ਦਾ ਵਪਾਰ ਕਰਦਾ ਮੇਰੇ ਕੰਨਾਂ ਨਾਲ ਸੁਣ ਦੀਆਂ ਗੱਲਾਂ ਆਂਦਾ ਮੈਂ ਚਾਂਦੀ ਤੇ ਸੋਨੇ ਦਾ ਵਪਾਰ ਕਰਦਾ ਤੇ ਖੇਡਾਂ ਵੀ ਮੁੰਨੇ ਸੀ। ਮਹਾਂਪੁਰਸ਼ਾਂ ਨੇ ਆਪਣੇ ਚਿਹਰੇ ਤੇ ਹੱਥ ਫੇਰ ਕੇ ਤੇ ਸੰਤ ਬਾਬਾ ਲਾਗੇ ਗੁਰਨਾਮ ਸਿੰਘ ਨੂੰ ਆਖਦਾ ਵੀ ਇਹਨੂੰ ਦੱਸਦੇ ਵੀ ਸੋਨੇ ਚਾਂਦੀ ਦਾ ਵਪਾਰ ਕੀ ਹੁੰਦਾ ਇੰਨਾ ਕਹਿ ਕੇ ਉਹ ਚਲੇ ਗਏ। ਫਿਰ ਬਾਬੇ ਕਰਤਾਰ ਸਿੰਘ ਨੇ ਉਹ ਸਮਝਾ ਤਾ ਵੀ ਤੇਰੇ ਚੰਗੇ ਭਾਗ ਕਿਰਨਾਵਾਂ ਦੇ ਬਚਨ ਬਲਾਰ ਸਾਂਝੇ ਹੋ ਗਏ ਆ ਅੱਜ ਤੋਂ ਬਾਅਦ ਕੇਸ ਨਾ ਬਣਾਈ। ਉਸ ਨੌਜਵਾਨ ਤੇ ਇੰਨਾ ਹੋਇਆ ਉਹਨੇ ਆਖਿਆ ਅੱਜ ਤੋਂ ਬਾਅਦ ਸਿਰ ਤੇ ਵੱਢਿਆ ਜਾਊਗਾ ਪਰ ਮੈਂ ਕੇਸਾਂ ਨੂੰ ਪਲਾਜ਼ੀ ਨਹੀਂ ਦਊਗਾ। ਇਹ ਹੈ ਕਿਸੇ ਦੇ ਜੀਵਨ ਦਾ ਅਸਰ। ਗੁਰੂ ਦੇ ਪਿਆਰਿਓ
ਅੱਠ ਨੌ ਕਿੱਲੇ ਡੇਰੇ ਦੀ ਜ਼ਮੀਨ ਆ। ਮੈਂ ਫਰੂਟ ਲੈ ਕੇ ਗਿਆ ਸਿੰਘਾਂ ਵਾਸਤੇ, ਉਹਨੇ ਆਖਿਆ ਨੂੰ ਇੱਥੇ ਸਾਂਭ ਕੇ ਰੱਖਣਾ। ਕੋਈ ਵੀ ਬਾਹਰ ਦਾ ਪੈਸਾ, ਕੋਈ ਫਲ ਫਰੂਟ, ਕੋਈ ਦੁੱਧ ਪਾਣੀ ਬਿਲਕੁਲ ਉਸ ਡੇਰੇ ਵਿੱਚ ਬਾਹਰ ਦਾ ਨਹੀਂ ਵਰਤਦੇ। ਜੋ ਉਸ ਅੱਠਾਂ ਨੌ ਕਿੱਲਿਆਂ ਦੀ ਕਮਾਈ ਆ ਉਹ ਵਰਤੀ ਜਾਂਦੀ ਹੈ। ਔਰ ਗੁਰੂ ਕੇ ਸਿੱਖੋ ਚਾਰ ਚਾਰ ਪੰਜ ਪੰਜ ਲੱਖ ਰੁਪਈਆ ਲੋਕ ਬਾਹਰ ਦੇ ਕੇ ਖਲੋਤੇ ਰਹਿੰਦੇ ਆ। ਮਹਾਂਪੁਰਸ਼ ਪਾਸਿਓਂ ਭੇਜਦੇ ਪਰ ਆਪ ਡੇਰੇ ਵਿੱਚ ਨਹੀਂ ਰੱਖਦੇ। ਨਾ ਉਹਨਾਂ ਕੋਈ ਤਮਾ ਕਿਸੇ ਮਾਇਆ ਦਾ, ਨਾ ਉਹਨਾਂ ਨੂੰ ਕੋਈ ਪ੍ਰਭਤਾ ਦੀ ਲੋੜ, ਨਾ ਕੋਈ ਦੁਨੀਆਦਾਰੀ ਦੀ। ਮੈਂ ਕਹਿੰਦਾ ਉਹਦੇ ਅਸਾਦ ਗੁਰੂ ਕੇ ਸਿੱਖੋ ਐਸੇ ਐਸੇ ਸਾਧੂ ਗੁਰਦੇਰਾ ਕਰਦੇ ਆ, ਜਿਹਨਾਂ ਨੇ ਸੰਤ ਬਾਬਾ ਗੁਰਬਚਨ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੀ ਸੰਗਤ ਕਰਕੇ ਏਡਾ ਉੱਚਾ ਤੇ ਸੁੱਚਾ ਜੀਵਨ ਬਣਾਇਆ। ਸਤਿਗੁਰ ਕਿਰਪਾ ਕਰੇ, ਆਓ ਜਿਨ੍ਹਾਂ ਨੇ ਬਾਣੀ ਦੀ ਹੋੜ ਤੱਕੀ, ਜਿਨ੍ਹਾਂ ਨੇ ਬਾਣੀ ਦਾ ਆਸਰਾ ਤੱਕਿਆ, ਬਾਣੀ ਨੇ ਉਹਨਾਂ ਦੇ ਡੇਰੇ ਸੌ ਸਾਗਰ ਤੋਂ ਪਾਰ ਕਰਕੇ ਰੱਖ ਦਿੱਤੇ। ਕਵਿਤਾ ਤੁਹਾਡੇ ਸਾਹਮਣੇ ਕਾਬਲੇ ਗੌਰ ਜੋੜੀ ਬਿਆਨ ਕਰ ਰਹੀ ਹੈ, ਜਿਨ੍ਹਾਂ ਨੇ ਗੁਰਬਾਣੀ ਦੀ ਓਟ ਲਈ ਤੇ ਜਿਨ੍ਹਾਂ ਨੇ ਬਾਣੀ ਦਾ ਆਸਰਾ ਤੱਕਿਆ, ਬਾਣੀ ਨੇ ਉਹਨਾਂ ਦੇ ਕਿਸ ਤਰ੍ਹਾਂ ਸਾਜ ਬਾਜ ਸਵਾਰੇ ਪਏ।

کر دو فارغ

तू को

চোখের জানার মতো বাবা জোড়া লাগছেন তো বাবা ਜੋ ਦਿਲ ਖਿਲੇ ਮੁਰਝਾ ਗਏ ਅਗਰ ਕਿਤੇ ਉਹ ਜਵਾਨ ਹੁੰਦੇ ਤੇ ਪਤਾ ਨੀ ਕੀ ਕਰ ਗੁਜ਼ਰਦੇ ਉਹਨਾਂ ਦੇ ਬਚਪਨ ਨੇ ਵੱਡੀਆਂ ਵੱਡੀਆਂ ਜਵਾਨੀਆਂ ਤੇ ਜਜ਼ਬਾਤਾਂ ਦੇ ਦਮ ਤੋੜ ਕੇ ਰੱਖ ਦਿੱਤੇ ਉਹ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਤਾਂ ਇੱਥੇ ਪਹੁੰਚਿਆ ਸੀ ਵੀ ਜਦੋਂ ਦਾਦੀ ਮਾਤਾ ਮਾਤਾ ਗੁਜਰ ਕੌਰ ਜੀ ਕੋਲੋਂ ਸਿੱਖਿਆ ਲੈ ਕੇ ਸਾਹਿਬਜ਼ਾਦੇ ਸੂਬੇ ਦੀ ਕਚਹਿਰੀ ਵੀ ਜਾਂਦੇ ਆ ਗੁਰੂ ਕੇ ਸਿੱਖੋ ਜਦੋਂ ਉਹਨਾਂ ਨੇ ਬੁਲੰਦ ਆਵਾਜ਼ ਦੇ ਵਿੱਚ ਜੰਗਾਰਾ ਲਾਇਆ ਨਾ ਤੇ ਸੂਬਾ ਸੜ ਭਰ ਕੇ ਕੋਲੇ ਹੋ ਗਿਆ ਉਹਨੇ ਆਖਿਆ ਇਹਨਾਂ ਨਿੱਕਿਆਂ ਨਿੱਕਿਆਂ ਬੱਚਿਆਂ ਨੇ ਮੇਰਾ ਮੂੰਹ ਚੜਾਇਆ ਇਹਨਾਂ ਜਰਾ ਜਿੰਨੀ ਪਰਵਾਹ ਨਹੀਂ ਕੀਤੀ ਮੇਰੇ ਇੱਥੇ ਨੰਗੀਆਂ ਤਲਵਾਰਾਂ ਦਾ ਪਹਿਰੇ ਬਾਹਰ ਖੜੋਤੇ ਆ ਹੱਥ ਵਿੱਚ ਉਹਨਾਂ ਦੇ ਮੇਜੇ ਆ ਮੇਰੇ ਇੱਕ ਇਸ਼ਾਰੇ ਨਾਲ ਇਹਨਾਂ ਦੇ ਸਿਰ ਕੰਮ ਹੋ ਸਕਦੇ ਆ ਪਰ ਇਹਨਾਂ ਮੇਰਾ ਜਰਾ ਜਿੰਨਾ ਭੈੜੀ ਰੱਖਿਆ ਖਾਲਸਾ ਜੀ ਪਸੰਦੀ ਹੋ ਜਾਂਦੀ ਆ ਜਦੋਂ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦੇ ਆਪਣੇ ਗੁਰੂ ਦੀ ਸੱਚੀ ਵਡਿਆਈ ਨੂੰ ਕਾਇਮ ਰੱਖਦੇ ਆ ਔਰ ਵਜ਼ੀਰ ਖਾਨ ਨੂੰ ਕਹਿੰਦੇ ਆ ਕਿ ਇਹ ਤੇਰੀਆਂ ਹਕੂਮਤਾਂ ਸਦਾ ਨਹੀਂ ਰਹਿਣੀਆਂ ਜਿਹੜੀ ਜ਼ਿੰਦਗੀ ਅਸੀਂ ਜੀ ਰਹੇ ਹਾਂ ਨਾ ਇਹ ਸਦੀਵੀ ਹੈ ਨਾ ਰਾਹ ਨਹੀਂ ਸਾਨੂੰ ਤੇਰੀਆਂ ਡਰ ਤਲਵਾਰਾਂ ਦਾ ਜਿਹੜੀ ਗੁਰੂ ਨਾਨਕ ਦੀ ਜੋਤ ਸਾਡੇ ਹਿਰਦੇ ਵਿੱਚ ਜਗ ਰਹੀ ਹੈ ਨਾ ਉਹਨੂੰ ਤੂੰ ਬੁਝਾ ਨਹੀਂ ਸਕਦਾ ਨਾ ਕਰ ਬਾਪ ਅਸੀਂ ਤੇਰਾ ਗਵਾਇਆ ਕੀ ਆ ਜਿੱਥੇ ਤੂੰ ਬੈਠਾ ਇੱਥੇ ਕਈ ਬਹਿ ਕੇ ਉਹ ਤੁਰ ਗਿਆ ਸਾਹਮਣੇ ਕੋਈ ਸਿਪਾਹੀ ਦਰਬਾਰ ਕਿਸੇ ਰਾਜੇ ਦੇ ਦਰਵਾਜ਼ੇ ਦਾ ਵੀ ਖਲੋਤਾ ਸੀ ਕੋਈ ਸਾਈ ਵਕੀਲ ਆਇਆ ਉਹਨੇ ਆਖਿਆ ਮੈਂ ਸਰਾਂ ਦੇ ਵਿੱਚ ਰਾਤ ਕੱਟਣੀ ਆ ਉਹਨੇ ਆਖਿਆ ਤੂੰ ਪਾਗਲ ਹੋ ਗਿਆ ਇਹ ਰਾਜੇ ਦਾ ਮਹਿਲ ਆਇਆ ਤੂੰ ਇਹਨੂੰ ਸਰਾਂ ਨਾ ਉਹਨੇ ਕਿਹਾ ਤੈਨੂੰ ਭੁਲੇਖਾ ਵਾ ਝਗੜਾ ਹੋ ਗਿਆ ਅੰਦਰ ਰਾਜੇ ਤੱਕ ਰੌਲਾ ਰੌਲਾ ਪੂਜਿਆ ਉਹਨੇ ਅੰਦਰੋਂ ਸਿਪਾਹੀ ਨੂੰ ਕੱਢਿਆ ਵੀ ਵੇਖ ਦਰਵਾਜ਼ੇ ਤੇ ਕਾਹਦਾ ਰੌਲਾ ਪੈ ਗਿਆ ਅੰਦਰੋਂ ਜਾ ਕੇ ਉਸ ਬੰਦੇ ਦੇ ਸਿਪਾਹੀ ਨੇ ਦੱਸਿਆ ਕਿ ਮਹਾਰਾਜ ਬਾਹਰ ਕੋਈ ਸਾਈਂ ਤਕੀਰ ਆਇਆ ਪਾਤਿਆਂ ਦੇ ਕੱਪੜੇ ਆ ਪੈਰਾਂ ਤੋਂ ਨੰਗਾ ਆਂਦਾ ਮੈਂ ਸ਼ਰਾਬ ਤੇ ਰਾਤ ਕੱਢਣੀ ਆ ਉਹਨੇ ਆਖਿਆ ਉਹਨੂੰ ਮੇਰੇ ਕੋਲ ਬੁਲਾਓ ਉਸ ਹੁਕਮਰਾਨ ਨੇ ਉਹਨੂੰ ਪੁੱਛਿਆ ਤੈਨੂੰ ਦੱਸਿਆ ਨਹੀਂ ਗਿਆ ਇਹ ਮੇਰਾ ਮਹਿਲ ਹੈ ਇਹ ਮੇਰਾ ਦਰਬਾਰ ਹੈ ਮੇਰਾ ਰਣਵਾਸ ਹੈ ਤੂੰ ਇਹਨੂੰ ਸਰਾਮ ਆ ਤੂੰ ਕਿਉਂ ਆਉਣਾ ਉਹਨੇ ਆਖਿਆ ਰਾਜਾ ਮੈਂ ਸਭ 70 ਬੜੇ ਪਹਿਲੋਂ ਇੱਥੇ ਆਇਆ ਸੀ ਜਿੱਥੇ ਤੂੰ ਬੈਠਾ ਨਾ ਇੱਥੇ ਤੂੰ ਹੀ ਸੀ ਹੋਰ ਬੰਦਾ ਬੈਠਾ ਸੀ ਉਹਨੇ ਆਖਿਆ ਤੂੰ ਬਿਲਕੁਲ ਠੀਕ ਆ ਨਾ ਉਹ ਮੇਰਾ ਬਾਬਾ ਸੀ ਆਹਨਾ ਮੈਂ 10 ਵਜੇ ਬਾਅਦ ਆਇਆ ਕਿ ਉਹ ਤੇਰਾ ਬਾਬਾ ਨਹੀਂ ਸੀ ਹੈਗਾ ਆਹਨਾ ਤੂੰ ਦੁਰਸਤ ਨਾ ਉਹ ਮੇਰਾ ਬਾਪ ਸੀ ਕਹਿੰਦਾ ਮੈਂ ਹੁਣ ਆਇਆ ਉਹ ਤੇਰਾ ਬਾਪ ਵੀ ਹੈਗਾ ਹੁਣ ਤੂੰ ਆ ਤੇ ਜਦੋਂ ਤੂੰ ਨਹੀਂ ਰਹਿੰਦਾ ਉਹਨੇ ਆਖਿਆ ਉਦੋਂ ਮੇਰਾ ਪੁੱਤਰ ਬੈਠੇਗਾ ਉਹਨੇ ਆਖਿਆ ਉਹ ਤੇਰਾ ਬਾਬਾ ਆਇਆ ਤੁਰ ਗਿਆ ਤੇਰਾ ਬਾਪ ਆਇਆ ਨਹੀਂ ਰਿਹਾ ਤੂੰ ਆਇਆ ਤੁਰ ਜਾਣਾ ਤੇ ਜਿੱਥੇ ਕੋਈ ਨਿੱਤ ਆਵੇ ਨਿੱਤ ਜਾਵੇ ਉਹ ਘਰ ਹੁੰਦਾ ਕਿ ਸਲਾਹ ਹੁੰਦੀ ਓਏ ਪਰ ਛੱਡ ਕੇ ਥੱਲੇ ਆ ਗਿਆ ਉਹਨੇ ਆਖਿਆ ਉਹ ਸਾਈਂ ਵਕੀਲ ਮੈਨੂੰ ਅਕਲ ਦੇਤੀ ਨੂੰ ਉਹ ਸਾਹਿਬਜ਼ਾਦਿਆਂ ਨੇ ਆਖਿਆ ਵਜ਼ੀਰ ਖਾਨ ਇਹ ਤੇਰੀਆਂ ਹਕੂਮਤਾਂ ਸਦਾ ਨਹੀਂ ਰਹਿਣੀਆਂ ਇੱਕ ਦਿਨ ਖਾਲਸਾ ਇਹਨਾਂ ਨੂੰ ਸਭ ਕੁਝ ਮਲੀਆ ਮੇਰ ਕਰ ਦੇਗਾ ਗੁਰੂ ਕੇ ਸਿੱਖੋ ਜਿਸ ਤਰ੍ਹਾਂ ਸਾਹਿਬਜ਼ਾਦਿਆਂ ਨੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੇ ਉਸ ਸੂਬਾ ਵਜ਼ੀਰ ਖਾਨ ਨੂੰ ਮੂੰਹ ਤੋੜਨਾ ਜਵਾਬ ਦਿੱਤਾ ਉਹਨਾਂ ਲੈਣਾ ਨੂੰ ਤੁਹਾਡੇ ਸਾਹਮਣੇ ਜੋੜੀ ਕਿਉਂ ਗੱਲ ਕੀਤਾ ਜਿਉਂਦੇ ਜਿਉਂ

ओ चंदू चंद रे ने जुलम कमाया सी।

ਧੰਨ ਗੁਰੂ ਗੋਬਿੰਦ ਸਿੰਘ ਦੇ ਵੀਰ ਪੁੱਤਰ ਕਿੰਨੇ ਕਿੰਨੇ ਡਰਾਵੇ ਦਿੱਤੇ ਤੇ ਕਿੰਨੇ ਕਿੰਨੇ ਲਾਲਚ ਦਿੱਤੇ। ਉਹ ਬੱਚਿਓ ਤੁਸੀਂ ਮੁਸਲਮਾਨ ਬਣ ਜਾਓ, ਤੁਹਾਨੂੰ ਬੇਗਮਾਂ ਦੇ ਜੋੜੇ ਦਿੰਦੇ ਹਾਂ, ਤੁਹਾਨੂੰ ਜਗੀਰਾਂ ਦਿੰਦੇ ਹਾਂ, ਬਾਦਸ਼ਾਹੀਆਂ ਦੇ ਦਿੰਦੇ ਹਾਂ, ਸੁੰਦਰ ਮਹਿਲ ਦਿੰਦੇ ਹਾਂ, ਪਰ ਮੁਸਲਮਾਨ ਬਣ ਜਾਓ। ਉਹਨਾਂ ਆਖਿਆ ਮੁਸਲਮਾਨ ਬਣ ਜਾਂਦੇ ਹਾਂ, ਪਰ ਤੂੰ ਦੱਸ ਮੁਸਲਮਾਨ ਧਰਮ ਵਿੱਚ ਜੇ ਤੇ ਬੰਦੇ ਨੂੰ ਰਹਿ ਕੇ ਮੌਤ ਨਾ ਵੀ ਹੋਏ ਤੇ ਫਿਰ ਤੇ ਬਣਦੀ ਏ। ਜਦੋਂ ਪਤਾ ਵੀ ਇਹ ਮੌਤ ਨੇ ਸਭ ਨੂੰ ਖਾ ਜਾਣਾ ਤੇ ਫਿਰ ਧਰਮ ਬਧਰਮ ਹੋ ਕੇ ਕਿਉਂ ਮਰੀ? ਧਰਮ ਵਿੱਚ ਕਿੱਡੀ ਚੰਗੀ ਚੀਜ਼ ਹੈ, ਸਤਿਗੁਰੂ ਕਿਰਪਾ ਕਰੇ। ਅੱਜ ਦੇਖੋ ਸਾਡੀ ਕਿੱਥੇ ਹਾਲਤਾਂ, ਇੱਕ ਨੌਜਵਾਨ ਗੁਰੂ ਦੀ ਸੇਵਾ ਕਰਦਾ ਤੇ ਗੁਰੂ ਦੇ ਪੈਸੇ ਤੋਂ ਖਿਲ ਗਿਆ, ਗ੍ਰੰਥੀ ਸਾਹਿਬਾਨ ਹੁੰਦਾ ਆ। ਮੇਰੇ ਲੁਧਿਆਣੇ ਦੇ ਬੈਠੇ ਪਿੰਡ ਭੂਨੇ ਦੀ ਗੱਲ ਹੈ, ਸੇਵਾ ਕਰਦਾ ਕਰਦਾ ਉਹਨੇ 50-60 ਹਜ਼ਾਰ ਰੁਪਇਆ ਇਕੱਠਾ ਕਰ ਲਿਆ ਤੇ ਜੰਗ ਤੇ ਟੇਟੇ ਚੜ ਗਿਆ। ਉਹਨੇ ਆ ਗਿਆ ਵੀ ਇੰਨੇ ਘੋਲ ਕਰ ਲਾ ਤੇ ਤੈਨੂੰ ਆਪਾਂ ਜਰਮਨ ਕਰ ਦੇਣਾ। 1.5 ਲੱਖ ਰੁਪਇਆ ਕਰ ਲਿਆ ਉਹਨੇ ਇਕੱਠਾ। ਜੰਗ ਨੇ ਉਹਨੂੰ ਖਾ ਕੇ ਪੈਸੇ ਤੇ ਮਾਸਕੋ ਵਾਲੇ ਜਹਾਜ਼ ਤੇ ਚੜਾਤਾ। ਪਰ ਉਹਨੇ ਇਹ ਗੱਲ ਆਖੀ ਵੀ ਲੋ ਵੀ ਇਹਦਾ ਵੀ ਰਵਿੰਦਰ ਸਿੰਘ ਸਾਹਿਬ ਵੀ ਆ ਜਿਹੜਾ ਜੇ ਮੇਰਾ ਖੇਤੀ ਨੂੰ ਹੈ ਨਾ ਤੇ ਆਹ ਕੰਮ ਥੋੜਾ ਤੈਨੂੰ ਸੁਭਾਅ ਕਰਨਾ ਪੈਣਾ, ਫੋਟੋ ਕਲੀਨ ਸ਼ਾਇਦ 6 ਚਾਹੀਦੀ ਆ। ਉਹਨੇ ਆਖਿਆ ਫਿਕਰ ਨਾ ਕਰ, ਤੈਨੂੰ ਸਵੇਰ ਨੂੰ ਕਲੀਨ 6 ਮਿਲੂਗੀ। ਉਹਨੇ ਜਦੋਂ ਚੜਾਤਾ ਮਾਸਕੋ ਵਾਲੇ ਜਹਾਜ਼ ਤੇ 6 ਮਹੀਨੇ ਝੂਠੇ ਭਾਂਡੇ ਮਾਰ ਕੇ ਟਿਕਟ ਜੋ ਕੇ ਪੈਸੇ ਕਰਕੇ ਤੇ ਫਿਰ ਰੋਂਦਾ ਤਰਿਆ ਇੰਡੀਆ ਨੂੰ ਇਹੋ ਜਿਹੀ ਹੈਗੇ ਆ। ਸਤਿਗੁਰ ਕਿਰਪਾ ਕਰੇ ਸਾਡਾ ਧਰਮ ਕਿੱਥੇ ਖਲੋਤਾ। ਇੱਕ ਨੌਜਵਾਨ ਸਾਡੇ ਰਿਸ਼ਤੇਦਾਰ ਵਿੱਚ ਇੰਗਲੈਂਡ ਚ ਰਹਿੰਦਾ, ਇੱਥੇ ਆ ਕੇ ਵਿਆਹ ਕਰਾ ਲਿਆ ਤੇ ਉੱਥੇ ਜਾ ਕੇ ਫਿਰ ਡਬਲ ਕਰਦੇ ਆਏ। ਮੰਮੀ ਉਸ ਵਿਆਹ ਵਿੱਚ ਸ਼ਾਮਿਲ ਹੋਇਆ ਤੇ ਉਹ ਗੋਲੀ ਜਦੋਂ ਉਹਨਾਂ ਵਿਆਹ ਉੱਥੇ ਕਰਾਉਣ ਗਈ, ਉਹਨੂੰ ਪੱਲਾ ਕਿਹਨੇ ਫੜਾਉਣਾ ਸੀ? ਤੇ ਮੁੰਡੇ ਦਾ ਪਿਓ ਆ ਕੇ ਵੀ ਮੈਂ ਕਿਹਾ ਤੂੰ ਸਿਆਣਾ ਤੂੰ ਪੱਲਾ ਫੜਾ ਦੇ, ਮੈਂ ਕਿਹਾ ਪੱਲਾ ਵੀ ਤੂੰ ਫੜਾ। ਉਹਨੇ ਮੈਂ ਉਸ ਮੁੰਡੇ ਨੂੰ ਸਿਰ ਚਾ ਪੁੰਜਾ ਵੇਖਿਆ, 20 ਕਿੱਲੇ ਜ਼ਮੀਨ, 2 ਭਰਾ ਸੀ ਤੇ ਘਰਦਿਆਂ ਨੇ ਇਹੋ ਜਿਹੀ ਕਾਰ ਕੀਤੀ ਜਿਹੜੇ ਆਪਣੇ ਹੈਗੇ ਸੀ ਨਾ ਦਸ, ਉਹ ਵੀ ਗਹਿਣੇ ਪਾ ਕੇ ਤੇ ਉਹਨਾਂ ਨੇ ਉੱਥੇ ਇੰਗਲੈਂਡ ਝੋਟਮ ਲਿਆ ਵਾ, ਸਭ ਕੁਝ ਸਾਫ ਕਰਕੇ ਆ ਗਿਆ। ਜਿੰਨਾ ਮਾਪਿਆਂ ਨੇ ਉਹਨੂੰ ਦੇਣੀਆਂ ਦੀਆਂ ਆਸਾਂ ਰੱਖੀਆਂ ਸੀ, ਧਰਮ ਵੀ ਗਿਆ ਤੇ ਮਾਪਿਆਂ ਤੋਂ ਵੀ ਗਿਆ। ਸਤਿਗੁਰ ਕਿਰਪਾ ਰਹੇ, ਬੜੇ ਬੜੇ ਇਹੋ ਜਿਹੇ ਮਿਲਦੇ ਨੇ ਜਨਮ ਦੇ ਵੀਰ ਬੈਠੇ ਆ। ਉੱਥੇ ਇੱਕ ਨੇ ਹੋਟਲ ਖੋਲਿਆ, ਸਾਡਾ ਪਹਿਲਾ ਪੜਾਈ ਉਹਨਾਂ ਉੱਥੇ ਕੀਤਾ। ਅਸੀਂ ਆਖਿਆ ਵੀ ਇੱਥੇ ਵੀ ਸਾਡਾ ਪੜਾ ਦਾ ਹਿੱਸਾ ਕਰਾ ਰਹੇ ਹਾਂ ਗੁਰਦੁਆਰੇ 'ਚ, ਸਾਨੂੰ ਵੀ ਇੱਥੇ ਤੁਹਾਡੇ ਭੋਜਨ ਤੇ ਨਹੀਂ ਕਰੇ ਤੁਸੀਂ ਗੋਰਿਆਂ ਨੂੰ ਛਕਾਉਂਦੇ ਜੀ। ਉਹ ਮੈਂ ਆਖਿਆ ਬੱਚੇ ਆਪਣੇ ਬੱਚੇ ਜਨਮ 'ਚ ਵਿਆਹ ਕਰਾ ਲਿਆ ਸੀ ਤੇ ਬੱਚੇ ਹੋ ਗਏ 15-16 ਸਾਲਾਂ ਦੇ ਤੇ ਉਹ ਘਰ ਵਾਲੀ ਮੈਨੂੰ ਛੱਡ ਕੇ ਕਿਉਂਕਿ ਨਾਲ ਹੀ ਬੱਚੇ ਤੁਰ ਗਿਆ। ਆਪਣਾ 50 ਸਾਲ ਦੀ ਉਮਰ ਹੋ ਗਈ, ਹੁਣ ਕਿਸੇ ਨੇ ਵਿਆਹ ਨਹੀਂ ਕਰਨਾ। ਸਾਡਾ ਧਰਮ ਇੱਥੇ ਖਲੋਤਾ, ਸਤਿਗੁਰੂ ਕਿਰਪਾ ਕਰੇ। ਗੁਰੂ ਤੇ ਸਿੱਖੋ ਉਹ ਗੁਰੂ ਗੋਬਿੰਦ ਸਿੰਘ ਦੇ ਵੀਰ ਪੁੱਤਰ ਉਹਨਾਂ ਨੂੰ ਕਿਹੜੇ ਕਿਹੜੇ ਰਾਜ ਤੇ ਕਿਹੜੇ ਕਿਹੜੇ ਸੁੱਖ ਨਹੀਂ ਸੀ ਮਿਲਦੇ? ਉਹਨੇ ਆਖਿਆ ਮਾਤਾ ਦੀ ਚੰਗੀ ਸਿੱਖਿਆ ਸੀ। ਉਹਨੇ ਆਖਿਆ ਬੇਟਿਓ ਤੁਹਾਨੂੰ ਬੜਾ ਡਰਾਉਣਗੇ, ਬੜੇ ਤੁਹਾਨੂੰ ਮਾਤ ਦੇਣਗੇ, ਪਰ ਮਰਦਾਂ ਨੂੰ ਕਦੇ ਦੌਲਤ ਖਰੀਦ ਨਹੀਂ ਸਕਦੀ, ਸੂਰਮਿਆਂ ਨੂੰ ਕਦੇ ਪਰਿਵਾਰਾਂ ਨਹੀਂ ਡਰਾ ਸਕਦੀਆਂ। ਬੇਟਿਓ ਜਿੰਨਾ ਚਿਰ ਤੱਕ ਤੁਹਾਡੇ ਸਰੀਰ ਅੰਦਰ ਸਵਾਰਥਾਂ ਦੀ ਲੜੀ ਚੱਲਦੀ ਹੈ ਨਾ, ਕਿਤੇ ਗੁਰੂ ਗੋਬਿੰਦ ਸਿੰਘ ਦੀ ਸਿੱਖੀ ਨੂੰ ਦਾਗ ਨਾ ਲਾ ਦਿਓ। ਚੰਗੀ ਸਿੱਖਿਆ ਲੈ ਕੇ ਮਾਤਾ ਤੋਂ ਫਿਰ 12 ਪਾਹ ਨੂੰ ਸੂਬੇ ਦੀ ਕਚਹਿਰੀ ਦੀ ਉਸੇ ਤਰ੍ਹਾਂ ਬਾਲ ਆਵਾਜ਼ ਵਿੱਚ ਜੰਗਾਰਾ ਲਾਇਆ। ਉਹਨਾਂ ਆਖਿਆ ਬੱਚਿਓ ਜੇ ਤੁਹਾਨੂੰ ਛੱਡ ਦੀਏ ਤੇ ਕੀ ਕਰੋਗੇ? ਉਹਨਾਂ ਆਖਿਆ ਅਸੀਂ ਜੰਗਲਾਂ ਵਿੱਚ ਜਾਵਾਂਗੇ, ਚਾਰ ਖਰੀਦਾਂਗੇ, ਆਪਣੇ ਭਰਾਵਾਂ ਨੂੰ ਲਵਾਂਗੇ ਤੇ ਜਿੰਨਾ ਚਿਰ ਤੱਕ ਜਾਨ ਸਰਕਾਰ ਜ਼ੁਲਮ ਕਰਦੀ ਰਹੂਗੀ ਉਹਦੇ ਨਾਲ ਲੋਹਾ ਲੈਂਦੇ ਰਹਾਂਗੇ। ਲਾਗੋ ਸੁਚਾਨੰਦ ਬੋਲ ਪਿਆ, ਉਹਨੇ ਆਖਿਆ ਆਪਦੇ ਬੱਚੇ ਆ ਤੇ ਇਹਨਾਂ ਦਾ ਸਿਰਿਆ ਤਾਂ ਚੁੱਕਣ ਚੁੱਕਣ ਤੋਂ ਸਿਰ ਖੇਡਣਾ ਚਾਹੀਦਾ। ਲਾਗੋ ਹਾਂ ਦਾ ਨਾਰਾ ਵੀ ਸ਼ੇਰ ਖਾਂ ਨੇ ਮਾਰਿਆ। ਉਹਨੇ ਆਖਿਆ ਬਾਲਕ ਤੋਂ ਕੀ ਲੈਣਾ ਜੀ? ਬਾਲਕ ਦੇ ਵਾਲ ਕਰਨਾ ਸ਼ਰਾ ਦੇ ਉਲਟ ਹੈ, ਪਰ ਉਹਦੀ ਕੌਣ ਸੁਣਦਾ ਸੀ? ਉਹਨਾਂ ਆਖਿਆ ਵੀ ਕੋਈ ਬਦਲਾ ਲੈਣਾ ਜੀ ਇਹਨਾਂ ਦੇ ਪਿਓ ਤੋਂ ਨਾ ਇਹਨਾਂ ਬੱਚਿਆਂ ਦਾ ਕਿ ਸੂਰ ਮੁਸਲਮਾਨ ਦਾ? ਪਰ ਜਦੋਂ ਕੋਈ ਵੀ ਇਹਨ ਬੱਚੇ ਨਾ ਮੰਨੇ ਤੇ ਗੁਰੂ ਕੇ ਸਿੱਖੋ, ਫਿਰ ਇਹਨਾਂ ਨੂੰ ਦਰਬਾਰ ਵਿੱਚ ਚਿੰਨ ਦਾ ਇਹਨਾਂ ਨੇ ਫੈਸਲਾ ਕਰ ਲਿਆ। ਇਹ ਸਰਕਾਰ ਨੂੰ ਪੁਰਾਣੀ ਆਦਤ ਸੀ, ਤੁਸੀਂ ਆਖੋ ਨਾ ਕਿ ਇਸ ਤੋਂ ਪਹਿਲਾਂ ਵੀ ਕਿਸੇ ਨੂੰ ਦਰਬਾਰ ਚੜਿਆ ਸੀ? ਉਹ ਮਹਾਂਪੁਰਸ਼ ਜਿਹਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਸਭਨਾ ਜਿਹਨੂੰ ਨੀਂਹ ਥੱਲੇ ਦੇ ਕੇ ਇਹਨਾਂ ਨੇ
ਚੀਜ਼ ਕੀਤਾ ਸੀ। ਸ਼ਾਸਨ ਦੇਵ ਦੇ ਬਾਸ਼ਨ ਦੇਵ ਜਦੋਂ ਕੋਈ ਵੀ ਇਹ ਪਾਪ ਕਰਨ ਤਿਆਰ ਹੁੰਦਾ ਤੇ ਉਹ ਸੁਗਰ ਜੀਤ ਖਾਨ ਨੇ ਆਖਿਆ ਮੈਂ ਮੂੰਹ ਮੰਗਿਆ ਉਹਨੂੰ ਦੌਲਤਾਂ ਦਊਂਗਾ ਜਿਹੜਾ ਇਹਨਾਂ ਬੱਚਿਆਂ ਨੂੰ ਸ਼ਹੀਦ ਕਰੂਗਾ। ਫਿਰ ਸ਼ਾਸਨ ਦੇਵ ਦੇ ਬਾਸ਼ਨ ਦੇ ਜਿਹਨਾਂ ਦਾ ਇੱਥੇ ਮੁਕੱਦਮਾ ਚੱਲਦਾ ਸੀ ਉਹਨਾਂ ਆਖਿਆ ਜੇ ਸਾਡਾ ਮੁਕੱਦਮਾ ਖਾਸ ਕੇਸ ਬਣੀ ਕੀਤਾ ਜਾਵੇ ਤੇ ਅਸੀਂ ਇਹ ਪਾਪ ਕਰਾਂਗੇ। ਬੰਦਾ ਕੀ ਕੁਝ ਨਹੀਂ ਕਰਦਾ ਆਪਣੀ ਜਾਨ ਬਚਾਉਣ ਵਾਸਤੇ। ਉਹਨਾਂ ਜਾਲਮਾਂ ਨੇ ਕੁਝ ਇਤਿਹਾਸਕਾਰ ਇਹ ਲਿਖਦੇ ਆ ਵੀ ਬੱਚਿਆਂ ਨੂੰ ਪਹਿਲਾਂ ਨੀਹਾਂ ਦੇ ਵਿੱਚ ਖਿਲਾਰਿਆ ਗਿਆ ਤੇ ਮੀਂਹ ਜਦੋਂ ਗਲਾ ਤੱਕ ਆਈ ਆ ਗੜ ਗੜਾਹਟ ਕਰਕੇ ਡਿੱਗਦੀ ਆ। ਤੁਸੀਂ ਰੋਜ਼ ਨਵੇਂ ਨਵੇਂ ਪ੍ਰਚਾਰਕਾਂ ਕੋਲ ਇਤਿਹਾਸ ਹੁੰਦੇ ਤੁਸੀਂ ਸਾਡੇ ਤੋਂ ਬਹੁਤ ਸਿਆਣੇ ਨੇ ਪਰ ਇਤਿਹਾਸਕਾਰਾਂ ਦੀਆਂ ਵੱਖ ਵੱਖ ਰਾਵਾਂ ਕਿਸੇ ਨੇ ਕੁਝ ਲਿਖਿਆ ਕਿਸੇ ਨੇ ਕੁਝ ਲਿਖਿਆ। ਉਹਦੇ ਤੇ ਲਿਖਿਆ ਵੀ ਜਦੋਂ ਬੱਚੇ ਗਲਾ ਤੱਕ ਨੀਂਹ ਗਈ ਆ ਨਾ ਤੇ ਮੀਂਹ ਗੜ ਗੜਾਹਟ ਕਰਕੇ ਡਿੱਗਦੀ ਆ ਤੇ ਇਹਨਾਂ ਬੱਚਿਆਂ ਨੂੰ ਮਰਿਆਈ ਪਿਆ ਕੇ ਫਿਰ ਹੋਸ਼ ਵਿੱਚ ਲਿਆਂਦਾ ਤੇ ਇਹਨਾਂ ਦੀਆਂ ਛਾਤੀਆਂ ਉੱਤੇ ਗੋਡੇ ਰੱਖ ਕੇ ਸੂਈਆਂ ਦਾ ਸ਼ਹੀਦ ਕੀਤਾ। ਕੋਈ ਇਤਿਹਾਸਕਾਰ ਲਿਖਦੇ ਕਿ ਇਹਨਾਂ ਦੀਆਂ ਗਰਦਨਾਂ ਇਹਨਾਂ ਦੇ ਸੀਸ ਧੜ ਨਾਲ ਜੁਦਾ ਕਰ ਦਿੱਤੇ ਆ। ਆਓ ਜਿਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪੋਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਲੱਗਦੇ ਜਿਗਰ ਜਿਸ ਤਰ੍ਹਾਂ ਸ਼ਹੀਦੀਆਂ ਪਾਉਂਦੇ ਕੌਮ ਦੇ ਸ਼ਿੰਗਾਰ ਉਹਨਾਂ ਨੈਣਾਂ ਨੂੰ ਤੁਹਾਡੇ ਸਾਹਮਣੇ ਕਵਿਤਾ ਵਿੱਚ ਬਿਆਨ ਕੀਤਾ ਜਾ ਰਿਹਾ। ਛੰਦ ਦਾ ਸਿਰ ਲੇਖ ਹੈ ਉਹ ਤਿਲ ਦੇ ਵਿੱਚ ਨੀਆਂ ਦੇ ਤੇ ਪੋਤੇ ਪੋਤੇ ਮਾਂ ਗੁਜਰੀ ਦੇ ਛੋਟੇ ਨਾ

आई धोनिया

ਦਸੰਬਰ 1704 ਨੂੰ ਹਿੰਦੁਸਤਾਨ ਦੀ ਧਰਤੀ ਤੇ ਸਰਹੰਦ ਦੇ ਸ਼ਹਿਰ ਚ ਇੱਕ ਵੱਡਾ ਜ਼ੁਲਮ ਹੋਇਆ। ਆਂਦੇ 2280 ਨੂਆਂ ਦਾ 2280 ਸਿੱਖੋ ਇੰਨਾ ਸੋਗ ਮਨਾਇਆ, ਕਿਸੇ ਨੇ ਚੁੱਲ੍ਹੇ ਦੇ ਵਿੱਚ ਅੱਗ ਨਹੀਂ ਬਾਲੀ, ਕੋਈ ਉਹਨਾਂ ਮਿਰਤਕ ਦੇਹਾਂ ਦਾ ਸਤਿਕਾਰ ਕਰਨ ਨੂੰ ਤਿਆਰ ਨਹੀਂ ਹੁੰਦਾ। ਜਿਹੜਾ ਇੱਕ ਲਾਗੇ ਜਿੱਥੇ ਨਿਹੰਗਾਂ ਦਾ ਪੜਾਅ ਗੁਰਦੁਆਰਾ ਰਵਾਨਗੜ੍ਹ ਹੈ ਨਾ, ਉਹ ਇਹਨੇ ਨਹੀਂ ਬਣਾਇਆ। ਆਂਦੇ ਇਹਨਾਂ ਦੇਹਾਂ ਨੂੰ ਆਂਦੇ ਵੀ ਇੱਥੇ ਸੁੱਟ ਦਿੱਤਾ। ਆਂਦੇ ਉਹਨਾਂ ਦੇਹਾਂ ਦਾ ਸ਼ੇਰ ਪਹਿਰਾ ਦਿੰਦਾ ਰਿਹਾ, ਸ਼ੇਰ ਕੋਈ ਸਤਿਕਾਰ ਕਰਨ ਨੂੰ ਤਿਆਰ ਨਹੀਂ। ਜਿੰਨਾ ਟੋਡਰ ਮੰਦ ਜੋਈ ਸਰਹੱਦ ਤੇ ਰਹਿਣ ਵਾਲਾ ਸੂਬੇ ਦੀ ਕਚਹਿਰੀ ਵਿੱਚ ਆਇਆ, ਉਹਨੇ ਆਖਿਆ ਇਹਨਾਂ ਬੱਚਿਆਂ ਦਾ ਇਹਨਾਂ ਦੇਹਾਂ ਦਾ ਮੈਂ ਸਤਿਕਾਰ ਕਰਨਾ ਚਾਹੁੰਦਾ। ਉਹਨੇ ਆਖਿਆ ਮੁੱਲ ਲੈ ਕੇ ਜਗ੍ਹਾ ਕਰ ਸਕਦਾ। ਸਿੱਖੋ ਜਿੰਨੀ ਘਰ ਦੀ ਪੂੰਜੀ ਇਕੱਠੀ ਕੀਤੀ ਸੀ ਨਾ ਉਹ ਜੋਈ ਟੋਡਰ ਮੰਦ ਨੇ, ਸਾਰੀ ਦੀ ਸਾਰੀ ਉਹਨਾਂ ਬੱਚਿਆਂ ਦੇ ਸਤਿਕਾਰ ਵਾਸਤੇ ਉਹ ਜਗ੍ਹਾ ਮੋਹਰਾ ਖੜੀਆਂ ਕਰਕੇ ਲਈ ਜਿੱਥੇ ਜੋਤੀ ਸਰੂਪ ਗੁਰਦੁਆਰਾ ਸੁਸ਼ੋਭਿਤ ਹੈ। ਕੋਈ ਮਾੜੇ ਤੋਂ ਮਾੜਾ ਵੀ, ਗਰੀਬ ਤੋਂ ਗਰੀਬ ਵੀ ਮਰੇ ਨਾ, ਉਹਦੇ ਨਾਲ ਵੀ 10-20 ਬੰਦੇ ਹੁੰਦੇ ਆ। ਪਰ ਤਖਤਾਂ ਦੇ ਮਾਲਕ ਕਲਗੀਆਂ ਵਾਲੇ ਪਾਤਸ਼ਾਹ ਜਿਹਦੇ ਦੋ ਪੁੱਤਰ ਤੇ ਇੱਕ ਮਾਤਾ ਤੇ ਨਾਲ ਵੀ ਕੁਤੋੜਿਆ ਟੋਡਰ ਮੱਲ ਜੋਈ ਨੇ, ਚਾਰ ਬੰਦੇ ਕੰਧਾ ਦੇਣ ਵਾਸਤੇ ਮਾਤਾ ਗੁਜਰੀ ਦਾ ਚਾਰ ਬੰਦੇ ਦਿਹਾੜੀ ਤੇ ਕੀਤੇ। ਆਪ ਵੱਡੇ ਸਾਹਿਬਜ਼ਾਦੇ ਨੂੰ ਚੁੱਕਿਆ ਤੇ ਛੋਟਾ ਬਾਬਾ ਫਤਿਹ ਸਿੰਘ ਆਪਣੀ ਘਰਵਾਲੀ ਦੇ ਮੋਢੇ ਲਾ ਕੇ ਤੇ ਉਹਨੇ ਇੱਕ ਵੱਡਾ ਪੁੱਲ ਕੀਤਾ। ਸਿੱਖੋ ਦੁਨੀਆਂ ਉੱਤੇ ਉਹਦਾ ਜੂੜ ਜੋਗਾ ਨਾਂ ਰਹਿ ਗਿਆ। ਅੱਜ ਟੋਡਰ ਮੱਲ ਦੀਵਾਨ ਹਾਲ ਜਿੱਥੇ ਲੱਖਾਂ ਸੰਗਤਾਂ ਬੈਠ ਕੇ ਗੁਰੂ ਦਾ ਜਸ ਸੁਣਦੀਆਂ, ਉਹਦੇ ਨਾਂ ਦਾ ਅੱਜ ਦੀਵਾਨ ਹਾਲ ਬਣਿਆ ਹੈ। ਇਸ ਤੋਂ ਬਾਅਦ ਉਹ ਪਾਪ ਕਰਕੇ ਆਉਂਦੇ ਸੀ, ਇੰਨਾ ਡਰਿਆ ਵਜ਼ੀਰ ਖਾਨ, ਇੰਨਾ ਡਰਿਆ ਇਤਿਹਾਸ ਦੱਸਦਾ ਵੀ ਉਹਨੂੰ ਪਿਸ਼ਾਬ ਬੰਦੀ ਹੋ ਗਈ। ਕੋਟ ਕਪੂਰੇ ਦੇ ਰਹਿਣ ਵਾਲਾ ਕਪੂਰਾ ਬਰਾੜ ਕਿਸੇ ਕੰਮ ਵਜ਼ੀਰ ਖਾਨ ਦੇ ਕੋਲ ਆਇਆ। ਉਹਨੇ ਆਖਿਆ ਉਹ ਕਪੂਰਿਆ, ਮੈਂ ਜਦੋਂ ਦਾ ਬੱਚਿਆਂ ਨੂੰ ਸ਼ਹੀਦ ਕੀਤਾ ਨਾ ਉਦੋਂ ਦਾ ਮੈਨੂੰ ਚੈਨ ਨਹੀਂ ਆਉਂਦਾ, ਤੇ ਕੁਝ ਦਿਨਾਂ ਤੋਂ ਮੈਨੂੰ ਪਿਸ਼ਾਬ ਬੰਦੀ ਹੋ ਗਈ, ਮੈਂ ਤੰਗ ਬੜਾ। ਉਹਨੇ ਆਖਿਆ ਵਜ਼ੀਰ ਖਾਨ ਉਹ ਏਡਾ ਵੱਡਾ ਏਡਾ ਵੱਡਾ ਜੁਰਮ ਕਰਕੇ ਬੰਦਾ ਕਿਸ ਤਰ੍ਹਾਂ ਸੁਖੀ ਰਹਿ ਸਕਦਾ? ਉਹ ਸਾਹਿਬਜ਼ਾਦੇ ਤੇ ਵਾਪਸ ਨਹੀਂ ਆ ਸਕਦੇ। ਜੇ ਆਪਣੀ ਭਲਾਈ ਚਾਹੁੰਦਾ ਨਾ ਤੇ ਉਹਨਾਂ ਦੀ ਕੋਈ ਮੰਨਤ ਬਣਾ। ਮੈਂ ਤੁਹਾਨੂੰ ਇਤਿਹਾਸ ਦੀ ਨਵੀਂ ਗੱਲ ਦੱਸਣ ਲੱਗਾ। ਸਿੱਖੋ ਫਿਰ ਉਹ ਵਜ਼ੀਰ ਖਾਨ ਨੇ ਉਹ ਕਿੱਤਾ ਇਕੱਠੀਆਂ ਕੀਤੀਆਂ ਜਿਹਨਾਂ ਵਿੱਚ ਸਾਹਿਬਜ਼ਾਦਿਆਂ ਨੂੰ ਚੁਣਿਆ ਸੀ, ਉਹਨਾਂ ਦਾ ਇੱਕ ਥਾਂ ਬਣਾਇਆ ਜਿਹੜਾ ਆਪਾਂ ਦਰਸ਼ਨ ਕਰਦੇ ਹਾਂ। ਉਹ ਥਾਂ ਬਣਾਇਆ ਤੇ ਜਿੰਨਾ ਚਿਰ ਉਹ ਜਿੰਦਾ ਰਿਹਾ ਨਾ ਉਹਨਾਂ ਚਿਰ ਉੱਥੇ ਦੀਵਾ ਜਗਾ ਕੇ ਸਾਹਿਬਜ਼ਾਦਿਆਂ ਦੀ ਮੰਨਤ ਬਣਾਉਂਦਾ ਰਿਹਾ। ਤਾਂ ਕਰਕੇ ਜਾ ਕੇ ਉਹਦੀ ਇਹ ਬਿਮਾਰੀ ਅਰੋਗ ਹੋਈ। 6 ਸਾਲ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਉਹਨੂੰ ਮਦਾਨੇ ਜਾਨੋ ਚ ਲਕਾਰ ਕੇ ਕਬਰ ਕੀਤਾ ਤੇ ਉਹਦਾ ਪਾਪ ਦਾ ਕਿਲਾ ਢਾਹ ਕੇ ਉੱਥੇ ਗੁਰਦੁਆਰਾ ਫਤਿਹ ਖੇਗੜ੍ਹ ਸਾਹਿਬ ਦੀ ਉਸਾਰੀ ਕੀਤੀ। ਸਿੱਖ ਪੰਥ ਦੇ ਕੇਸਰੀ ਨਿਸ਼ਾਨ ਸਾਹਿਬ ਚਲਾਏ, ਉਹਨਾਂ ਦੁੱਲੇ ਹੋਏ ਸ਼ਹੀਦਾਂ ਦੇ ਖੂਨ ਦਾ ਸਦਕਾ ਅਸੀਂ ਰਾਜ ਭਾਗ ਦੇ ਮਾਲਕ ਬਣੇ। ਆਓ ਗੁਰੂ ਦੀਆਂ ਬਖਸ਼ੀਆਂ ਦੀਆਂ ਸਰਦਾਰੀਆਂ ਨੂੰ ਸਾਰੇ ਸੰਭਾਲੀਏ। ਦਿੱਤਾ ਹੋਇਆ ਸਮਾਂ ਸਮਾਪਤ ਹੈ। ਸਾਰੀਆਂ ਸੰਗਤਾਂ ਦਾ ਕੋਟਾਨ ਕੋਟ ਧੰਨਵਾਦ, ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਧੰਨਵਾਦ। ਸਾਰੀਆਂ ਸੰਗਤਾਂ ਨੂੰ ਜੀਆਂ ਨਾ ਹੋਈਆਂ ਪੁੱਲਾਂ ਦੀ ਮਾਫੀ ਫਤਿਹ ਗੱਜ ਕੇ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਾਰਿਆਂ ਦੀਆਂ ਆਸਾਂ ਤਮੰਨਾਵਾਂ ਭਾਵਨਾਵਾਂ ਪੂਰਨ ਕਰਦਾ। ਮਨੁੱਖ ਦੇ ਅੱਗੇ ਹੱਥ ਅੱਡਦਾ, ਪਰ ਸਤਿਗੁਰੂ ਕਹਿੰਦੇ ਜਦੋਂ ਇਹ ਕਿਸੇ ਮਨੁੱਖ ਦੇ ਅੱਗੇ ਹੱਥ ਅੱਡਦਾ ਤਾਂ ਇਸ ਦੇ ਹੱਥ ਵਿੱਚ ਇਸ ਦੀ ਝੋਲੀ 'ਚ ਖੈਰ ਕੁਝ ਨਹੀਂ ਪੈਂਦੀ, ਕਿਉਂਕਿ ਸਭਨਾ ਕਾ ਦਾਤਾ ਕਰਮ ਵਿਧਾਤਾ ਪਰਮਾਤਮਾ ਅਕਾਲ ਪੁਰਖ ਸਾਰੇ ਸੰਸਾਰ ਨੂੰ ਰਿਜਕ ਦੇਣ ਵਾਲਾ, ਸਾਰੇ ਸੰਸਾਰ ਨੂੰ ਰੋਜੀ ਦਿੰਦਾ। ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ, ਸਾਰਿਆਂ ਦਾ ਦਾਤਾ ਅਕਾਲ ਪੁਰਖ ਪਰਮਾਤਮਾ ਹੈ, ਸਾਰਾ ਜਗਤ ਇਸ ਦਾ ਭਿਖਾਰੀ ਹੈ। ਇਸ ਲਈ ਪੂਜਾ ਸਥਲਾਂ ਤੇ ਲੈਣ ਲੱਗੀ ਹੋਈ ਹਰ ਰੋਜ਼ ਮੰਦਰ ਮਸਜਿਦ ਦਿਵਾਲੇ ਸ਼ਿਵਾਲੇ ਗੁਰੂ ਦਰ ਨੂੰ ਪੂਜਣ ਵਾਲੀ ਦਰਗਾਹ ਦੇ ਅੰਦਰ ਮਨੁੱਖਾਂ ਦੀ ਲੈਣ ਲੱਗੀ ਹੈ, ਝੋਲੀਆਂ ਅੱਡ ਅੱਡ ਕੇ ਪ੍ਰਭੂ ਦੀ ਦਰਗਾਹ ਦੇ ਵਿੱਚੋਂ ਦਾਤਾਂ ਮੰਗਦੇ ਨੇ, ਮੁਰਾਦਾਂ ਮੰਗਦੇ ਨੇ, ਖੈਰਾਂ ਮੰਗਦੇ ਨੇ। ਹਜ਼ੂਰ ਗਰੀਬ ਨੂੰ ਅੱਜ ਪਾਤਸ਼ਾਹ ਅਕਾਲ ਪੁਰਖ ਮਹਾਰਾਜ ਦੇ ਸਨਮੁਖ ਅਰਦਾਸ ਬੇਨਤੀ ਕਰਕੇ ਕਹਿ ਰਹੇ ਨੇ, ਹੇ ਪ੍ਰਭੂ ਸਭ ਕੋ ਆਸੈ ਤੇਰੀ ਬੈਠਾ, ਘੱਟ ਘੱਟ ਅੰਤਰ ਤੂੰ ਹੈ ਮੁੱਠਾ, ਸਭੇ ਸਾਂਝੀ ਵਾਲ ਸਦਾਇਣ ਤੂੰ ਕਿਸੇ ਨਾ ਦਿਸੈ ਮਹਾਰਾਜ ਜੀ। ਤੇਰੀ ਨਿਗਾਹ ਦੇ ਅੰਦਰ ਕਿਆ ਹਿੰਦੂ ਕਿਆ ਮੁਸਲਮਾਨ ਈਸਾਈ ਹਰ ਵਰਨ ਦਾ ਹਰ ਮਜ਼ਹਬ ਦਾ ਮਨੁੱਖ ਤੈਨੂੰ ਪਿਆਰਾ, ਜਿਵੇਂ ਮਾਂ ਨੂੰ ਸਾਰੇ ਪੁੱਤਰ ਧੀਆਂ ਨਾਲ ਪਿਆਰ ਹੁੰਦਾ। ਇਸ ਕਰਕੇ ਹੇ ਪ੍ਰਮਾਤਮਾ ਤੂੰ ਸਭੇ ਸਾਂਝੀ ਵਾਲ ਸਦਾਇਨ ਕਿਸੇ ਨਾ ਦੀਸੈ ਬਹਰਾ ਜੀਓ। ਨਿਰੰਕਾਰ ਪਰਮਾਤਮਾ ਦੇ ਚਰਨਾਂ ਦੇ ਵਿੱਚ ਜਿਵੇਂ ਬਿਨੈ ਕੀਤੀ ਹੈ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਨੇ ਕਿ ਆਓ ਆਸ ਪਰਮਾਤਮਾ ਦੀ ਦਰਗਾਹ ਦੀ ਕਰੀਏ, ਕਿਸੇ ਮੰਗਤੇ ਦੇ ਪਾਸੋਂ ਮੁਰਾਦ ਨਹੀਂ ਮਿਲਣੀ, ਮੁਰਾਦ ਦਾਤੇ ਪਾਸੋਂ ਮਿਲਣੀ ਹੈ, ਜੋ ਦਾਤਾਰ ਸਾਰਿਆਂ ਦਾ ਪਾਤਸ਼ਾਹ ਹੈ। ਗਰੀਬ ਨਿਵਾਜ ਪਾਤਸ਼ਾਹ

ਤੇ ਢਾਬ ਤੇ ਪਸ਼ੂ ਤੇ ਪੰਖੀ ਪਾਣੀ ਪੀ ਰਹੇ ਸਨ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਛੋਟੀ ਅਵਸਥਾ ਦੇ ਵਿੱਚ ਇਸ ਢਾਬ ਤੇ ਬਾਬਾ ਬੁੱਢਾ ਸਾਹਿਬ ਜੀ ਦੇ ਨਾਲ ਬੈਠੇ ਨੇ। ਬਾਬਾ ਬੁੱਢਾ ਸਾਹਿਬ ਨੇ ਢਾਬ ਦੇ ਉੱਪਰ ਪਾਣੀ ਪੀਂਦੇ ਪੰਛੀ ਤੇ ਪਸ਼ੂਆਂ ਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਵਿਖਾਇਆ ਤੇ ਛੇਵੇਂ ਪਾਤਸ਼ਾਹ ਬਚਪਨ ਦੇ ਅੰਦਰ ਗਿਆਨ ਦੀ ਸੋਝੀ ਦੇਣ ਵਾਸਤੇ ਬਾਬਾ ਬੁੱਢਾ ਸਾਹਿਬ ਨੇ ਕੁਝ ਬਾਤਾਂ ਸਮਝਾਈਆਂ। ਕਹਿਣ ਲੱਗੇ ਬਾਲ ਹਰਗੋਬਿੰਦ ਜੀ ਕੁਝ ਅੰਤਰ ਵੇਖੇ। ਕਹਿਣ ਲੱਗੇ ਮਹਾਰਾਜ ਗਾਵਾਂ ਤੇ ਮੱਝਾਂ ਢਾਬ ਤੇ ਆਈਆਂ ਨੇ, ਪਾਣੀ ਪੀ ਕੇ ਚਲੀਆਂ ਗਈਆਂ, ਪੰਛੀ ਆਏ, ਚਿੜੀਆਂ ਤੋਤੇ ਇਲ ਆਦਿਕ ਆ ਕੇ ਪਾਣੀ ਪੀ ਕੇ ਉਡਾਰੀ ਮਾਰ ਕੇ ਚਲੇ ਗਏ, ਪਰ ਇੱਕ ਹੋਰ ਪੰਛੀ ਆਇਆ, ਮੋਰ ਉਸ ਢਾਬ ਦੇ ਉੱਤੇ ਆ ਰਿਹਾ, ਨੱਚਦਾ ਪਿਆ, ਪਹਿਲਾਂ ਪਾਉਂਦਾ ਪਿਆ ਤੇ ਆ ਕੇ ਢਾਬ ਦੇ ਕਿਨਾਰੇ ਖਲੋ ਕੇ ਪਾਣੀ ਪੀਤਾ। ਪਾਣੀ ਪੀ ਕੇ ਅੱਖਾਂ ਦੇ ਵਿੱਚੋਂ ਨੀਰ ਵਗਾ ਕੇ ਅਥਰੂ ਸਿੱਟ ਕੇ ਤੇ ਵਾਪਸ ਢਾਬ ਤੋਂ ਵਾਪਸ ਜਾ ਰਿਹਾ, ਪਿਛਲੇ ਪੈਰੀ ਤੁਰਿਆ ਜਾਂਦਾ ਤੇ ਬਾਬਾ ਬੁੱਢਾ ਸਾਹਿਬ ਕਹਿਣ ਲੱਗੇ ਕੁਝ ਅੰਤਰ ਵੇਖੇ। ਤਾਂ ਛੇਵੇਂ ਪਾਤਸ਼ਾਹ ਕਹਿਣ ਲੱਗੇ ਮਹਾਰਾਜ ਅੰਤਰ ਬਹੁਤ ਜ਼ਿਆਦਾ ਹੈ, ਬਾਕੀ ਪਸ਼ੂ ਪੰਛੀ ਪਾਣੀ ਪੀ ਕੇ ਚਲੇ ਗਏ, ਪਿੱਠ ਦੇ ਕੇ ਚਲੇ ਗਏ, ਪਰ ਇਹ ਮੋਰ ਇਸ ਢਾਬ ਤੇ ਆਇਆ, ਪਾਣੀ ਪੀਤਾ, ਪਾਣੀ ਪੀ ਕੇ ਇਸ ਢਾਬ ਨੂੰ ਪਿੱਠ ਨਹੀਂ ਦਿੱਤੀ। ਤੇ ਬਾਬਾ ਬੁੱਢਾ ਸਾਹਿਬ ਕਹਿਣ ਲੱਗੇ ਕੋਈ ਗਿਆਨ ਮਿਲਿਆ? ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿਣ ਲੱਗੇ ਪਾਤਸ਼ਾਹ ਗਿਆਨ ਇਹ ਮਿਲਿਆ, ਆਪ ਜੀ ਨੂੰ ਗੁਰੂ ਨਾਨਕ ਸਾਹਿਬ ਪਾਸੋਂ ਗਿਆਨ ਮਿਲਿਆ ਤੇ ਮੈਨੂੰ ਆਪ ਜੀ ਪਾਸੋਂ ਗਿਆਨ ਮਿਲਿਆ ਕਿ ਜਿਵੇਂ ਜੀਵਨ ਦਾਤਾ ਤੇ ਢਾਬ ਦੇ ਉੱਪਰੋਂ ਪਾਣੀ ਪੀ ਕੇ ਮੋਰ ਨੇ ਆਪਣੇ ਜੀਵਨ ਦਾਤਾ ਇਸ ਪਾਣੀ ਦਾ ਸਤਿਕਾਰ ਕੀਤਾ ਤੇ ਸੀਸ ਝੁਕਾਇਆ ਤੇ ਵਾਰ ਵਾਰ ਪਿਛਲੇ ਪੈਰੀ ਹੀ ਇਸ ਢਾਬ ਨੂੰ ਪਿੱਠ ਨਾ ਦਿੰਦਾ ਹੋਇਆ ਵਾਪਸ ਚਲਾ ਗਿਆ। ਦੁਨੀਆਂ ਦੇ ਲੋਕੋ, ਜਿੱਥੋਂ ਪਰਮਾਤਮਾ ਦੀ ਦਰਗਾਹ ਚੋਂ ਖੈਰ ਪਵੇ, ਮੁਰਾਦ ਪਵੇ, ਇਸ ਗੁਰਦੇਵ ਜਿਹੜਾ ਤੁਹਾਡਾ ਹੋਵੇ ਉਸ ਰੱਬ ਨੂੰ ਕਦੇ ਪਿੱਠ ਨਾ ਕਰਿਓ, ਸਨਮੁਖ ਰਹਿਓ। ਜੇ ਸਨਮੁਖ ਰਹੋਗੇ ਤਾਂ ਸੰਸਾਰ ਦੇ ਸਭੇ ਪਦਾਰਥ ਤੁਹਾਡੀ ਝੋਲੀ ਚ ਪੈ ਜਾਣਗੇ, ਜਿਵੇਂ ਮੋਰ ਆਉਂਦਾ ਹੈ ਪਹਿਲਾਂ ਪਾ ਕੇ ਤੇ ਪਾਣੀ ਪੀ ਕੇ ਵਾਪਸ ਹੋ ਜਾਂਦਾ। ਆਈਆਂ ਧਾਈਆਂ ਗਾਈਆਂ ਸਰ ਤੇ ਪੀ ਪਾਣੀ ਕੰਢ ਮੋੜੀ, ਨੱਚਦਾ ਮੋਰ ਆਇਆ ਜਲ ਪੀਤਾ ਕੰਢ ਨਾ ਮੋੜੀ ਥੋੜੀ। ਭਾਈ ਵੀਰ ਸਿੰਘ ਜੀ ਨੇ ਫੁਰਮਾਨ ਕੀਤਾ, ਸਤਿਗੁਰੂ ਫੁਰਮਾਨ ਕਰਦਿਆਂ ਕਹਿ ਰਹੇ ਨੇ ਸਾਡਾ ਇਸ਼ਟ ਗੁਰਦੇਵ ਪਰਮਾਤਮਾ ਇੱਕ ਅਕਾਲ ਪੁਰਖ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਹੈ, 10 ਪਾਤਸ਼ਾਹਾਂ ਦਾ ਸਰੂਪ ਹੈ। ਹਰ ਇੱਕ ਸਿੱਖ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪੁਜਾਰੀ ਬਣਨਾ ਚਾਹੀਦਾ। ਸਾਰੇ ਆਸਰੇ ਸਾਰੇ ਦਰ ਘਰ ਛੱਡ ਕੇ, ਹਰ ਇੱਕ ਦਾ ਸਹਾਰਾ ਛੱਡ ਕੇ ਪਰਮਾਤਮਾ ਦਾ ਸਹਾਰਾ ਲੈਣਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦਾ ਸਹਾਰਾ ਲਏਗਾ ਜਦੋਂ, ਤੇ ਫਿਰ ਸਭੇ ਮੁਰਾਦਾਂ ਸਭੇ ਦਾਤਾਂ ਝੋਲੀ ਵਿੱਚ ਪੈ ਜਾਣਗੀਆਂ। ਗਰੀਬ ਨਵਾਜ ਪਾਤਸ਼ਾਹ

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

ਜਾ ਸਕਦੀ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਤੇ ਕਲਗੀਧਰ ਪਾਤਸ਼ਾਹ, ਬੇਅੰਤ ਭਗਤ ਸੰਤ ਮਹਾਂਪੁਰਖਾਂ ਨੇ ਰੱਬ ਦੀ ਉਪਮਾ ਤੋਂ ਬੇਅੰਤਤਾ ਦੇ ਵਿੱਚ ਬਿਆਨ ਕੀਤਾ। ਗੁਰਕਲਗੀਧਰ ਗਰੀਬ ਨਵਾਜ ਪਾਤਸ਼ਾਹ ਕਹਿੰਦੇ, ਹੇ ਅਕਾਲ ਪੁਰਖ ਮਹਾਰਾਜ,

0: ਨੰਬਰ ਏਰੀਆ ਕੋਡ 250-392-3875।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: Thank you for listening to CISK 6 Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ